ਭੁੱਖ ਪਿਆ ਨਾ ਹੋਏ, ਪਸ਼ੂ ਮਿਲੇ ਚੰਗਿਆਈਆਂ, ਕੜ ਖਾਵੇ ਅਮਰ ਦੇਹ ਨਾ ਵਿਹੂਣੇ, ਆਦਮੀ ਧ੍ਰਿਗ ਜੀਵਨ ਕਰਮ ਕਰੇ, ਨੇੜਾ ਹੈ ਦੂਰ ਨਾ ਜਾਣਿਓ, ਨਿਤ ਸਾਰੇ ਸੰਭਾਲੇ, ਜੋ ਦੇਵੈ ਸੋ ਖਾਵਣਾ ਕਹੋ ਨਾਨਕ ਸੱਚਾ ਹੈ। ਗੁਜਰੀ ਮਹੱਲਾ ਪਹਿਲਾ। ਨਾਭ ਕਮਲ ਤੇ ਬ੍ਰਹਮ ਉਪਜੇ, ਵੇਦ ਪੜੇ ਮੁਖ ਕੰਠ ਸਵਾਰ, ਤਾਂ ਕਉ ਤਨਾ ਜਾਈ ਲੱਖਣਾ, ਆਵਤ ਜਾਤ ਰਹੇ ਗੁਭਾਰ, ਪ੍ਰੀਤਮ ਕਿਉਂ ਵਿਸਰੇ ਮੇਰੇ ਪ੍ਰਾਣ ਆਧਾਰ, ਜਾਂ ਕੀ ਭਗਤ ਕਰੇ ਜਨਮ ਪੂਰੇ, ਮੁਨ ਜਨ ਸੇਵੇ ਗੁਰ ਵਿਚਾਰ ਰਹਾਉ, ਰਹਾਉ ਸਤ ਦੀਪਕ ਜਾ ਕੇ ਤ੍ਰਿਪਵਨ ਏਕਾ ਜੋਤ ਮੁਰਾਰ, ਗੁਰਮੁਖੋ ਏਸੋ ਐਨ ਸ ਨਿਰਮਲ, ਮਨ ਮੁਖ ਰਹਿਣ ਆਧਾਰ, ਸਿਰ ਸਮਾਧ ਕਰੇ ਨਿਤ ਝਗੜਾ, ਦੋ ਲੋਚਨ ਕਿਆ ਹੀਰੈ, ਅੰਤਰ ਜੋਤ ਚਵਰ ਧੁਨ ਜਾਗੇ, ਸਤਿਗੁਰ ਚਗਰ ਨਵੇਰੈ, ਸੁਰ ਨਰ ਨਾਥ ਬੇਅੰਤ ਜੋਨੀ, ਸਚੇ ਮਹਿਲੇ ਪਾਰਾ ਨਾਨਕ, ਸਹਿਜ ਮਿਲੇ ਜਗ ਜੀਵਨ ਨਦਰ ਕਰੋ ਨਿਸਤਾਰਾ। ਰਾਗ ਗੁਜਰੀ ਮਹਲਾ ਤੀਜਾ। ਕਰ ਪਹਿਲਾ ਕੋ ਅੰਕਾਰ, ਸਤਿਗੁਰ ਪ੍ਰਸਾਦ ਤ੍ਰਿਗ ਇਹ ਵਾ ਜੀਵਨਾ, ਜਿਤ ਹਰ ਪ੍ਰੀਤ ਨਾਮ ਪਾਏ, ਜਿਤ ਕੰਮ ਹਰ ਵਿਸਰੈ ਦੂਜੇ ਲੱਗੇ ਜਾਏ, ਐਸਾ ਸਤਿਗੁਰ ਸੇਵੀ ਐ, ਮਨਾ ਜਿਤ ਸੇਵਿਆ, ਗੋਬਿੰਦ ਪ੍ਰੀਤ ਉਪਜੈ ਅਵਰ ਵਿਸਰ ਸਭ ਜਾਏ, ਹਰ ਸੇਤੀ ਜਿਤ ਗਏ ਰਹੇ, ਜਰਾ ਨਾ ਭਾਉ ਨਾ ਹੋਵੇ, ਜੀਵਨ ਪਦਵੀ ਪਾਏ ਰਹੋ, ਗੋਬਿੰਦ ਪ੍ਰੀਤ ਸਿਉਂ ਇੱਕ ਸਹਿਜ ਉਪਜਿਆ, ਵੇਖ ਜੈਸੀ ਭਗਤ ਬਣੀ, ਆਪ ਸੇਤੀ ਆਪ ਖਾਇਆ, ਤਾਂ ਮਨ ਨਿਰਮਲ ਹੋਵਾ, ਜੋਤੀ ਜੋਤ ਸਮਈ, ਬਿਨ ਪਾਗਾ ਐਸਾ ਸਤਿਗੁਰ ਨਾ ਪਾਈਐ, ਜੇ ਲੋਚੇ ਸਭ ਕੋਏ, ਕੂੜੇ ਕੀ ਪਾਲ ਵਿੱਚੋਂ ਨਿਕਲੇ, ਤਾਂ ਸਦਾ ਸੁਖ ਹੋਏ, ਨਾਨਕ ਐਸੇ ਸਤਿਗੁਰ ਕੀ ਕਿਆ, ਉਹ ਸੇਵਕ ਸੇਵਾ ਕਰੇ, ਗੁਰ ਅੱਗੇ ਜਿਉਂ ਧਰੇ, ਸਤਿਗੁਰ ਕਾ ਭਾਣਾ ਜਿੱਤ ਕਰੇ, ਸਤਿਗੁਰ ਆਪੇ ਕਿਰਪਾ ਕਰੇ, ਗੁਜਰੀ ਮਹੱਲਾ ਤੀਜਾ। ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਈ ਜੀ, ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ, ਹਰ ਮੇਰੀ ਪ੍ਰੀਤ ਰੀਤ ਹੈ, ਹਰ ਮੇਰੀ ਕਥਾ ਕਹਾਣੀ ਜੀ, ਗੁਰਪ੍ਰਸਾਦ ਮੇਰਾ ਮਨ ਭੀਜੇ, ਇਹਾ ਸੇਵ ਬਣੀ ਜੀਉ ਰਹਾਉ, ਹਰ ਮੇਰਾ ਸਿਮਰਤ, ਹਰ ਮੇਰਾ ਸਾਸਰ, ਹਰ ਮੇਰਾ ਬੰਦਪ, ਹਰ ਮੇਰਾ ਭਾਈ, ਹਰ ਕੀ ਮੈਂ ਭੋਗ ਲੱਗੈ, ਹਰ ਨਾਮ ਮੇਰਾ ਮਨ ਤ੍ਰਿਪਤ ਹੈ, ਹਰ ਮੇਰਾ ਸਾਗੰਤ ਹੋਏ ਸਖਾਈ, ਹਰ ਬਿਨ ਹੋਰ ਰਾਸ ਕੁੜੀ ਹੈ, ਚਲਦਿਆਂ ਨਾਲ ਨਾ ਜਾਈ।

ਝੂਠੇ ਲਾਗੇ ਝੂਠੇ ਕਰਮ ਕਮਾਈ। ਕਹਿ ਨਾਨਕ ਹਾਰ ਕਾ ਭਾਣਾ, ਹੋਆ ਕਹਿਣਾ ਕਛੂ ਨਾ ਜਾਏ ਗੁਜਰੀ ਮਹਲਾ ਤੀਜਾ। ਜੁਗ ਮਾਏ ਨਾਮ ਤੋਂ ਲੱਭ ਹੈ ਗੁਰਮੁਖ ਪਾਇਆ ਜਾਏ, ਬਿਨ ਨਾ ਵੈ ਮੁਕਤ ਨਾ ਹੋਵੇ ਵੇਖੋ ਕਹੋ ਵਿਆਪਾਏ। ਬਲਿਹਾਰੀ ਗੁਰ ਆਪਣੇ ਤਤ ਬਲਿਹਾਰੇ ਜਾਓ, ਸਤਿਗੁਰ ਮਿਲਿਆ ਹਰ ਮਨ ਵਸੇ ਸਾਜੇ ਰਹੇ ਸਮਾਏ ਰਹੋ। ਜਾਂ ਪਾਓ ਪਾਏ ਆਪਣਾ ਬੈਰਾਗ ਉਪਜੇ, ਮਨ ਆਏ ਬੈਰਾਗੈ ਦੇ ਹਰ ਪਾਈਏ ਹਰ ਸਿਉ ਰਹਿ ਸਮਾਏ। ਸੇ ਮੁਕਤ ਜੇ ਮਨ ਜਿਣੇ ਫਿਰ ਧਾਤ ਨਾ ਲਾਗੈ ਆਏ। ਦਸਵੇਂ ਦੁਆਰ ਰਹਿਤ ਕਰੇ ਤ੍ਰਿਪਵਨ ਸੋ ਜੀ ਪਾਏ, ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੀ ਰਜਾਏ। ਇਹ ਕਾਰਨ ਕਰਤਾ ਕਰੇ ਜੋਤੀ ਜੋਤ ਸਮਾਏ, ਗੁਜਰੀ ਮਹੱਲਾ ਤੀਜਾ। ਰਾਮ ਰਾਮ ਸਭ ਕੋ ਕਹੇ, ਕਹੇ ਰਾਮ ਨ ਹੋਏ ਗੁਰਪ੍ਰਸਾਦੀ ਰਾਮ ਮਨ ਵਸੇ, ਤਾਂ ਫਲ ਪਾਵੈ ਕੋਏ। ਅੰਤਰ ਗੋਬਿੰਦ ਜਿਸ ਲਾਗੈ ਪ੍ਰੀਤ, ਹਰ ਤਿਸ ਕਦੇ ਨਾ ਵਿਸਰੈ, ਹਰ ਹਰ ਕਰੇ ਸਦਾ ਮਨ ਚੀਤ ਰਹਾਉ। ਹਿਰਦੈ ਜਿਨ ਕੈ ਕਪਟ ਵਸੈ, ਬਾਹਰੋ ਸੰਤ ਕਹਾਏ, ਤ੍ਰਿਸ਼ਨਾ ਮੂਲ ਨਾ ਚੁਕਈ ਅੰਤ ਗੈ ਪੁਸਾਏ। ਅਨੇਕ ਤੀਰਥ ਜੇ ਜਤਨ ਕਰੇ, ਤਾਂ ਅੰਤਰ ਕੀ ਹੋਮੈ ਕਦੇ ਨਾ ਜਾਏ, ਜਿਸ ਨਾਰ ਕੀ ਦੁਬਦਾ ਨਾ ਜਾਏ, ਧਰਮ ਰਾਹੇ ਤਿਸ ਦੇ ਸਜਾਏ। ਕਰਮ ਹੋਵੈ ਸੋਈ ਜਨ ਪਾਏ, ਗੁਰਮੁਖ ਬੁਝੇ ਕੋਈ, ਨਾਨਕ ਵਿੱਚੋਂ ਹੋਮੈ ਮਾਰੈ ਤਾਂ ਹਰ ਪੇਟੈ। ਸੋਈ ਗੁਜਰੀ ਮਹੱਲਾ ਤੀਜਾ। ਤਿਸ ਜਨ ਸਾਂਤ ਸਦਾ ਮਤ ਨੇਚਰ, ਜਿਸ ਕਾ ਮਹਾਨ ਗਵਾਏ ਸੋ ਜਨ ਨਿਰਮਲ, ਜੇ ਗੁਰਮੁਖ ਬੁਝੇ ਹਰ ਜਨ ਜਿਤ ਲਾਏ। ਹਰ ਚੇਤ ਅਚੇਤ ਮਨਾ, ਜੋ ਇੱਛੇ ਸੋ ਫਲ ਹੋਈ, ਗੁਰਪ੍ਰਸਾਦੀ ਹਰਸ ਪਾਵੇ ਪੀਵਤ ਰਹੇ, ਸਦਾ ਸੁਖ ਹੋਈ ਰਹੋ। ਸਤਿਗੁਰ ਭੇਟੇ ਤਾਂ ਪਾਰਸ ਹੋਵੇ, ਪਾਰਸ ਹੋਏ ਤਾਂ ਪੂਜ ਕਰਾਏ, ਜੋ ਉਸ ਪੂਜੈ ਸੋ ਫਲ ਪਾਏ, ਦਿਖਿਆ ਦੇਵੇ ਸਾਚ ਬੁਝਾਏ। ਵਿਨ ਪਾਰਸੈ ਪੂਜ ਨਾ ਹੋਵੇ, ਵਿਨ ਮਨ ਪਰਚੇ ਅਵਰਾ ਸਮਝਾਏ, ਗੁਰੂ ਸੰਧਾਇਆ ਗਿਆਨੀ ਅੰਦਾ ਕਿਸੋ ਮਾਰਗ ਪਾਏ। ਨਾਨਕ ਵਿਨ ਨਦਰੀ ਕਿਸ਼ੂ ਨਾਮ ਪਾਈਐ, ਜਿਸ ਨਦਰ ਕਰੇ ਸੋ ਪਾਏ। ਗੁਰਪ੍ਰਸਾਦੀ ਦੇ ਵਡਿਆਏ ਆਪਣਾ ਸ਼ਬਦ ਵਰਤਾਏ, ਗੁਜਰੀ ਮਹੱਲਾ ਤੀਜਾ। ਪੰਚ ਪਦੇ ਨਾ ਕਾਸੀ ਮਤ ਉਪਜੈ, ਨਾ ਕਾਸੀ ਮਤ ਜਾਏ, ਸਤਿਗੁਰ ਮਿਲਿਆ ਮਤ ਉਪਜੈ ਤਾਂ ਇਹ ਸੋ ਜੀ ਪਾਏ। ਹਰ ਕਥਾ ਤੂੰ ਸੁਣ ਦੇ ਮਨ ਸ਼ਬਦ ਮਨ ਵਸਾਏ, ਇਹ ਮਤੇ ਥਿਰ ਹੈ ਤਾਂ ਪਰਮ ਵਿੱਚੋਂ ਜਾਏ ਰਹਾਓ। ਹਰ ਚਰਨ ਹਿਰਦੈ ਵਸਾਏ ਤੂੰ, ਕਿਰਵਿਕ ਹੋਵੇ ਨਾਸ, ਪੰਚ ਭੂ ਆਤਮਾ ਵਸ ਕਰੇ ਤਾਂ ਤੀਰਥ ਕਰੇ ਨਿਵਾਸ। ਮਨਮੁਖ ਇਹ ਮਨ ਮੁਗਧ ਹੈ ਸੋਝੀ ਕਿਛ ਨਾ ਪਾਏ, ਹਰ ਕਾ ਨਾਮ ਨਾ ਬੁਝੇ ਅੰਤ ਕੈ ਪੁਛਤਾਏ। ਮਨ ਕਾਸੀ ਸਭ ਤੀਰਥ ਸਿਮਰਤ ਸਤਿਗੁਰ ਦੀਆ ਬੁਝਾਏ, ਅਠ ਹਰ ਤੀਰਥ ਦੇ ਸੰਗ ਰਹੇ, ਜਿਨ ਹਰ ਹਿਰਦੈ ਰਹਿਆ ਸਮਾਏ। ਨਾਨਕ ਸਤਿਗੁਰ ਮਿਲਿਆ ਹੁਕਮ ਬੁਝਿਆ, ਏਕ ਵਸਿਆ ਮਨ ਆਏ, ਜੋ ਰੁਦ ਭਾਵੈ ਸਭ ਸੱਚ ਹੈ, ਸੱਚੇ ਰਹਿ ਸਮਾਏ। ਗੁਜਰੀ ਮਹੱਲਾ ਤੀਜਾ। ਤੀਜਾ ਏਕੋ ਨਾਮ ਨਿਧਾਨ ਪੰਡਿਤ ਸੁਣ, ਸਿੱਖ ਸੱਚ ਸੋਈ ਦੂਜੇ।

ਤਾਂ ਮਨ ਨਿਰਮਲ ਹੋਈ ਨਾ ਆਓ। ਸਤਿਗੁਰ ਮਿਲਿਆ ਮਨ ਸੰਤੋਖੀ ਹੈ ਤਾਂ ਫਿਰ ਤ੍ਰਿਸ਼ਨਾ ਭੁੱਖ ਨਾ ਹੋਈ। ਨਾਮ ਨਿਦਾਨ ਪਾਇਆ ਪਰ ਕਰ ਜਾਏ ਨਾ ਕੋਈ, ਕਥਨੀ ਬਦਨੀ ਜੇ ਕਰੇ ਮਨ ਮਕੂਜ ਨਾ ਹੋਏ। ਗੁਰਮਤੀ ਘਟ ਚਾਨਣਾ ਹਰ ਨਾਮ ਪਾਵੈ ਸੋਏ। ਸੁਣ ਸਾਸਤਰ ਤੂੰ ਨਾਮ ਬੁੱਝਹੀ ਤਾਂ ਫਿਰੇ ਬਾਰੋ ਬਾਰ, ਸੋ ਮੂਰਖ ਜੋ ਆਪ ਨਾ ਪੁਛਾਣੇ ਸੱਚ ਨਾ ਤਰੇ ਪਿਆਰ। ਸੱਚੈ ਜਗਤ ਡਹਿਕਾਇਆ ਕਹਿਣਾ ਕੁਛ ਨਾ ਜਾਏ, ਨਾਨਕ ਜੁਰਸ ਭਾਵੈ ਸੋ ਕਰੇ ਜਿਉਂ ਤਿਸ ਕੀਨ ਜਾਏ ਕੋ ਅੰਕਾਰ। ਸਤਿਗੁਰ ਪ੍ਰਸਾਦ ਰਾਹ ਗੁਜਰੀ ਮਹੱਲਾ ਚੌਥਾ ਚੌਪ ਦੇ ਘਰ ਪਹਿਲਾ, ਹਰ ਕੇ ਜਾਣ ਸਤਿਗੁਰ ਸਤਿਪੁਰ ਕਾ ਹਾਂ ਬਿਨੋ ਕਰੋ ਕਿਰਪਾਸ, ਹਮ ਕੇਰੇ ਕਰਮ ਸਤਿਗੁਰ ਸਰਨਾਇ ਕਰਦੇ ਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੁਖੋ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਇ, ਹਰ ਕੀਰਤਾ ਮਰੀ ਦਾ ਰਾਸ ਰਹਾਓ, ਹਰ ਜਨ ਕੇਵਲ ਬਾਗੁੜੇ ਦੇ ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲਿਆ ਦਿਨਦਾਸ ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗ ਹਿਮ ਜਮ ਪਾਸ, ਜੋ ਸਤਿਗੁਰ ਸਰਨ ਸੰਗਤ ਨੀ ਆਇਆ ਧ੍ਰਿਗ ਜੀਵੈ ਧ੍ਰਿਗ ਜੀਵਾਸ, ਜਿਨ ਹਰ ਜਾਣ ਸਤਿਗੁਰ ਸੰਗਤ ਪਾਏ ਤਿਨ ਤੁਰ ਮਸਤਕ ਲਿਖੇ ਆਲੇ ਖਾਸ, ਧਨ ਧਨ ਸਤ ਸੰਗਲੀ ਤਾਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਗੁਜਰੀ ਮਹੱਲਾ ਚੌਥਾ, ਗੋਬਿੰਦ ਗੋਬਿੰਦ ਪ੍ਰੀਤਮ ਮਨ ਪ੍ਰੀਤਮ, ਮਿਲ ਸਤਸੰਗਤ ਸ਼ਬਦ ਮਨ ਮੋਹ ਹੈ, ਜਪ ਗੋਬਿੰਦ ਗੋਬਿੰਦ ਧਿਆਈਐ ਸਭ ਕੋ ਦਾਨ ਦੇ ਪ੍ਰਭ ਉਹ ਹੈ, ਮੇਰੇ ਭਾਈ ਜਨਾ ਮੋਕ, ਗੋਬਿੰਦ ਗੋਬਿੰਦ ਗੋਬਿੰਦ ਮਨ ਮੋਹ ਹੈ, ਗੋਬਿੰਦ ਗੋਬਿੰਦ ਗੋਬਿੰਦ ਗੁਣ ਗਾਵਾਂ, ਮਿਲ ਗੁਰ ਸਤਸੰਗਤ ਜਨ ਸੋਏ ਰਹਾਉ, ਸੁਖ ਸਾਗਰ ਹਰ ਭਗਤ ਹੈ, ਗੁਰਮਤਿ ਕੌਲਾ ਰਿੱਧ ਸਿੱਧ ਲਾਗੈ ਪੱਗ ਪੱਗ ਉਹ ਹੈ, ਜਨ ਕੋ ਰਾਮ ਨਾਮ ਆਧਾਰਾ, ਹਰ ਨਾਮ ਜਪਤ ਹਰ ਨਾਮੇ ਸੋ ਹੈ, ਦੁਰਮਤ ਪਾਗਹੀਨ ਮਤ ਫਿਕੇ, ਨਾਮ ਸੁਣਤੇ ਆਵੈ ਮਨ ਲੋਹੈ, ਕਉਆ ਕਾਗ ਕਉ ਅੰਮ੍ਰਿਤ ਰਸ ਪਾਈਐ, ਤ੍ਰਿਪਤੈ ਵਿਸਤਾ ਖਾਏ ਮੁਖ ਗੋਹੈ, ਅੰਮ੍ਰਿਤ ਸਾਰ ਸਤਿਗੁਰ ਸਤਿਵਾਦਿ ਕਉਆ ਹੰਸੂ ਹੈ, ਨਾਨਕ ਧਨ ਧਨ ਵੱਡੇ ਵੱਡ ਪਾਗੇ, ਜਿਨ ਗੁਰਮਤਿ ਨਾਮ ਹਿਰਦੈ ਮਲ ਧੋਹੈ। ਗੁਜਰੀ ਮਹੱਲਾ ਚੌਥਾ, ਹਰ ਜਨ ਉੱਤਮ ਉੱਤਮ ਬਾਣੀ, ਮੁਖ ਬੋਲੇ ਪਰ ਪੁਕਾਰੇ, ਜੋ ਜਨ ਸੁਣੇ ਸਰਦਾ ਭਗਤ ਸੇਤੀ, ਕਰ ਕਿਰਪਾ ਹਰ ਨਿਸਤਾਰੇ, ਰਾਮ ਮੋਹ ਕਉ ਹਰ ਜਨ ਮੇਲ ਪਿਆਰੇ, ਮੇਰੇ ਪ੍ਰੀਤਮ ਪ੍ਰਾਣ ਸਤਿਗੁਰ, ਗੁਰ ਪੂਰਾ ਹਮ ਪਾਪੀ ਗੁਰ ਨਿਸਤਾਰੇ ਰਹਾਓ, ਗੁਰਮੁਖ ਵਡਭਾਗੇ ਵਡਭਾਗੇ, ਜਿਨ ਹਰ ਹਰ ਨਾਮ ਧਾਰੇ, ਹਰ ਹਰ ਅੰਮ੍ਰਿਤ ਹਰ ਰਸ ਪਾਵੇ, ਗੁਰਮਤਿ ਭਗਤ ਭੰਡਾਰੇ, ਜਿਨ ਦੁਰਮਤਿ ਸਤਿਗੁਰ ਸਤਿਪੁਰਖ ਨਾਮ ਪਾਇਆ ਤੇ ਭਾਗਹੀਣ ਜਮ ਮਾਰੇ, ਸੇ ਕੂਕਰ ਸੁਕਰ ਗਰਤਵ ਪਵੇ, ਗਰਭ ਜੋਨੀ ਦਈਏ ਮਾਰੇ, ਮਾਂ ਤਿਹਾਰੇ ਦੀਨ ਦਿਆਲ ਹੋ ਜਨ ਉੱਪਰ, ਕਰ ਕਿਰਪਾ ਲਿਓ ਬਾਰੇ, ਨਾਨਕ ਜਨ ਹਰ ਕੀ ਸਰਨਾਈ, ਹਰ ਭਾਵੇ ਹਰ ਨੇ ਸਾਰੇ। ਗੁਜਰੀ ਮਹੱਲਾ ਚੌਥਾ, ਹੋ ਦਿਆਲ ਮੇਰਾ ਮਨ ਲਾਵੋ, ਅਣਦਿਨ ਰਾਮ ਨਾਮ ਨਿਧਿਆਈ, ਸਭ ਸੁਖ ਸਭ ਗੁਣ ਸਭ ਨਿਧਾਨ, ਹਰ ਦਿੱਤ ਜਪਿਆ ਦੁੱਖ ਭੁੱਖ ਸਭ ਲੈ ਜਾਈ, ਮਨ ਮੇਰੇ ਮੇਰਾ ਰਾਮ ਨਾਮ ਸਕਾ ਹਰ ਪਾਈ, ਗੁਰਮਤਿ ਰਾਮ ਨਾਮ ਦਸ ਗਵੰਤ, ਬੇਲੀ ਦਰਗੇ ਲੈ ਛਡਾਈ ਰਹਾਓ, ਤੂੰ ਆਪੇ ਦਾਤਾ ਪ੍ਰਭ ਅੰਦਰ ਜਾਮੇ, ਕਰ ਕਿਰਪਾ ਲੋਚ ਮੇਰਾ ਮਨ ਲਾਈ, ਮੈਂ ਮਨ ਤਨ ਲੋਚਣ ਲੱਗੀ, ਹਰ ਸੇਤੀ ਪ੍ਰਭ ਲੋਚ ਪੂਰੀ ਸਤਿਗੁਰ ਸਰਨਾਈ, ਮਾਣਸ ਜਨਮ ਪੁੰਨ ਕਰ ਪਾਇਆ, ਬੇ ਨਾਮੈ ਤ੍ਰਿਗ ਤ੍ਰਿਗ ਬਿਰਥਾ ਜਾਈ, ਨਾ ਬਿਨਾ ਰਸ ਕਸ ਦੁੱਖ ਪਾਵੇ, ਮੁਖ ਫਿਕਾ ਸੁੱਖ ਥੂਕ ਮੁਖ ਪਾਈ, ਜੋ ਜਨ ਹਰ ਪ੍ਰਭ ਹਰ ਹਰ ਸਰਨਾ, ਤਿੰਨ ਦਰਗੇ ਹਰ ਹਰ ਦੇ ਵਡਿਆਈ, ਧਨ ਧਨ ਸਾਬਾਸ ਕਾਏ ਪ੍ਰਭ ਜਨ ਕਹੋ, ਜਾਂ ਨਾਨਕ ਮੇਲ ਲਏ ਗਲ ਲਾਈ। ਗੁਜਰੀ ਮਹੱਲਾ ਚੌਥਾ, ਗੁਰਮੁਖ ਸਖੀ ਸਹੇਲੀ ਮੇਰੀ ਮੋਕੋ ਦੇਵੋ ਦਾਨ, ਹਰ ਪ੍ਰਾਣ ਜੀਵਾਇਆ ਹਮ ਹੋਵੇ ਲਾਲੇ ਗੋਲੇ, ਗੁਰਸਿੱਖਾਂ ਕੇ ਜਿਨਾ ਦਿਨ ਹਰ ਪ੍ਰਭ ਪੁਰਖ ਤੇ ਆਇਆ, ਮੇਰੇ ਮਨ ਤਨ ਬਿਰੋ ਗੁਰਸਿੱਖ ਪਗਲਾਇਆ, ਮੇਰੇ ਪ੍ਰਾਣ ਸਖਾ ਗੁਰ ਕੈ ਸਿੱਖ ਭਾਈ, ਮੌਕਾ ਕਰੋ ਉਪਦੇਸ਼ ਹਰ ਮਿਲੇ ਮਿਲਾਇਆ ਰਹਾਉ, ਜਾਂ ਹਰ ਪ੍ਰਭ ਭਾਵੈ ਤਾਂ ਗੁਰਮੁਖ ਮਿਲੇ, ਜਿਨ ਵਚਨ ਗੁਰੂ ਸਤਿ ਗੁਰ ਮਨ ਭਾਇਆ ਵਡਭਾਗੀ, ਗੁਰ ਕੇ ਸਿੱਖ ਪਿਆਰੇ ਹਰ ਨਿਰਬਾਣੀ ਨਿਰਬਾਣ ਪਦ ਪਾਇਆ, ਸਤ ਸੰਗਤ ਗੁਰ ਕੀ ਹਰ ਪਿਆਰੀ, ਜਿਨ ਹਰ ਹਰ ਨਾਮ ਮਿਠਾ ਮਨ ਭਾਇਆ, ਜਿਨ ਸਤਿਗੁਰ ਸੰਗਤ ਸੰਗ ਨਾ ਪਾਇਆ, ਸੇ ਭਾਗਹੀਨ ਪਾਪੀ ਜਮ ਖਾਇਆ, ਆਪ ਕਿਰਪਾਲ ਕਿਰਪਾ ਪ੍ਰਭ ਤਾਰੇ, ਹਰ ਆਪੇ ਗੁਰਮੁਖ ਮਿਲੇ ਮਿਲਾਇਆ, ਜਾਂ ਨਾਨਕ ਬੋਲੇ ਗੁਣ ਬਾਣੀ ਗੁਰਬਾਣੀ, ਹਰ ਨਾਮ ਸਮਾਇਆ। ਗੁਜਰੀ ਮਹੱਲਾ ਚੌਥਾ, ਜਿਨ ਸਤਿਗੁਰ ਪੁਰਖ ਜਿਨ ਹਰ ਪ੍ਰਭ ਪਾਇਆ, ਮੋਖ ਕਰ ਉਪਦੇਸ਼ ਹਰ ਮੀਠ ਲੰਗਾਵੇ, ਮਨ ਤਨ ਸੀਤਲ ਸਭ ਹਰਿਆ ਹੋਆ, ਵਡਭਾਗੀ ਹਰ ਨਾਮ ਤੇ ਆਵੈ, ਭਾਈ ਰੇ ਮੋਕੋ ਕੋਈ ਆਏ ਮਿਲੇ ਹਰ ਨਾਮ ਦ੍ਰਿੜਾਵੇ, ਮੇਰੇ ਪ੍ਰੀਤਮ ਪ੍ਰਾਣ ਮਨ ਤਨ ਸਭ ਦੇਵਾ, ਮੇਰੇ ਹਰ ਪ੍ਰਭ ਕੀ ਹਰ ਕਥਾ ਸੁਣਾਵੈ ਰਹਾਓ,
ਧੀਰਜ ਧਰਮ ਗੁਰਮਤ ਹਰ ਪਾਇਆ, ਨਿਤ ਹਰ ਨਾਮੈ ਹਰ ਸਿਉਂ ਤਿਤ ਲਾਵੈ ਅੰਮ੍ਰਿਤ। ਭਜਨ ਸਤਿ ਗੁਰ ਕੀ ਬਾਣੀ ਜੋ ਬੋਲੈ ਸੋ ਮੁਖ ਅੰਮ੍ਰਿਤ ਪਾਵੈ। ਨਿਰਮਲ ਨਾਮ ਜਿਤ ਮੈ ਨ ਲਾਗੇ, ਗੁਰਮਤਿ ਨਾਮ ਜਪੈ ਲਿਵ ਲਾਵੈ। ਨਾਮ ਪਦਾਰਥ ਜਿਨ ਨਾਰ ਨਹੀਂ ਪਾਇਆ, ਸੇ ਭਾਗਹੀਨ ਵੇ ਮਰ ਜਾਵੇ ਆਨੰਦ। ਮੂਲ ਜਗ ਜੀਵਨ ਦਾਤਾ ਸਭ ਜਨ ਕਹੋ ਆਨੰਦ ਕਰੋ। ਕਰਤ ਆਵੈ ਤੂੰ ਦਾਤਾ ਜੀ ਸਭ ਤੇਰੇ, ਜਨ ਨਾਨਕ ਗੁਰਮੁਖ ਬਖਸ ਮਿਲਾਵੇ ਕੋ ਅੰਕਾਰ ਪ੍ਰਸਾਦ। ਗੁਜਰੀ ਮਹੱਲਾ ਚੌਥਾ, ਕਰ ਤੀਜਾ ਮਾਈ ਬਾਪ ਪੁੱਤਰ ਸਭ ਹਰ ਕੀ ਕੀਏ, ਸਭਨਾ ਕਉ ਸੰਬੰਧ ਹਾਰ ਕਰ ਦੀਏ। ਹਮਰਾ ਜੋਰ ਸਭ ਰਹੇ ਹੋ ਮੇਰੇ ਵੀਰ, ਹਰ ਕਾ ਤਨ ਮਨ ਸਭ ਹਰ ਕੈ ਬਸ ਹੈ ਸਰੀਰ ਹੋ। ਭਗਤ ਜਨਾ ਕਉ ਸਰਦਾ ਆਪ, ਹਰ ਲਾਈ ਵਿੱਚੇ ਗ੍ਰਸਤ ਉਦਾਸ ਰਹਾਈ। ਜਬ ਅੰਤਰ ਪ੍ਰੀਤ ਹਰ ਸਿਉਂ ਬਨ ਆਈ, ਤਬ ਜੋ ਕਿਛ ਕਰੇ ਸੋ ਮੇਰੇ ਹਰ ਪ੍ਰਭ ਭਾਈ। ਜਿਤ ਕਰੈ ਕੰਮ ਹਮ ਹਰ ਲਾਏ, ਸੋ ਹਮ ਕਰੇ ਜੋ ਆਪ ਕਰਾਏ। ਜਿਨ ਕੀ ਭਗਤ ਮੇਰੇ ਪ੍ਰਭ ਭਾਈ, ਤੇ ਜਨ ਨਾਨਕ ਰਾਮ ਨਾਮ ਲਿਵ ਲਾਈ। ਗੁਜਰੀ ਮਹੱਲਾ ਪੰਜਵਾਂ, ਚੌਪ ਦੇ ਘਰ ਪਹਿਲਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ। ਕਾਹੇ ਰੇਮ ਚਿਤ ਉਦਮ ਜਾਂ ਆਰ ਹਰ ਜੀਓ ਭਰਿਆ, ਸਹਿਲ ਪੁੱਤਰ ਮਜੰਦੋ ਪਾਏ ਤਾਂ ਕਰ ਜੁ ਕਾਗੇ ਕਰ ਧਰਿਆ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੁਤਰਿਆ, ਗੁਰਪ੍ਰਸਾਦ ਪਰਮਪਦ ਪਾਇਆ। ਸੂਕੇ ਕਸ਼ਟ ਹਰਿਆ ਰਹਾਓ, ਜਨਨ ਪਿਤਾ ਲੋਕ ਸਦਵੰਤਾ, ਕੋਈ ਨਾ ਕਿਸ ਕੀ ਧਰਿਆ। ਸਿਰ ਸਿਰ ਜੀ ਸੰਭਾਹੇ ਠਾਕੁਰ, ਕਾਹੇ ਮਨ ਭਾਉ ਕਰਿਆ। ਉਡੇ ਉਡਾ ਵੈਸੇ ਕੁਸਾ, ਇਸ ਪਾਸ਼ਾ ਬਚੜੇ ਛੜਿਆ। ਹੁਣ ਕਵਣ ਖਿਲਾਵੈ ਕਵਣ ਚੁਗਾਵੇ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਾ ਸਾਠ ਸਿਧਾਨ, ਠਾਕੁਰ ਘਰ ਤਿਲ ਧਰਿਆ। ਜਾਂ ਨਾਨਕ ਬਲ ਬਲ ਸਦ ਬਲ ਜਾਇਆ, ਤਿਰਾਂ ਤਿਰਾਂ ਬਾਰਾ ਵਰਿਆ। ਗੁਜਰੀ ਮਹੱਲਾ ਪੰਜਵਾਂ, ਚੌਪ ਦੇ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਿਰਿਆਚਾਰ ਕਰੇ ਘਟ ਕਰਮਾ, ਇਤ ਰਾਤੇ ਸੰਸਾਰੀ ਅੰਤਰ ਮੈਂ ਨਾ ਉਤਰੇ ਹਮੈ। ਬਿਨ ਗੁਰਬਾਜੀ ਹਾਰੀ ਮੇਰੇ ਠਾਕੁਰ, ਰੱਖ ਲਿਓ ਕਿਰਪਾ ਧਾਰੀ। ਕੋਟ ਮਰੇ ਕੋ ਬਿਰਲਾ ਸੇਵਕ, ਹੋਰ ਸਗਲੇ ਵਿਵਹਾਰੀ ਰਹਾਓ। ਸਾਸਤ ਮੇਰ ਸਿਮਰਤ ਸਭ ਸੋਦੇ, ਸਭ ਏਕਾ ਖਾਤ ਪੁਕਾਰੀ। ਬਿਨ ਗੁਰਮੁਖ ਨਾਮ ਕੋ ਪਾਵੇ, ਮਨ ਵੇਖੋ ਕਰ ਵਿਚਾਰੀ। ਅੱਠ ਅੱਠ ਮਜਨ ਕਰੀ ਸਨਾਨਾ, ਭ੍ਰਮ ਆਏ ਤਰ ਸਾਰੀ ਅਣਕ। ਸੋਚ ਕਰੇ ਦਿਨ ਰਾਤੀ, ਬਿਨ ਸਤਿਗੁਰਾਂ ਦੀ ਹਾਰੀ। ਤਾਵਤ ਤਾਵਤ ਸਭ ਜਗ ਧਾਇਓ, ਅਬ ਆਏ ਹਰ ਦੁਆਰੀ। ਦੁਰਮਤ ਮੇਟ ਬੁੱਧ ਪ੍ਰਗਾਸੀ, ਜਨ ਨਾਨਕ ਗੁਰਮੁਖ ਤਾਰੀ। ਗੁਜਰੀ ਮਹੱਲਾ ਪੰਜਵਾਂ, ਹਰ ਤਨ ਜਾਪ ਹਰ ਤਨ ਤਾਪ, ਹਰ ਤਨ ਭੋਜਨ ਪਾਇਆ। ਨਿਮਕਣਾ ਵਿਸਰੋ ਮਨ ਤੇ, ਹਰ ਹਰ ਸਾਹ ਸੰਗਤ ਮੈਂ ਪਾਇਆ। ਮਾਈ ਕਾਟ ਆਇਓ ਘਰ ਪੁਤਾ, ਹਰ ਧਨ ਚਲਤੇ ਹਰ ਧਨ ਵੈਸੇ। ਹਰ ਧਨ ਜਗ ਸੁਤਾ ਰਹਾਓ, ਹਰ ਤਨ ਇਸ਼ਨਾਨ ਹਰ ਤਨ ਗਿਆਨ, ਹਰ ਸੰਗ ਲਾਏ ਧਿਆਨਾ। ਹਰ ਤਨ ਤੁਲਾ ਹਰ ਤਨ ਬੇੜੀ, ਹਰ ਹਰ ਤਾਰ ਪਰਾਨਾ। ਹਰ ਧਨ ਮੇਰੀ ਚਿੰਤ ਵਿਸਾਰੀ, ਹਰ ਤਨ ਲਾਇਆ ਧੋਖਾ। ਹਰ ਤਨ ਤੇ ਮੈਂ ਨਵ ਨਿਧ ਪਾਈ, ਹਰ ਚਰਿਓ ਹਰ ਥੋਕਾ। ਖਾਵੋ ਖਰਚੋ ਤੋਟ ਨਾ ਆਵੈ, ਹਲਤ ਪਲਤ ਕਹਿ ਸੰਗੇ। ਲਾਓ ਦਿਖ ਜਾਣਾ ਗੁਰੂ ਨਾਨਕ ਕੌਦੀਆ, ਇਹ ਮਨ ਹਰ ਰੰਗ ਰੰਗੇ। ਗੁਜਰੀ ਮਹੱਲਾ ਪੰਜਵਾਂ, ਜਿਸ ਸਿਮਰਤ ਸਭ ਕਿਲ ਵਿਖਨਾਸੇ ਪਿਤਰੀ ਹੋਏ ਉਧਾਰੋ। ਸੋ ਹਰ ਹਰ ਤੁਮ ਸਦ ਹੀ ਜਪੋ, ਜਾ ਕਾਂਤ ਨਾ ਪਰ ਪੂਤਾ ਮਾਤਾ ਕੀ ਅਸੀਸ। ਨਿਮਕ ਨਾ ਵਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼ ਰਾਓ। ਸਤਿਗੁਰ ਤੁਮਕੋ ਹੋਏ ਦਿਆਲਾ, ਸਤਸੰਗ ਤੇਰੀ ਪ੍ਰੀਤ। ਕਾਪੜ ਪਤ ਪਰਮੇਸ਼ਰ ਰਾਖੇ, ਭੋਜਨ ਕੀਰਤਨ ਨੀਤ। ਅੰਮ੍ਰਿਤ ਪੀਵੋ ਸਦਾ ਚਿਰੰਜੀਵ, ਹਰ ਸਿਮਰਤ ਅੰਤ ਅਨੰਤਾ। ਰੰਗ ਤਮਾਸ਼ਾ ਪੂਰਨ ਆਸਾ, ਕਬਿਨਾ ਵਿਆਪੇ ਚਿੰਤਾ। ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਨਾ ਹੋ ਕੌਲਾ। ਨਾਨਕ ਦਾਸ ਉਨ ਸੰਗ ਲਪਟਾਇਓ, ਜਿਉਂ ਬੂੰਦੇ ਜਾਤਰਿਕ ਮੌਲਾ। ਗੁਜਰੀ ਮਹੱਲਾ ਪੈਵਾਂ, ਮਤਾ ਕਰੈ ਪੱਛਮ ਕੈ ਤਾਈ, ਪੂਰਬ ਹੀ ਲੈ ਜਾਤ। ਕਿਨ ਮੈਂ ਤਾਬੂ ਥਾਪਣ ਹਾਰਾ, ਆਪਣ ਹਾਥ ਮਤਾਤ। ਸਿਆਣਪ ਕਹੂ ਕਾਮ ਨਾ ਆਤ, ਜੋ ਅਨ ਰੂਪੇ ਹੋ ਠਾਕੁਰ ਮੇਰੇ ਹੋਏ ਰਹੀ ਉਹ ਬਾਤ। ਰਹੋ ਦੇਸ ਕਮਾਵਣ ਧਨ ਜੋੜਨ ਕੀ, ਮਨਸਾ ਵਿੱਚ ਨਿਕਸੇ ਸਾਸ। ਲਸ ਕਰਨੀ ਬਖਵਾਸ ਸਭ ਤਿਆਗੇ, ਜਮਪੁਰ ਊਠ ਸਿਧਾਸ। ਹੋਏ ਅਨਨ ਮਨ ਹੱਠ, ਕੇਂਦਰ ਤਾਪਸ ਕਉ ਜਨਾਥ। ਜੋ ਅਨਿੰਦ ਨਿੰਦ ਕਰਨ ਛੋਡਿਓ, ਸੋਈ ਫਿਰ ਫਿਰ ਖਾਤ। ਸਹਿ ਸੁਭਾਏ ਪਏ ਕਿਰਪਾਲਾ, ਤਿਸ ਜਨ ਕੀ ਕਾਟੀ ਪਾਸ। ਕਉ ਨਾਨਕ ਗੁਰਪੁਰਾ ਭੇਟਿਓ, ਪ੍ਰਮਾਣ ਗ੍ਰਿਹ ਤੋ ਉਦਾਸ। ਗੁਜਰੀ ਮਹੱਲਾ ਪੰਜਵਾਂ, ਨਾਮ ਨਿਧਾਨ ਜਿਨ ਜਨ ਜਪਿਓ, ਤਿੰਨ ਕੇ ਬੰਧਨ ਕਾਟੇ। ਕਾਮ ਕ੍ਰੋਧ ਮਾਇਆ ਵਿਵੇਕ ਮਮਤਾ, ਇਹ ਵਿਆਦ ਦੇ ਹਟੇ। ਹਰ ਜਸ ਸਤਸੰਗ ਮਿਲ ਗਾਇਓ, ਗੁਰਪ੍ਰਸਾਦ ਪਇਓ ਮਨ ਨਿਰਮਲ। ਸਰਬ ਸੁਖ ਸੁਖ ਪਾਇਓ ਰਹਾਓ, ਜੋ ਕਿਛ ਕੀਓ ਸੋਈ ਭਲ ਮਾਨੇ। ਐਸੀ ਭਗਤ ਕਮਾਨੇ, ਮਿੱਤਰ ਸਤਰ ਸਭ ਏਕ ਸਮਾਨੇ। ਜੋਗ ਜੋਤ ਨਿਸ਼ਾਨੇ, ਪੂਰਨ ਪੁਰ ਰਹਿਓ ਸਰਬ ਤਾਈਆਂ। ਨਾ ਕਤੋਂ ਜਾਤਾ ਕੱਟ ਕਰੰਦਰ ਸਰੰਦਰ ਅੰਦਰ ਰੰਗ ਰਵਿਓ ਰੰਗ ਰਾਤਾ।
ਭਏ ਕਿਰਪਾਲ ਦਿਆਲ ਗੋਪਾਲਾ, ਤਾਂ ਨਿਰਪੈ ਕਹਿ ਕਰ ਆਇਆ, ਕਲ ਕਲੇਸ਼ ਮਿਟੈ ਖਿਨ ਭੀਤਰ, ਨਾਨਕ ਸਹਿਜ ਸਮਾਇਆ। ਗੁਜਰੀ ਮਹੱਲਾ ਪੰਜਵਾਂ। ਜਿਸ ਮਨੁੱਖ ਪੈ ਕਰੋ ਬੇਨੰਤੀ, ਸੋ ਆਪਣਾ ਦੁੱਖ ਭਰਿਆ, ਪਰ ਬ੍ਰਹਮ ਜੀ ਨਿਰਦੇ ਅਰਾਧਿਆ, ਤਿੰਨ ਪਉ ਸਾਗਰ ਤਰਿਆ, ਗੁਰ ਹਰ ਬਿਨ ਕੋ ਨਾ ਬਿਰਥਾ, ਦੁੱਖ ਕਾਟੈ ਪ੍ਰਭ ਦਾ ਜਾਵਰ ਸੇਵਕ, ਜੇ ਹੋਈ ਹੈ ਤਿਤ ਮਾਣ ਮੈਂ ਜਿਸ ਘਾਟੈ ਰਹੋ, ਮਾਇਆ ਕੇਸਨ ਬੰਦ ਸਹਿਣ ਸਾਕ, ਕਿਤ ਕੀ ਤਿਤ ਕਿਤ ਹੀ ਕਾਮਨਾ ਆਇਆ, ਹਰ ਕਾ ਦਾਸ ਨੀਜ ਕੁਲ ਉੱਚਾ, ਤੇ ਸੰਗ ਮਨ ਬੰਚ ਫਲ ਪਾਇਆ, ਲਾ ਕੋਟ ਵਿਖਿਆ ਕੇ ਬਿੰਜਣਾ, ਤਾਂ ਮੈਂ ਤ੍ਰਿਸ਼ਨਾ ਬੂਝੀ, ਸਿਮਰਤ ਨਾਮ ਕੋਟ ਜਿਆਰਾ, ਬਸਤਿਆ ਗੋਚਰ ਸੂਜੀ, ਫਿਰਤ ਫਿਰਤ ਤੁਮਰੇ ਦੁਬਾਰ ਆਇਆ, ਪੈ ਪੰਜਨ ਹਰ ਰਾਇਆ, ਸਾਧ ਕੇ ਚੈਨ ਧੂਰ ਜਨ ਬਾਦਸ਼ਾਹ, ਸੁਖ ਨਾਨਕ ਇਹ ਪਾਇਆ। ਗੁਜਰੀ ਮਹੱਲਾ ਪੰਜਵਾਂ। ਪੰਜ ਪਦਾ ਕਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪ੍ਰਥਮੈ ਗਰਭ ਮਾਤਾ ਕਹਿ ਵਾਸਾ, ਉਹਾ ਛੋੜ ਧਰਨ ਮੈਂ ਆਇਆ, ਚਿੱਤਰ ਸਾਲ ਸੁੰਦਰ ਬਾਗ ਮੰਦਰ, ਸੰਗ ਨਾ ਕਛੂ ਜਾਇਆ, ਹੋਰ ਸਭ ਮਿਥਿਆ ਲੋਭ ਲਵੇ, ਗੁਰਪੂਰੇ ਦਿਓ ਹਰਨਾਮਾ ਜੀ ਕਹੋ, ਇਹ ਬਸਤ ਫਬੀ ਰਹੋ, ਇਸ਼ਟ ਮੀਤ ਬੰਧ ਪਸੁਤ ਭਾਈ, ਸੰਗ ਬਣਤਾ ਰਚ ਹੱਸਿਆ, ਜਬ ਅੰਤੀ ਅਵਸਰ ਆਏ ਬਨਿਉ ਹੈ, ਉਨ ਪੇਖ ਤੁਹੀ ਕਾਲ ਰਸਿਆ, ਘਰ ਘਰ ਅਨਰਥ ਬਿਹਾਜੀ, ਸੰਪੈ ਸੋਇਨਾ ਰੂਪਾ ਦਾਮਾ, ਪਹਾੜੀ ਕਹੋ ਉਹ ਪਹਾੜਾ ਮਿਲਿਆ, ਹੋਰ ਸਗਲ ਪਿਓ ਬਿਰਾਨਾ, ਹੈਵਰ ਗੈਵਰ ਰਥ ਸੰਭਾਏ, ਗਹੋ ਕਰ ਕਿਨੇ ਮੇਰੇ, ਜਬ ਤੇ ਹੋਏ ਲਾਂਬੀ ਧਾਈ, ਚਲੇ ਨਾਹੀ ਇੱਕ ਪੈਰੇ, ਨਾਮ ਧਨ ਨਾਮ ਸੁਖ ਰਾਜਾ, ਨਾਮ ਕੁਟੰਬ ਸਹਾਈ, ਨਾਮ ਸੰਪਤ ਗੁਰੂ ਨਾਨਕ ਗਾਉਦੀ, ਉਹ ਮਰੇ ਨਾ ਆਵੇ ਜਾਏ। ਗੁਜਰੀ ਮਹੱਲਾ ਪੰਜਵਾਂ। ਤੇ ਪਦੇ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦੁੱਖ ਬਿਨਸ ਸੁਖਿਆ ਨਿਵਾਸਾ, ਤ੍ਰਿਸ਼ਨ ਜਲਨ ਬੁਝਾਈ, ਨਾਮ ਨਿਧਾਨ ਸਤਿਗੁਰ ਦੜਾਇਆ, ਬਿਨਸ ਨਾ ਆਵੇ ਜਾਈ, ਹਰ ਜਪ ਮਾਇਆ ਬੰਧਨ ਟੁੱਟੇ, ਭਾਏ ਕਿਰਪਾਲ ਦਿਆਲ ਪ੍ਰਭ ਮੇਰੇ, ਸਾਧ ਸੰਗਤ ਮਿਲ ਛੂਟੇ ਰਹਾਓ, ਆਠ ਪਹਿਰ ਹਰ ਕੇ ਗੁਣ ਗਾਵੇ ਭਗਤ, ਪ੍ਰੇਮ ਰਸ ਮਾਤਾ, ਹਰਖ ਸੋਗ ਦੂਹ ਮਾਹੇ, ਨਿਰਾਲਾ ਕਰਨੇ ਹਰ ਪਛਾਤਾ, ਜਿਸ ਕਾ ਸਾ ਤਿੰਨ ਹੀ ਰੱਖ ਲਿਆ, ਸਗਲ ਜੁਗਤ ਬਣ ਆਏ, ਗੋ ਨਾਨਕ ਪ੍ਰਭ ਪੁਰਖ ਦਿਆ, ਲਗਿਮਤ ਕਹਿ ਨਾ ਜਾਏ। ਗੁਜਰੀ ਮਹੱਲਾ ਪੰਜਵਾਂ। ਦੋ ਪਦੇ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਤਿਤ ਪਵਿੱਤਰ ਲੀਏ ਘਰ ਆਪਣੇ, ਸਗਲ ਕਰਤ ਨਮਸਕਾਰੋ, ਵਰਨ ਚਾਤ ਕਉ ਪੁਛੈ ਨਾਹੀਂ, ਬਾਛੈ ਚਰਨ ਦੁਆਰੋ, ਠਾਕੁਰ ਐਸੋ ਨਾਮ ਤੁਮਾਰੋ, ਸਗਲ ਤ੍ਰਿਸ਼ਟ ਕੋ ਤਨੀ ਕਹੀ ਜੈ, ਜਨ ਕੋ ਅੰਗ ਨਿਰਾਰੋ ਰਹਾਓ, ਸਾਹ ਸੰਗ ਨਾਨਕ ਬੁੱਧ ਪਾਈ, ਹਰ ਕੀਰਤਨ ਆਧਾਰੋ, ਨਾਮ ਦਿਓ ਤ੍ਰਿਲੋਚਨ ਕਬੀਰ, ਦਸਰੋ ਮੁਕਤ ਭਇਓ ਚਮਿਆਰੋ। ਗੁਜਰੀ ਮਹੱਲਾ ਪੰਜਵਾਂ। ਹੈ ਨਾਹੀ ਕੋ ਬੁਝਣ ਹਾਰੋ, ਜਾਨੇ ਕਵਣ ਪਤਾ, ਸਿਵ ਬਿਰੰਚ ਹਰ ਸਗਲ ਮੋਣ, ਜਨ ਗਹਿ ਨਾ ਸਕਾ ਹੇ ਗਤਾ, ਪ੍ਰਭ ਕੀ ਅਗਮ ਅਗਾਧ ਕਥਾ, ਸੁਣੀਐ ਅਵਰ ਅਵਰ ਵਿਦ ਬੁਝੀਐ, ਬਕਨ ਕਥਨ ਰਹਿਤ ਰਹਾਓ, ਆਪੇ ਭਗਤ ਆਪ ਸੁਆਮੀ ਆਪਣੋ ਸੰਗਰਤਾ, ਨਾਨਕ ਕੋ ਪ੍ਰਭ ਪੁਰ ਰਹੇ ਹੋਇ ਪੇਖਿਓ ਜਤਰ ਕਥਾ। ਗੁਜਰੀ ਮਹੱਲਾ ਪੰਜਵਾਂ। ਮਤਾ ਮਸੂਰਤ ਅਵਰ ਸਿਆਣਪ, ਜਨ ਕਛ ਕਛੂ ਨਾ ਆਇਓ, ਜੈ ਜੈ ਅਵਸਰ ਆਏ ਬਣਿਓ ਹੈ, ਤਾਂ ਤਾਂ ਹਰ ਧਿਆਇਓ, ਪ੍ਰਭ ਕੋ ਭਗਤ ਵਚਲ ਬਿਦਨ ਬਿਰਧਾਇਓ, ਕਰੇ ਪ੍ਰਤਪਾਲ ਬਾਰ ਕੀ ਨਿਆਏ, ਜਨ ਕਉ ਲਾਡ ਲੁੰਡਾਇਓ ਰਹਾਓ, ਜਪ ਤਪ ਸੰਜਮ ਕਰਮ ਧਰਮ, ਹਰ ਕੀਰਤਨ ਜਨ ਗਾਇਓ, ਸਰਨ ਭਰਿਓ ਨਾਨਕ ਠਾਕੁਰ ਕੀ, ਭੈ ਦਾਨ ਸੁਖ ਪਾਇਓ। ਗੁਜਰੀ ਮਹੱਲਾ ਪੰਜਵਾਂ। ਦਿਨ ਰਾਤੀ ਅਰਾਧੋ ਪਿਆਰੋ, ਨਿਮਕ ਨਾ ਕੀ ਜੈ ਟੀਲਾ, ਸੰਤ ਸੇਵਾ ਕਰ ਭਾਵਨੀ ਲਾਈਐ, ਤਿਆਗ ਮਨ ਹਟੀਲਾ, ਮੋਹਣ ਪ੍ਰਾਣ ਮਾਣ ਰੰਗੀਲਾ, ਬਾਸ ਰਹੋ ਹੀ ਰਹਿ ਕੇ ਸੰਗੇ, ਪੇਖ ਮੋਹਿਓ ਮਨ ਲੀਲਾ ਰਹਾਓ, ਜਿਸ ਸਿਮਰਤ ਮਨ ਹੋ ਤੇ ਆਨੰਦਾ ਉਤਰੇ, ਮਨੋ ਜੰਗੀਲਾ, ਮਿਲਬੇ ਕੀ ਮਹਿਮਾ ਬਰਨਾ, ਸਾਕੂ ਨਾਨਕ ਪਰੇ ਬਰੀਲਾ। ਗੁਜਰੀ ਮਹੱਲਾ ਪੰਜਵਾਂ। ਮੋਨ ਜੋਗੀ ਸਾਸਤ੍ਰਗ ਕਹਾਵਤ, ਸਭ ਕੀ ਨਿਰਵੇਂ ਬਸ ਆਪਣੀ, ਤੀਨ ਦੇਵਰ ਕੋਰਤ ਦਿਸ਼ਾ, ਤਿੰਨ ਕੀ ਹੈਰਤ ਕਛ ਨਾ ਰਹੀ, ਬਲਵੰਤ ਵਿਆਪ ਰਹੀ ਸਭ ਮਹੀ, ਅਵਰ ਨਾ ਜਾਣ ਸਕੋ ਮਰਮਾ, ਗੁਰ ਕਿਰਪਾ ਤੇ ਲਹੀ ਰਹਾਓ, ਜੀਤ ਜੀਤ ਜੀਤੇ ਸਭ ਥਾਨਾ, ਸਗਲ ਭਵਨ ਲਪਟਈ, ਕਉ ਨਾਨਕ ਸਾਧ ਤੇ ਭਾਗੀ, ਹੋਏ ਚੇਰੀ ਚਰਨ ਗਈ। ਗੁਜਰੀ ਮਹੱਲਾ ਪੰਜਵਾਂ। ਦੋਏ ਕਰ ਜੋੜ ਕਰੀ ਬੇਨੰਤੀ, ਠਾਕੁਰ ਆਪਣਾ ਧਿਆਇਆ, ਆਠ ਦੇ ਰਾਕੇ ਪਰਮੇਸ਼ਰ, ਸਗਲਾ ਦੁਰਤ ਮਿਟਾਇਆ,
ਠਾਕੁਰ ਹੋਏ ਆਪ ਦਿਆਲ ਭਈ ਕਲਿਆਣ ਆਨੰਦ ਰੂਪ ਹੋਈ ਹੈ ਬੁਰੇ ਮਾਲਕ ਬਾਲ ਰਹਾਓ ਮਿਲ ਵਰਨਾਰੀ ਮੰਗਲ ਗਾਇਆ ਠਾਕੁਰ ਕਾ ਜੈਕਾਰੋ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਿਨ ਸਭ ਕਾ ਕਿਆ ਉਧਾਰ ਗੁਜਰੀ ਮਹਲਾ ਪੈਵਾ ਮਾਤ ਪਿਤਾ ਭਾਈ ਸੁਤਮੰਦ ਪੁ ਤਿੰਨ ਕਾ ਬਲ ਹੈ ਥੋਰਾ ਅਣਖ ਰੰਗ ਮਾਇਆ ਕੇ ਵਿਖੇ ਕਿਛ ਸਾਥ ਨਾ ਚੱਲੇ ਭੋਰਾ ਠਾਕੁਰ ਤੁਜ ਬਿਨ ਆਏ ਨਮੋਰਾ ਮੋਹਿਆ ਨਾਥ ਨਿਰਗੁਣ ਗੁਣ ਨਾਹੀ ਮੈਂ ਆਇਓ ਤੁਮਰਾ ਧੋਰਾ ਰਹਾ ਬਲ ਬਲ ਬਲ ਬਲ ਚਰਨ ਤੁਮਾਰੀ ਹਾਂ ਉਹਾਂ ਤੁਮਾਰੋ ਜੋਰਾ ਸਾਧ ਸੰਗ ਨਾਨਕ ਦਰਸ ਪਾਇਓ ਬਿਨ ਸਿਓ ਸਗਲ ਨਿਹੋਰਾ ਗੁਜਰੀ ਮਹੱਲਾ ਪੰਜਵਾਂ ਆਲ ਜਾਲ ਭ੍ਰਮ ਮੋਤ ਜਾਵੈ ਪ੍ਰਭ ਛੇਤੀ ਰੰਗ ਲਾਈ ਮਨ ਕਹੋ ਇਹ ਉਪਦੇਸ਼ ਦ੍ਰਿੜਾਵੈ ਸਹਿਜ ਸਹਿਜ ਗੁਣ ਗਾਈ ਸਾਜਨ ਐਸੋ ਸੰਤ ਸਹਾਈ ਜਿਸ ਭੇਟੇ ਟੁੱਟੇ ਮਾਇਆ ਬੰਦ ਬਿਸਰਨਾ ਕਤੋਂ ਜਾਈ ਰਹਾਉ ਕਰਤ ਕਰਤ ਅਣਕ ਬਹੁ ਭਾਤੀ ਨਿੱਕੀ ਇਹ ਠਹਿਰਾਈ ਮਿਲ ਸਾਧੂ ਹਰ ਜਸ ਗਾਵੇ ਨਾਨਕ ਭਵਜਲ ਪਾਰ ਪਰਾਏ ਗੁਜਰੀ ਮਹੱਲਾ ਪੰਜਵਾਂ ਖਿਨ ਮੈਂ ਥਾਪ ਥਾਪਣਹਾਰਾ ਕੀਮਤ ਜਾਇ ਨਾ ਕਰੀ ਰਾਜਾ ਰੰਗ ਕਰੇ ਖਿਨ ਭੀਤਰ ਨੀਚੇ ਜੋ ਧਰੀ ਧਿਆਈ ਹੈ ਆਪਣ ਸੁਦਾ ਹਰੀ ਸੋਚ ਅੰਦੇਸਾ ਤਾਂ ਕਾ ਕਹਾ ਕਰੀਐ ਜਾ ਮੈਂ ਏਕ ਕਰੀ ਰਹਾਉ ਤੁਮਰੀ ਟੇਕ ਪੂਰੇ ਮੇਰੇ ਸਤਿਗੁਰ ਮਨ ਸਰਨ ਤੁਮਾਰੇ ਭਰੀ ਅਜੇਤ ਯਾਨੇ ਬਾਲਕ ਨਾਨਕ ਹਮ ਤੁਮਰਾ ਕੋ ਧਾਰ ਕਰੀ ਗੁਜਰੀ ਮਹੱਲਾ ਪੈਵਾਂ ਤੂੰ ਦਾਤਾ ਜੀਆਂ

ਸਰਬਰਤ ਬਾਲਕ ਪ੍ਰਭ ਕਉ ਸਦਾ ਸਲਾਹੀ ਰਹਾਉ ਸਾਸਾ ਤੇਰਾ ਨਾਮ ਸਮਾਰੋ ਤੁਮ ਹੀ ਕਉ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿਨਾਣੀ ਲਾਹੀ ਗੁਜਰੀ ਮਹੱਲਾ ਪੰਜਵਾਂ ਕਰ ਕਿਰਪਾ ਆਪਣਾ ਦਰਸ ਦੀਜੈ ਜਸ ਗਾਵੋ ਨਿਸਾਰ ਭੋਰ ਕੇਸ ਸੰਗ ਦਾਸ ਭਗ ਝਾਰੋ ਹੈ ਮਨੋਰਥ ਮੋਰ ਠਾਕੁਰ ਤੁਝ ਬਿਨ ਬਿਆ ਨਾ ਹੋਰ ਚਿਤ ਚਿਤਵਾ ਹਰਸਨ ਰਾਧੋ ਨਿਰਖ ਤੁਮਰੀ ਓ ਨਹਾਓ ਦਿਆਲ ਪੁਰਖ ਸਰਬ ਕੇ ਠਾਕੁਰ ਬਿਨੋ ਕਰੋ ਕਰ ਜੋਰ ਨਾਮ ਜਪੇ ਨਾਨਕ ਦਾ ਤੁਮਰੋ ਦਰਸ ਆਖੀ ਫੋਰ ਗੁਜਰੀ ਮਹੱਲਾ ਪੈਮਾ ਬ੍ਰਹਮ ਲੋਕ ਅਰ ਰੁਦਰ ਲੋਕ ਆਈ ਇੰਦਰ ਲੋਕ ਤੇ ਧਾਏ ਸਾ ਸੰਗਤ ਕਉ ਜੋਇ ਨਾ ਸਕੇ ਮਲ ਮਲ ਧੋਵੈ ਪਾਏ ਆਬ ਮੋਹਿ ਆਏ ਪਰਿਉ ਸਿਰਨਾਏ ਗੋਜ ਪਾਪ ਕੋ ਬਹੁਤ ਪਰਜਾਰੈ ਮੋਹ ਕੋ ਸਤਿਗੁਰ ਦਿਉ ਹੈ ਬਤਾਏ ਨਹਾਓ ਸਿਰ ਸਾਧਕ ਅਰ ਜਖੇ ਕਿੰਨਰ ਨਰ ਰਹੀ ਕੰਠ ਉਰ ਜਾਏ ਜਾਂ ਨਾਨਕ ਅੰਗ ਕੀਆ ਪ੍ਰਭ ਕਰਤੇ ਜਹਾਂ ਕਹਿ ਕੋਟ ਆਇਆ ਸਿੰਦਰ ਸਾਏ ਗੁਜਰੀ ਮਹੱਲਾ ਪੈਮਾ ਅਪ ਜਸ ਮਿਟੈ ਹੋਵੈ ਜਗ ਕੀਰਤ ਦਰਗਹਿ ਵੈਸਨ ਪਾਈਐ ਜਮ ਕੀ ਦਰਾਸ ਨਾਸ ਹੋਏ ਖਿਨ ਮੈਂ ਸੁਖ ਆਨੰਦ ਸੇਤੀ ਕਰ ਜਾਈਐ ਜਹਾਂ ਤੇ ਕਾਲ ਨ ਬਿਰਤੀ ਜਾਈਏ ਅੱਠ ਪੈਰ ਸਿਮਰੋ ਪ੍ਰਭ ਆਪਣਾ ਮਨ ਤਨ ਸਦਾ ਧਿਆਈਏ ਰਹੋ ਮੋਹਿ ਸਰਨ ਦੇਣ ਦੁੱਖ ਭੰਜਣ ਤੂੰ ਦੇਹ ਸੋਏ ਪ੍ਰਭ ਪਾਈਐ ਚਰਨ ਕਮਲ ਨਾਨਕ ਰੰਗ ਰਾਤੇ ਹਰ ਦਰਗੇ ਬੈਜਲ ਕਹੀਏ ਗੁਜਰੀ ਮਹੱਲਾ ਪੈਵਾ ਵਿਸ਼ਵੰਬਰ ਜੀਵਨ ਕੁਰਦਾਤਾ ਭਗਤ ਭਰੇ ਭੰਡਾਰ ਜਾਕੀ ਸੇਵਾ ਨਿਫਲ ਨਾ ਹੋਵਤ ਖਿੰਨ ਮੈਂ ਕਰੇ ਉਧਾਰ ਮਨ ਮੇਰੇ ਚਰਨ ਕਮਲ ਸੰਗ ਰਾਚ ਸਗਲ ਜੀ ਜਾ ਕੋ ਰਾਧੇ ਤਾਂ ਕੋ ਤੂੰ ਜਾਚ ਰਹਾਓ ਨਾਨਕ ਸਰਨ ਤੁਮਾਰੀ ਕਰਤੇ ਤੂੰ ਪ੍ਰਭ ਪ੍ਰਾਣ ਆਧਾਰ ਹੋਏ ਸਹਾਇ ਜਿਸ ਤੂੰ ਰੱਖੇ ਤਿਸ ਕਾਂ ਕਰੇ ਸੰਸਾਰ ਗੁਜਰੀ ਮਹੱਲਾ ਪੈਵਾਂ ਜਨ ਕੀ ਪੈ ਸਵਾਰੀ ਆਪ ਹਰ ਹਰ ਨਾਮ ਦਿਓ ਗੁਰ ਅਵਕਦ ਉਤਰ ਗਇਓ ਸਭ ਤਾਪ ਰਹਾਓ ਹਰ ਗੋਬਿੰਦ ਰੱਖਿਓ ਪਰਮੇਸ਼ਰ ਆਪਣੀ ਕਿਰਪਾ ਧਾਰ ਮਿੱਟੀ ਵਿਆਦ ਸਰਬ ਸੁਖ ਹੋਏ ਹਰ ਗੁਣ ਦਾ ਵਿਚਾਰ ਅੰਗੀਕਾਰ ਕੀਓ ਮੇਰੇ ਕਰਤੇ ਗੁਰ ਪੂਰੇ ਕੀ ਵਡਿਆਏ ਅਵਚਲ ਨੀਵ ਧਰੀ ਗੁਰੂ ਨਾਨਕ ਨਿਤ ਨਿਤ ਚੜੈ ਸਵਾਈ ਗੁਜਰੀ ਮਹੱਲਾ ਪੈਵਾਂ ਕਬੂ ਹਰ ਸਿਉ ਚੀਤ ਨਾਨ ਲਾਇਓ ਧੰਦਾ ਕਰਤ ਬਿਹਾਨੀ ਅਵਧੇ ਗੁਣ ਨਿਧ ਨਾਮ ਨਾ ਗਾਇਓ ਰਹਾਓ ਕੌਡੀ ਕੌਡੀ ਜੋਰਤ ਗਪਟੇ ਅਣਕ ਜੋਗਤ ਕਰਨ ਤਾਇਓ ਬਿਸਰਤ ਪ੍ਰਭ ਕਹਿਤੇ ਦੁਗਣੀਐ ਮਹਾ ਮੋਹਨੀ ਖਾਇਓ ਕਰੋ ਨਗਰੋ ਸਵਾਮੀ ਮੇਰੇ ਗੁਣੇ ਨਾਮ ਹੋਏ ਕਮਾਇਓ ਗੋਬਿੰਦ ਦਿਆਲ ਕਿਰਪਾਲ ਸੁਖ ਸਾਗਰ ਨਾਨਕ ਹਰ ਸਰਣਾਇਓ ਗੁਜਰੀ ਮਹੱਲਾ ਪੈਵਾਂ ਰਚਨਾ ਰਾਮ ਰਾਮ ਰਵੰਤ ਛੋੜਿਆਨ ਵਿਵਹਾਰ ਮਿਥਿਆ ਭੱਜ ਸਦਾ ਭਗਵੰਤ ਰਾਓ ਨਾਮ ਏਕ ਆਧਾਰ ਭਗਤਾ ਈਤ ਆਗੈ ਟੇਕ ਕਰ ਕਿਰਪਾ ਗੋਬਿੰਦਿਆ ਗੁਰ ਗਿਆਨ ਬੁੱਧ ਵਿਵੇਕ ਕਰਨ ਕਰਨ ਸਮਰਾਟ ਸ੍ਰੀ ਧਾਰ ਸਰਨ ਤਾਂ ਕੇ ਗਏ ਮੁਕਤ ਜੁਗਤ ਰਵਾਲ ਸਾਧੂ ਨਾਨਕ ਹਰ ਨਿੰਦ ਲਈ ਗੁਜਰੀ ਮਹੱਲਾ ਪੈਵਾਂ ਘਰ ਚੌਥਾ ਚੌਪ ਦੇਖੋ ਅੰਕਾ ਸਤ ਗੁਰ ਪ੍ਰਸਾਰ ਚਾੜ ਸਗਲ ਸਿਆਣ ਪਾ ਸਾਰ ਸਰਨੀ ਆਓ ਪਾਰ ਬ੍ਰਹਮ ਪਰਮੇਸ਼ਵਰੋ ਪ੍ਰਭੂ ਕੇ ਗੁਣ ਗਾਓ ਅਧੇ ਚਿੱਟ ਚਰਨ ਕਮਲ ਰਾਧ ਸਰਬ ਸੂਖ ਕਲਿਆਣ ਪਾਵੇ ਮਿੱਟੇ ਸਗਲੋ ਪਾਦ ਰਹਾਓ ਮਾਤ ਪਿਤਾ ਸੁਤ ਮੀਤ ਭਾਈ ਤਿਸ ਬਿਨਾ ਨਹੀਂ ਕੋਏ ਤੋਤ ਜੀ ਨਾਲ ਸੰਗੀ ਸਰਬ ਰਵਿਆ ਸੋਏ ਕੋੜ ਦਿੱਤਨਾ ਉਪਾ ਮਿਥਿਆ ਕਛਨਾ ਆਵੇ ਕਾਮ ਸਰਨ ਸਾਧੂ ਨਿਰਮਲ ਗਤ ਹੋਏ ਪ੍ਰਭ ਕਹਿ ਨਾਮ ਅਗਮ ਦਿਆਲ ਪ੍ਰਭੂ ਉਚਾ ਸਰਨ ਸਾਧੂ ਜੋਗ ਤਿਸ ਪ੍ਰਾਪਤ ਨਾਨਕ ਜਿਸ ਲਿਖਿਆ ਤੁਰ ਸੰਜੋਗ ਗੁਜਰੀ

ਛਿੰਦ ਮੇਰੇ ਮਨ ਜਾ ਪ੍ਰਭ ਕਾ ਨਾਉ ਸੁਖ ਸਹਿਜ ਆਨੰਦ ਪਾਵੇ ਮਿਲੇ ਨਿਰਮਲ ਥਾਉ ਰਹਾਉ ਸਾਧ ਸੰਗ ਉਧਾਰ ਇਹ ਮਨ ਆਟ ਪੈਰ ਅਰਾਦੋ ਕਾਮ ਕ੍ਰੋਧ ਅਹੰਕਾਰ ਬਿਨਸੈ ਮਿਟੇ ਸਗਲੇ ਉਪਾਦ ਅਟਲ ਛੇਦ ਪੇਰ ਸੁਆਮੀ ਸ਼ਰਨ ਤਾ ਕੀ ਆਓ ਚਰਨ ਕਮਲ ਰਾਧ ਹਿਰਦੇ ਏਕ ਸਿਉਂ ਦਿਵ ਲਾਓ ਪਾਰ ਬ੍ਰਹਮ ਪ੍ਰਭ ਦਇਆ ਧਾਰੀ ਬਖਸ਼ ਨਿਨੇ ਆਪ ਸਰਬ ਸੁਖ ਹਰ ਨਾਮ ਦੀਆ ਨਾਨਕ ਸੋ ਪ੍ਰਭ ਜਾਪ ਗੁਜਰੀ ਮਹੱਲਾ ਪੈਵਾ ਗੁਰਪ੍ਰਸਾਦੀ ਪ੍ਰਭ ਧਿਆਇਆ ਗਈ ਸੰਕਾ ਤੂਟ ਦੁੱਖ ਹਨੇਰਾ ਪੈ ਬਿਨਾ ਸੇ ਭਾਵ ਕਹਿ ਨਿਕੂਟ ਹਰ ਹਰ ਨਾਮ ਕੀ ਮਨ ਪ੍ਰੀਤ ਮਿਲ ਸਾ ਚਰਨ ਬਚਨ ਗੋਬਿੰਦ ਧਿਆਏ ਮਾਂ ਨਿਰਮਲ ਰੀਤ ਰਹਾਓ ਜਾਵ ਤਾਵ ਨੇਵ ਕਰਨੀ ਸਬਲ ਸਿਮਰਤ ਨਾਮ ਕਰਨ ਗੁਰੂ ਆਪ ਰਾਖੇ ਭਏ ਪੂਰਨ ਕਾਮ ਸਾਧ ਸਾਸਨਾ ਵਿਸਰ ਕਭੂ ਬ੍ਰਹਮ ਪ੍ਰਭ ਸਮਰੱਥ ਗੁਣਨਿਕ ਰਸਨਾ ਕਿਆ ਬਖਾਨਿਆ ਗਣਤ ਸਦਾ ਅਕਥ ਦੀਨ ਦਰਦ ਨਿਵਾਰ ਧਾਰਨ ਦਇਆਲ ਕਿਰਪਾ ਕਰਨ ਅਟਲ ਪਦਵੀ ਨਾਮ ਸਿਮਰਨ ਦ੍ਰਿੜ ਨਾਨਕ ਹਰ ਹਰ ਸਰਨ ਗੁਜਰੀ ਮਹੱਲਾ ਪੈਵਾਂ ਅਹਮਬਦ ਬਹੁਤ ਸਗਨ ਮਾਇਆ ਮਾਂ ਦੇ ਗੁਰੋਗ ਹਰ ਨਾਮ ਔਖਦ ਗੁਰੂ ਨਾਮ ਦੀਨੋ ਚਰਨ ਕਰਨ ਕਾਰਨ ਯੋਗ ਮਨ ਤਨ ਬਾਸੀਐ ਜਨ ਧੂਰ ਕੋੜ ਜਨਮ ਕੇ ਲਹਿ ਪਾਤਕ ਗੋਬਿੰਦ ਲੋਚਾ ਪੂਰ ਹਾਉ ਆਦਿ ਅੰਤੇ ਮਦ ਆਸਾ ਕੁਕਰੀ ਬਿਕਰਾਲ ਗੁਰ ਗਿਆਨ ਕੀਰਤਨ ਗੋਬਿੰਦ ਰਮਨੰ ਕਾਟੀਐ ਜਮਜਾਲ ਕਾਮ ਕ੍ਰੋਧ ਲੋਭ ਮੋਠੇ ਸਦਾ ਆਵਾਗਮਨ ਪ੍ਰਭ ਪ੍ਰੇਮ ਭਗਤ ਗੋਪਾਲ ਸਿਮਰਨ ਮਿਟੰਤ ਮਿਟਤ ਜੋਨੀ ਪਵਨ ਮਿੱਤਰ ਪੁੱਤਰ ਕਲੱਤਰ ਸੁਰਿਦ ਤੀਨ ਤਾਪ ਜਲੰਤ ਜਪ ਰਾਮ ਰਾਮਾ ਦੁੱਖ ਨਿਵਾਰੇ ਮਿਲੇ ਹਰ ਜਨ ਸੰਤ ਸਰਬ ਬਿੰਦ ਭ੍ਰਮ ਤੇ ਪੁਕਾਰੇ ਕਤੇ ਨਾਹੀਂ ਛੋਟ ਹਰ ਚਰਨ ਸਰਨਾ ਪਾਰ ਪ੍ਰਭ ਕਰਿੜ ਗਈ ਨਾਨਕ ਕੋਟ ਗੁਜਰੀ ਮਹੱਲਾ ਪੰਜਵਾਂ ਕਰ ਚੌਥਾ ਦੁੱਪ ਦੇ ਏਕੋ ਅੰਕਾਰ ਸਤਿਗੁਰ ਪ੍ਰਸਾਦ ਰਾਰ ਸ਼੍ਰੀ ਤਰ ਸਫਲ ਮੂਰਤ ਕਰਨ ਕਰਨ ਯੋਗ ਗੁਣ ਰਮਣ ਸ਼ਰਵਣ ਪਾਰ ਮਹਿਮਾ ਫਿਰ ਨਾ ਹੋਤ ਵਿਯੋਗ ਮਨ ਚਰਨਾਰ ਬਿੰਦੂ ਪਾਸ ਕਲ ਕਲੇਸ਼ ਮਿਟੰਤ ਸਿਮਰਨ ਕਾਟ ਜਮਦੂਤ ਵਾਸ ਰਹਾਉ ਸਤਰੁ ਦੈਨ ਹਰ ਨਾਮ ਕਹਿਣ ਅਵਰ ਕਛ ਨਾ ਪਾਉ ਕਰਨ ਗੁਰੂ ਪ੍ਰਭੂ ਮੇਰੇ ਨਾਨਕ ਨਾਮ ਸੁਭਾਉ ਗੁਜਰੀ ਮਹੱਲਾ ਪੈਵਾ ਤੂੰ ਸਮਰੱਥ ਸਰਨ ਕੋ ਦਾਤਾ ਦੁਖ ਭੰਜਨ ਸੁਖ ਰਾਏ ਜਾਏ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਬਿੰਦ ਤੁਜ ਬਿਨੇ ਅਵਰ ਨਾ ਠਾਓ ਕਰ ਕਿਰਪਾ ਪਰ ਬ੍ਰਹਮ ਸਵਾਮੀ ਜਪੀ ਤੁਮਾਰਾ ਨਾਉ ਰਹਾਓ ਸਤਿਗੁਰ ਸੇਵ ਲੱਗੇ ਹਰ ਚਰਨੀ ਵੱਡੇ ਪਾਗਲੇ ਲਾਗੀ ਕਵਲ ਪਰੰਗਾਚ ਭਏ ਸਾਧ ਸੰਗੇ ਦੁਰਮਤ ਬੁੱਧ ਤੇ ਆ ਗਈ ਆਠ ਪੈਰ ਹਰ ਕੇ ਗੁਣ ਗਾਵੈ ਸਿਮਰੇ ਦੀਨ ਦਿਆਲਾ ਆਪ ਤਰੇ ਸੰਗਤ ਸਭ ਉਦਰੈ ਬਿਨਸੇ ਸਗਲ ਜੰਜਾਲਾ ਚਰਨ ਆਧਾਰ ਤੇਰਾ ਪ੍ਰਭ ਸਵਾਮੀ ਓਤ ਪੋਤ ਪ੍ਰਭ ਸਾਥ ਸਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਗੁਜਰੀ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏਕ ਨਗਰੀ ਪੰਡ ਚੋਰ ਬਸੀ ਅਲੇ ਬਰਜਤ ਚੋਰੀ ਧਾਵੈ ਦ੍ਰਹਿ ਦਸ ਮਾਲ ਰੱਖੇ ਜੋ ਨਾਨਕ ਮੁਖ ਮੁਕਤ ਸੋ ਪਾਵੈ ਚੇਤੋ ਬਸ ਦਿਓ ਬਨਵਾਲੀ ਰਾਮ ਹਿਰਦੈ ਚਮਾਲੀ ਰਹਾਓ ਅਰਧ ਮੂਲ ਰਿਸ ਸਾਖ ਤੁਲਾ ਤੁਲਾਹ ਜਾਤ ਬੇਦ ਜਿਤ ਲਾਗੇ ਸਹਿਜ ਪਾਏ ਜਾਏ ਤੇ ਨਾਨਕ ਬਾਰ ਬ੍ਰਹਮ ਲਿਵ ਜਾਗੇ ਬਾਰ ਜਾਤ ਘਰ ਮਾਗਣ ਮੇਰੇ ਪੁਪ ਪੁੱਤਰ ਡਾਲਾ ਸਰਬ ਜੋਤ ਨਿਰੰਜਨ ਸਭੂ ਛੋਡੋ ਬਹੁਤ ਜੰਜਾਲਾ ਸੁਣ ਸਿਖਵੰਤੇ ਨਾਨਕ ਬਿਨਵੈ ਛੋਡੋ ਮਾਇਆ ਜਾਲਾ ਮਨ ਵਿਚਾਰ ਏਕ ਲਿਵ ਲਾਗੀ ਪੁਨਰਪ ਜਨਮ ਨਾ ਕਾਲਾ ਸੋ ਗੁਰੂ ਸੋ ਸਿੱਖ ਥਿਅਲੇ ਸੋ ਵੈਦ ਜੇ ਜਾਣੇ ਰੋਗੀ ਤਿਸ ਕਾਰਨ ਕਾਮ ਨਾ ਧੰਦਾ ਨਾ ਏ ਧੰਦੇ ਗ੍ਰਹਿ ਜੋਗੀ ਕਾਮ ਕ੍ਰੋਧਾਂ ਕਾਰਤ ਜਿਅਲੇ ਲੋਭ ਮੋਹ ਤਿਸ ਮਾਇਆ ਮਨ ਤਨ ਅਵਖਦ ਮਨ ਤਨ ਅਵਗਤ ਧਿਆਇਆ ਗੁਰਪ੍ਰਸਾਦੀ ਪਾਇਆ ਗਿਆਨ ਧਿਆਨ ਸਭ ਦਾਤ ਗਤੀ ਅਲੇ ਸੇਤ ਵਰਨ ਸਭ ਦੂਤਾ ਬ੍ਰਹਮ ਕਮਲ ਮਦ ਤਾਥ ਸਾਧੰਗ ਜਾਗਤ ਨਾਹੀ ਸੁਤਾ ਮਾ ਗਭੀਰ ਪੁੱਤਰ ਪਤਾਲਾ ਨਾਨਕ ਸਰਬ ਜੁਆਇਆ ਉਪਦੇਸ਼ ਗੁਰੂ ਮਾਮਾ ਪੁਨਹਿ ਨਾ ਗਰਭੰਗ ਬਿਕ ਤਾਜ ਅੰਮ੍ਰਿਤ ਪੀ ਆਇਆ ਗੁਜਰੀ ਮਹੱਲਾ ਪਹਿਲਾ ਕਵਣ ਕਵਣ ਜਾਚੇ ਪ੍ਰਭ ਦਾਤੇ ਤਾਂ ਕਿ ਅੰਤ ਨਾ ਪਰੇ ਸੁਮਾਰ ਜੈਸੀ ਭੋਗ ਹੋਏ ਅਬ ਅੰਤਰ ਤੂੰ ਸਮਰੱਥ ਸੱਚ ਦੇਵਨ ਹਾਰ ਐ ਜੀ ਜਪ ਤਪ ਸੰਜਮ ਸੱਚ ਆਧਾਰ ਹਰ ਹਰ ਨਾਮ ਦੇ ਸੁਖ ਪਾਈਐ ਤੇਰੀ ਭਗਤ ਪਰੇ ਭੰਡਾਰ ਰਹਾਓ ਸੁਣ ਸਮਾਧ ਰਹਿ ਲਿਵ ਲਾਗੇ ਕਾ ਇੱਕ ਹੀ ਸ਼ਬਦ ਵਿਚਾਰ ਜਲ ਤਲ ਧਰਨ ਗਗਨ ਤੈ ਨਾਹੀ ਆਪੇ ਆਪ ਕੀਆ ਕਰਤਾਰ
ਨਾ ਤਦ ਮਾਇਆ ਮਗਨ ਛਾਇਆ, ਨਾ ਸੂਰ ਚੰਦ, ਨਾ ਜੋਤ ਅਪਾਰ, ਸਰਬ ਦ੍ਰਿਸ਼ਟ ਲੋਚਨ ਅਭ ਅੰਤਰ, ਇਕ ਨਦਰ ਸੋ ਤ੍ਰਿ ਭਵਨ ਸਾਰ, ਭਵਨ ਪਾਣੀ ਅਗਨ ਤਿੰਨ ਗਿਆ, ਬ੍ਰਹਮਾ ਵਿਸ਼ਨੂੰ ਮਹੇਸ਼ ਆਕਾਰ, ਸਰਬੇ ਜਾਚਕ ਤੂੰ ਪ੍ਰਭ ਦਾਤਾ, ਦਾਤ ਕਰੇ ਆਪਣੇ ਵਿਚਾਰ, ਕੋਟ ਤੇ ਤੀਰਥ ਜਾਚੇ ਪ੍ਰਭ ਨਾਇਕ, ਰਿੰਦੇ ਤੋਟ ਨਾਈ ਭੰਡਾਰ, ਉਦੇ ਭਾਂਡੇ ਕਚਨਾ ਸਮਾਵੇ, ਸੀਧੇ ਅੰਮ੍ਰਿਤ ਭਰੇ ਨਿਹਾਰ, ਸਿਧ ਸਮਾਧੀ ਅੰਤਰ ਜਾਚੇ, ਰਿਧ ਸਿਧ ਜਾਚੇ ਕਰੇ ਅਜੈਕਾਰ, ਜੈਸੀ ਪਿਆਸ ਹੋਏ ਮਨ ਅੰਤਰ, ਤੈਸੋ ਜਲ ਦੇਵੇ ਪ੍ਰਕਾਰ, ਵੱਡੇ ਭਾਗ ਗੁਰਸੇਵੇ ਆਪਣਾ, ਭੇਦ ਨਾਹੀਂ ਗੁਰਦੇਵ ਮੁਰਾਰ, ਤਾਂ ਕੋ ਕਾਲ ਨਾਹੀਂ ਜਮਜੋ ਹੈ, ਬੁੱਝੇ ਅੰਤਰ ਸ਼ਬਦ ਵਿਚਾਰ, ਅਬ ਤਬ ਅਵਰ ਨਾ ਮੰਗੋ, ਹਾਰ ਪੈ ਨਾਮ ਨਿਰੰਜਨ ਦੀਜੇ ਪਿਆਰ, ਨਾਨਕ ਚਾਤ੍ਰਿਕ ਅੰਮ੍ਰਿਤ ਜਲ ਮੰਗੈ, ਹਾਰ ਜਸ ਦੀਜੇ ਕਿਰਪਾ ਧਾਰ, ਗੁਜਰੀ ਮਹੱਲਾ ਪਹਿਲਾ ਹੈ, ਜੀ ਜਨਮ ਮਰੇ ਆਵੈ ਪੁਣ ਜਾਵੈ, ਬਿਨ ਗੁਰ ਗਤ ਨਹੀਂ ਗਾਏ, ਗੁਰਮੁਖ ਪ੍ਰਾਣੀ ਨਾਮੇ ਰਾਤੇ, ਨਾਮੇ ਗਤ ਪਤ ਪਾਈ ਭਾਈ ਰੇ, ਰਾਮ ਨਾਮ ਜਿਤਨ ਲਾਈ, ਗੁਰਪ੍ਰਸਾਦੀ ਹਰ ਪ੍ਰਭ ਜਾਚੇ, ਐਸੀ ਨਾਮ ਬੜਾਈ ਰਹਾਓ ਹੈ ਜੀ, ਬਹੁਤੇ ਭਿੰਕਰੇ ਭਿਖਿਆ ਕਹੋ ਕਿਤੇ, ਉਧਰ ਭਰਨ ਗਏ ਤਾਈ, ਬਿਨ ਹਰ ਭਗਤ ਨਾਹੀਂ ਸੁਖ ਪ੍ਰਾਣੀ, ਬਿਨ ਗੁਰ ਗਰਭ ਨ ਜਾਈਐ ਜੀ, ਕਾਲਤ ਦਾ ਸਿਰ ਉੱਪਰ ਠਾਡੇ ਜਨਮ ਜਨਮ ਵੈਰਾਈ, ਸੱਚ ਹੈ ਸ਼ਬਦ ਰਤੇ ਸੇ ਬਚੈ, ਸਤਿਗੁਰ ਬੂਝ ਬੁਝਾਈ, ਗੁਰ ਸਰਣਾਈ, ਜੋਹੇ ਨਾ ਸਕੈ ਦੂਤ ਨਾ ਸਕੈ ਸੰਤਾਈ, ਅਵਗਤ ਨਾਥ ਨਿਰੰਜਨ ਰਾਤੇ, ਨਿਰਭਉ ਸਿਉ ਲਿਵਲਾਈ, ਐ ਜੀਓ ਨਾਮ ਦ੍ਰਿੜੋ ਨਾਮੇ ਲਿਵਲਾਵੋ, ਸਤਿਗੁਰ ਟੇਕ ਨਿਗਾਈ, ਜੋਤ ਸੁਭਾਵੈ ਸੋਈ ਕਰਸੀ, ਕੀਰਤਨਾ ਮਿਟਿਆ ਜਾਈ, ਐ ਜੀ ਭਾਗ ਪਰੇ ਗੁਰ ਸਰਨ ਮਾਰੀ, ਮੈਂ ਅਵਰ ਨ ਦੂਜੀ ਭਾਈ, ਅਬ ਤਬ ਏਕੋ ਏਕ ਪੁਕਾਰੋ, ਆਰ ਜੁਗਾਦ ਸਿਖਾਈ, ਐ ਜੀ ਰਾਖੋ ਪੈਜ ਨਾਮ ਆਪਣੇ ਗੇ, ਤੁਝ ਹੀ ਸਿਉ ਬਨ ਆਈ, ਕਰ ਕਿਰਪਾ ਗੁਰਦਰਸ ਤੇ ਆਦ ਖਾਵੋ, ਮੈਂ ਸਵਨ ਜਲਾਈ, ਐ ਜੀ ਕਿਆ ਮੰਗੋ ਕਿਛ ਰਹਿ ਨਾ ਦਿਸੈ, ਇਸ ਜਗ ਮੈਂ ਆਇਆ ਜਾਈ, ਨਾਨਕ ਨਾਮ ਪਦਾਰਥ ਦੀਜੈ, ਹਿਰਦੈ ਕੰਠ ਬਣਾਏ, ਗੁਜਰੀ ਮਹੱਲਾ ਪਹਿਲਾ, ਐ ਜੀ ਨਾ ਹਮ ਉੱਤਮ ਨੀਚ, ਨਾ ਮਦਮ ਹਰ ਸਰਨਾਗਤ, ਹਰ ਕੇ ਲੋਗ ਨਾਮ ਰਤੇ ਕੇਵਲ ਪੈਦਾ ਕੀ, ਸੋਗ ਬਿਜੋਗ ਬਿਸਰ ਜਿਤ ਰੋਗ, ਭਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੀ, ਸਤਿਗੁਰ ਵਾਕ ਹਿਰਦੈ ਹਰ ਨਿਰਮਲ, ਜਾਂ ਜਮ ਕਾਣ ਨਾ ਜਮ ਕੀ ਬਾਕੀ ਰਹਾਉ, ਹਰ ਗੁਣ ਰਚਨ ਰਵੇ ਪ੍ਰਭ ਸੰਗੇ, ਜੋ ਤਿਸ ਭਾਵੈ ਸਹਿਜ ਹਰੀ, ਬਿਨ ਹਰ ਨਾਮ ਬ੍ਰਿਤਾ ਜਗ ਜੀਵਨ, ਹਰ ਬਿਨ ਨਿਫਲ ਮੇਕ ਕਰੀ, ਐ ਜੀ ਖੋਟੇ ਠੌਰ ਨਾਹੀਂ, ਘਰ ਬਾਰ ਨਿੰਦਕ ਗਤ ਨਹੀਂ ਕਾਈ, ਰੋਸ ਕਰੇ ਪ੍ਰਭ ਬਖਸ਼ ਨਾ ਮਿਟੈ, ਨਿਤ ਜੜੇ ਸਵਾਈ, ਐ ਜੀ ਗੁਰ ਕੀ ਦਾਤ ਨਾ ਮਿਟੈ ਕੋਈ, ਮੇਰੇ ਠਾਕੁਰ ਆਪ ਦਿਵਾਈ, ਨਿੰਦਕ ਨਰ ਕਾਲੇ ਮੁਖ ਨਿੰਦਾ, ਜਿਨ ਗੁਰ ਕੀ ਦਾਤ ਨਾ ਪਾਈ, ਐ ਜੀ ਸ਼ਰਨ ਪਰੇ ਪ੍ਰਭ ਬਖਸ਼, ਮਿਲਾ ਵਹਿ ਮਿਲਮ ਨਾ ਦੁਆਰਾਈ, ਆਨੰਦ ਮੂਲਨਾਥ ਸਿਰਨਾਥਾ, ਸਤਿਗੁਰ ਮੇਲ ਮਿਲਾਈ, ਐ ਜੀ ਸਦਾ ਦਿਆਲ ਦਇਆ ਕਰ, ਰਵਿਆ ਗੁਰਮਤਿ ਭ੍ਰਮਣ ਚੁਗਾਈ, ਪਾਰਸ ਭੇਟ ਕੰਚਨ ਧਾਤ ਹੋਈ, ਸਤਸੰਗਤ ਕੀ ਵਡਿਆਈ, ਹਰ ਜਲ ਨਿਰਮਲ ਮਾਨੀ ਸੁਨਾਨੀ, ਮਦਨ ਸਤਿਗੁਰ ਭਾਈ, ਪੁਨਰਪ ਜਨਮ ਨਾਹੀ ਜਨ ਸੰਗਤ, ਜੋਤੀ ਜੋਤ ਮਿਲਾਈ, ਤੂੰ ਵੱਡ ਪੁਰਖਾ ਗਮ ਧਰੋਵਰ, ਹਮ ਪੰਖੀ ਤੁਜ ਮਾਹੀ, ਨਾਨਕ ਨਾਮ ਨਿਰੰਜਨ ਦੀਜੈ, ਜੁਗ ਜੁਗ ਸ਼ਬਦ ਸਲਾਹੀ, ਗੁਜਰੀ ਮਹੱਲਾ ਪਹਿਲਾ, ਕਾਰ ਚੌਥਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਭਗਤ ਪ੍ਰੇਮ ਰਾਦਿੱਤੰ, ਸੱਚ ਵਿਆਸ ਪਰਮ ਹਿਤੰ, ਬਿਲਲਾਪ ਬਿਲਲ ਬਿਲੰਤੀਆ, ਸੁਖ ਪਾਏ ਚਿਤ ਚਿਤ ਹਿਤੰ, ਜਪ ਮਨ ਨਾਮ ਹਰ ਸਰਨੀ, ਸੰਸਾਰ ਸਾਗਰ ਤਾਰ ਤਾਰਨ, ਰਾਮ ਨਾਮ ਹਰ ਕਰਨੀ ਰਹਾਓ, ਏ ਮਨ ਮ੍ਰਿਤ ਸੁਭ ਚਿੰਤੰ, ਗੁਰ ਸ਼ਬਦ ਹਰ ਰਮਣੰ, ਮਤ ਤਤ ਗਿਆਨੰ, ਕਲਿਆਣ ਨਿਧਾਨੰ, ਹਰ ਨਾਮ ਮਨ ਰਮਣੰ, ਚਲ ਚਿਤ ਵਿਤ ਭ੍ਰਮਾ ਭ੍ਰਮੰ, ਜਗ ਮੋਹ ਮਗਨ ਹਿਤੰ, ਤਿਰ ਨਾਮ ਭਗਤ ਦ੍ਰਿੜੰ, ਮਤੀ ਗੁਰ ਵਾਕ ਸ਼ਬਦ ਰਤੰ, ਪਰਮਾਤ ਭਰਮ ਨਾ ਚੁਕੇ, ਜਗ ਜਨਮ ਵਿਆਦ ਖਪੰਗ, ਸਥਾਨ ਹਰ ਨੇ ਕੇਵਲੰ, ਸਤ ਮਤੀ ਨਾਮ ਤਪੰਗ, ਏ ਜਗ ਮੋਹੇਤ ਵਿਆਪਤੰ, ਦੁਖ ਅਧਿਕ ਜਨਮ ਮਰਣੰ, ਭਜ ਸਰਨ ਸਤਿਗੁਰ ਉਭਰੇ, ਹਰ ਨਾਮ ਹਿਰਦਿ ਰਮਣੰ, ਗੁਰਮਤ ਨਿਚਲ ਮਨ, ਮਨ ਮਨੰ ਸਹਿਜ ਵਿਚਾਰੰ, ਸੋ ਮਨ ਨਿਰਮਲ ਜਿਤ ਸਾਚ ਅੰਤਰ, ਗਿਆਨ ਤਰਾਂ ਸਾਰੰ, ਪੈ ਪਾਏ ਭਗਤ ਤਰ ਭਵਜਲ, ਮਨਾ ਚਿਤ ਲਾਏ ਹਰ ਚਰਨੀ, ਹਰ ਨਾਮ ਹਿਰਦੈ ਪਵਿੱਤਰ ਪਾਵਣ, ਏ ਸਰੀਰ ਤੋ ਸਰਨੀ,
ਲਭ ਲੋਭ ਲਹਿਰ ਨਿਵਾਰਣੰ ਹਰ ਨਾਮ ਰਾਸ ਮਨੰ ਮਨ ਮਾਰ ਤੁਇ ਨਿਰੰਜਨਾ ਕਉ ਨਾਨਕ ਸਰਨੰ ਗੁਜਰੀ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਿਰਤ ਕਰੀ ਇਹ ਮਨ ਚਾਹੇ ਗੁਰਪ੍ਰਸਾਦੀ ਆਪ ਗਵਾਏ ਕਿਤ ਥਿਰ ਰਾਖੈ ਸੋ ਮੁਕਤ ਹੋਵੈ ਜੋ ਇੱਛੀ ਸੋਈ ਫਲ ਪਾਈ ਨਾਚ ਰੇ ਮਨ ਗੁਰ ਕੇ ਆਗੈ ਗੁਰ ਕੇ ਭਾਣੇ ਨਾਚੇ ਤਾਂ ਸੁਖ ਪਾਵੇ ਅੰਤੇ ਜਮ ਪਉ ਭਾਗੇ ਰਹਾਉ ਆਪ ਨਚਾਏ ਸੋ ਭਗਤ ਕਹੀਏ ਆਪਣਾ ਪਿਆਰ ਆਪ ਲਾਏ ਆਪੇ ਗਾਵੈ ਆਪ ਸੁਣਾਵੈ ਇਸ ਮਨ ਅੰਧੇ ਕੋ ਮਾਰਗ ਪਾਏ ਅੰਦਿਨ ਨਾਚੈ ਸਖਤ ਨਿਵਾਰੈ ਸੇਵ ਕਰ ਨੀਂਦ ਨਾ ਹੋਈ ਸ਼ਕਤੀ ਘਰ ਜਗਤ ਸੂਤਾ ਨਾਚੈ ਟਾਪੇ ਅਵਰੋ ਗਾਵੇ ਮਨ ਮੁਖ ਭਗਤ ਨਾ ਹੋਈ ਸੁਰ ਨਰ ਵਿਰਤ ਪੱਖ ਕਰਮੇ ਨਾਚੈ ਮੁਨ ਜਨ ਗਿਆਨ ਵਿਚਾਰੀ ਸਿੱਧ ਸਾਧਿਕ ਲਿਵ ਲਾਗੀ ਨਾਚੇ ਜਿਨ ਗੁਰਮੁਖ ਬੁੱਧ ਵਿਚਾਰੀ ਕੰਡ ਬ੍ਰਹਿਮੰਡ ਤ੍ਰੈ ਗੁਣ ਨਾਚੇ ਜਿਨ ਲਾਗੀ ਹਾਰ ਲਿਵ ਤੁਮਾਰੀ ਜੇ ਜਨ ਸਭੇ ਹੀ ਨਾਚੇ ਨਾਚੇ ਖਾਣੀ ਚਾਰੀ ਜੋ ਤੁਧ ਭਾਵੇ ਸੇ ਨਾਚੇ ਜਿਨ ਗੁਰਮੁਖ ਸ਼ਬਦ ਲਿਵ ਲਾਏ ਸੇ ਭਗਤ ਸੇ ਤਤ ਗਿਆਨੇ ਜਿਨ ਕਉ ਹੁਕਮ ਨਾਏ ਇਹਾ ਭਗਤ ਸੱਚੇ ਸਿਉਂ ਲਿਵ ਲਾਗੈ ਬਿਨ ਸੇਵਾ ਭਗਤ ਨਾ ਹੋਈ ਜੀਵਤ ਮਰੈ ਤਾਂ ਸ਼ਬਦ ਵਿਚਾਰੇ ਤਾਂ ਸੱਚ ਭਾਵੈ ਕੋਈ ਮਾਇਆ ਕਹਿ ਅਰਥ ਬਹੁਤ ਲੋਕ ਨਾਚੇ ਕੋ ਬਿਰਲਾ ਤਤ ਵਿਚਾਰੀਏ ਗੁਰਪ੍ਰਸਾਦੀ ਸੋਈ ਜਨ ਪਾਏ ਜਿਨ ਕੋ ਕਿਰਪਾ ਤੁਮਾਰੀ ਇੱਕਦਮ

ਜੇ ਗੁਰਮੁਖ ਸ਼ਬਦ ਵਿਚਾਰੀ ਕਉ ਨਾਨਕ ਸਹੀ ਸਹਿ ਸੁਖ ਪਾਵੇ, ਜਿਨ ਕੋ ਅਨੰਦਰ ਤੁਮਾਰੀ ਗੁਜਰੀ ਮਹਲਾ ਚੌਥਾ। ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਬਿਨ ਜੀਅਰਾ ਰਹਿ ਨਾ ਸਕੈ, ਜਿਉਂ ਬਾਲਕ ਕੀ ਰਿਆ ਦਾਰੀ। ਅਗਮਯ ਗੋਚਰ ਪ੍ਰਭ ਗੁਰਮੁਖ ਪਾਈਐ, ਆਪਣੇ ਸਤਿਗੁਰ ਕਹਿ ਬਲਿਹਾਰੀ। ਮਨ ਰੇ ਹਾਰ ਕੀਰਤ ਧਰ ਤਾਰੀ, ਗੁਰਮੁਖ ਨਮ ਅੰਮ੍ਰਿਤ ਜਲ ਪਾਈਐ, ਜਿਨ ਕੋ ਕਿਰਪਾ ਤੁਮਾਰੀ ਨਾ ਹੋ। ਸਨਕ ਸੁਨੰਦਰ ਨਾਰਦ ਮੁਨ ਸੇਵੇ, ਅਨਦਿਨ ਜਪਤ ਰਹੇ ਬਨਵਾਰੀ, ਸਰਨਾਗਤ ਪ੍ਰਹਿਲਾਦ ਜਨ ਆਏ, ਤਿੰਨ ਕੀ ਪੈ ਸਵਾਰੀ। ਅਲੱਕ ਨਿਰੰਜਨ ਏਕੋ ਵਰਤੈ, ਏਕਾ ਜੋਤ ਮੁਰਾਰੀ, ਸਭ ਜਾਚਕ ਤੂੰ ਏਕੋ ਦਾਤਾ ਮਾਂਗੇ ਹਾਥ ਪਸਾਰੀ। ਭਗਤ ਜਨਾ ਕੀ ਉੱਤਮ ਬਾਣੀ ਗਾਵੀ, ਅਕਤ ਕਥਾ ਨਿਤ ਨਿਆਰੀ। ਸਫਲ ਜਨਮ ਭਇਆ ਤਿੰਨ ਕੀ ਰਾਇਆ, ਤਰੇ ਕੁਲਤਾਰੀ, ਮਨਮੁਖ ਦੁਬਦਾ ਦੁਰਮਤ ਵਿਆਪੇ, ਜਿਨੇ ਅੰਤਰ ਮੋਹ ਗੁਬਾਰੀ। ਸੰਤ ਜਿਨਾ ਕੀ ਕਥਾ ਨਾ ਭਾਵੇ, ਉਹ ਡੂਬੇ ਸਨ ਪਰਵਾਰੀ, ਨਿੰਦਕ ਨਿੰਦਾ ਕਰ ਮਲ ਧੋਵੈ, ਉਹ ਮਲ ਪੱਖ ਮਾਇਆ ਧਾਰੀ। ਸੰਤ ਜਿਨਾ ਕੀ ਨਿੰਦਾ ਵਿਆਪੇ, ਨਾ ਉਰਵਾਰ ਨਾ ਪਾਰੀ, ਇਹੋ ਪਰਪੰਚ ਖੇਲ ਕੀਆ, ਸਭ ਕਰਤੇ ਹਰ ਕਰਤੇ ਸਭ ਕਲ ਧਾਰੀ। ਹਰ ਏਕੋ ਸੂਤ ਵਰਤੈ ਜੋਗੇ ਅੰਤਰ, ਸੂਤ ਖਿੰਚੇ ਇਕੰਕਾਰੀ, ਰਚਨ ਰਚਨ ਰਸ ਗਾਵੇ, ਹਰ ਗੁਣ ਰਚਨਾ ਹਰ ਰਸ ਧਾਰੀ। ਨਾਨਕ ਹਰ ਬਿਨ ਅਵਰ ਨਮਾਗੋ, ਹਰ ਰਸ ਪ੍ਰੀਤ ਪਿਆਰੀ, ਗੁਜਰੀ ਮਹਲਾ ਪੰਜਵਾਂ। ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਜਨ ਮੈਂ ਤੂੰ ਰਾਜਾ ਕਹੀਏ, ਭੂਮਣ ਮੈਂ ਭੂਮਾ, ਠਾਕੁਰ ਮੈਂ ਠੁਕਰਾਹੀ, ਤੇਰੀ ਕੋਮਣ ਸਿਰ ਕੋਮਾ, ਪਿਤਾ ਮੇਰੋ ਬਡੋ ਧਨੀ, ਅਗਮਾ ਉਸਤਤ ਕਵਣ ਗਰੀਜੇ, ਕਰਤੇ ਭੇਖ ਰਹੇ ਬਿਸਮਾ ਰਹਾਓ। ਸੁਖੀਅਨ ਮੈਂ ਸੁਖੀਆ ਤੂੰ ਕਹੀਏ, ਦਾਤਨ ਤਿਨ ਦਾਤਾ, ਤੇਜਨ ਮੈਂ ਤੇਜਵੰਸੀ ਕਹੀਏ, ਰਸੀਅਨ ਮੈਂ ਰਾਤਾ, ਸੁਹੂਰਨ ਮੈਂ ਸੂਰਾ ਤੂੰ ਗਈਐ, ਭੋਗਣ ਮੈਂ ਭੋਗੀ, ਗ੍ਰਸਤਨ ਮੈਂ ਤੂੰ ਬਡੋ ਗ੍ਰਸਤੀ, ਜੋਗਨ ਮੈਂ ਜੋਗੀ, ਕਰਤਨ ਮੈਂ ਤੂੰ ਕਰਤਾ ਕਹੀਏ, ਆਚਾਰਨ ਮੈਂ ਆਚਾਰੀ, ਸਾਨ ਮੈਂ ਤੂੰ ਸੱਚਾ ਸਾਹਿਬ, ਪਾਲਣ ਮੈਂ ਵਪਾਰੀ, ਦਰਬਾਰਨ ਮੈਂ ਤੇਰੋ ਦਰਬਾਰਾ, ਸਰਨ ਪਾਲਣ ਟੀਕਾ, ਲਿਖਮੀ ਕੇਤਕ ਗਣੀ ਨਾ ਜਾਈਐ, ਗਨ ਨਾ ਸਖੋ ਸਿਕਾ, ਨਾਮਣ ਮੈਂ ਤੇਰੋ ਪ੍ਰਭ ਨਾਮਾ, ਗਿਆਨ ਮੈਂ ਗਿਆਨੀ, ਜੁਗਤਨ ਮੈਂ ਤੇਰੀ ਪ੍ਰਭ ਜੁਗਤਾ, ਸੁਨਾਨਣ ਮੈਂ ਸੁਨਾਨੀ, ਸੁਤਨ ਮੈਂ ਤੇਰੀ ਪ੍ਰਭ ਸਿੱਧਾ, ਕਰਮਣ ਸਿਰ ਕਰਮਾ, ਆਗਿਆ ਮੈਂ ਤੇਰੀ ਪ੍ਰਭ ਆਗਿਆ, ਹੁਕਮਣ ਸਿਰ ਹੁਕਮਾ, ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਆ, ਜੋ ਪ੍ਰਭ ਕੀ ਅਤ ਪਿਆਰੀ। ਗੁਜਰੀ ਮਹਲਾ ਪੰਜਵਾਂ, ਕਾਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਨਾਥ ਨਰਹਰ ਦੀਨ ਬੰਧਵ, ਪ੍ਰਤਿ ਪਾਵਣ ਦੇਵ, ਪੈ ਤਰਾਸ ਨਾਥ ਕਿਰਪਾਲ, ਗੁਣਿਦ ਸਫਲ ਸੁਆਮੀ ਸੇਵ, ਹਰ ਗੋਪਾਲ ਗੁਰੂ ਗੋਬਿੰਦ, ਚਰਨ ਸਰਨ ਦਿਆਲ ਕੇਸਵ ਤਾਰ, ਜਗ ਭਵ ਸਿੰਧ ਰਹਾਉ, ਕਾਮ ਕ੍ਰੋਧ ਹਰਨ ਮਦ ਮੋਹ, ਦਹਿਨ ਮੁਰਾਰ ਮਨ ਮਕਰੰਦ, ਜਨਮ ਬਰਨ ਨਿਵਾਰ ਧਰਨੀ ਤਾਰ, ਪਤ ਰਾਖ ਪਰਮਾਨੰਦ, ਜਲਤ ਅਣਕ ਤਰੰਗ ਮਾਇਆ, ਗੁਰ ਗਿਆਨ ਹਾਰ ਮੰਤ, ਛੇਦ ਅੰਬੁਦ ਕਰਨਾ ਮੈਂ, ਚਿੰਤ ਮੇਟ ਪੁਰਖ ਅਨੰਤ, ਸਿਮਰ ਸਮਰੱਥ ਪਲ ਮਹੂਰਤ, ਪ੍ਰਭ ਧਿਆਮ ਸਵੈ ਸਮਾਰ ਦੀਨ ਦਿਆਲ, ਪ੍ਰਸੰਨ ਪੂਰਨ ਜਾਚੀ ਹੈ ਰਜ ਸਾਧ, ਮੋਹ ਮਿਥਨ ਦੁਰੰਤ, ਆਸਾ ਵਾਸਨਾ ਬੇਕਾਰ, ਰੱਖ ਧਰਮ ਕਰਮ ਵਿਧਾਰ, ਮਨ ਤੇ ਉਦਰ ਹਰ ਨਿਰੰਕਾਰ, ਧਨਾੜ ਆੜ ਭੰਡਾਰ, ਹਰ ਨਿਧ ਹੋਰ ਜਿਨਾ ਨਾ ਚੀਰ, ਕਲ ਮੁਗਧ ਮੂੜ ਕਟਾਖੇ, ਸ੍ਰੀ ਧਰ ਪੈ ਗੁਣ ਮਰ ਧੀਰ, ਜੀਵਨ ਮੁਕਤ ਜਗਦੀਸ਼, ਜਪ ਮਨ ਧਾਰ ਰਿਧ ਪ੍ਰਤੀਤ, ਜੀ ਦਇਆ ਮਾਇਆ ਥਰਬੱਤਰ, ਰਮਣੰ ਪਰਮ ਹੰਸੈ ਰੀਤ, ਦੇ ਦਰਸ਼ਨ ਸ਼੍ਰਵਣ ਹਰ ਜਸ, ਰਚਨ ਨਾਮ ਉਚਾਰ ਅੰਗ ਸੰਗ ਭਗਵਾਨ, ਪਰਚਨ ਪ੍ਰਭ ਨਾਨਕ ਪ੍ਰਤਿ ਉਧਾਰ, ਗੁਜਰੀ ਕੀ ਵਾਰ ਮਹੱਲਾ ਤੀਜਾ, ਸਿਕੰਦਰ ਬ੍ਰਾਹਿਮ ਕੀ ਵਾਰ ਕੀ ਧੁਨੀ ਗਾਉਣੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਤੀਜਾ, ਇਹ ਜਗਤ ਮਮਤਾ ਮੂਆ ਜੀਵਨ ਕੀ ਵਿਧ ਨਾਹੇ, ਗੁਰ ਕੈ ਭਾਣੇ ਜੋ ਚਲੈ ਤਾਂ ਜੀਵਨ ਪਦਵੀ ਪਾਹੇ, ਉਹ ਸਦਾ ਸਦਾ ਜਨ ਜੀਵ ਤੇ ਜੋ ਹਾਰ ਚਰਨ ਜਿਦ ਲਾਏ, ਨਾਨਕ ਨਦਰੀ ਮਨ ਵਸੈ ਗੁਰਮੁਖ ਸਹਿ ਸਮਾਏ, ਮਹਲਾ ਤੀਜਾ ਅੰਤਰ ਸਹਿ ਸਾਧੂ ਕਹਿ, ਆਪੇ ਸਿਰ ਧੰਦੇ ਮਾਰ, ਦੂਜੇ ਪੈ ਸੁਤੇ ਕਬੇ ਨਾ ਜਾਗੇ, ਮਾਇਆ ਮੋਹ ਪਿਆਰ ਨਾਮ ਜਿਤੇ ਸ਼ਬਦ ਨਾਮ ਵਿਚਾਰੇ, ਇਹ ਮਨਮੁਖਾ ਆਚਾਰ ਹਰ ਨਾਮ ਨਾ ਪਾਇਆ ਜਨਮ ਮ੍ਰਿਤਾ ਗਵਾਇਆ, ਜਾਂ ਨਾਨਕ ਜਮ ਮਾਰ ਕਰੇ ਖੁਆਰ, ਪੌੜੀ ਆਪਣਾ ਆਪ ਪਾਏ ਹੁਣ ਤਦੋਂ ਹੋਰ ਨਾ ਕੋਈ, ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ, ਤਦ ਹੋ ਆਕਾਸ ਨਾ ਪਤਾਲ ਹੈ ਨਾ ਤ੍ਰੈ ਲੋਈ, ਤਦ ਹੋ ਆਪੇ ਆਪ ਨਿਰੰਕਾਰ ਹੈ ਨਾ ਉਤ ਹੋਈ, ਜਿਉਂ ਤਿਸ ਭਾਵੈ ਤਿਵੈ ਕਰੇ, ਤਿਸ ਬਿਨੇ ਉਰ ਨਾ ਕੋਈ, ਸਲੋਕ ਮਹਲਾ ਤੀਜਾ, ਸਹਿਬ ਮੇਰਾ ਸਦਾ ਹੈ ਦਿਸੈ ਸ਼ਬਦ ਕਮਾਏ, ਉਹ ਆਉ ਹਾਣੀ।

ਸੋ ਤਪ ਦੇ ਸਤਿਗੁਰ ਭਾਵੈ ਸਤਿਗੁਰ ਕੈ ਭਾਣੇ ਵਡਿਆਈ ਪਾਵੈ ਨਾਨਕ ਆਪ ਛੋੜ ਗੁਰਮੈ ਸਮਾਵੈ ਮਹਲਾ ਤੀਜਾ ਗੁਰ ਕੀ ਸਿੱਖ ਕੋ ਵਿਰਲਾ ਲੇਵੈ ਨਾਨਕ ਜਿਸ ਆਪ ਵਡਿਆਈ ਦੇਵੇ ਪੌੜੀ ਮਾਇਆ ਮੋਹ ਗਿਆਨ ਹੈ ਬਿਖਮ ਹੱਥ ਭਾਰੀ ਪੱਥਰ ਪਾਪ ਬੋਲ ਦਿਆ ਕਿਉਂ ਤਰੀਕੈ ਤਾਰੀ ਅੰਨ ਦੇਨ ਭਗਤੀ ਰਤਿਆ ਹਰ ਵਾਰ ਉਤਾਰੀ ਗੁਰ ਸ਼ਬਦੀ ਮਨ ਨਿਰਮਲਾ ਹੋਮੈ ਛੱਡ ਬੇਕਾਰੀ ਹਰ ਹਰ ਨਾਮ ਧਿਆਈ ਹੈ ਹਰ ਹਰ ਨਿਤਾਰੀ ਸਲੋਕ ਕਬੀਰ ਮੁਗ ਦੁਆਰਾ ਸੰਕੜਾ ਰਾਹੀਂ ਦਸਵੇਂ ਭਾਏ ਮਨ ਤੋ ਮੈਂ ਗਲ ਹੋਏ ਨਾਨਕ ਸਿਆ ਕਿਉਂ ਕਰ ਜਾਇਆ ਸਾਹ ਸਤਿਗੁਰੂ ਜੇ ਪਿਲੇ ਦੁੱਤਾ ਕਰੇ ਪਸਾਓ ਮੁਗ ਦੁਆਰਾ ਮੁਕਲਾ ਸਹਿਜੇ ਆਵੋ ਜਾਓ ਮੁਹੱਲਾ ਤੀਜਾ ਨਾਨਕ ਮੁਗ ਦੁਆਰਾ

ਜਾਈ ਸਤਿਗੁਰ ਕੀ ਸੇਵਾ ਨਾ ਕੀਤੀ ਅੰਤ ਗਿਆ ਪੁਛਤਾਈ ਆਪਣੀ ਕਿਰਪਾ ਕਰੇ ਗੁਰਬਾਈਆ ਵਿੱਚੋਂ ਆਪ ਗਵਾਈ ਤ੍ਰਿਸ਼ਨਾ ਭੁੱਖ ਵਿੱਚੋਂ ਉਤਰੇ ਸੁੱਖ ਵਸੇ ਮਨ ਆਏ ਸਦਾ ਸਦਾ ਸਲਾਈਆ ਹਿਰਦੇ ਲਿਵ ਲਾਏ ਸਲੋਕ ਮਹਲਾ ਤੀਜਾ ਜੇ ਸਤਿਗੁਰ ਸੇਵੇ ਆਪਣਾ ਤਿਸ ਨੂੰ ਪੂਜੇ ਸਭ ਕੋਈ ਸਭਨਾ ਪਾਵਾ ਸਿਰੂ ਪਾਉ ਹੈ ਹਰ ਨਾਮ ਪ੍ਰਾਪਤ ਹੋਏ ਅੰਤਰ ਚੇਤਲ ਸ਼ਾਂਤ ਵਸੈ ਜਪ ਹਿਰਦੇ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਅੰਮ੍ਰਿਤ ਪਹਿਨਣਾ ਨਾਨਕ ਨਾਮ ਵਡਾਈ ਹੋਏ ਮਹਲਾ ਤੀਜਾ ਏ ਮਨ ਗੁਰ ਕੀ ਸਿੱਖ ਸੁਣ ਹਰ ਪਾਵੈ ਗੁਣੀ ਨਿਧਾਨ ਹਰ ਸੁਖ ਦਾਤਾ ਮਨ ਵਸੈ ਹੋਮੈ ਜਾਇ ਗੁਮਾਨ ਨਾਨਕ ਨੰਦਰੀ ਪਾਈਐ ਧਾਇਣ ਦਿਨ ਲਾਗੈ ਧਿਆਨ ਪਹੋੜੀ ਸਤ ਸੰਤੋਖ ਸਭ ਸੱਚ ਹੈ ਗੁਰਮੁਖ ਪਵਿੱਤਾ ਅੰਦਰੋ ਕਪਟ ਵਿਕਾਰ ਗਇਆ ਮਨ ਜਾਣੇ ਦਿੱਤਾ ਤੈ ਜੋਤ ਪ੍ਰਗਾਸ਼ ਆਨੰਦ ਰਾਸਾ ਗਿਆਨ ਗਵਿਤਾ ਦਿਨ ਹਾਰ ਕੇ ਗੁਣ ਰਵੈ ਗੁਣ ਪ੍ਰਗਟ ਕੀਤਾ ਸਭਨਾ ਦਾਤਾ ਏਕ ਏਕੋ ਆਰਮਿਤਾ ਸਲੋਕ ਮਹਲਾ ਤੀਜਾ ਬ੍ਰਹਮ ਬਿੰਦੇ ਸੋ ਬ੍ਰਹਮਣ ਕਹੀਐ ਜੇ ਅਨਦਿਨ ਹਾਲਿਵ ਲਾਹੇ ਸਤਿਗੁਰ ਪੁੱਛੇ ਸਾਚਨ ਜਮਕ ਮਾਵੇ ਹਮੇ ਰੋਗ ਦਿਸੰਜਾਏ ਹਰ ਗੁਣ ਗਾਵੈ ਗੁਣ ਸੰਗਲੇ ਜੋਤੀ ਜੋਤ ਮਿਲਾਏ ਇਸ ਯੁਗ ਮੈਂ ਕੋ ਬਿਰਲਾ ਬ੍ਰਹਮ ਗਿਆਨੀ ਜੇ ਹਮੇ ਮੇਟ ਸਮਾਏ ਨਾਨਕ ਤੇ ਸੁਣੋ ਮਿਲਿਆ ਤਦਾ ਸੁਖ ਪਾਈਐ ਜੇ ਅਨਦਿਨ ਹਾਰ ਨਾਮ ਤੇ ਆਏ ਮਹੱਲਾ ਤੀਜਾ ਅੰਤਰ ਕਪਟ ਮਨਮੁਖ ਗਿਆਨੀ ਰਚਨਾ ਝੂਠ ਬੁਲਾਏ ਕਪਟ ਕਿਤੇ ਹਾਰ ਪੁਰਖ ਨਾ ਭਿਜੇ ਨਿਤ ਵੇਖੇ ਸੁਣੇ ਸੁਭਾਏ ਦੂਜੇ ਪਾਏ ਜਾਏ ਜਗ ਪ੍ਰਬੁੱਧੇ ਬਿਖ ਮਾਇਆ ਮੋਹਨ ਸਵਾਏ ਹਿਤ ਕਮਾਣ ਸਦਾ ਦੁੱਖ ਪਾਵੇ ਜੰਮੇ ਮਰੇ ਫਿਰ ਆਵੇ ਜਾਏ ਸਤਸਾ ਮੋਲਾ ਜੋਕੇ ਵਿੱਚ ਵਿਸ਼ਟਾ ਬਚੇ ਪਚਾਏ ਜਿਸ ਨੂੰ ਕਿਰਪਾ ਕਰੇ ਮੇਰਾ ਸੁਆਮੀ ਜਿਸ ਗੁਰ ਕੀ ਸਿੱਖ ਸੁਣਾਏ ਹਰ ਨਾਮ ਧਿਆਵੇ ਹਰ ਨਾਮੋ ਗਾਵੇ ਹਰ ਨਾਮੋ ਅੰਤ ਛਡਾਏ ਪੌੜੀ ਜਿੰਨਾ ਹੁਕਮ ਮਨਾਏ ਹੋਣ ਅਤੇ ਪੂਰੇ ਸੰਸਾਰ ਸਾਹਿਬ ਸੇਵਣ ਆਪਣਾ ਪੂਰੇ ਸ਼ਬਦ ਵਿਚਾਰ ਗੁਰ ਕੀ ਸੇਵਾ ਚੱਕ ਸੁੱਚੇ ਸ਼ਬਦ ਪਿਆਰ ਹਰ ਕਾ ਮੈਲ ਤੇ ਨਹੀਂ ਪਾਇਆ ਜਿਨ ਹਉਮੈ ਵਿੱਚੋਂ ਮਾਰ ਨਾਨਕ ਗੁਰਮੁਖ ਮਿਲ ਰਹੇ ਜਪ ਹਰ ਨਾਮ ਅਵਤਾਰ ਸਲੋਕ ਮਾਲਾ ਤੀਜਾ ਗੁਰਮੁਖ ਧਿਆਨ ਸਹਿਰ ਧੁਨ ਭਜੇ ਸੱਚ ਨਾਮ ਜਿਦਨ ਲਾਇਆ ਗੁਰਮੁਖ ਅੰਡਿਨ ਰਹੇ ਰੰਗ ਰਾਤਾ ਹਰ ਕਾ ਨਾਮ ਅਨ ਭਾਇਆ ਗੁਰਮੁਖ ਹਰ ਵੇਖੋ ਗੁਰਮੁਖ ਹਰ ਬੋਲੇ ਗੁਰਮੁਖ ਹਰ ਸਹਿਜ ਰੰਗ ਲਾਇਆ ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੇ ਤਿਮਰ ਗਿਆਨ ਅਧੇਰ ਜੁਗਾਇਆ ਜਿਤਨੋ ਕਰਮ ਹੋਵੇ ਤੁਰ ਪੂਰਾ ਤਿੰਨ ਗੁਰਮੁਖ ਹਰ ਨਾਮ ਤੇ ਆਇਆ ਮਹੱਲਾ ਤੀਜਾ ਤਗੁਰ ਜਿਨ੍ਹਾਂ ਨਾਲ ਸੇਵਿਓ ਸ਼ਬਦ ਨਾਲ ਲੱਗੋ ਪਿਆਰ ਸਹਿਜੇ ਨਾਮ ਨਾਂ ਤੇ ਆਇਆ ਕਿਤੇ ਆਇਆ ਸੰਸਾਰ ਫਿਰ ਫਿਰ ਜੋਨੀ ਪਾਈਐ ਮਿੱਠਾ ਸਦਾ ਖੁਬਾਰ ਕੂੜੇ ਲਾਲ ਚੱਲ ਲੱਗਿਆ ਨਾ ਰੁਬਾਰ ਨਾ ਪਾਰ ਨਾਨਕ ਗੁਰਮੁਖ ਉਭਰੇ ਜੇ ਆਪ ਮਿਲੇ ਕਰਤਾਰ ਪੌੜੀ ਭਗਤ ਸੱਚੇ ਦਰ ਸੌਂਦੇ ਸੱਚੇ ਸ਼ਬਦ ਰਹਾਏ ਹਰ ਕਿਬਰੇ ਤਿੰਨ ਉਪਜੇ ਹਰ ਪ੍ਰੇਮ ਕਸਾਏ ਹਰ ਰੰਗ ਰਹੇ ਸਦਾ ਰੰਗ ਰਾਤੇ ਰਤਨਾ ਹਰ ਰਸ ਪਿਆਏ ਸਫਲ ਜਨਮ ਜਿਨੇ ਗੁਰਮੁਖ ਜਾਤਾ ਹਰ ਜੀ ਹੋਰ ਦੇ ਵਸਾਏ ਵਾਹਿਗੁਰੂ ਫਿਰੇ ਬਿਲ ਲਾਦੀ ਦੂਜੇ ਪਾਏ ਗਵਾਏ ਸਲੋਕ ਮਹਲਾ ਤੀਜਾ ਕਲਯੁਗ ਮੈਂ ਨਾਮ ਨਿਧਾਨ ਭਗਤੀ ਖੱਟਿਆ ਹਰ ਉੱਤਮ ਪਦ ਨਿਭਾਇਆ ਸਤਿਗੁਰ ਸੇਵ ਹਰ ਨਾਮ ਮਨ ਵਸਾਇਆ ਅਣਦਿਨ ਨਾਮ ਧਿਆਇਆ ਵਿੱਚੇ ਗ੍ਰਹਿ ਗੁਰ ਬਚਨ ਉਦਾਸੀ ਹਮੇ ਮੂੰਹ ਜਲਾਇਆ ਆਪ ਤਰਿਆ ਗੁਰ ਜਗਤ ਤਰਾਇਆ ਧਨ ਜਨ ਦੀ ਮਾਇਆ ਐਸਾ ਸਤਿਗੁਰ ਸੋਈ ਪਾਏ ਇਸ ਧੁਰ ਮਸਤਕ ਹਰ ਲਿਖ ਪਾਇਆ ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿੱਟੋ ਜਿਨ ਭ੍ਰਮ ਭੁੱਲਾ ਮਰਗ ਪਾਇਆ ਮਹਲਾ ਤੀਜਾ ਤ੍ਰੈ ਗੁਣ ਮਾਇਆ ਵੇਖ ਭੁੱਲੇ ਜੋ ਦੇਖ ਦੀਪਕ ਪਤੰਗ ਪਚਾਇਆ ਪੰਡਿਤ ਭੁੱਲ ਭੁੱਲ ਮਾਇਆ ਵੇਖੇ ਦਿਖਾ ਕਿਨੇ ਕਿਉ ਆਣ ਚੜਾਇਆ ਦੂਜੇ ਪਾਏ ਬੜੇ ਨਿਤ ਵਿਖਿਆ ਨਾਮ ਹੁੰਦੀ ਖੁਆਇਆ ਜੋਗੀ ਜੰਗਮ ਸੰਨਿਆਸੀ ਭੁੱਲੇ ਉਹਨਾਂ ਅਹੰਕਾਰ ਬਹੁ ਗਰਭ ਵਧਾਇਆ ਸਾਧਨ ਭੋਜਨ ਨਾ ਲਹੀ ਸਤ ਭਿਖਿਆ ਮਨ ਹਟ ਜਨਮ ਗਵਾਇਆ ਇਤਰਿਆਂ ਵਿੱਚੋਂ ਸੋ ਜਨ ਸੰਦਾ ਜਿਨ ਗੁਰਮੁਖ ਨਾਮ ਧਿਆਇਆ ਜਨ ਨਾਨਕ ਕਿਸ ਨੂੰ ਆਗ ਸੁਣਾਈਐ ਜਾਂ ਕਰਦੇ ਸਭ ਕਰਾਇਆ ਪੌੜੀ ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਦਾ ਅਹੰਕਾਰ ਆ ਇਹ ਜੰਮ ਕੀ ਸਰਕਾਰ ਹੈ ਇਹਨਾਂ ਉੱਪਰ ਜੰਮ ਕਾ ਡੰਡ ਕਰਾਰਾ ਮਨ ਮੁਖ ਜੰਮ ਮਗ ਪਾਇਨ ਜਿਨ ਦੂਜਾ ਭਉ ਪਿਆਰਾ ਜੰਮਪੁਰ ਬੱਧੇ ਮਾਰੀ ਅਨਕ ਸੁਣੇ ਨਾ ਪੁਕਾਰਾ ਜਿਸ ਨੂੰ ਕਿਰਪਾ ਕਰ ਤਿਸ ਗੁਰ ਮਿਲੈ ਗੁਰਮੁਖ ਨਿਸਤਾਰਾ ਸਲੋਕ ਮਹਾਲਾ ਤੀਜਾ ਹੋਮੈ ਮਮਤਾ ਮੋਹਣੀ ਮਨ ਮੁਖਾਂ ਨੂੰ ਗਈ ਗਾਏ ਜੋ ਮੋਹੇ ਦੂਜੇ ਟਿੱਤ ਲਾਏ ਦੇ ਤਿੰਨਾ ਵਿਆਪ ਰਹੀ ਲਪਟਾਏ ਗੁਰ ਕੈ ਸ਼ਬਦ ਪ੍ਰਜਾਲੀਐ ਤਾਂ ਵਿੱਚੋਂ ਜਾਏ ਤਨ ਮਨ ਹੋਵੇ ਉਜਲਾ ਨਾਮ ਸੇ ਮਨ ਆਏ ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਮਹਲਾ ਤੀਜਾ ਏ ਮਨ ਕੇਤੜਿਆ ਜੁਗ ਭਰਮਿਆ ਤੇਰੇ ਨਯਾ ਵੈ ਜਾਏ ਹਰ ਭਾਣਾ ਤਾਂ ਭਰਮਾਇਨ ਕਰ ਪਰਪੰਚ ਗੇਰ ਪਾਏ ਜਾਂ ਹਰ ਬਖਸੇ ਤਾਂ ਗੁਰ ਮਿਲੈ ਅਸਥਿਰ ਰਹੇ ਸਮਾਏ।

ਨਾ ਕੁਛ ਮਰੇ ਨਾ ਜਾਏ ਪੌੜੀ, ਕਾਇਆ ਕੋਟ ਪਾਰ ਹੈ ਮਿਲਣਾ ਸੰਜੋਗੀ, ਕਾਇਆ ਅੰਦਰ ਆਪ ਵਸ ਰਹੇ ਆਪੇ ਰਸ ਭੋਗੀ, ਆਪ ਤੀਤਾ ਲਿਪਤ ਹੈ ਨਿਰਜੋਗ ਹਰ ਜੋਗੀ, ਜੋਰ ਸ ਭਾਵੈ ਸੋ ਕਰੇ ਹਰ ਕਰੇ ਸੋਗੀ, ਹਰ ਗੁਰਮੁਖ ਨਾਮ ਧਿਆਈ ਹੈ ਲੈ ਜਾਏ ਬਿਜੋਗੀ। ਸਲੋਕ ਮਹਲਾ ਤੀਜਾ, ਬਾਹੋ ਬਾਹੋ ਆਪ ਕਾਹਿੰਦਾ ਗੁਰ ਸ਼ਬਦ ਸੱਚ ਸੋਏ, ਵਾਹੋ ਵਾਹੋ ਸਿਫਤ ਸਲਾਹ ਹੈ ਗੁਰਮੁਖ ਬੁੱਝੈ ਕੋਏ, ਵਾਹੋ ਵਾਹੋ ਬਾਣੀ ਸੱਚ ਹੈ ਸੱਚ ਮਿਲਾਵਾ ਹੋਏ ਨਾਨਕ, ਵਾਹੋ ਵਾਹੋ ਕਰਤੇ ਹੈ ਪ੍ਰਭ ਪਾਇਆ ਕਰਮ ਪ੍ਰਾਪਤ ਹੋਏ। ਮਹਲਾ ਤੀਜਾ, ਵਾਹੋ ਵਾਹੋ ਕਰਤੀ ਰਸਨਾ ਸ਼ਬਦ ਸੁਹਾਈ, ਪੂਰੇ ਸ਼ਬਦ ਪ੍ਰਭ ਮਿਲਿਆ ਆਏ ਵਡਭਾਗੀਆਂ, ਵਾਹੋ ਵਾਹੋ ਮੋਹ ਕਢਾਈ, ਵਾਹੋ ਵਾਹੋ ਕਰੇ ਸਹੀ ਜਨ ਸੋਨੇ ਤਿੰਨ ਕੋ ਪਰਜਾ ਪੂਜਨ ਆਈ, ਵਾਹੋ ਵਾਹੋ ਕਰਮ ਪ੍ਰਾਪਤ ਹੋਵੇ ਨਾਨਕ ਦਾ ਸੱਚੇ ਸੋਭਾ ਪਾਈ, ਬੋਰੀ ਬਜਰ ਕਪਾਟ ਕਾਇਆ ਗੜ ਭੀਤਰ ਕੂੜ ਕਸਤ ਅਭਿਮਾਨੀ, ਭਰਮ ਭੂਲੇ ਨਦਨਾ ਆਪਣੇ ਮਨ ਮੁਖਾਂ ਦਾ ਗਿਆਨੀ, ਉਪਾਏ ਕਿਤੇ ਨਾ ਲੱਭਣੇ ਕਰ ਭੇਖ ਥੱਕੇ ਭੇਖਵਾਨੀ, ਗੁਰ ਸ਼ਬਦੀ ਖੁਲਾਈਆਂ ਹਰ ਨਾਮ ਜਪਾਨੀ, ਹਰ ਜੀਓ ਅੰਮ੍ਰਿਤ ਬਿਰਖ ਹੈ ਜਿਨ ਪੀਆ ਤੇ ਤ੍ਰਿਪਦਾਨੀ। ਜਦੋਂ ਘੁਮਾਉਂਦਾ ਤੀਜਾ, ਵਾਹੋ ਵਾਹੋ ਕਰਤਿਆਂ ਰਹਿਣ ਸੁੱਖ ਵਿਆਏ, ਵਾਹੋ ਵਾਹੋ ਕਰਤਿਆਂ ਤਦਾ ਆਨੰਦ ਹੋਵੇ ਮੇਰੀ ਮਾਏ, ਵਾਹੋ ਵਾਹੋ ਕਰਤਿਆਂ ਹਰ ਸਿਉਂ ਲਿਵ ਲਾਏ, ਵਾਹੋ ਵਾਹੋ ਕਰਮੀ ਬੋਲੇ ਬੁਲਾਏ, ਵਾਹੋ ਵਾਹੋ ਕਰਤਿਆਂ ਸੋਭਾ ਪਾਏ ਨਾਨਕ, ਵਾਹੋ ਵਾਹੋ ਸੱਤ ਨਜਾਏ। ਮਹਲਾ ਤੀਜਾ, ਵਾਹੋ ਵਾਹੋ ਬਾਣੀ ਸੱਚ ਹੈ ਗੁਰਮੁਖ ਲੱਦੀ ਭਾਲ, ਵਾਹੋ ਵਾਹੋ ਸਬਦੇ ਉਚਰੇ, ਵਾਹੋ ਵਾਹੋ ਹਿਰਦੇ ਨਾਲ, ਵਾਹੋ ਵਾਹੋ ਕਰਤਿਆਂ ਹਰ ਪਾਇਆ ਸਹਿਜੇ ਗੁਰਮੁਖ ਭਾਲ, ਸੇਵੜ ਭਾਗੀ ਨਾਨਕਾ ਹਾਰ ਹਰ ਦੇ ਸੰਹਾਰ ਪਾੜੀ, ਏ ਮਨਾ ਅਤ ਲੋਭੀਆਂ ਨਿਤ ਲੋਭੈ ਰਾਤਾ, ਮਾਇਆ ਮਨਸਾ ਮੋਹਣੀ ਦੈ ਦਿਸਬੇ ਦਾਤਾ, ਅੱਗੇ ਨਾਉ ਜਾਤ ਨਾ ਜੈ ਸੀ ਮਨਮੁਖ ਦੁੱਖ ਖਾਤਾ, ਰਸਨਾ ਹਰ ਰਸ ਨਾ ਚੱਖਿਓ ਫੀਕਾ ਬੁਲਾਤਾ, ਜਿਨਾ ਗੁਰਮੁਖ ਅੰਮ੍ਰਿਤ ਚਾਖਿਆ ਸੇ ਜਨ ਤ੍ਰਿਪਦਾਤਾ। ਸਲੋਕ ਮਹਲਾ ਤੀਜਾ, ਵਾਹੋ ਵਾਹੋ ਤਿਸਨੂੰ ਆਖੀਐ ਜੇ ਸੱਚਾ ਗੈਰ ਗੰਭੀਰ, ਵਾਹੋ ਵਾਹੋ ਤਿਸਨੂੰ ਆਖੀਐ ਜੇ ਗੁਣਦਾਤਾ ਮਰ ਧੀਰ, ਵਾਹੋ ਵਾਹੋ ਤਿਸਨੂੰ ਆਖੀਐ ਜੇ ਸਭ ਮੈਂ ਰਿਆ ਸਮਾਏ, ਵਾਹੋ ਵਾਹੋ ਤਿਸਨੂੰ ਆਖੀਐ ਜੇ ਦਿੰਦਾ ਰਜਕ ਸੰਭਾਏ, ਨਾਨਕ ਵਾਹੋ ਵਾਹੋ ਏਕੋ ਕਰ ਚਲਾਈਐ ਜੇ ਸਤ ਗੁਰ ਦੀਆ ਦਿਖਾਏ। ਮਹਲਾ ਤੀਜਾ, ਵਾਹੋ ਵਾਹੋ ਗੁਰਮੁਖ ਉਰਦਾ ਕਰੇ ਮਨ ਮੁਖ ਮਰੇ ਬਿਖ ਖਾਏ, ਉਨਾ ਵਾਹੋ ਵਾਹੋ ਨਾ ਭਾਵੇ ਦੁਖੇ ਦੁਖ ਵਿਆਏ, ਗੁਰਮੁਖ ਅੰਮ੍ਰਿਤ ਭੀਮਣਾ ਵਾਹੋ ਵਾਹੋ ਕਰੇ ਲਿਵ ਲਾਏ, ਨਾਨਕ ਵਾਹੋ ਵਾਹੋ ਕਰੇ ਸੇ ਜਨ ਨਿਰਮਲੇ ਤ੍ਰਿਭਵਨ ਸੋਜੀ ਪਾਏ ਪੌੜੀ, ਹਰ ਕਹਿ ਭਾਣੇ ਗੁਰ ਮਿਲੇ ਸੇਵਾ ਭਗਤ ਮਨਿੰਜੈ, ਹਾਰ ਕਹਿ ਭਾਣੇ ਹਾਰ ਮਨ ਵਸੈ ਸਜੇ ਰਸ ਬੀਜੈ, ਹਰ ਕਹਿ ਭਾਣੇ ਸੁਖ ਪਾਈਐ ਹਰ ਲਾਹਾ ਨਿਤ ਲੀਜੈ, ਹਰ ਕਹਿ ਤਖਤ ਮੁਹਾਲੀ ਹੈ ਨਿਜ ਕਰ ਸਦਾ ਵਸਿੰਜੈ, ਹਰ ਕਹਿ ਭਾਣਾ ਦੇ ਨਹੀਂ ਮੰਨਿਆ ਜਿਨਾ ਗੁਰੂ ਮਿਲਿਜੈ। ਲੋਕ ਮਹਲਾ ਤੀਜਾ, ਵਾਹੋ ਵਾਹੋ ਸੇ ਜਨ ਸਦਾ ਕਰੇ ਜਿਨ ਕਹੋ ਆਪੇ ਦੇ ਬੁਝਾਏ, ਵਾਹੋ ਵਾਹੋ ਕਰਤੇ ਆ ਮਨ ਨਿਰਮਲ ਹੋਵੇ ਹਉਮੈ ਵਿੱਚੋਂ ਜਾਏ, ਵਾਹੋ ਵਾਹੋ ਗੁਰਸਿੱਖ ਜੋ ਨਿਤ ਕਰੇ ਸੋ ਮਨ ਚਿੰਦਿਆ ਫਲ ਪਾਏ, ਵਾਹੋ ਵਾਹੋ ਕਰੇ ਸੇ ਜਨ ਸੋਹਣੇ ਹਰ ਤਿੰਨ ਕਹਿ ਸੰਗ ਮਿਲਾਏ, ਵਾਹੋ ਵਾਹੋ ਹਿਰਦੇ ਉਚਰਾ ਵਾਹੋ ਪੀ, ਵਾਹੋ ਵਾਹੋ ਕਰੇ ਨਾਨਕ, ਵਾਹੋ ਵਾਹੋ ਜੋ ਕਰੇ ਹੋਂ ਤਨ ਮਨ ਤਿੰਨ ਕਉ ਦੇ ਮਹਲਾ ਤੀਜਾ, ਵਾਹੋ ਵਾਹੋ ਸਾਹਿਬ ਸੱਚ ਹੈ ਅੰਮ੍ਰਿਤ ਜਾ ਕਾ ਨਾਉ ਜਿਨ ਸੇਵਿਆ ਤਿੰਨ ਫਲ ਪਾਇਆ, ਹੋਂ ਤਿੰਨ ਬਲਿਹਾਰੇ ਜਾਓ।

0: ਕਪਾਇਆ ਜਾਏ। ਵਾਹ ਵਾਹ ਗੁਰਸਿੱਖ ਨਿਤ ਸਭ ਕਰੋ, ਗੁਰ ਪੂਰੇ ਵਾਹ ਵਾਹ ਭਾਵੈ ਨਾਨਕ ਵਾਹ ਵਾਹ। ਜੋ ਮਨ ਤਿਤ ਕਰੇ ਤਿਸ ਜਮਕੰਕਰ ਨੇੜ ਨਾ ਆਵੇ ਪੌੜੀ। ਹਰ ਜੀਉ ਸੱਚਾ ਸੱਚ ਹੈ, ਸੱਚੀ ਗੁਰਬਾਣੀ ਸਤਿਗੁਰ ਤੇ ਸੱਚ ਪਛਾਣੀ। ਸੱਚ ਸਹਿਜ ਸਮਾਣੀ ਦਿਨ ਜਾਗੇ, ਨਾ ਸਵੇ ਜਾਗਤ ਰਹਿਣ ਵਿਹਾਣੀ। ਗੁਰਮਤੀ ਹਰ ਰਸ ਚਾਕਿਆ ਸੇ ਪੁੰਨ ਪ੍ਰਾਣੀ। ਬਿਨ ਗੁਰ ਕਿਨੇ ਨ ਪਾਇਓ ਪਚ ਮੁਏ ਅਜਾਣੀ। ਸਲੋਕ ਮਹਲਾ ਤੀਜਾ। ਵਾਹ ਵਾਹ ਬਾਣ ਨਿਰੰਕਾਰ ਹੈ, ਤਿਸ ਜਿਵੜੇ ਵਰਨਾ ਕੋਏ। ਵਾਹ ਵਾਹ ਗਮ ਅਥਾਉ ਹੈ, ਵਾਹ ਵਾਹ ਸੱਚਾ ਸੋਏ। ਵਾਹ ਵਾਹ ਵੇ ਪਰਵਾਹ ਹੈ, ਵਾਹ ਵਾਹ ਕਰੇ ਸੋਏ। ਵਾਹ ਵਾਹ ਅੰਮ੍ਰਿਤ ਨਾਮ ਹੈ, ਗੁਰਮੁਖ ਪਾਵੈ ਕੋਏ। ਵਾਹ ਵਾਹ ਕਰਮੀ ਪਾਈਏ ਆਪ ਦਇਆ ਕਰ ਦੇ ਨਾਨਕ। ਵਾਹ ਵਾਹ ਗੁਰਮੁਖ ਪਾਈਏ ਦਿਨ ਨਾਮ ਦੇ ਮਹੱਲਾ ਤੀਜਾ।
1: ਬਿਨ ਸਤਿਗੁਰ ਸੇਵੇ ਸਾਧਨ ਹੈ ਦੂਜੀ ਨਾਹੀਂ ਜਾਏ। ਜੇ ਮਾ ਤੇਰਾ ਲੋਚੀ ਬਿਨ ਕਰਮੈ ਨਾ ਪਾਇਆ ਜਾਏ। ਜਿਨਾ ਅੰਤ ਲੋ ਬੇਕਾਰ ਦੂਜੇ ਪਾਏ ਖੁਆਏ, ਜਮਨ ਮਨ ਚੁੱਕਾ ਹਮੇ ਵਿੱਚ ਦੁੱਖ ਪਾਏ। ਜਿਨਾ ਸਤਿਗੁਰ ਵਿੱਚ ਦਿਲਾਇਆ ਸੋ ਖਾਲੀ ਕੋਈ ਨਾਹੀਂ। ਤਿੰਨ ਜਮਕੀ ਤਲਬ ਨਾ ਲਹੋ ਵੇ ਨਾ ਦੁੱਖ ਸਹਾਏ। ਨਾਨਕ ਗੁਰਮੁਖ ਉਬਰੇ ਸੱਚੇ ਸ਼ਬਦ ਸਮਾਏ ਪੌੜੀ ਢਾਡੀ। ਤਿਸ ਨੂੰ ਆਖੀਏ ਜੇ ਖਸਮੇ ਤਰੇ ਪਿਆ, ਦਰ ਖੜਾ ਸੇਵਾ ਕਰੇ ਗੁਰ ਸ਼ਬਦ ਦੀ ਵਿਚਾਰ। ਢਾਡੀ ਦਰ ਗਰ ਪਾਏ ਸੀ ਸੱਚ ਰੱਖੇ ਹੋਰ ਧਾਰ। ਢਾਡੀ ਕਾ ਮਹਿਲਾ ਗਲਾ ਹਰ ਕੇ ਨਾਈ ਪਿਆ, ਢਾਡੀ ਕੀ ਸੇਵਾ ਚਾਕਰੇ ਹਰ ਜਪ ਹਰ ਨਿਸਤਾਰ। ਸਲੋਕ ਮਹਲਾ ਤੀਜਾ। ਗੁਜਰੀ ਜਾਤ ਗਵਾਰ ਜਾ ਸੋ ਪਾਏ ਆਪਣਾ, ਗੁਰ ਕੇ ਸ਼ਬਦ ਵਿਚਾਰ ਅਨਦਿਨ ਹਰ ਜਪ ਜਾਪਣਾ। ਜੇ ਸਤਿਗੁਰ ਮਿਲੇ ਤਿਸ ਭਾਉ ਪਵੇ ਸਗਲਵੰਤੀ ਨਾਰ। ਸਾਹ ਹੁਕਮ ਪਛਾਣੇ ਕੰਤ ਕਾ, ਜਿਸੋਂ ਕਿਰਪਾ ਕੀਤੀ ਕਰਤਾਰ। ਉਹ ਜੱਜੇ ਕੋ ਲੱਖਣੀ ਪਰ ਛੋਡੀ ਪਧਾਰ। ਭੈ ਭੈ ਮਲ ਕੱਟੀਏ ਨਿਰਮਲ ਹੋਵੇ ਸਰੀਰ, ਅੰਤਰ ਪ੍ਰਕਾਸ਼ ਮਤ ਉਤਮ ਹੋਵੇ ਹਰ ਜਪ ਗੁਣੀ ਗਹੀਰ। ਭੈ ਵਿੱਚ ਵੈਸੇ ਭੈ ਰਹੇ, ਭੈ ਵਿੱਚ ਕਮਾਵੇ ਕਾਰ। ਇੱਥੇ ਸੁਖ ਵੱਡਿਆ ਇੰਦਰ ਗੇ ਮੋਹ ਦੁਆਰ। ਭੈ ਤੇ ਨਿਰਭਉ ਪਾਈਏ ਮਿਲ ਜੋਤੀ ਜੋਤੀ ਅਪਾਰ। ਨਾਨਕ ਖਸਮੇ ਭਾਵਾ ਸਾ ਭਾਵੇ ਸਾ ਭਲੀ, ਜਿਸਨੂੰ ਆਪੇ ਬਖਸੇ ਕਰਤਾਰ। ਮਹਲਾ ਤੀਜਾ। ਸਦਾ ਸਦਾ ਸਲਾਹੀਏ ਸੱਚੇ ਕਮਲ ਜਾਓ, ਏਕ ਨਾਨਕ ਏਕ ਛੁੱਟ ਦੂਜੇ ਲਗੇ ਸਾਸੇ ਅੰਜੇਵਾ ਜਲ ਜਾਓ ਪੌੜੀ। ਨਾਨਕ ਏਕ ਛੋਟ ਦੂਜੇ ਲਗੇ ਸਾ ਅੰਜੇਵਾ ਜਲ ਜਾਓ ਪੌੜੀ। ਅੰਸਾ ਉਤਾਰੋ ਭਾਵੇ ਭਾਉ ਦੂਜਾ ਕੀਆ, ਜਿਉ ਰਾਜੇ ਰਾ ਕਮਾਮ ਦੇ ਦੁੱਖ ਸੁੱਖ ਭਿੜੀਆ। ਈਸ਼ਰ ਬ੍ਰਹਮਾ ਸੇਮ ਦੇ ਅੰਤਿਨ ਲਹੀਆ, ਨਿਰਭਉ ਨਿਰੰਕਾਰ ਅਲਖੇ ਗੁਰਮੁਖ ਪ੍ਰਗਟੀਆ। ਤਿੱਥੇ ਸੋਗ ਵਿਜੋਗ ਨ ਵਿਆਪੀ ਅਸਤਰ ਜਗਥੀਆ। ਸਲੋਕ ਮਹਲਾ ਤੀਜਾ। ਇਹੋ ਸਭ ਕਿਸੇ ਆਵਣ ਜਾਣ ਹੈ ਜੇਤਾ ਹੈ ਆਕਾਰ, ਜਿਨ ਲੇਖਾ ਲਿਖਿਆ ਸੋਹਾ ਪ੍ਰਵਾਨ। ਨਾਨਕ ਜੇ ਕੁਆਬ ਗਣਾਏ ਦਾ ਸੋ ਮੂਰਖ ਗਵਾਰ। ਮਹਲਾ ਤੀਜਾ। ਮਨ ਕੁੰਚਰ ਪਿਨਗ ਗੁਰੂ ਗਿਆਨ, ਕੁੰਡਾ ਜਹ ਕਿੰਚੇ ਤੇ ਜਾਏ ਨਾਨਕ ਹਸਦੀ ਕੁੰਡੇ ਬਹਾਰਾ। ਫਿਰ ਫਿਰ ਜੁੜ ਪਾਏ ਪੌੜੀ, ਤਿਸੇ ਆਗੇ ਅਰਦਾਸ ਜਿਨ ਉਪਾਇਆ। ਸਤਿਗੁਰ ਆਪਣਾ ਸੇਵ ਸਫਲ ਪਾਇਆ, ਅੰਮ੍ਰਿਤ ਹਰ ਕਾ ਨਾਮ ਸਦਾ ਧਿਆਇਆ। ਸੰਜਨ ਕੇ ਸੰਗ ਦੁੱਖ ਮਿਟਾਇਆ, ਨਾਨਕ ਪਏ ਅਚਿੰਤ ਹਰ ਧਨ ਚਲਾ। ਸਲੋਕ ਮਹਲਾ ਤੀਜਾ। ਖੇਤ ਮਹਿਲਾ ਉੱਚੀਆ ਘਰ ਉੱਚਾ ਨਿਰਣੋ, ਮਹਿਲ ਭਗਤੀ ਕਰ ਸਣੇ ਸੱਜਣ ਪਾਉਣਿਓ। ਵਰਸਨਾ ਤਾਂ ਵਰਸ ਕਰਾਂ ਬਣ ਵਰਸੇ ਕਾਹੇ, ਨਾਨਕ ਤਿੰਨ ਬਲਿਹਾਰਣੇ ਜਿਨ ਗੁਰੂ ਪਾਇਆ ਮਨ ਮਾਹੇ। ਮਹਲਾ ਤੀਜਾ। ਮਿੱਠਾ ਸੋਜ ਭਾਵਦਾ ਸੱਜਣ ਸੋਜ ਰਾਸ, ਨਾਨਕ ਗੁਰੂ ਜਾਣੀ ਜਾ ਕੋ ਆਪ ਕਰੇ ਪ੍ਰਗਾਸ। ਪੌੜੀ ਪ੍ਰਭਾਤ ਜਨ ਕੀ ਅਰਦਾਸ, ਤੂੰ ਸੱਚਾ ਸਾਈ ਤੁਰਖ ਵਾਲਾ ਸਦਾ ਸਦਾ ਹੋ ਤੂੰ ਤੇ ਆਈ ਜੀ ਜਾਂ ਸਭ ਤੇਰਿਆਂ ਤੁਰ ਸਮਾਜ ਤੂੰ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ। ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ। ਸਲੋਕ ਮਹਲਾ ਤੀਜਾ। ਆਸਾ ਕਰਤਾ ਜਗਮੂਆ ਆਸਾ ਮਰੇ ਨ ਜਾਏ, ਨਾਨਕ ਆਸਾ ਪੂਰੀਆਂ ਸੱਚੇ ਸਿੰਚ ਦਲਾਈ। ਮਹਲਾ ਤੀਜਾ। ਆਸਾ ਮਨਸਾ ਮਰ ਜਾਏ ਸੀ ਜਿਨ ਕੀਤੀ ਸੋ ਲੈ ਜਾਏ, ਨਾਨਕ ਨੇ ਚਿਲਕੋ ਨਹੀਂ ਬਾਜੋ ਹਰ ਕਹਿ ਨਾਏ। ਪੌੜੀ ਆਪੇ ਜਗਤ ਉਪਾਇਨ ਕਰ ਪੂਰਾ ਥਾਟ, ਆਪੇ ਸਾਹੁ ਆਪੇ ਵਣਜਾਰ ਆਪੇ ਹੀ ਹਰਾਟ, ਆਪੇ ਸਾਗਰ ਆਪੇ ਉਹ ਥਾ ਆਪੇ ਹੀ ਖੇਵਾਟ, ਆਪੇ ਗੁਰ ਚੇਲਾ ਹੈ ਆਪੇ ਆਪੇ ਦੱਸੇ ਘਾਟ। ਜਨ ਨਾਨਕ ਨਾਮ ਧਿਆਏ ਤੂੰ ਸਭ ਕਿਲ ਵਿਕਾਟ, ਸੁਧ ਰਾਗੂ ਜੀ ਵਾਰ ਮਹੱਲਾ ਪੰਜਵਾਂ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪੰਜਵਾਂ। ਅੰਤਰ ਗੁਰੇ ਆਰਾਧਨਾ ਜਿਹਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆਂ ਦਰ ਗਏ ਪਾਈਏ ਠਾਉ, ਕਹੋ ਨਾਨਕ ਕਿਰਪਾ ਕਰੇ ਜਿਸਨੇ ਵਧੇ। ਜਗ ਮੈਂ ਉਤਮ ਕਾਢੀਆਂ ਬਿਰਲੇ ਕਹੀ ਕੇ, ਮਹੱਲਾ ਪੰਜਵਾਂ ਰੱਖੇ ਰੱਖਣ ਹਾਰ ਆਪ ਉਭਾਰਿਆ ਨ। ਗੁਰ ਕੀ ਪੈਰੀ ਪਾਏ ਕਾਸ ਸੁਵਾਰਿਆ ਨ, ਹੁਆ ਆਪਦਿਆਲ ਮਨੋਹਨਾ ਵਿਸਾਰਿਅਨ ਸਾਜਨਾ ਕੇ ਸੰਗ ਭਵਜਲ ਤਾਰਿਅਨ ਸਾਕਤ ਨਿੰਦਕ ਦੋਸ਼ਟ ਖਿਨ ਮਾਹੇ ਬਿਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਪੌੜੀ ਅਕੁਲ ਨਿਰੰਜਨ ਪੁਰਖ ਅਗਮ ਅਪਾਰੀ ਸੱਚੋ ਸੱਚਾ ਸੱਚ ਸੱਚ ਨਿਹਾਰੀਏ ਕਿਸ਼ਨ ਜਾਪੇ ਕੂੜ ਨ ਜਾਪੇ ਕਿਸ਼ ਤੇਰੀ ਧਾਰੀਏ ਸਭ ਸਹਿ ਦਿਨ ਤਾਰ ਜੇਤ ਉਪਾਰੇ ਇਕ ਸੂਤ ਪਰੋਜੋ ਸੰਜਾਰੀ ਹੁਕਮ ਭਜਨ ਮੰਜ ਹੁਕਮ ਤਾਰੀਏ ਪ੍ਰਭ ਜੀਓ ਤੁਧ ਧਿਆਏ ਸੋਏ ਜਿਸ ਭਾਗ ਮਥਾਰੀਏ ਤੇਰੀ ਗਾਤਮੇ ਲਖੀ ਨਾ ਜਾਏ ਹੋ ਤੁਧ ਬਲਿਹਾਰੀਏ ਸਲੋਕ ਮਹਲਾ ਪੰਜਵਾਂ ਜਾਂ ਤੂੰ ਤੁਸੈ ਮਿਹਰਬਾਨ ਅਚਿੰਤ ਵਸੇ ਮਨ ਮਾਹੇ ਜਾਂ ਤੂੰ ਮਿਹਰਬਾਨ ਨੋ ਨਿਧ ਘਰਮੇ ਪਾਹੇ ਜਾ ਤੂੰ ਤੁਸੈ ਮਿਹਰਬਾਨ ਤਾਂ ਗੁਰ ਕਾ ਮੰਤਰ ਕਮਾਹੇ ਜਾਂ ਤੂੰ ਤੁਸੈ ਮਿਹਰਬਾਨ ਤਾਂ ਨਾਨਕ ਸਾਹਿਬ ਸਮਾਏ ਮਹਲਾ ਪੰਜਵਾਂ ਕੀਤੀ ਬਹਿਣ ਬਹਿਣੇ ਮੁੱਚ ਬਜਾਨ ਬੱਜ ਨਾਨਕ ਸੱਚੇ ਨਾ ਬਿਨ ਕਿਸੇ ਨਾ ਰਹੀ ਲੱਜ ਪੌੜੀ ਤੁਧ ਧਿਆਨ ਬੇਕ ਤਿਬਸਨ ਖੜੇ ਗਣਤੀ ਗਣਨ ਜਾਏ ਤੇਰੇ ਦਰ ਪੜੇ ਬ੍ਰਹਮੇ ਤੂੰ ਧਿਆਨ ਇੰਦਰ ਇੰਦਰਾਸਨਾ ਸੰਗਰ ਵਿਸ਼ਨਾ ਅਵਤਾਰ ਹਰ ਜਸ ਮੁਖ ਭਣਾ ਪੀਰ ਪੇਕਾਮਰ ਸੇਖਮ ਸਾਹਿਬ ਅਵਲੀਏ ਓਤ ਪੁਰ ਨਿਰੰਕਾਰ ਘਟਗਨ ਮੌਲੀਏ ਕੂੜੋ ਕੜੇ ਵਿਨਾਸ਼ ਧਰਮੇ ਤੱਗੀਏ ਜਿਸ ਦਿਨ ਲਾਏ ਆਪ ਤਿਤ ਤਿਤ ਲੱਗੀਏ ਸਲੂਕ ਮਹਲਾ ਪੰਜਵਾਂ ਚੰਗੇ ਆਈ ਆਲ ਕਰੇ ਮਰਿਆਈ ਹੋਈ ਸੇਰ ਨਾਨਕ ਅੱਜ ਕਲ ਆਪਸੀ ਗਾਫਲ ਫਾਹੀ ਪੇਰ ਮਹਲਾ ਪੰਜਵਾਂ ਕੀਤੀਆ ਕੋ ਢੰਗ ਗੁੱਜਾ ਥੀ ਅਨਹਿਤ ਨਾਨਕ ਤਸੇ ਟਕਿਆ ਮਨ ਮੈਂ ਸੱਚਾ ਮਿਤ ਪੌਣੀ ਹੋ ਮੰਗ ਤੁਝੇ ਦਿਆਲ ਕਰ ਦਾਸਾ ਖੋਲਿਆ ਨੌ ਨਿਧ ਪਾਈ ਰਾਜ ਜੀਵਾ ਬੋਲਿਆ ਅੰਮ੍ਰਿਤ ਨਾਮ ਨਿਧਾਨ ਦਾਸਾ ਕਰਕਣਾ ਤਿਨਕੇ ਸੰਗ ਨਿਹਾਲ ਸਰਵਣੀ ਜਸੁਣਾ ਕਮਾਵਾ ਤਿਨ ਕੀ ਕਾਰ ਸਰੀਰ ਪਵਿੱਤ ਹੋਏ ਪੱਖਾ ਪਾਣੀ ਪੀਸ ਵਿਕਸਾ ਪੈਰ ਧੋਇਆ ਪੂਜਨ ਹੋਏ ਪ੍ਰਭ ਨ ਨਿਹਾਲੀਏ ਮੋਹ ਨਿਰਗੁਣ ਦਿੱਚੇ ਥਾਉ ਸੰਤ ਧਰਮ ਸਾਲੀਏ ਸਲੂਕ ਮਹਲਾ ਪੰਜਵਾਂ ਸਾਜਨ ਤੇਰੇ ਚਰਨ ਕੇ ਹੋਏ ਰਹਾ ਸਤੂਰ ਨਾਨਕ ਸ਼ਰਨ ਤੁਹਾਰੀ ਪੇ ਖੁਸਦਾ ਹਜੂਰ ਮਹਲਾ ਪੰਜਵਾਂ ਪਤਤ ਪੁਨੀਤਾ ਸੰਗ ਹੋਏ ਹਰ ਚੜ੍ਹਨੀ ਮਨ ਲਾਗ ਅੱਠ ਸਰ ਤੀਜ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ ਪੌੜੀ ਨਿਤ ਜਪੀਏ ਸਾਸ ਗਿਰਾਸ ਨਾਉ ਪਰਵਿਦਗਾਰ ਦਾ ਜਿਸਨੋਂ ਕਰੇ ਰਹਾਮ ਤਿਸਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਸੇ ਜਾਣੇ ਜਾਣ ਬੁਝ ਵਿਚਾਰਦਾ ਅਨਕ ਰੂਪ ਖਨਮਾਏ ਕੁਦਰਤ ਧਾਰਦਾ ਜਿਸਨੂੰ ਲਾਏ ਸੱਚ ਤਿਸੈ ਉਧਾਰਦਾ ਜਿਹਦੇ ਹੋਏ ਬਲ ਸੋ ਕਦੇ ਨਾ ਹਾਰਦਾ ਸਦਾ ਅਭਗਤ ਦੀਵਾਨ ਹੈ ਹੋ ਸ ਤਿਸ ਨਮਸਕਾਰ ਦਾ ਸਲੂਕ ਮਹਲਾ ਪੰਜਵਾਂ ਕਾਮ ਕ੍ਰੋਧ ਲੋ ਛੋਡੀਐ ਦੀਜੇ ਅਗਨ ਜਲਾਏ ਜੀਵ ਦਿਆਨ ਜਾਪੀਏ ਨਾਨਕ ਸੱਚਾ ਨਾਉ ਮਹਲਾ ਪੰਜਵਾਂ ਸਿਮਰਤ ਸਿਮਰਤ ਪ੍ਰਭ ਆਪਣਾ ਸਭ ਫਲ ਪਾਏ ਆਏ ਨਾਨਕ ਨਾਮ ਅਰਾਧਿਆ ਗੁਰਪੁਰਾ ਦੀਆਂ ਮਿਲਾਏ ਪੌੜੀ ਸੋ ਮੁਕਤਾ ਸੰਸਾਰ ਜੇ ਗੁਰੂ ਉਪਦੇਸਿਆ ਤਿਸ ਕੀ ਗਈ ਮਿਲਾਏ ਮਿਟਿਆ ਦੇਸਿਆ ਤਿਸਕਾ ਦਰਸ਼ਨ ਦੇਖ ਜਗਤ ਨਿਹਾਲ ਹੋਏ ਜਨਕੈ ਸੰਗ ਨਿਹਾਲ ਪਾਪਾ ਮੈਲ ਧੋਏ ਅੰਮ੍ਰਿਤ ਸਾਚਾ ਨਾਉ ਉੱਥੇ ਜਾਪੀਐ ਮਨ ਕੋਹੇ ਸੰਤੋਖ ਭੁਖਾ ਤਰਾਪੀਐ ਜਿਸ ਘੱਟ ਵਸਿਆ ਨਾਉ ਤਿਸ ਬੰਧਨ ਕਾਟੀਐ ਗੁਰਪ੍ਰਸਾਦ ਕਿੰਨੇ ਵੇਲੇ ਹੱਥਨ ਖਾਟੀਐ ਸਲੂਕ ਮਹਲਾ ਪੰਜਵਾਂ ਮਨ ਮਹਿ ਚਿਤਵ ਚਿਤਵਨੀ ਉਦਮ ਕਰੋ ਉੱਠ ਨੀਤ ਹਰ ਕੀਰਤਨ ਗਾਇਆ ਹਰ ਵਾਰ ਦੇਵ ਨਾਨਕ ਮੀਤ ਮਹਲਾ ਪੰਜਵਾਂ ਦ੍ਰਿਸ਼ਧਾਰ ਪ੍ਰਭ ਰਾਖਿਆ ਮਨ ਧਨ ਤਾ ਮੂਲ ਨਾਨਕ ਜੋ ਪ੍ਰਭਾਣੀ ਮਰੋ ਵਿਚਾਰੀ ਸੂਲ ਪੌੜੀ ਜੀ ਕੀ ਬਿਰਥਾ ਹੋਏ ਸੁਗੁਰ ਪੈ ਅਰਦਾਸ ਕਰ ਛੋੜ ਸਿਆਣਵ ਸਗਲ ਮਨ ਤਨ ਅਰਪ ਧਾਰ ਪੂਜਾ ਗੁਰ ਕੇ ਪੈਰ ਦੁਰ ਮਤ ਜਾਏ ਜਾਰ ਸਾਧਨਾ ਕੇ ਸੰਗ ਭਵਜਲ ਬਿਕਮ ਤਰ ਸੇਵੋ ਸਤਿਗੁਰ ਦੇਵ ਅੱਗੇ ਨਮਨ ਡਰ ਖਿਰਮੇ ਕਰੇ ਨਿਹਾਰ ਉਣੇ ਸੋ ਭਰ ਪਰ ਮਨ ਕਹੋਏ ਸੰਤੋਖ ਧਿਆਈਏ ਸਦਾ ਹਰ ਸੋ ਲੱਗਾ ਸਤਿਗੁਰ ਸੇਵ ਜਾ ਕੋ ਕਰਮ ਧੋਰ ਸਲੂਕ ਮਹਲਾ ਪੰਜਵਾਂ ਲਗੜੀ ਸੁਥਾਨ ਜੋੜ ਨਹਾਰ ਜੋੜੀਆ ਨਾਨਕ ਲਹਿਰੀ ਲੱਖ ਸਿਆਨ ਡੁੱਬਣ ਦੇ ਨਮਾ ਪ੍ਰੀ ਮਹਲਾ ਪੰਜਵਾਂ ਬਨ ਪਿਹਾਵਲੇ ਹਿਕ ਸਾਥੀ ਲਦਮ ਦੁਖ ਹਰਤਾ ਹਰਨਾਮਾ ਬਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾ ਪੌੜੀ ਪਾਇਨ ਸਭ ਨਿਦਾਨ ਤੇਰੇ ਰੰਗ ਰਤਿਆ ਨਾ ਹੋਈ ਪਛੋਤਾ ਤੁਧ ਨੂੰ ਜਬ ਤਿਆ ਪਹੁੰਚ ਨ ਸਕੇ ਕੋਈ ਤੇਰੀ ਟੇਕ ਜਨ ਗੁਰ ਪੂਰੇ ਵਾਹ ਵਾਹ ਸੁਖਲਾ ਚਿਤਾਰ ਮਨ ਗੁਰ ਪੈਸੇ ਭੰਡਾਰ ਕਰਮੀ ਪਾਈਐ ਸਤਿਗੁਰ ਨਿਹਾਲ ਹੁਣ ਧਾਈਐ ਰੱਖੇ ਆਪ ਦਿਆਲ ਕਰਦਾ ਸਹਿ ਆਪਣੇ ਹਰ ਹਰ ਹਰ ਹਰ ਨਾਮ ਜੀਵਾਂ ਸੁਣ ਸੁਣੇ ਸਲੋਕ ਮਹਲਾ ਪੰਜਵਾਂ ਪ੍ਰੇਮ ਪਟੋਲਾ ਤੈ ਸਹਿ ਦਿੱਤਾ ਢੱਕਣ ਕੁਪਤ ਮੇਰੀ ਦਾਨਾ ਬੀਨਾ ਸਾਈ ਮੈਡਾ ਨਾਨਕ ਸਾਰ ਨ ਜਾਣਾ ਤੇਰੀ ਮਹਲਾ ਪੰਜਵਾਂ ਤੈ ਡੇ ਸਿਮਨ ਹਵਕੇ ਲਦਮ ਬਿਖਮਨ ਨਿਠਮ ਕੋਈ ਜਿਸ ਪਤ ਰੱਖੇ ਸੱਚਾ ਸਾਹਿਬ ਨਾਨਕ ਮੀਣ ਸਕੇ ਕੋਈ ਪੌੜੀ ਹੋਵੇ ਸੁਖ ਘਣਾ ਦੇ ਧਿਆਈਏ ਵੰਝੇ ਰੁਗਾ ਘਾਣ ਹਰਗੁਣ ਅਗਾਈਏ ਅੰਦਰ ਵਰਤੇ ਠਾਣ ਪ੍ਰਵਚਿਤ ਆਈਏ ਪੂਨ ਹੋਵੇ ਆਸ ਨਾਇ ਮਨ ਵਸਾਈ ਕੋਈ ਨਾ ਲੱਗੇ ਬਿਘਨ ਆਪ ਗਵਾਈਏ ਗਿਆਨ ਪਦਾਰਥ ਮਤ ਗੁਰ ਤੇ ਪਾਈਏ ਤਿੰਨ ਪਾਏ ਸਭੇ ਥੋਕ ਜਿਸ ਆਪ ਦਿਵਾਏ ਤੂੰ ਸਭਨਾ ਕਾ ਖਸਮ ਸਭ ਤੇਰੀ ਛਾਈਏ ਸਲੋਕ ਮਹੱਲਾ ਪੰਜਵਾਂ ਨਦੀ ਤਰ ਨੜੀ ਮੈਡਾ ਖੋਜ ਨਾ ਖੁੰਬੇ ਮੰਜ ਮੁਹੰਮਦ ਤੇਰੀ ਤੋ ਸਹਿ ਚਰਨੀ ਮੈਡਾ ਹੀਰਾ ਸੀਤਮ ਹਰ ਨਾਨ ਤੁਲਹਾ ਮੀੜੀ ਮਹੱਲਾ ਪੰਜਵਾਂ ਜਿਨਾਂ ਦਸੰਦਣਿਆ ਦੁਰਮੰਦ ਵੰਜੇ ਮਿੱਤਰਾ ਸਰਡੇ ਸਹੀ ਹੋਟ ਉਡੀ ਜਗ ਸਵਾਜ ਨਾਨਕ ਵੇਲੇ ਕਈ ਪੌੜੀ ਆਵੈ ਸਾਹਿਬ ਚਿਤ ਤੇਰਿਆਂ ਭਗਤਾਂ ਡਿੱਠਿਆਂ ਮਨ ਕੀ ਮਲੀ ਕਟੀਏ ਮੈਲ ਸਾਧ ਸੰਗ ਬੁੱਠਿਆਂ ਜਨਮ ਮਰਨ ਪਹੁਗਟੀਏ ਜਨਕਾ ਸ਼ਬਦ ਜਪ ਬੰਧਨ ਖੋਲਣ ਸੰਤ ਦੂਤ ਸਭ ਜਾਹੇ ਛਪ ਬੰਧਨ ਖੋਲਣ ਸੰਤ ਦੂਤ ਸਭ ਜਾਹੇ ਛਪ ਤਿਸਕੋ ਲਾਏ ਰੰਗ ਜਿਸ ਦੀ ਸਭ ਧਾਰੀਆ ਉੱਚੀ ਉੱਚਾ ਥਾਨ ਅਗਮ ਪਾਰੀਆ ਰਹਿਣ ਦਿਨ ਸੇ ਕਰ ਜੋੜ ਸਾਹ ਸਾਹ ਧਿਆਈਏ ਜਾਂ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਾਈਏ ਸਲੋਕ ਮਹੱਲਾ ਪੰਜਵਾਂ ਵਾਰ ਬੜਾ ਨੜੇ ਹੁਮਸ ਧੂਮਾਂ ਕੂਕਾ ਪਈਆਂ ਰਾਹੀ ਤੋਸੇ ਸਿੱਤੀ ਲੱਗੜੀ ਡੋਰੀ ਨਾਨਕ ਸਿੱਤੀ ਬਨ ਗਾਏ ਮਹੱਲਾ ਪੰਜਵਾਂ ਸੱਚੀ ਵੈਸ ਜਿਨਾ ਸੰਗ ਜਿਨ ਸੰਗ ਜਪੀਏ ਨਾਉ ਤਿੰਨ ਸੰਗ ਸੰਗ ਨਕੀਚੇ ਨਾਨਕ ਜਿਨਾਂ ਆਪਣਾ ਸੁਆਵ ਪੌੜੀ ਸਾਹਿਬ ਇਲਾ ਪ੍ਰਵਾਨ ਜਿਸ ਗੁਰੂ ਭੇਟਿਆ ਹੋਆ ਸਾਊ ਸੰਗ ਫਿਰ ਦੁੱਖ ਨ ਤੇਟਿਆ ਪਾਇਆ ਨਿਚਲ ਥਾਨ ਫਿਰ ਗਰਮ ਲੇਟਿਆ ਨਦਰੀ ਆਏ ਇੱਕ ਸਗਲ ਬਨ ਮੇਟਿਆ ਤਤ ਗਿਆਨ ਲਾਏ ਧਿਆਨ ਦ੍ਰਿਸ਼ਟ ਸਮੇਟਿਆ ਸਭੋ ਜਪੀ ਜਾਪ ਜੇ ਮੁਖੋ ਬੁਲੇਟਿਆ ਹੁਕਮੇ ਬੁਝ ਨਿਹਾਲ ਸੁਖ ਸਖੇਟਿਆ ਪਰਖ ਜਾਨੇ ਪਾਏ ਸਿਬੋ ਨਖੋਟਿਆ ਸਲੂੰਗ ਮਹੱਲਾ ਪੰਜਵਾਂ ਵਿਸ਼ੋਹੀ ਜੰਬੂਰ ਖਵੈ ਨਭੰਜਨ ਗਾਖੜੇ ਜੇ ਸੋਧਣੀ ਮਿਲਨ ਨਾਨਕ ਸੁਖ ਸਮੂਹ ਸੱਚ ਮਹੱਲਾ ਪੰਜਵਾਂ ਜਿਵੇਂ ਵਸੰਦੀ ਪਾਣੀ ਇੱਦਾਂ ਰੱਖੇ ਭਾਹੇ ਨਾਨਕ ਸੁ ਸਵਾਹੇ ਜਾਕਾ ਡਲਬ ਕੋ ਪੌੜੀ ਤੇਰੇ ਕੀਤੇ ਕੰਮ ਤੇ ਗੋਚਰੇ ਸੋਈ ਵਰਤੇ ਜਗ ਜੇ ਕੀਆ ਤੂੰ ਤੁਰੇ ਬਿਸੰਬੇ ਬਿਸਮਾ ਦੇ ਕੁਦਰਤ ਏਰੀਆ ਸਰਨ ਪੁਰੇ ਤੇਰੀ ਦਾਸ ਕਰ ਗਤ ਹੋਏ ਮੇਰੀਆ ਤੇਰਾ ਹੱਥ ਨਿਧਾਨ ਭਾਵੇ ਤਿਸ ਦੇਹ ਜਿਸਨੂੰ ਹੋਏ ਦਿਆਲ ਹਰ ਨਾਮ ਸੇ ਲੇਹ ਅਗਮ ਅਗੋਚਰ ਬੇਅੰਤ ਅੰਤ ਨ ਪਾਈਐ ਜਿਸਨੂੰ ਹੋਏ ਕਿਰਪਾਲ ਸੁਨਾਮ ਧਿਆਈਏ ਸਲੋਕ ਮਹੱਲਾ ਪੰਜਵਾਂ ਕੜਸੀਆਂ ਫੇਰਾਂ ਸੁਆਨ ਜਾਣ ਸੁੰਝੀਆਂ ਸੇ ਮੁਖ ਦਿਸਾ ਨਾਨਕ ਰਤੇ ਪ੍ਰੇਮ ਰਸ ਮਹੱਲਾ ਪੰਜਵਾਂ ਖੋਜੀ ਲਦਮ ਖੋਸ਼ਨੀਆਂ ਉਜਾੜ ਤੈਸੇ ਦਿੱਤੀ ਵਾੜ ਨਾਨਕ ਖੇਦਨ ਸਿਜੇ ਪੌੜੀ ਆਰਾਧੋ ਸੱਚਾ ਸੋਏ ਸਭ ਕਹਿ ਪਾਸ ਦੋਹਾਂ ਸਿਰਾਂ ਖਸਮ ਆਪ ਖਿਨਵੇਂ ਕਰੇ ਰਾਸ ਤਿਆਗੋ ਸਗਲ ਉਪਾਵ ਤਿਸਕੀ ਓਟ ਗਹੋ ਪਉ ਸਰਣਾਈ ਭੱਜ ਸੁਖੀ ਸੁਖ ਲਹੋ ਕਰਮ ਧਰਮ ਤਦ ਗਿਆਨ ਸੰਤਾਂ ਸੰਗ ਹੋਏ ਜਪੀ ਅੰਮ੍ਰਿਤ ਨਾਮ ਵਿਘਨ ਲੱਗੇ ਕੋਈ ਜਿਸਨੂੰ ਆਪ ਦਿਆਲ ਤਿਸ ਮਨ ਮੁੱਠਿਆ ਪਾਏ ਨ ਸਾਹਿਬ ਨਿਧਾਨ ਸਾਹਿਬ ਤੁੱਠਿਆ ਸਲੋਕ ਮਹੱਲਾ ਪੰਜਵਾਂ ਲਦਮ ਲੱਭਣ ਹਾਰ ਕਰਮ ਗ੍ਰੰਥਮਾ ਪੁਰੀ ਇੱਕੋ ਸਿਰਜਨ ਹਾਰ ਨਾਨਕ ਬਿਆਨਾ ਪਸੀਏ ਮਹੱਲਾ ਪੰਜਵਾਂ ਪਾਪੜਿਆਂ ਪਛਾੜ ਵਣਸ ਜਾਵਾ ਸਨਕ ਗੁਰਮੰਤਰ ਦਾ ਚਿਤਾਰ ਨਾਨਕ ਦੁਖ ਨਥੀ ਵੀ ਪੌੜੀ ਵਾਹ ਵਾਹ ਸਿਰਜਣ ਹਾਰ ਭਾਇਨ ਠਾਂਡ ਆਪ ਜੀ ਜੰਤ ਮਿਹਰਵਾਨ ਤਿਸਨੂੰ ਸਦਾ ਜਾਪ ਦਇਆ ਧਾਰੀ ਸਮਰੱਥ ਚੁੱਕੇ ਮਿਲ ਮਿਲਾਪ ਨਟੇ ਥਾਪ ਦੁਖ ਰੋਗ ਗੁਰ ਪੂਰੇ ਗੁਰ ਪ੍ਰਤਾਪ ਨੱਠੇ ਤਾਪ ਦੁਖ ਰੋਗ ਪੂਰੇ ਗੁਰ ਪ੍ਰਤਾਪ ਕੀਤੇ ਨ ਆਪਣੀ ਰੱਖ ਗਰੀਬ ਨਿਵਾਸ ਥਾਪ ਆਪੇ ਲੈਣ ਛਡਾਏ ਬੰਧਨ ਸਗਲ ਕਾਪ ਤਿਸ਼ਨ ਬੁਝੀ ਆਸਪੂਨੀ ਮਨ ਸੰਦੂਕ ਧਰਾਪ ਵੱਡੀ ਵੱਡਾ ਅਪਾਰ ਖਸਮ ਜਿਸ ਲੇਪ ਨ ਪੁੰਨ ਪਾਪ ਸਲੋਕ ਮਹੱਲਾ ਪੰਜਵਾਂ ਜਾਗੋ ਭਏ ਕਿਰਪਾਲ ਪ੍ਰਭ ਹਰ ਹਰ ਸਹੀ ਜਪਾਤ ਨਾਨਕ ਪ੍ਰੀਤ ਲੱਗੀ ਤਿੰਨ ਰਾਮ ਸਿਉਂ ਭੇਟਤ ਸਾਧ ਸੰਗਾਤ ਮਹੱਲਾ ਪੰਜਵਾਂ ਰਾਮ ਰਮੋ ਵਡਭਾਗੀ ਜਲ ਥਲ ਮਹੀਲ ਸੋਏ ਨਾਨਕ ਨਾਮ ਆਰਾਧੇ ਵਿਘਨ ਲਾਗੇ ਕੋਈ ਮਪੌੜੀ ਭਗਤਾਂ ਕਾ ਬੋਲਿਆ ਪ੍ਰਵਾਨ ਹੈ ਦਰਗੇ ਪਵੇ ਥਾਏ ਭਗਤਾਂ ਤੇਰੀ ਟੇਕ ਰਤੇ ਸੱਚ ਨਾਏ ਜਿਸਨੂੰ ਹੋਈ ਕਿਰਪਾਲ ਤਿਸਕਾ ਦੁਖ ਜਾਏ ਭਗਤ ਨੇ ਦਿਆਲੂ ਨਾ ਮਿਹਰ ਪਾਏ ਦੁਖ ਦਰਦ ਵਰ ਡੋਗ ਨਾ ਪੋਹੇ ਤਿਸ ਮਾਏ ਭਗਤਾਂ ਇਹੋ ਆਧਾਰ ਗੁਣ ਗੋਬਿੰਦ ਗਾਏ ਸਦਾ ਸਦਨ ਰਹਿਣ ਇੱਕੋ ਇੱਕ ਧਿਆਏ ਪੀਵਤ ਅੰਮ੍ਰਿਤ ਨਾਮ ਜਨ ਨਾਮ ਮੇਰੇ ਅਘਾਏ ਸਲੋਕ ਮਹੱਲਾ ਪੰਜਵਾਂ ਕੋਟ ਬਿਘਨ ਤਿਸ ਲਾਗਤੇ ਜਿਸਨੋ ਵਿਸਰੈ ਨਾਉ ਨਾਨਕ ਅਨੰਦ ਮਿਲਵਤੇ ਜਿਉਂ ਸੁੰਜੇ ਕਰ ਕਾਉ ਮਹੱਲਾ ਪੰਜਵਾਂ ਪਿਰੀ ਮਿਲਾਵਾ ਜਾਥੀਏ ਸਾਈ ਸਵਾਮੀ ਵਿਰੋਤ ਘੜੀ ਮੋਹਤ ਨ ਵਿਸਰੈ ਨਾਨਕ ਰਵੀਏ ਨੇਤ ਪੌੜੀ ਸੂਰ ਵੀਰ ਵਰਿਆਮ ਕਿਨ ਨ ਹੋੜੀਏ ਫੌਸਤਾਣੀ ਹਾਠ ਪੰਚ ਜੋੜੀਏ ਦਸਨਾਰੀਆ ਧੂਤ ਦਿਨ ਚਮੋੜੀਏ ਜਿਣ ਜਿਣ ਲੈਣ ਰਲਾਏ ਇਹੋ ਇਨਾ ਲੋੜੀਏ ਤ੍ਰੈ ਗੁਣਿਨ ਕੇ ਵਾਸ ਕਿਨੈ ਨਾ ਮੋੜੀਏ ਪਰਮ ਕੋਟ ਮਾਇਆ ਖਾਏ ਕਹੋ ਕਿਵੇਂ ਤੋੜੀਐ ਗੁਰਪੁਰਾ ਆਰਾਧ ਬਿਖਮ ਦਲ ਫੋੜੀਐ ਹੋ ਤਿਸ ਅੱਗੇ ਦਿਨ ਰਾਤ ਰਹਾ ਕਰ ਜੋੜੀਐ ਸਲੋਕ ਮਹਲਾ ਪੰਜਵਾਂ ਕਿਲ ਵਿਖ ਸਭੇ ਉਤਰਨ ਨੀਤ ਨੀਤ ਗੁਣ ਗਾਓ ਕੋਟ ਕਲੇਸਾ ਮਿਟ ਉਪਜੈ ਨਾਨਕ ਵਿਸਰੇ ਨਾਮ ਮਹਲਾ ਪੰਜਵਾਂ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ ਹਸੰਦਿਆਂ ਖਿਲੰਦਿਆਂ ਪਿੰਨੰਦਿਆਂ ਖਵੰਦਿਆਂ ਵਿਚੇ ਹੋਵੇ ਮੁਗਤ ਪੌੜੀ ਸੋ ਸਤਿਗੁਰ ਧੰਨ ਧੰਨ ਜਿਨ ਪਰਮਗੜ ਤੋੜਿਆ ਸੋ ਸਤਿਗੁਰ ਵਾਹ ਵਾਹ ਜਿਨ ਹਰਸਿਓ ਜੋੜਿਆ ਨਾਮ ਨਿਧਾਨ ਅਖੁੱਟ ਗੁਰਦੇਵ ਦਾਰੂ ਹੈ ਮਹਾਰੋਗ ਵਿਕਰਾਲ ਤਿਨੈ ਵਿਦਾਰਿਓ ਪਾਇਆ ਨਾਮ ਨਿਧਾਨ ਬਹੁ ਖਜਾਨਿਆ ਜਿੱਤਾ ਜਨਮ ਅਪਾਰ ਆਪ ਪਛਾਣਿਆ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ ਗੁਰਪਾਰ ਮਨ ਪਰਮੇਸ਼ਰ ਅਪਰੰਪਰ ਅਲਖ ਅਭੇਵ ਸਲੋਕ ਮਹਲਾ ਪੰਜਵਾਂ ਉਦਮ ਕਰੇ ਦਿਆ ਜੀਓ ਤੂੰ ਕੁਮਾਵ ਦਿਆ ਸੁਖ ਪੁੰਚ ਧਿਆਏ ਦਿਆ ਤੂੰ ਪ੍ਰਭੂ ਮਿਲ ਨਾਨਕ ਉਦਰੀ ਚਿੰਤ ਮਹਲਾ ਪੰਜਵਾਂ ਸੁਭ ਚਿੰਤਨ ਗੋਬਿੰਦ ਰਮਨ ਨਿਰਮਲ ਸਾਧੂ ਸੰਗ ਨਾਨਕ ਨਾਮਨ ਵਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ ਪੌੜੀ ਤੇਰਾ ਕੀਤਾ ਹੋਏ ਤਾਂ ਕਾਹੇ ਡਰ ਪੀਏ ਜਿਸ ਮਿਲ ਜਪੀਏ ਨਾਮ ਤਿਸ ਜੀਓ ਅਰ ਪੀਏ ਆਏ ਚਿਤ ਨਿਹਾਲ ਸਾਹਿਬ ਬੇਸਮਾਰ ਤਿਸਨੂੰ ਪੋਵੇ ਕਵਣ ਜਿਸ ਵੱਲ ਨਿਰੰਕਾਰ ਸਭ ਦੇ ਬਸ ਨਾ ਕੋਈ ਬਹਾਰਾ ਸੋ ਭਗਤਾ ਮਨ ਉਠਾ ਸੰਸ ਮਹਾਰਾ ਤੇਰੇ ਦਾਸ ਤੇ ਆਇਨ ਤੁਧ ਤੂੰ ਰੱਖਣ ਵਾਲਿਆ ਸਿਰ ਸਵਨਾ ਸਮਰੱਥ ਨਿਹਾਲਿਆ ਸਲੋਕ ਮਹਲਾ ਪੰਜਵਾਂ ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਵਾਸਨਾ ਨਿਵਾਰ ਰਾਖ ਲਿਓ ਪ੍ਰਭ ਆਪਣੇ ਨਾਨਕ ਸਦਮ ਲਿਹਾਰ ਮਹਲਾ ਪੰਜਵਾਂ ਖਾਂਦਿਆਂ ਖਾਂਦਿਆਂ ਮੋਹ ਕੱਠਾ ਪਹਿਨਦਿਆਂ ਸਵ ਅੰਗ ਨਾਨਕ ਤ੍ਰਿਗ ਤਿਨਾਂ ਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ ਪੌੜੀ ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ ਜੈ ਜੈ ਰੱਖੇ ਆਪ ਤਹਿ ਜਾਏ ਖੜੋਵਣਾ ਨਾਮ ਤੇਰੇ ਕਾ ਰੰਗ ਦੁਰਮ ਧੋਵਣਾ ਜਪ ਜਪ ਤੁਧ ਨਿਰੰਕਾਰ ਭਰਮ ਪਉ ਖੋਵਣਾ ਜੋ ਤੇਰੇ ਰੰਗ ਰਤੇ ਸੇ ਜੋ ਨ ਜੋਵਣਾ ਅੰਤਰ ਬਾਹਰ ਇੱਕ ਨੈਣ ਅਲੋਵਣਾ ਜਿਨੀ ਪਛਾਤਾ ਹੁਕਮ ਤਿੰਨ ਕਦੇ ਨਾ ਰੋਵਣਾ ਨਾਉ ਨਾਨਕ ਬਖਸੀਸ ਮਨ ਮਾਹਿ ਪ੍ਰੋਵਣਾ ਸਲੋਕ ਮਹਲਾ ਪੰਜਵਾਂ ਜੀਵਦਿਆਂ ਨਾ ਚੇਤਿਓ ਮੂਹ ਲੜਨ ਖਾਕ ਨਾਨਕ ਦੁਨੀਆਂ ਸੰਗ ਉਦਾਰਿਆ ਸਾਗਤ ਮੂੜ ਨਾ ਪਾਕ ਮਹਲਾ ਪੰਜਵਾਂ ਜੀਵਨ ਦਿਆਂ ਹਰ ਚੇਤਿਆਂ ਮਰਿੰਦਿਆਂ ਹਰ ਰੰਗ ਜਨਮ ਪਦਾਰਥ ਤਾਰਿਆ ਨਾਨਕ ਸਾਧੂ ਸੰਗ ਪੌੜੀ ਆਜੁਗਾ ਦੀ ਆਵ ਰੱਖਣ ਵਾਲਿਆ ਸੱਚ ਨਾਮ ਕਰਤਾ ਸਭ ਸਾਰਿਆ ਉਹਨਾਂ ਕਹੀ ਨਾ ਹੋਏ ਘਟੇ ਘਰ ਸਾਰਿਆ ਮਿਹਰਬਾਨ ਸਮਰਾਤ ਆਪੇ ਹੀ ਘਾਲਿਆ ਜੇ ਨਮਨ

ਜਿਨ ਤਿੰਨ ਜਰਿਆ ਗੁਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਕਰ ਤੀਜੈ ਕੋ ਓਂਕਾਰ ਸਤਿਗੁਰ ਪ੍ਰਸਾਦ ਦੂਧ ਤਾਂ ਬਛਰੈ ਥਨ ਵਿਟਾਰਿਓ ਫੂਲ ਫਵਰ ਜਲ ਮੀਨ ਵਿਗਾਰਿਓ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ ਅਵਰ ਨ ਫੂਲ ਅਨੂਪ ਨ ਪਾਵ ਰਹਾਓ ਮਹਿਲਾ ਗਰ ਬਿਰੇ ਭੰਗਾ ਵਿਖ ਅੰਮ੍ਰਿਤ ਵਸੇਕ ਸੰਗਾ ਧੂਪ ਦੀਵਨ ਬੇਦੇ ਵਾਸਾ ਕੈਸੇ ਪੂਜ ਕਰੇ ਤੇਰੀ ਦਾਸਾ ਤਨ ਮਨ ਅਰਪ ਪੂਚਰਾਓ ਗੁਰਪ੍ਰਸਾਦ ਨਿਰੰਜਨ ਪਾਵੋ ਪੂਜਾ ਅਰਚਾਹੀ ਨ ਤੋਰੀ ਕਹਿ ਰਵਿਦਾਸ ਕਵਨ ਗਤ ਮੋਰੀ ਗੁਜਰੀ ਸਰੇ ਤਲੋਚਨ ਜੀ ਕਾ ਪਦੇ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅੰਤਰ ਮਲ ਨਿਰਮਲ ਨਹੀਂ ਕੀਨਾ ਬਾਹਰ ਭੇਖੀ ਉਦਾਸੀ ਹਿਰਦੇ ਕਮਲ ਘਟ ਬ੍ਰਹਮ ਨ ਚੀਨਾ ਕਾਹੇ ਪਿਆਸ ਨਿਆਸੀ ਪਰਮੇ ਪੁਲੀ ਰੇ ਜੇ ਚੰਦਾ ਨਹੀਂ ਨੀ ਚਿਨੇ ਪਰਮੰਦਾ ਰਹਾਉ ਘਰ ਘਰ ਖਾ ਪਿੰਡ ਵਧਾਇਆ ਖਿੰਥਾ ਮੁੰਦਾ ਮਾਇਆ ਭੂਮ ਮਸਾਣ ਕੀ ਪਸਮ ਲਗਾਏ ਗੁਰ ਬਿਨ ਤਤ ਨ ਪਾਇਆ ਕਾਏ ਜਪੋ ਰੇ ਕਾਏ ਤਪੋ ਰੇ ਕਾਏ ਬਲੋ ਪਾਣੀ ਲਗ ਚਰਾ ਜਿਨੋ ਪਾਏ ਸੋ ਸਿਮਰੋ ਨਿਰਵਾਣੀ ਕਾਇਕ ਮੰਡਲ ਕਾਪੜੀਆ ਰੇ ਅਰਸ ਕਾਏ ਫਿਰ ਆਹੀ ਬਦਤ ਤਲੋ ਸੁਣ ਰੇ ਪ੍ਰਾਣੀ ਕਾਣ ਬਿਨ ਗਾਉਕ ਪਾਹੀ ਗੁਜਰੀ ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਵਲ ਵਲ ਉਤਰੈ ਹਰੀ ਬਾਈ ਗੋਬਿੰਦ ਨਾਮ ਮਤ ਬਿਸਰੈ ਰਹਾਉ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬੇਸਵਾ ਜੋਨ ਵਲ ਵਲ ਉਤਰੈ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸ਼ੁਕਰ ਜੋਨ ਵਲ ਵਲ ਉਤਰੈ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਵਲ ਵਲੇ ਉਤਰੇ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬਦਤ ਤਰਲੋਚਨ ਤੇ ਨਰ ਮੁਕਤਾ ਪਿਤੰਬਰ ਵਾਕੇ ਰੇ ਦਿਵਸੈ ਗੁਜਰੀ ਸ੍ਰੀ ਜੈ ਦੇਵ ਜੀ ਕਾ ਪਦਾ ਕਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਰਮਾਦ ਪੁਰਖ ਮਨੋਪਿਮੰਗ ਸਤ ਆਦਿ ਭਾਵ ਰਤੰ ਪਰਮ ਦੁਪੁਤੰ ਪਰਕ੍ਰਿਤ ਪਰੰਗ ਜੈ ਚਿੰਤ ਸਰਵਗਤੰ ਕੇਵਲ ਰਾਮ ਨਾਮ ਮਨੋਰਮੰ ਬਦ ਅਮਰ ਤਤ ਮਯੰਗ ਨਾ ਦਨੋਤ ਜਸ ਮਰੇਣ ਜਨਮ ਜਰਾਦ ਮਰਨ ਭਿਅੰਗ ਰਹਾਉ ਇਸੇ ਜਮਾਤ ਪ੍ਰਾਪਿਅੰਗ ਜਸ ਵਸਤ ਸੋ ਕ੍ਰਿਤ ਕ੍ਰਿਤੰਗ ਭਾਪੂਤ ਭਾਵ ਸੰਭਮਿਅੰਗ ਪਰਮੰਗ ਪ੍ਰਸੰਨ ਮਿਦੰ ਲੋਭਾ ਦ੍ਰਿਸ਼ਟ ਪਰ ਗ੍ਰਹਿੰ ਜਦ ਬਿਦ ਆਚਰਣ ਸਗਲ ਤੋਹ ਕ੍ਰਿਤ ਦੁਰਮਤੀ ਪ ਚਕਰ ਧਰ ਸਰਣੰ ਹਰ ਭਗਤ ਨੰਜਨੇ ਕੇਵਲਾ ਰਿਦ ਕਰਮਣਾ ਬਚ ਸਾ ਜੋਗੇਨ ਕੇ ਜੰਗੇਨ ਕੇ ਧਨਿਗ ਤਪਸਾ ਗੋਬਿੰਦ ਗੁੰਦੇਤ ਜਪ ਨਾਰ ਸਗਲ ਸਿਧ ਪਦੰ ਜੈ ਦੇਵ ਆਯਤ ਸਫੁਟੰ ਭਾਪੂ ਸਰਵਗਤੰ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰਾ ਕਾਲ ਮੂਰਤ ਅਜੂਨੀ ਸਾਹਿਬ ਅੰਗੁਰ ਪ੍ਰਸਾਦ ਰਾਗ ਦੇਵ ਅੰਧਾਰੀ ਮਹੱਲਾ ਚੌਥਾ ਕਰ ਪਹਿਲਾ ਸੇਵਕ ਜਨ ਬਨੇ ਠਾਕੁਰ ਲਿਵ ਲਾਗੇ ਜੋ ਤੁਮ ਰਾਜਸ ਕਹਿਤੇ ਗੁਰਮਤ ਤਿੰਨ ਮੁਖ ਭਾਗ ਸੁਭਾਗੇ ਰਹਾਉ ਟੂਟੇ ਮਾਇਆ ਕੇ ਬੰਧਨ ਫਾਹੇ ਹਰ ਰਾਮ ਨਾਮ ਲਿਵ ਲਾਗੇ ਅਮਰਾ ਮਨ ਮੋਹਿਓ ਗੁਰ ਮੋਹਨ ਹਮ ਬਿਸਮ ਭਈ ਮੁਖ ਲਾਗੇ ਸਗਲੀ ਰੈਣ ਸੋਈ ਅੰਧਿਆਰੀ ਗੁਰ ਕਿੰਚਿਤ ਕਿਰਪਾ ਜਾਗੇ ਜਨ ਨਾਨਕ ਕੇ ਪ੍ਰਭ ਸੁੰਦਰ ਸਵਾਮੀ ਮੋਹੇ ਤੁਮ ਸਰ ਅਵਨ ਲਾਗੇ ਦੇਵ ਅੰਧਾਰੀ ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ ਹਰ ਕੇ ਸੰਤ ਬਤਾਓ ਮਾਰਗ ਹਮ ਪਿਛੇ ਲਾਗ ਚੱਲੀ ਰਹਾਉ ਪ੍ਰਹਿ ਕੇ ਬਚਨ ਸੁਖਾ ਨਹੀਂ ਅਰੇ ਚਾਲ ਬਣੀ ਹੈ ਭਲੀ ਲਟਰੀ ਮਦਰੀ ਠਾਗਰ ਭਾਈ ਉਹ ਸੁੰਦਰ ਹਰ ਢੁਲ ਮਿਲੀ ਏਕੋ ਪ੍ਰਹਿ ਸਖੀਆ ਸਾ ਪ੍ਰਹਿ ਕੀ ਜੋ ਭਾਵੇ ਪਿਰਸਾ ਭਲੀ ਨਾਨ ਗਰੀਬ ਕਿਆ ਕਰੇ ਵਿਚਾਰਾ ਹਰ ਭਾਵੇ ਤਿਤਰਾਹ ਚਲੀ ਦੇਵੰਦਾਰੀ ਮੇਰੇ ਮਨ ਮੁਖ ਹਰ ਹਰ ਹਰ ਬੋਲੀਏ ਗੁਰਮੁਖ ਰੰਗ ਚੁਲੂ ਲੈ ਰਾਤੀ ਹਰ ਪ੍ਰੇਮ ਪਿੰਨੀ ਚੋਲੀਏ ਰਹੋ ਹੋ ਫਰੇ ਦਵਾਨੀ ਬਾਵਲ ਬਾਵਲ ਤਿਸ ਕਾਰਨ ਦਾ ਹਰ ਢੋਲੀਏ ਕੋਈ ਮੇਲ ਲੈ ਮੇਰਾ ਪ੍ਰੀਤਮ ਪਿਆਰਾ ਹਮ ਤਿਸ ਕੀ ਗੁਲ ਗੋਲੀਏ ਸਤਿਗੁਰ ਪੁਰਖ ਮਨਾਓ ਆਪਣਾ ਹਰ ਅੰਮ੍ਰਿਤ ਪੀ ਝੋਲੀਏ ਗੁਰਪ੍ਰਸਾਦ ਨਾਨਕ ਪਾਇਆ ਹਲਾਂ ਦੇ ਟੋਲੀਏ ਦੇਵੰਦਾਰੀ ਅਬ ਹਮ ਚਲੀ ਠਾਕੁਰ ਪੈਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਰਹਾਉ ਲੋਕਨ ਕੀ ਚਿਤਰਾਈ ਉਪਮਾ ਤੇ ਬੇਸੰਤਰ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦੀ ਹੋਏ ਢਾਰ ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ ਤਿਸ ਰਾਖੋ ਕਿਰਪਾ ਧਾਰ ਜਨ ਨਾਨਕ ਸ਼ਰਨ ਤੁਮਾਰੀ ਹਰ ਜੀਓ ਰਾਖੋ ਲਾਜ ਮੁਰਾਰ ਦੇਵੰਦਾਰੀ ਹਰ ਗੁਣ ਗਾਵੇ ਹੋ ਤਿਸ ਮਲਿਹਾਰੀ ਦੇਖ ਦੇਹ ਜੀਵਾਂ ਸਾਧ ਗੁਰ ਦਰਸ਼ਨ ਜਿਸ ਹਿਰਦੈ ਨਾਮ ਮੁਰਾਰੀ ਰਹਾਉ ਤੁਮ ਪਵਿੱਤਰ ਪਾਵਨ ਪੁਰਖ ਪ੍ਰਭ ਸਵਾਮੀ ਹਮ ਕਿਉਂ ਕਰਮ ਲੈ ਜੁਠਾਰੀ ਹਮਰੇ ਜੀ ਹੋਰ ਮੁਖ ਹੋਰ ਹੋਤ ਹੈ ਹਮ ਕਰਮਹੀਨ ਕੁੜਿਆਰੀ ਹਮਰੀ ਮਦਰ ਨਾਮ ਹਰ ਸਵਾਮੀ ਰਿਦ ਅੰਤਰ ਦੁਸਾਰੀ ਜਿਉਂ ਭਾਵੇਂ ਤਿਉਂ ਰਾਖੋ ਸਵਾਮੀ ਜਨ ਨਾਨਕ ਸ਼ਰਨ ਤੁਮਾਰੀ ਦੇਵੰਗਦਾਰੀ ਹਰ ਕੇ ਨਾਮ ਬਿਨਾ

ਜਿਉਂ ਬੇਸਵਾ ਕੇ ਕਰ ਪੂਰ ਜਮਤ ਹੈ ਤਿਸ ਨਾਮ ਪਰਿਓ ਧਰਗਟੀ ਰਹਾਉ ਜਿਨ ਕੈ ਹਿਰਦੈ ਨਾਹੀ ਹਰ ਸੁਆਮੀ ਤੇ ਵਿਗੜ ਰੂਪ ਮਿਰਗਟੀ ਜਿਉਂ ਨਿਗੁਰਾ ਬਹੁ ਬਾਤਾ ਜਾਣੈ ਉਹ ਹਰ ਦਰਗਹਿ ਭ੍ਰਸ਼ਟੀ ਜਿਨ ਕੋ ਦਿਆਲ ਹੋਆ ਮੇਰਾ ਸੁਆਮੀ ਤਿੰਨ ਸਾਧ ਜਿਨਾ ਭਗ ਜਗਟੀ ਨਾਨਕ ਪਤਤ ਪਵਿੱਤ ਮਿਲ ਸੰਗਤ ਗੁਰ ਸਤਿਗੁਰ ਪਾਸ਼ੇ ਸੁਗਟੀ ਛਕਾ ਇੱਕ ਦੇਵ ਗੰਧਾਰੀ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਈ ਗੁਰ ਚਰਣੀ ਚਿਤ ਲਾਈਏ ਪ੍ਰਭ ਹੋਏ ਕਿਰਪਾਲ ਕਮਲ ਪ੍ਰਗਾਸੇ ਸਦਾ ਸਦਾ ਹਰ ਧਿਆਈਏ ਰਹਾਉ ਅੰਤਰ ਏਕੋ ਬਾਹਰ ਏਕੋ ਸਭ ਮੈਂ ਏਕ ਸਮਾਈਏ ਘਟ ਅਵ ਘਟ ਰਵਿਆ ਸਭ ਠਾਈ ਹਰ ਪੂਰਨ ਬ੍ਰਹਮ ਦਿਖਾਈਏ ਉਸਤ ਕਰੇ ਸੇਵ ਮੁਨਕੇ ਤੇ ਤੇਰਾ ਅੰਤ ਨ ਕਦੂ ਪਾਈਏ ਸੁਖ ਦਾਤੇ ਦੁਖ ਭੰਜਨ ਸੁਆਮੀ ਜਨ ਨਾਨਕ ਸਦ ਬਲ ਜਾਈਏ ਦੇਵ ਗੰਧਾਰੀ ਮਾਈ ਹੋਨ ਹਾਰ ਸੋਹੀਏ ਰਾਚ ਰਹੇ ਰਚਨਾ ਪ੍ਰਭ ਆਪਣੇ ਕਹਾਂ ਲਾਭ ਕਾਂ ਖੋਈਏ ਰਾਹ ਕਹਿ ਫੁੱਲੇ ਆਨੰਦ ਵਿਖੈ ਸੋਗ ਕਬ ਹਸਨ ਕਬ ਰੋਈਏ ਕਬੂ ਮਹਿਲ ਭਰੇ ਮਾਨੇ ਕਬ ਸਾਧੂ ਸੰਗਤ ਹੋਏ ਕੋਇਨ ਮੇਟੈ ਪ੍ਰਭ ਕਾ ਕੀਆ ਦੂਸਰ ਨਾਹੀ ਅਲੋਈਏ ਕਹੋ ਨਾਥ ਸਗੁਰ ਬਲਿਹਾਰੀ ਜਹ ਪ੍ਰਸਾਦ ਸੁਖ ਸੋਈਏ ਦੇਵ ਗੰਧਾਰੀ ਮਾਈ ਸੁਨ ਸੋਚ ਬੈ ਡਰਤ ਮੇਹਰ ਤਿਰੋਤ ਜੋ ਮਾਨਾ ਸਰਨ ਸੁਮੀ ਕੀ ਪਰਤ ਰਹਾ ਜੋ ਜੋ ਕਹੈ ਸੋਈ ਪਹਿਲ ਮਾਨੋ ਨਾਹੇ ਨਾ ਕਬੂਲ ਕਰਤ ਨਿਮਗਨ ਵਿਸਰੋਹੀ ਮੋਰੇ ਤੇ ਬਿਸਰਤ ਜਾਈ ਹਰਤ ਬਿਸਰਤ ਜਾਈ ਹਮਰਤ ਸੁਖਦਾਈ ਪੂਰਨ ਪ੍ਰਭ ਕਰਤਾ ਮੇਰੀ ਬਹੁਤ ਅਨਮ ਜਰਤ ਨਿਰਗੁਣ ਕੁਰੂਪ ਕੁਲਹੀਨ ਨਾਨਕ ਹੋ ਅਨੰਦ ਰੂਪ ਸੁਆਮੀ ਭਰਤ ਦੇਵ ਗੰਧਾਰੀ ਮਨ ਹਰ ਕੀਰਤ ਕਰ ਸਦ ਹੂੰ ਗਾਵਤ ਸੁਨਤ ਜਪਤ ਉਦਾਰੇ ਵਰਨ ਅਮਨ ਸਭ ਹੂੰ ਰਹਾਉ ਜਹ ਤੇ ਉਪਜਿਓ ਤਹੀ ਸਮਾਇਓ ਇਹ ਬਿਰਜਾਨੀ ਤਬ ਹੂੰ ਜਹਾਂ ਜਹਾਂ ਦੇਹੀ ਧਾਰੀ ਰਹਿ ਨ ਪਾਇਓ ਕਬ ਹੂੰ ਸੁਖ ਆਇਓ ਪੈ ਪਰਮਿਨਾ ਸੇ ਕਿਰਪਾਲ ਹੋਏ ਪ੍ਰਭ ਜਬ ਹੂੰ ਕਹੋ ਨਾਨਕ ਮੇਰੇ ਪੂਰੇ ਮਨੋਰਥ ਸਾਧ ਸੰਗਤ ਜਲਬ ਹੂੰ ਦੇਵ ਗੰਧਾਰੀ ਮਨ ਜਿਉ ਆਪਣੇ ਪ੍ਰਭਾਵ ਨੀਚੋ ਨੀਚ ਨੀ ਨਾਨਾ ਹੋਏ ਗਰੀਬ ਲਾਭ ਰਹਾਓ

ਮੀਂਹ ਰਾਧਿਓ ਸੂਸੇ ਆਨੰਦ ਮੰਗਲ ਰਸ ਜੀਵਨ ਕਾ ਮੂਲ ਬਾਧਿਓ ਰਹਾਓ ਕਰ ਕਿਰਪਾ ਆਪਣਾ ਦਾਸ ਕੀਨੋ ਮਾ ਕਾਟੇ ਮਾਇਆ ਫਾਦਿਓ ਪਾਉ ਭਗਤ ਗਾਏ ਗੁਣ ਗੋਬਿੰਦ ਜਮਕਾ ਮਾਰਗ ਸਾਧਿਓ ਭਇਓ ਅਨੁਗ੍ਰਹ ਮਿਟਿਓ ਮੋਰਚਾ ਮੂਲ ਪਦਾਰਥ ਲਾ ਦਿਓ ਬਲਿਹਾਰ ਨਾਨਕ ਲਖ ਬੀਰਾ ਮੇਰੇ ਠਾਕੁਰ ਅਗਮੇ ਅਗਾਦਿਓ ਦੇਵਦਾਰੀ ਮਹੱਲਾ ਪੰਜਵਾਂ ਮਾਈ ਜੋ ਪ੍ਰਭ ਕੇ ਗੁਣ ਗਾਵੇ ਸਫਲ ਆਇਆ ਜੀਵਨ ਫਲਤਾ ਕੋ ਪਾਰ ਬ੍ਰਹਮ ਲਿਵ ਲਾਵੇ ਰਹਾਉ ਸੁੰਦਰ ਸੁਗਾਰ ਸੁਰ ਸੁਬੇਤਾ ਜੋ ਸਾਧੂ ਸੰਗ ਪਾਵੇ ਨਾਮ ਉਚਾਰ ਕਰੇ ਹਰ ਰਸਨਾ ਬਹੁਣ ਜੋ ਨੀ ਧਾਵੇ ਪੂਰਨ ਬ੍ਰਹਮ ਰਵੇ ਅਮਨ ਤਨ ਮੈਂ ਆਨੰਦ ਜੀ ਆਵੇ ਨਰਕ ਰੋਗ ਨਹੀਂ ਹੋਵਤ ਜਨ ਸੰਗ ਨਾਨਕ ਜਿਸ ਲੜ ਲਾਵੇ ਦੇਵ ਗੰਧਾਰੀ ਮਹੱਲਾ ਪੰਜਵਾਂ ਚਾਂਚਲ ਸੁਪਨ ਹੀ ਉਰ ਜਾ ਇਤਿ ਨਭੂ ਜਕ ਭੂ ਚਲਨਾ ਬਿਗਲ ਬੇ ਸੰਗ ਮਾਇ ਰਹਾਉ ਕੁਸਮ ਰੰਗ ਸੰਗ ਰਸ ਰਚਿਆ ਵਿਖਿਆ ਇਕ ਉਪਾਇਓ ਲੋਭ ਸੁਨੇ ਮਨ ਸੁਕਰ ਮਨ ਬਿਗਤਾ ਉਠਤਾ ਆਇਓ ਫਿਰਤ ਫਿਰਤ ਬਹੁ ਸਰਮ ਪਾਇਓ ਸੰਧੁ ਆਰੇ ਆਇਓ ਕਰੀ ਕਿਰਪਾ ਪਾਰ ਬ੍ਰਹਮ ਸਵਾਮੀ ਨਾਨਕ ਲਿਓ ਸਮਾਇਓ ਦੇਵ ਗੰਧਾਰੀ ਮਹੱਲਾ ਪੰਜਵਾਂ ਸਰਵ ਸੁਖਾ ਗੁਰ ਚਰਨਾ ਕਲ ਮਲਦਾਨ ਮਨੇ ਸਦਾਨ ਇਹ ਆਸਰ ਮੋਹਿ ਤੰਨਾ ਰਹਾ ਪੂਜਾ ਅਰਚਾ ਸੇਵਾ ਬੰਧਨ ਇਹ ਟਹਿਲ ਮੋਹਿ ਕਰਨਾ ਬਿਕਸੈ ਮਨ ਹੋਵੈ ਹੈ ਪਰਗਾਸਾ ਬਹੁ ਨਗਰ ਵੈ ਪਰਨਾ ਸਫਲ ਮੂਰਤ ਪਰਸੋ ਸੰਤਨ ਕੀ ਹੈ ਧਿਆਨ ਧਰਨਾ ਪਇਓ ਕਿਰਪਾਲ ਠਾਕੁਰ ਨਾਨਕ ਪਇਓ ਪਰਿਓ ਸਾਧ ਕੀ ਸੰਨਾ ਦੇਵ ਗੰਧਾਰੀ ਮਹੱਲਾ ਪੰਜਵਾਂ ਆਪਣੇ ਹਰ ਪੈ ਬਿਨਤੀ ਕਹੀਐ ਚਾਰ ਪਦਾਰਥ ਅਨੰਦ ਮੰਗਲ ਨਿਧ ਸੁਖ ਸਹਿਜ ਸਿੱਧ ਲਹੀਏ ਰਹਾਉ ਮਾਨ ਤਿਆਗ ਹਰ ਚਰਨੀ ਲਾਗੋ ਤਿਸ ਪ੍ਰਭ ਅੰਚਲ ਗਹੀਏ ਆਂਚਨ ਲਾਗੇ ਅਗਨ ਸਾਗਰ ਤੇ ਸਰਨ ਸੁਮੀ ਕਹੀਏ ਕੋਟ ਪਰਾਧ ਮਹਾ ਅਕਿਰਤ ਖੰਡ ਬਹੁਰ ਬਹੁਰ ਪ੍ਰਭ ਸਹੀਏ ਕਰਨਾ ਮੈਂ ਪੂਰਨ ਪਰ

ਓਏ ਠਾਕੁਰ ਹੀ ਦਰਸਾਰੇ ਦੀਨ ਦਿਆਲ ਆਇਓ ਠਾਕੁਰ, ਦੀਨ ਦੁਆਰੇ ਆਇਓ ਠਾਕੁਰ, ਸਨ ਪਰਿਉ ਸੰਧਾਰੇ, ਕਹੋ ਨਾਨਕ ਪ੍ਰੇਮ ਮਿਲੇ ਮਨੋਹਰ, ਮਨ ਸੀਤਲ ਬਿਗ ਸਾਰੇ ਦੇਵਦਾਰੀ ਮਹਲਾ ਪੰਜਵਾਂ, ਹਰ ਜਪ ਸੇਵਕ ਪਾਰਿ ਉਤਾਰਿਓ, ਦੀਨ ਦਿਆਲ ਭਏ ਪ੍ਰਭ ਆਪਣੇ, ਬਹੁੜ ਜਨਮ ਨਹੀਂ ਮਾਰਿਓ ਰਹਾਉ, ਸਾਧ ਸੰਗ ਗੁਣ ਗਾਵੇ ਹਰ ਕੇ ਰਤਨ ਜਨਮ ਹਾਰਿਓ, ਪ੍ਰਭ ਗੁਣ ਗਾਏ ਬਿਖੇ ਮਨ ਤਰਿਆ ਕੁਲੈ ਸਮੂਹ ਉਦਾਰਿਓ, ਚਰਨ ਕਮਲ ਵਸਿਆ ਰਿਦ ਪੀਤਰ, ਸਾਸ ਗਰਾਸ ਉਚਾਰਿਓ, ਨਾਨਕ ਉੜ ਗਈ ਜਗਦੀਸ਼ਰ, ਪੁਨੇ ਪੁਨੇ ਬਲਹਾਰਿਓ, ਦੇਵ ਰਾਗ ਦੇਵਦਾਰੀ ਮਹੱਲਾ ਪੰਜਵਾਂ, ਕਰ ਚੌਥਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਕਰਤ ਫਿਰੇ ਮਨ ਭੇਖ, ਮੋਹਨ ਰਹਿਤ ਨਿਰਾਰ ਰਹਾਉ, ਕਥਨ ਸੁਨਾਵਨ ਗੀਤ ਨਿਕੇ, ਗਾਵਨ ਮਨ ਮੇ ਧਰਤੇ ਗਾਰ, ਅਤ ਸੁੰਦਰ ਬਹੁਚਤ ਸਿਆਨੇ, ਵਿਦਿਆ ਰਸਨਾ ਚਾਰ, ਮਾਨ ਮੋਹ ਮੇਰ ਤੇਰ ਬਿਵਰਜਿਤ, ਹੇ ਮਾਰ ਖੰਡੇ ਤਹਾਰ, ਕਹੋ ਨਾਨਕ ਤਿਨ ਭਵਜਲ ਤਰੀ ਅਲੇ, ਪ੍ਰਭ ਕਿਰਪਾ ਸੰਤ ਸੰਗਾਰ, ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ, ਕਰ ਪੰਜਵਾਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮੈਂ ਪੇਖਿਓ ਰੀ ਉੱਚਾ, ਮੋਹਨ ਸਭ ਤੇ ਉੱਚਾ, ਆ ਨਾ ਸਮਸਰ ਕੋ ਲਾਗੈ, ਢੂੰਡ ਰਹੇ ਅਮ ਉੱਚਾ ਰਹਾਉ, ਬਹੁ ਬੇਅੰਤ ਅਤ ਵੱਡੋ ਗਾਹਰੋ, ਥਾ ਨਹੀਂ ਅਗ ਉੱਚਾ, ਤੋਲ ਨ ਤੁਲੀਏ ਮੋਹ ਨ ਮੁਲੀਏ, ਕਤ ਪਾਈਐ ਮਨ ਰੂਚਾ, ਖੋਜ ਅਸੰਖਾ ਅਨਕਤ ਪੰਥਾ, ਬਿਨ ਗੁਰ ਨਹੀਂ ਪਹੁੰਚਾ, ਕਹੋ ਨਾਨਕ ਕਿਰਪਾ ਕਰੀ ਠਾਕੁਰ, ਮਿਲ ਸਾਧੂ ਰਸ ਪੂੰਚਾ, ਦੇਵਦਾਰੀ ਮਹਲਾ ਪੰਜਵਾਂ, ਮੈਂ ਬਹੁਵਿਧ ਪੇਖਿਓ ਦੂਜਾ ਨਾਹੀ ਰੀ ਕੋ, ਖੰਡ ਦੀ ਸਾ ਪੀਤਰ ਵਿਆਪੂਰ ਸਭ ਲੋ ਰਹਾਉ, ਅਗਮ ਅਗਮ ਕਵਨ ਮਹਿਮਾ, ਮਨ ਜਿਵੇ ਸੁਨ ਸੋ, ਚਾਰ ਆਸਰਮ ਚਾਰ ਬਰਨ ਮੁਕਤ ਪੈ ਸਿਵ ਤੋ, ਗੁਰਪੁਰ ਗੁਰ ਸ਼ਬਦ ਰਡਾਇਆ ਪਰਮ ਪਦ ਪਾਇਆ, ਦੂਤੀ ਗਏ ਸੁਹੋ, ਕਹੋ ਨਾਨਕ ਪਉ ਸਾਗਰ ਤਰਿਆ, ਹਰ ਨਿਦ ਪਾਈ ਸਹਿਜੋ, ਰਾਗ ਦੇ ਮੁੰਦਾਰੀ ਮਹੱਲਾ ਪੰਜਵਾਂ, ਕਰ ਛੇਵਾਂ ਏਕ ਓਅੰਕਾਰ, ਸਤਿਗੁਰ ਪ੍ਰਸਾਦ ਏਕੈ ਰੇ ਹਰਿ ਕੈ ਜਾਨ, ਏਕੈ ਰੇ ਗੁਰਮੁਖ ਜਾਨ ਰਹਾਉ, ਕਾਹੇ ਭਰਮਤ ਹੋ ਤੂੰ ਭਰਮੋ ਨਾ ਭਾਈ, ਰਵਿਆ ਰੇ ਰਵਿਆ ਸਰਬ ਥਾਨ, ਜਿਉਂ ਬੈ ਸੰਤਰ ਕਾਸ਼ਟ ਮਜਾਰ, ਬਿਨ ਸੰਜਮ ਨਹੀਂ ਕਰ ਸਾਰ, ਬਿਨ ਗੁਰ ਨਾ ਪਾਵੇ ਗੁਰ ਜੀ ਕੋ ਦੁਆਰ, ਮਿਲ ਸੰਗਤ ਜਬ ਮਾਨ, ਕਹੋ ਨਾਨਕ ਪਾਏ ਪਰਮ ਨਿਦਾਨ, ਦੇਵਦਾਰੀ ਮਹਲਾ ਪੰਜਵਾਂ, ਜਾਨੀ ਨਾ ਜਾਈ ਤਾਂ ਕੀ ਗਾਤ, ਰਾਹ ਕਹਿ ਪਕਾਰੋ ਕਰ ਚਤਰਾਈ, ਬਿਸਮਨ ਬਿਸਮੇ ਕਹਿ ਨ ਕਹਾਤ, ਗਣ ਗੰਧਰਵ ਸਿਧਿਰ ਸਾਧਕ, ਸੁਰ ਨਰ ਦੇਵ ਬ੍ਰਹਮ ਬ੍ਰਹਮਾਦਕ, ਚਤੁਰ ਵੇਦ ਉਚਰ ਦਿਨ ਰਾਤ, ਅਗਮ ਅਗਮ ਠਾਕੁਰ ਅਗਾਧ, ਗੁਣ ਬੇਅੰਤ ਬੇਅੰਤ ਭਨ ਨਾਨਕ, ਕਹਿ ਨ ਜਾਈ ਪਰੇ ਪ੍ਰਾਤ, ਦੇਵਦਾਰੀ ਮਹੱਲਾ ਪੰਜਵਾਂ, ਧਿਆਏ ਗਾਏ ਕਰਨੇ ਹਾਰ, ਪਹੁ ਨਾਇ ਸੁ ਸਹਿਜ ਅਨੰਦਾ, ਅਨ ਕੋਈ ਰੇਖ ਸਮਾ ਰਹਾਉ, ਸਫਲ ਮੂਰਤ ਗੁਰ ਮੇਰੇ ਮਾਥੇ, ਜਤ ਕਪਿਓ ਤਤ ਸਾਥੈ, ਚਰਨ ਕਮਲ ਪ੍ਰਾਨੰਦ ਹਾਰ, ਸਮਰੱਥ ਅਥਾ ਵੱਡਾ ਪ੍ਰਭ ਮੇਰਾ, ਘੜ ਘੜ ਅੰਤਰ ਸਾਹਿਬ ਨੇਰਾ, ਤਾ ਕੀ ਸ਼ਰਨ ਆਸਰ ਪ੍ਰਭ ਨਾਨਕ, ਜਾ ਕਾ ਅੰਤ ਨਾ ਪਾਰਾ ਬਾਰ, ਦੇਵਦਾਰੀ ਮਹੱਲਾ ਪੰਜਵਾਂ, ਉਲਟੀ ਰੇ ਮਨ ਉਲਟੀ ਰੇ, ਸਾਗਤ ਸਿਉ ਕਰ ਉਲਟੀ ਰੇ, ਝੂਠੇ ਕਿਰੇ ਝੂਠ ਪ੍ਰੀਤ, ਛੁਟਕੀ ਰੇ ਮਨ ਛੁਟਕੀ ਰੇ, ਸਾਕਤ ਸੰਗ ਨਾ ਛੁਟਕੀ ਰੇ ਰਹਾਉ, ਜਿਉ ਕਾਜਰ ਪਰਮੰਦ ਰਾਖਿਓ, ਜੋ ਪੈਸੇ ਕਾ ਲੁਖੀ ਰੇ, ਦੂਰੋਂ ਹੀ ਤੇ ਭਾਗ ਗਏ ਹੋ, ਜਿਸ ਗੁਰ ਮਿਲ ਛੁਟਕੀ ਤ੍ਰਿਗੁਟੀ ਰੇ, ਮੰਗੋ ਦਾਨ ਕਿਰਪਾਲ ਕਿਰਪਾ ਨਿਧ, ਮੇਰਾ ਮੁਖ ਸਾਗਤ ਸੰਗ ਨਾ ਜੁਟਸੀ ਰੇ, ਜਨ ਨਾਨਕ ਦਾਸ ਦਾਸ ਕੋ ਕਰੀਓ, ਮੇਰਾ ਮੂੜ ਸਾਧ ਪਗਾ ਹੇਠ ਲੋਰ ਸਿਰੇ, ਰਾਗ ਦੇਵਦਾਰੀ ਮਹਲਾ ਪੰਜਵਾਂ, ਕਰ ਸਤਵਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸਭ ਦਿਨ ਕੇ ਸਮਰੱਥ ਪੰਥ, ਬਿਠਲੇ ਹੋ ਬਲ ਬਲ ਜਾਉ, ਗਾਵਨ ਭਾਵ ਸੰਤਨ ਤੋਰੈ, ਚਰਨੋਂ ਅੱਗੇ ਪਾਉ ਰਹਾਉ, ਜਾਸਨ ਬਾਸਨ ਸਹਿਜ ਕੇਲ ਕਰਨਾ ਮੈਂ, ਅਨੂ ਅਨੰਤ ਨੂੰ ਬੈਠਾਓ, ਰਿਧ ਸਿੱਧ ਨਿਧ ਕਰ ਤਲ ਜਗ ਜੀਵਨ, ਸਰਵਨਾਥ ਨੀ ਕਹਿ ਨਾਉ, ਦਇਆ ਮੈਂ ਕਿਰਪਾ ਨਾਨਕ, ਸੁਨ ਸੁਨ ਜਸ ਜੀਵਾਓ, ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਰਾਗ ਦੇਵਦਾਰੀ ਮਹੱਲਾ ਨੌਵਾਂ, ਜਹੇ ਮਨ ਨੈਕ ਨ ਕਹਿਓ ਕਰੈ, ਸੀਖ ਸਿਖਾਈ ਅਰਹਿ ਆਪਣੀ ਸੀ, ਦੁਰਮਤ ਤੇ ਨਾ ਟਰੈ ਰਹਾਉ, ਮਦ ਮਾਇਆ ਕਹਿ ਪਹਿਓ ਬਾਬਰੋ, ਹਰ ਜਸ ਨਹੀਂ ਉਚਰੈ, ਕਰ ਪ੍ਰਪੰਚ ਜਗਤ ਕੋ ਡਹਿ ਕੇ ਆਪਣੋ ਉਦਰ ਪਰੈ, ਸਵਾਨ ਪੂਛ ਜਿਉਂ ਹੋਏ ਨ ਸੁਧੋ, ਕਹੇ ਨ ਕਾਂਤਰੈ, ਕਹੋ ਨਾਨਕ ਭਜ ਰਾਮ ਨਾਮ ਨਿਤ, ਜਾ ਤੇ ਕਾਜ ਸਰੈ, ਦੇਵਦਾਰੀ ਮਹੱਲਾ ਨੌਵਾਂ, ਸਭ ਕਿਛ ਜੀਵਤ ਕੋ ਵਿਵਹਾਰ, ਮਾਤ ਪਿਤਾ ਭਾਈ ਸੁਧ ਬੰਧਪ, ਔਰ ਅਨੁਗ੍ਰਹਿ ਕੀ ਨਾ ਰਹਾਉ, ਤਨ ਤੇ

ਸਰਮਤ ਨਾਮ ਪ੍ਰਗਾ ਸੇ ਰਾਮ ਹੋ ਹਰ ਬਾਜ ਉਡਣੀਆਂ ਮੇਰੀ ਜਿੰਦੜੀਆਂ ਜੂ ਜਲ ਮਿਨਕਮ ਲੋਦਾ ਸੇ ਰਾਮ ਗੁਰਪੂਰੇ ਮੇਲ ਆਇਆ ਮੇਰੀ ਜਿੰਦੜੀਏ ਹਰ ਸੱਜਣ ਹਰ ਪ੍ਰਭਾ ਸੇ ਰਾਮ ਤਨ ਤਨ ਗੁਰੂ ਹਰ ਦੱਸਿਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਬਿਗਾ ਸੇ ਰਾਮ ਰਾਗ ਬਿਹਗੜਾ ਮਹੱਲਾ ਚੌਥਾ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ ਅੰਮ੍ਰਿਤ ਗੁਰਮਤ ਪਾਏ ਰਾਮ ਹੋਮੇ ਮਾਇਆ ਬਿਖ ਹੈ ਮੇਰੀ ਜਿੰਦੜੀਏ ਹਰ ਅੰਮ੍ਰਿਤ ਬਿਖ ਲਹਿ ਜਾਏ ਰਾਮ ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀਏ ਹਰ ਹਰ ਨਾਮ ਤੇ ਆਏ ਰਾਮ ਹਰ ਭਾਗ ਵੱਡੇ ਲਿਖ ਪਾਇਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਸਮਾਏ ਰਾਮ ਹਰ ਸੇਤੀ ਮਨ ਭੇਦਿਆ ਮੇਰੀ ਜਿੰਦੜੀਏ ਜੁੰਬਾਲਕ ਲਗ ਦੁਖੀ ਰੇ ਰਾਮ ਹਰ ਵਿਨੇ ਸਾਤ ਨਾ ਪਾਈਏ ਮੇਰੀ ਜਿੰਦੜੀਏ ਜਿਉ ਚਾਤਰਕ ਜਲ ਵਿੰਟੇ ਰੇ ਰਾਮ ਸਤਿਗੁਰ ਸਰਣੀ ਜਾਉ ਪਉ ਮੇਰੀ ਜਿੰਦੜੀਏ ਗੁਣ ਦੱਸੇ ਹਰ ਪ੍ਰਭ ਕੇ ਰੇ ਰਾਮ ਜਨ ਨਾਨਕ ਹਰ ਮਿਲਾਇਆ ਮੇਰੀ ਜਿੰਦੜੀਏ ਘਰ ਬਾਜੇ ਸਬਕ ਨੇਰੇ ਰਾਮ ਮਨਮੁਖ ਹੋਮੇ ਵਿਛੜੇ ਮੇਰੀ ਜਿੰਦੜੀਏ ਬਿਖਬਾਦੇ ਹੋਮੇ ਜਾਲੇ ਰਾਮ ਜਿਉ ਪੰਖੀ ਕਪੋਤਾ ਬਣਾਏ ਮੇਰੀ ਜਿੰਦੜੀਏ ਤੇ ਮਨਮੁਖ ਸਭ ਵਸਕਾਲੇ ਰਾਮ ਜੋ ਮੋਹੇ ਮਾਇ ਚਿਤ ਲਾਏ ਤੇ ਮੇਰੀ ਜਿੰਦੜੀਏ ਸੇ ਮਨਮੁਖ ਮੂੜ ਬਿਤਾਲੇ ਰਾਮ ਜਨ ਤਰਾਹੇ ਤਰਾਏ ਸਰਨਾਗਤੀ ਮੇਰੀ ਜਿੰਦੜੀਏ ਗੁਰੂ ਨਾਨਕ ਹਰ ਖਵਾਲੇ ਰਾਮ ਹਰ ਜਨ ਹਰ ਲਿਵੇ ਉਭਰੇ ਮੇਰੀ ਜਿੰਦੜੀਏ ਤੁਰ ਭਾਗ ਵੱਡੇ ਹਰ ਪਾਇਆ ਰਾਮ ਹਰ ਹਰ ਨਾ ਪੋਤ ਹੈ ਮੇਰੀ ਜਿੰਦੜੀਏ ਗੁਰਖੇਵਟ ਸ਼ਬਦ ਤਰਾਇਆ ਰਾਮ ਹਰ ਹਰ ਪੁਰਖ ਦਿਆਲ ਹੈ ਮੇਰੀ ਜਿੰਦੜੀਏ ਗੁਰਸਤਿਗੁਰ ਮੀਲ ਲਗਾਇਆ ਰਾਮ ਕਰ ਕਿਰਪਾ ਸੁਣ ਬੇਨਤੀ ਹਰ ਹਰ ਜਨ ਨਾਨਕ ਨਾਮ ਤੇ ਆਇਆ ਰਾਮ ਬਿਆਗੜ ਮਹੱਲਾ ਚੌਥਾ ਜਗ ਸੋ ਕਿਰਤ ਕੀਰਤ ਨਾਮ ਮੇਰੀ ਜਿੰਦੜੀ ਹਰ ਕੀਰਤ ਹਰ ਮਨ ਧਾਰੇ ਰਾਮ ਹਰ ਹਰ ਨਾਮ ਪਵਿੱਤ ਹੈ ਮੇਰੀ ਜਿੰਦੜੀ ਜਬ ਹਰ ਹਰ ਨਾਮ ਉਧਾਰੇ ਰਾਮ ਸਭ ਕਿਲ ਵਿਖ ਪਾਪ ਦੁੱਖ ਕੱਟਿਆ ਮੇਰੀ ਜਿੰਦੜੀਏ ਮਲ ਗੁਰਮੁਖ ਨਾਮ ਚ ਤੇਰੇ ਰਾ ਉਤਾਰੇ ਰਾਮ ਵੱਡ ਪੁੰਨੀ ਹਰਦਿਆ ਜਨ ਨਾਨਕ ਹਮ ਮੂੜ ਮੁਗਨ ਸਤਾਰੇ ਰਾਮ ਜੋ ਹਰ ਨਾਮ ਧਿਆਏ ਦੇ ਮੇਰੀ ਜਿੰਦੜੀਏ ਤਿੰਨ ਪੰਚੇ ਵਸਗਾਏ ਰਾਮ ਅੰਤਰ ਨਵ ਨਿਧਾਮ ਹੈ ਮੇਰੀ ਜਿੰਦੜੀਏ ਗੁਰ ਸਤਿਗੁਰ ਅਲਖ ਲਿਖਾਏ ਰਾਮ ਗੁਰ ਆਸਾ ਮਨ ਸਭ ਪੂਰੀ ਆ ਮੇਰੀ ਜਿੰਦੜੀਏ ਹਰ ਮਿਲਿਆ ਭੁੱਖ ਸਭ ਜਾਏ ਰਾਮ ਤੁਰ ਮਸਤ ਕਰ ਪ੍ਰਭ ਲਿਖਿਆ ਮੇਰੀ ਜਿੰਦੜੀਏ ਜਨ ਨਾਨਕ ਹਰ ਗੁਣ ਗਾਏ ਰਾਮ ਹਮ ਪਾਪੀ ਬਲਵੰਚੀ ਆ ਮੇਰੀ ਜਿੰਦੜੀਏ ਪਰ ਦਰੋਹੀ ਠਗਮਾਇਆ ਰਾਮ ਵੱਡ ਭਾਗੀ ਗੁਰ ਪਾਇਆ ਮੇਰੀ ਜਿੰਦੜੀਏ ਗੁਰਪੂਰੇ ਗਤ ਮਿਤ ਪਾਇਆ ਰਾਮ ਹਰ ਅੰਮ੍ਰਿਤ ਹਰ ਮੁਖ ਚੋਇਆ ਮੇਰੀ ਜਿੰਦੜੀਏ ਫਿਰ ਮਰਦਾ ਮੋਹਣ ਜਿਵਾਇਆ ਰਾਮ ਜਨ ਨਾਨਕ ਸਤਿਗੁਰ ਜੋ ਮਿਲੇ ਮੇਰੀ ਜਿੰਦੜੀਏ ਤਿਨਕੇ ਸਭ ਦੁੱਖ ਗਵਾਇਆ ਰਾਮ ਆਤੀ ਉਤਮ ਹਰ ਨਾਮ ਹੈ ਮੇਰੀ ਜਿੰਦੜੀਏ ਜਿਤ ਜਪਿਆ ਪਾ ਗਵਾਤੇ ਰਾਮ ਪਤਿਤ ਪਵਿੱਤਰ ਗੁਰ ਹਰ ਕੀ ਮੇਰੀ ਜਿੰਦੜੀਏ ਚਹੁ ਕੁੰਡੀ ਚਹੁ ਜੁਗ ਜਾਤੇ ਰਾਮ ਹੋਮੈ ਮੈਲ ਸਭ ਉਤਰੇ ਮੇਰੀ ਜਿੰਦੜੀਏ ਹਰ ਅੰਮ੍ਰਿਤ ਹਰ ਸਨਾਤੇ ਰਾਮ ਅਪਰਾਧੀ ਪਾਪੀ ਉਧਰੇ ਮੇਰੀ ਜਿੰਦੜੀਏ ਜਨ ਨਾਨਕਿਨ ਹਰਾਤੇ ਰਾਮ ਬਿਆਗੜ ਮਹੱਲਾ ਚੌਥਾ ਹੋ ਬਲਿਹਾਰੀ ਤਿਨ ਕੋ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਅਧਾਰੋ ਰਾਮ ਗੁਰ ਸਤਿਗੁਰ ਨਾਮ ਦਰਡਾਇਆ ਮੇਰੀ ਜਿੰਦੜੀਏ ਬਿਖ ਪਉ ਜਲ ਤਾਰਨ ਹਾਰੋ ਰਾਮ ਜਿਨ ਇੱਕ ਮਨ ਹਰ ਧਿਆਇਆ ਮੇਰੀ ਜਿੰਦੜੀਏ ਤਿਨ ਸੰਤ ਜਨ ਜੈਕਾਰੋ ਰਾਮ ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੜੀਏ ਸਭ ਦੁਖ ਨਿਵਾਰਨ ਹਾਰੋ ਰਾਮ ਸਾਰਸਨਾ ਧਨ ਧਨ ਹੈ ਮੇਰੀ ਜਿੰਦੜੀਏ ਗੁਣ ਗਾਵੇ ਹਰ ਪ੍ਰਭ ਕੇਰੇ ਰਾਮ ਤੇ ਸਰਵਨ ਭਲੇ ਸੋਵਨੀਕ ਹੈ ਮੇਰੀ ਜਿੰਦੜੀਏ ਹਰ ਕੀਰਤਨ ਸੁਣੇ ਹਰ ਤੇਰੇ ਰਾਮ ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ ਜੋ ਜਾਏ ਲੱਗੇ ਗੁਰ ਪੈਰੇ ਰਾਮ ਗੁਰ ਬੇਟੋ ਨਾਨਕ ਵਾਰਿਆ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਚ ਤੇਰੇ ਰਾਮ ਤੇ ਨੇਤਰ ਭਲੇ ਪ੍ਰਵਾਨ ਹੈ ਮੇਰੀ ਜਿੰਦੜੀਏ ਜੋ ਸਾਧੂ ਸਤਿਗੁਰ ਦੇਖੇ ਰਾਮ ਤੇ ਹਸਤ ਪੁਨੀ ਪਵਿੱਤਰ ਹੈ ਮੇਰੀ ਜਿੰਦੜੀਏ ਜੋ ਹਰ ਜਸ ਹਰ ਹਰ ਲਿਖੇ ਰਾਮ ਤਿਸ ਜਨ ਕੇ ਪਗ ਪੂਜੀਏ ਤਿਸ ਜਨ ਕੇ ਪਗ ਨਿਤ ਪੂਜੇ ਮੇਰੀ ਜਿੰਦੜੀਏ ਜੋ ਮਾਰਗ ਧਰਮ ਚਲੇਸੇ ਰਾਮ ਨਾਨਕ ਤਿੰਨ ਬੇਟੋਂ ਵਾਰਿਆ ਮੇਰੀ ਜਿੰਦੜੀਏ ਹਰ ਸੁਣ ਹਰ ਨਮ ਨੇਸੇ ਰਾਮ ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਤੇ ਆਵੇ ਰਾਮ ਪੌਣ ਪਾਣੀ ਬੈਸੰਤਰੋ ਮੇਰੀ ਜਿੰਦੜੀਏ ਨਿਤ ਹਰ ਹਰ ਹਰ ਜਸ ਗਾਵੇ ਰਾਮ ਵਣ ਤ੍ਰਿਣ ਸਵਿਆਕਾਰ ਹੈ ਮੇਰੀ ਜਿੰਦੜੀਏ ਮੁਖ ਹਰ ਨਾਮ ਧਿਆਵੇ ਰਾਮ ਨਾਨਕ ਤੇ ਹਰ ਦਿਨ ਪਹਿਨਾਇਆ ਮੇਰੀ ਜਿੰਦੜੀਏ ਜੋ ਗੁਰਮੁਖ ਭਗਤ ਮਨ ਲਾਵੇ ਰਾਮ ਬਿਆਗੜ ਮਹੱਲਾ ਚੌਥਾ ਜਿਨ ਹਰ ਹਰ ਨਾਮ ਨ ਚੇਤਿਓ ਮੇਰੀ ਜਿੰਦੜੀਏ ਤੇ ਮਨਮੁਖ ਮੂੜ ਏ ਆਣੇ ਰਾਮ ਜੋ ਮੋਹ ਮਾਇਆ ਚਿਤ ਲਾਏ ਤੇ ਮੇਰੀ ਜਿੰਦੜੀਏ ਸੇ ਅੰਤ ਗਏ ਪਛਤਾਣੇ ਰਾਮ ਹਰ ਦਰ ਗਏ ਢੋਈ ਨਾ ਲਹਿਣ ਮੇਰੀ ਜਿੰਦੜੀਏ ਜੋ ਮਨਮੁਖ ਪਾਵ ਲਵਾਣੇ ਰਾਮ ਜਨ ਨਾਨਕ ਗੁਰ ਮਿਲ ਉਭਰੇ ਮੇਰੀ ਜਿੰਦੜੀਏ ਹਰ ਜਪ ਹਰ ਨਾਮ ਸਮਾਣੇ ਰਾਮ ਸਭ ਜਾਏ ਮਿਲੋ ਸਤਿਗੁਰੂ ਕੋ ਮੇਰੀ ਜਿੰਦੜੀਏ ਜੋ ਹਰ ਹਰ ਨਾਮ ਦਰਡਾਵੇ ਰਾਮ

ਮੂਰਤ ਸਾ ਘੜੀ ਸੋ ਮੋਹਤ ਸਫਲ ਹੈ ਮੇਰੀ ਜਿੰਦੜੀਏ ਜਿਤ ਹਰ ਮੇਰਾ ਚਿਤ ਆਵੇ ਰਾਮ ਜਨ ਨਾਨਕ ਨਾਮ ਧਿਆ ਮੇਰੀ ਜਿੰਦੜੀਏ ਜਮ ਕੰਕ ਨਿਹਣ ਆਵੇ ਰਾਮ ਹਰ ਵਿਖੇ ਸੁਣੇ ਨਿਤ ਸਭ ਕਿਛ ਮੇਰੀ ਜਿੰਦੜੀਏ ਸੋ ਡਰ ਜਿਨ ਪਾਪ ਕਮਤੇ ਰਾਮ ਜਿਸ ਅੰਤਰ ਹਿਰਦਾ ਸੁਧ ਹੈ ਮੇਰੀ ਜਿੰਦੜੀਏ ਤਿੰਨ ਜਨ ਸਭ ਡਰ ਸੁਟ ਘੱਤੇ ਰਾਮ ਹਰ ਨਿਰਪੁਨ ਨਾਮ ਪਤੀਜਿਆ ਮੇਰੀ ਜਿੰਦੜੀਏ ਸਭ ਚਖ ਮਾਰਨ ਦੁਸ਼ਟ ਕਪੋਤੇ ਰਾਮ ਗੁਰਪੂਰਾ ਨਾਨਕ ਸੇਵਿਆ ਮੇਰੀ ਜਿੰਦੜੀਏ ਜਿਨ ਪੈਰੀ ਅਣ ਸਭ ਘੱਤੇ ਰਾਮ ਸੋ ਐਸਾ ਹਰ ਨਿਤ ਸੇਵੀ ਮੇਰੀ ਜਿੰਦੜੀਏ ਜੋ ਸਬਦੂ ਸਾਹਿਬ ਵੱਡਾ ਰਾਮ ਜਿਨ ਇੱਕ ਮਨ ਇੱਕ ਅਰਾਧਿਆ ਮੇਰੀ ਜਿੰਦੜੀਏ ਤਿਨਾ ਨਾਹੀ ਕਿਸੇ ਦੇ ਚੱਡਾ ਰਾਮ ਗੁਰ ਸੇਵੇ ਹਰ ਮਹਿਲ ਪਾਏ ਮੇਰੀ ਜਿੰਦੜੀਏ ਚਗਮਨ ਸਮਨਿੰਦ ਕੰਡਾ ਰਾਮ ਜਨ ਨਾਨਕ ਨਾਮ ਧਿਆਏ ਮੇਰੀ ਜਿੰਦੜੀਏ ਤੁਨ ਮਸਤਖ ਲਿਖ ਛੱਡਾ ਰਾਮ ਬਿਹਾਗੜਾ ਮਹੱਲਾ ਚੌਥਾ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣੇ ਜੋ ਜੀ ਕਮਾਈਏ ਰਾਮ ਹਰ ਅੰਤਰਵਾਨ ਨਾਲ ਮੇਰੀ ਜਿੰਦੜੀਏ ਸਭ ਵਿਖੇ ਮਨ ਮੁਕਰਾਈਏ ਰਾਮ ਮਨ ਮੁਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ ਸਭ ਬਿਰਤੀ ਘਾਲ ਗਵਾਈਏ ਰਾਮ ਜਨ ਨਾਨ ਗੁਰਮੁਖ ਤੇ ਆਇਆ ਮੇਰੀ ਜਿੰਦੜੀਏ ਹਰ ਹਾਜ਼ਰ ਨਦਰੀ ਆਈਏ ਰਾਮ ਸੇ ਭਗਤ ਸੇ ਸੇਵਕ ਮੇਰੀ ਜਿੰਦੜੀਏ ਜੋ ਪ੍ਰਭ ਮੇਰੇ ਮਨ ਪਾਣੇ ਰਾਮ ਤੇ ਹਰ ਦਰਗਹਿ ਪਹਿਨਾਇਆ ਮੇਰੀ ਜਿੰਦੜੀਏ ਹਨੇ ਸਾਸ ਮਾਣੇ ਰਾਮ ਤਿੰਨ ਕੈ ਸੰਗ ਮਨ ਉਤਰੈ ਮੇਰੀ ਜਿੰਦੜੀਏ ਰੰਗਰਾ ਤਿੰਨ ਨਿਸ਼ਾਣੇ ਰਾਮ ਨਾਨਕੀ ਪ੍ਰਭ ਬੇਨਤੀ ਮੇਰੀ ਜਿੰਦੜੀਏ ਮੇਰੇ ਸਾਧੂ ਸੰਗ ਘਾਣੇ ਰਾਮ ਹੇ ਰਸ ਨਾ ਜਪ ਗੋਬਿੰਦੋ ਮੇਰੀ ਜਿੰਦੜੀਏ ਜਪ ਹਰਾ ਨਾਮ ਸੁਣਾ ਜਾਏ ਰਾਮ ਜਿਸ ਦਇਆ ਕਰੇ ਮੇਰਾ ਪਾਰ ਬ੍ਰਹਮ ਮੇਰੀ ਜਿੰਦੜੀਏ ਤਿਸ ਮਨ ਨਾਮ ਵਸਾਏ ਰਾਮ ਜਿਸ ਭੇਟੇ ਪੂਰਾ ਸਤਿਗੁਰੂ ਮੇਰੀ ਜਿੰਦੜੀਏ ਸੋ ਹਰ ਤਨ ਨਿਧ ਪਾਏ ਰਾਮ ਵੱਡ ਭਾਗੀ ਸੰਗਤ ਮਿਲੈ ਮੇਰੀ ਜਿੰਦੜੀਏ ਨਾਨਕ ਹਰ ਗੁਣ ਗਾਏ ਰਾਮ ਥਾਨ ਥਨੰਤਰਾ ਵਰਹਿ ਮੇਰੀ ਜਿੰਦੜੀਏ ਪਾਰ ਬ੍ਰਹਮ ਪ੍ਰਭ ਦਾਤਾ ਰਾਮ ਤਾਕਾਂਤ ਨਾ ਪਾਈਏ ਮੇਰੀ ਜਿੰਦੜੀਏ ਪੂਰਨ ਪ੍ਰਭ ਵਿਧਾਤਾ ਰਾਮ ਸਰਬ ਜੀਆਂ ਪ੍ਰਿਤ ਪਾਲਦਾ ਮੇਰੀ ਜਿੰਦੜੀਏ ਜਿਉਂ ਬਾਲਕ ਪ੍ਰਿਤ ਮਾਤਾ ਰਾਮ ਸਹਿਸ ਸਿਆਣਪ ਨਹਿ ਮਿਲੇ ਮੇਰੀ ਜਿੰਦੜੀਏ ਜਨ ਨਾਨਕ ਗੁਰਮੁਖ ਜਾਤਾ ਰਾਮ ਸ਼ਕਾ ਇੱਕ ਬਿਹਾਗੜਾ ਮਹੱਲਾ ਪੰਜਵਾਂ ਛੰਦ ਕਰ ਪਹਿਲਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਏਕ ਅਚੰਭੋ ਦੇਖਿਆ ਮੇਰੇ ਲਾਲ ਜੀਓ ਜੋ ਕਰੇ ਸੋ ਧਰਮ ਨਿਆਏ ਰਾਮ ਹਰ ਰੰਗ ਅਖਾੜਾ ਪਾਇਨ ਮੇਰੇ ਲਾਲ ਜੀਓ ਆਵਣ ਜਾਣ ਸਵਾਏ ਰਾਮ ਆਵਣ ਤਾਂ ਜਾਣਾ ਤਿਨੈ ਕੀ ਆ ਜਿਨ ਮੇਦਨ ਸਿਰ ਜੀ ਆ ਇੱਕ ਨਾ ਮੇਲ ਸਤਿਗੁਰ ਮਹਿਲ ਬੁਲਾਏ ਇੱਕ ਭਰਮ ਪੂਲੇ ਫਿਰਦਿਆ ਅੰਤ ਤੇਰਾ ਤੂੰ ਹੈ ਜਾਣੇ ਤੂੰ ਸਭ ਮੇਰੇ ਅਸਮਾਏ ਸੱਚ ਕਹੇ ਨਾਨਕ ਸੁਣੋ ਸੰਤੋ ਹਰ ਵਰਤੈ ਧਰਮ ਨਹੀਂ ਆਏ ਆਹ ਮਿਲੋ ਸਹੇਲੀ ਮੇਰੇ ਲਾਲ ਜੀ ਹਰ ਨਾਵਾ ਰਾਧੇ ਰਾਮ ਕਰ ਸੇਵ ਪੂਰਾ ਸਤਿਗੁਰੂ ਮੇਰੇ ਲਾਲ ਜੀ ਜਮਕਾ ਮਾਰਗ ਸਾਧੇ ਰਾਮ ਮਾਰਗ ਬਿਖੜਾ ਸਾਧ ਗੁਰਮੁਖ ਹਰ ਦਰਗਹਿ ਸੁਭਾ ਪਾਈਏ ਜਿਨ ਕੋ ਵਿਦਾ ਤੇ ਤੁਹਾਨੂੰ ਲਿਖਿਆ ਤਿੰਨਾ ਰਹਿਣ ਦਿਨ ਲਿਵ ਲਾਈਏ ਹਉਮੈ ਮਮਤਾ ਮੋਹ ਛੁਟਾ ਜਾ ਸੰਗ ਮਿਲਿਆ ਸਾਧੇ ਜਨ ਕਹੇ ਨਾਨਕ ਮੁਕਤ ਹੋਆ ਹਰਾ ਨਾਮੇ ਆਰਾਧੇ ਕਰ ਜੋੜੋ ਸੰਤ ਇਕੱਤਰ ਹੋਏ ਮੇਰੇ ਲਾਲ ਜੀ ਅਵਿਨਾਸੀ ਪੁਰਖ ਪੂਜੇ ਹਾ ਰਾਮ ਬਹੁ ਬਿਦ ਪੂਜਾ ਖੋਜੀ ਆ ਮੇਰੇ ਲਾਲ ਜੀ ਹੋਏ ਮਨ ਤਨ ਸਭ ਅਰਪੇ ਹਾ ਰਾਮ ਮਨ ਤਨ ਧਨ ਸਭ ਪ੍ਰਭੂ ਕੇਰਾ ਕਿਆ ਕਪੂ ਚੜਾਵੇ ਜਿਸ ਹੋਏ ਕਿਰਪਾਲ ਦਿਆਲ ਸੋਮੀ ਸੋ ਪ੍ਰਵੰਗ ਸਮਾਵੇ ਭਾਗ ਮਸਤਕ ਹੋਏ ਜਿਸ ਕਹਿ ਤਿਸ ਗੁਰ ਨਾਲ ਸੁਨੇਹਾ ਜਨ ਕਹੈ ਨਾਨਕ ਮਿਲ ਸਾ ਸੰਗਤ ਹਰ ਹਰ ਨਾਮ ਪੂਜੇ ਹਾ ਦਹਿ ਦਿਲ ਖੋਜਿਤ ਹਮ ਫਿਰੇ ਮੇਰੇ ਲਾਲ ਜੀ ਹਰ ਪਾਏ ਨਾ ਕਰੇ ਆਏ ਰਾਮ ਹਰ ਮੰਦਰ ਹਰ ਜੀਓ ਸਾਜੇ ਮੇਰੇ ਲਾਲ ਜੀਓ ਹਰ ਤਿਸ ਮੇਰੇ ਅਸਮਾਏ ਰਾਮ ਸਰਬ ਸਮਾਣਾ ਆਪ ਸੁਆਮੀ ਗੁਰਮੁਖ ਪ੍ਰਗਟ ਹੋਇਆ ਮਿਟਿਆ ਅੰਧੇਰਾ ਦੁੱਖ ਨਾਠਾ ਅਮਿਓ ਹਰ ਰਸ ਚੋ

ਹਰ ਪਾਇੜਾ ਕਰੇ ਆਏ। ਰਾਗ ਬਿਆਗੜ ਮਹਲਾ ਪੰਜਵਾਂ। ਹੱਥ ਪ੍ਰੀਤਮ ਮਨ ਮੋਹਨਾ ਕਰ ਸੋਹਨਾ ਪ੍ਰਾਣਾ ਦਹਰਾ ਰਾਮ। ਸੁੰਦਰ ਸੋਭਾ ਲਾਲ ਗੋਪਾਲ ਦਿਆਲ ਕੀ ਅਪਰਾ ਪਾਰਾ ਰਾਮ। ਗੋਪਾਲ ਦਿਆਲ ਗੋਬਿੰਦ ਲਾਲ ਨ ਮਿਲੋ ਕੰਤ ਨਿਮਾਣੀਆਂ। ਨੈਣ ਤਰਸਨ ਦਰਸ ਪਰਸਨ ਨਹਿ ਨੀਂਦ ਰਹਿਣ ਬਿਹਾਣੀਆਂ। ਗਿਆਨ ਅੰਜਨ ਨਾਮ ਬਿੰਜਨ ਭੈ ਸਲ ਸਿੰਗਾਰਾ। ਨਾਨਕ ਪਿਆ ਪੇ ਸੰਤ ਜੰਪ ਮੇਲ ਕੰਤ ਹਮਾਰਾ। ਲਾਖੋ ਲਾਹਨੇ ਮੋਹੇ ਹਰ ਜਬ ਲਗਨ ਮਿਲੇ ਰਾਮ। ਮਿਲਨ ਕੋ ਕਰੋ ਉਪਾਵ ਕਿਸੇ ਮਾਰਾ ਨ ਚੱਲੇ ਰਾਮ। ਚੱਲ ਚੇਤ ਬੇਤ ਅਨਿਤ ਪ੍ਰੈ ਬਿਨ ਕਵਨ ਬਿਨਤੀ ਜੀ ਆਏ। ਖਾਨ ਪਾਨ ਸਿੰਗਾਰ ਬਿਰਥੇ ਹਰ ਕੰਤ ਬਿਨ ਕਿਉਂ ਜੀ ਜੀ। ਆਸਾ ਪਿਆ ਸੇ ਰਹਿਣ ਦੀਆਂ ਰਹਿ ਨ ਸਕੇ ਇਗਤ ਲੈ। ਨਾਨਕ ਪਿਆ ਪੇ ਸੰਤ ਦਾਸੀ ਤੋ ਪ੍ਰਸਾਦ ਮੇਰਾ ਪਿਰ ਮਿਲੇ। ਸੇਜ ਏਕ ਪ੍ਰੈ ਸੰਗ ਦਰਸਨ ਪਾਈਏ ਰਾਮ। ਅਵਗਨ ਮੋਹੇ ਅਨੇਕ ਕਤ ਮਹਿਲ ਬੁਲਾਈਏ ਰਾਮ। ਨਿਰਗੁਣ ਨਿਮਾਣੀ ਅਨਾਥ ਬਿਨ ਬੈ ਮਿਲੋ ਪ੍ਰਭ ਕਿਰਪਾ ਨਿਧੇ। ਪਰਮ ਪੀਰ ਖੋਏ ਸਹਿ ਸੋਏ ਪ੍ਰਭ ਪਲਕ ਪੇਖਤ ਨਵ ਨਿਧੇ। ਗ੍ਰਹਿ ਲਾ ਲਿਆ ਮਹਿਲ ਪਾਏ ਮਿਲ ਸੰਗ ਮੰਗਲ ਗਾਈਏ। ਨਾਨਕ ਪਿਆ ਸੰਤ ਸਰਣੀ ਮੋਹੇ ਦਰਸ ਦਿਖਾਈਏ। ਸੰਤਨ ਕੇ ਪ੍ਰਸਾਦ ਹਰ ਪਾਇਆ ਰਾਮ। ਇਸ ਪੁਨੀ ਮਨ ਸਾਂਤ ਤਦ ਬੁਝਾਇਆ ਰਾਮ। ਸਵਲਾ ਸੁਦਿਨ ਸਰਹਿਣੇ ਸਵਾਬੀ ਆਨੰਦ ਮੰਗਲ ਰਸਗਨਾ ਪ੍ਰਗਟੇ ਗੋਪਾਲ ਗੋਬਿੰਦ ਲਾਲ ਕਵਨ ਰਸਨਾ ਗੁਣ ਪਨਾ। ਪਰਮ ਲੋ ਮੋਹ ਵਿਕਾਰ ਥਕ ਮਿਲ ਸਖੀ ਮੰਗਲ ਗਾਇਆ। ਨਾਨਕ ਪਿਆ ਸੰਤ ਜੰਪੈ ਜਿਨ ਹਰ ਹਰ ਸੰਜੋਗ ਮਿਲਾਇਆ। ਬਿਹਾਗੜਾ ਮਹਲਾ ਪੰਜਵਾਂ। ਕਰ ਕਿਰਪਾ ਗੁਰਪਾਰ ਬ੍ਰਹਮ ਪੂਰੇ ਆਂਦੇ ਨਾ ਵਿਖਾਣਾ ਰਾਮ। ਅੰਮ੍ਰਿਤ ਬਾਣੀ ਵਿਚਰਾ ਹਰ ਜਸ ਮਿੱਠਾ ਲੱਗੇ ਤੇਰਾ ਭਾਣਾ ਰਾਮ। ਕਰ ਦਇਆ ਮੈਂ ਗੋਪਾਲ ਗੋਬਿੰਦ ਕੋਇ ਨਾਹੀ ਤੁਝ ਬਿਨਾ। ਸਮਰੱਥ ਅਗਤ ਅਪਾਰ ਪੂਰਨ ਜੀਉ ਤਨ ਧਨ ਤੁਮ ਮਨਾ। ਮੂਰਖ ਮੁਗਧ ਅਨਾਥ ਚੰਚਲ ਬਲਹੀਨ ਨੀਚੇ ਜਾਣਾ। ਬਲਵੰਤ ਨਾਨ ਸਰਨ ਤੇਰੀ ਰੱਖ ਲਿਹੋ ਆਵਣ ਜਾਣਾ। ਸਾਦੈ ਸ਼ਰਨੀ ਪਾਈ ਹਰ ਜੀਓ ਗੁਣ ਗਾਵੇ ਹਨੀਤਾ ਰਾਮ। ਧੂਰ ਭਗਤਨ ਕੀ ਮਨ ਤਨ ਲਾਗੋ ਹਰ ਜੀਓ ਸਭ ਪਦ ਪੁਨੀਤਾ ਰਾਮ। ਪਦ ਪੁਨੀਤਤ ਹੋਏ ਤਿਨ ਸੰਗ ਜਿਨ ਵਿਧਾਤਾ ਪਾਇਆ। ਨਾਮ ਰਾਤੇ ਜੀ ਦਾ ਤੇ ਨਿਤ ਦੇਹ ਚੜੇ ਸਵਾਇਆ। ਰਿਧ ਸਿੱਧ ਨਵ ਨਿਧ ਹਰ ਜਪ ਜਿਨੀ ਆਤਮ ਜੀਤਾ। ਬਲਵੰਤ ਨਾਨਕ ਵਿਭਾਗ ਪਾਈਏ ਸਾਧ ਸਜਨ ਮੀਤਾ। ਜਿਨੀ ਸਜ ਮਨੰਜਿਆ ਪੂ ਹਰ ਜੀਓ ਸੇ ਪੂਰੇ ਸਾਹਾ ਰਾਮ। ਬਹੁਤ ਖਜ਼ਾਨਾ ਤਿਨ ਪੈ ਹਰ ਜੀਓ ਹਰ ਕੀਰਤਨ ਲਾਹਾ ਰਾਮ। ਕਾਮ ਕ੍ਰੋਧ ਲੋਭਿਆ ਪੈ ਜੋ ਜਨ ਪ੍ਰਭ ਸਿੰਘ ਰਾਤਿਆ। ਏਕ ਜਨ ਏਕ ਮਨ ਰਾਮ ਕਿਰਨ ਰਾਤਿਆ। ਲਗ ਸੰਸਣੀ ਪਰੇ ਸ਼ਰਨੀ ਮਨ ਤਿਨਾ ਉਮਾਹ। ਬਿਨਵੰਤ ਨਾਨਕ ਜਿਨ ਨਾਮ ਪੱਲੇ ਸੇ ਸੱਚੇ ਸਾਹਾ। ਨਾਨਕ ਸੋਈ ਸਿਮਰੀਏ ਹਰ ਜੀਓ ਜਾ ਕੀ ਗਲਤ ਹਰੀ ਰਾਮ। ਗੁਰਮੁਖ ਮਨੋ ਨ ਵਿਸਰੇ ਹਰ ਜੀਓ ਕਰਤਾ ਪੁਰਖ ਮੁਰਾਰੀ ਰਾਮ। ਦੂਖ ਰੋਗ ਨਾ ਭਉ ਵਿਆਪੀ ਜਿਨੀ ਹਰ ਹਰ ਤੇ ਆਇਆ। ਸੰਤ ਪ੍ਰਸਾਦ ਤਰੇ ਭਵਜ ਪੂਰ ਲਿਖਿਆ ਪਾਇਆ। ਵਜੀ ਵਧਾਈ ਮਨਸਾ ਤਿਆ ਮਿਲਿਆ ਪੁਰਖ ਅਪਾਰੀ। ਬਿਨਵੰਤ ਨਾਨਕ ਸਿਮਰ ਹਰ ਹਰ ਇਸ਼ ਪੁਨੀ ਹਮਾਰੀ। ਵਿਆਂਗਣ ਮਹਲਾ ਪੰਜਵਾਂ। ਕਰ ਦੂਜਾ ਇੱਕ ਓਅੰਕਾਰ ਸਤਨਾਮ ਗੁਰ ਪ੍ਰਸਾਦ। ਵੱਧ ਸੁਖ ਰਹਿ ਨੜੀਏ ਪਰੇ ਪ੍ਰੇਮ ਲੱਗਾ। ਘੱਟ ਦੁੱਖ ਨਿੰਦੜੀਏ ਪਰਸੋ ਸਦਾ ਪਗਾ। ਭਗਤ ਊਰ ਵਾਸੋ ਸਦਾ ਜਾਚੋ ਨਾਮ ਰਸਮੈ ਰਾਗਨੀ। ਪਰੇ ਰੰਗ ਰਾਤੀ ਸਹਿਜ ਮਾਤੀ ਮਹਾ ਦੁਰਮਤ ਤਿਆਗਨੀ। ਗਹਿ ਪੁਜਾਲਨੀ ਪ੍ਰੇਮ ਪਿੰਨੀ ਮੇਲਨ ਪ੍ਰੀਤਮ ਸੱਚ ਮਗਾ। ਬਿਨਵੰਤ ਨਾਨਕ ਤਹਾਰ ਕਿਰਪਾ ਰਹੋ ਚਰਨੇ ਸੰਗ ਲੱਗਾ। ਮੇਰੀ ਸਖੀ ਸਹੇ ਲੜੀ ਹੋ ਪ੍ਰਭ ਕੈ ਚਰਨ ਲੱਗਾ। ਮਨ ਪ੍ਰੈ ਪ੍ਰੇਮ ਕਣਾ ਹਰ ਕੀ ਭਗਤ ਮੰਗਾ। ਹਰ ਭਗਤ ਪਾਈ ਪ੍ਰਭ ਦਿਆ ਜਾਏ ਮਿਲੀ ਹਰ ਜਨਾ। ਮਾਨ ਮੋਹ ਵਿਕਾਰ ਤਈ ਅਰਪ ਤਨ ਤਨ ਇਹੋ ਮਨਾ। ਵੱਟ ਪੁਰਖ ਪੂਰਨ ਪੂ ਗੁਣ ਸੰਪੂਰਨ ਪਰਮ ਪੀਤ ਹਰ ਹਰ ਮਿਲ ਪਗਾ। ਬਿਨਵੰਤ ਨਾਨਕ ਸੁਮ ਮੰਤਰ ਸਖੀਏ ਹਰ ਨਾਮ ਨਿਤ ਨਿਤ ਨਿਤ ਜਪਾ। ਹਰ ਨਾਰ ਸੁਹਾਗਣੇ ਸਭ ਰੰਗ ਮਾਣੀ ਰਾਣ ਨ ਵੈਸੇ ਪ੍ਰਪੁਰਖ ਚ ਰਾਣੇ ਨਹਿ ਦੂ ਵੈ ਪ੍ਰਭ ਤਿਆ ਤਨ ਤੇ ਵਡਭਾਗੀਆ। ਸੁਖ ਸਹਿ ਸੋਵੇ ਕਿਲ ਖੋਵੈ ਨਾਮ ਰਸ ਰੰਗ ਜਾਗੀਆ। ਮੇਲਾ ਪ੍ਰੇਮ ਰਹਿਣਾ ਨਾਮ ਗਹਿਣਾ ਪ੍ਰੈ ਬਚਨ ਮਿੱਠੇ ਪਹਾਣੇ। ਬਿਨਵੰਤ ਨਾਨਕ ਮਨ ਛਪਾਈ ਹਰ ਮਿਲੇ ਪੁਰਖ ਚਿਰਾਣੀ। ਤਿਤ ਗ੍ਰਹਿ ਸੋਹਲੜੇ ਘੋੜੇ ਆਨੰਦਾ ਮਨ ਤਾਂ ਰਵ ਰਿਹਾ ਪ੍ਰਭ ਪਰਮਾਨੰਦਾ। ਹਰ ਕੰਤ ਆਨੰਦ ਆਲ ਸਰੀ ਦਲ ਗੋਬਿੰਦ ਪਦ ਧਾਰਨੋ। ਪ੍ਰਭ ਕਿਰਪਾ ਤਾਰੀ ਹਰ ਮੁਰਾਰੀ ਪੈ ਸਿੰਧ ਸਾਗਰ ਤਾਰਨੋ। ਜੋ ਸਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ। ਬਿਨਵੰਤ ਨਾਨਕ ਹਰ ਕੰਤ ਮਿਲਿਆ ਸਦਾ ਕੇਲ ਕਰਨ ਦਾ। ਵਿਆਗਣ ਮਹਲਾ ਪੰਜਵਾਂ। ਹਰ ਚਰਨ ਸਰੋਵਰ ਤੈ ਕਰੋ ਨਿਵਾਸ ਮਨਾ। ਕਰ ਮਜਨ ਹਰ ਸਰੇ ਸਭ ਕਿਲ ਵਿਖਨਾਸ ਮਨਾ। ਕਰ ਸਦਾ ਮਜਨ ਗੋਬਿੰਦ ਸਜਨ ਦੁਖ ਅੰਧੇਰਾ ਨਾਸੇ। ਜਨ ਮਰਨਾ ਹੋਏ ਤਿਸ ਕੋ ਘੱਟੇ ਜਮ ਕੇ ਫਾਸੇ। ਮਿਲ ਸਾਧ ਸੰਗੀ ਨਾਮ ਰੰਗੇ ਮਹਾਂ ਤਹਾ ਪੂਰਨ ਆਸੋ। ਬਿਨਵੰਤ ਨਾਨਕ ਤਾਂ ਹਰ ਕਿਰਪਾ ਹਰ ਚਰਨ ਕਮਲ ਨਿਵਾਸੋ। ਤੈ ਅਨੰਦ ਬਿਨੋ ਸਦਾ ਅਨਹਦ ਚੁਣਕਾਰੋ ਰਾਮ। ਮਿਲ ਗਾਵੇ ਸੰਜ ਨ ਪ੍ਰਭ ਕਾ ਜੈਕਾਰੋ ਰਾਮ। ਮਿਲ ਸੰਤ ਗਾਵੇ ਖਸਮ ਪਾਵੇ ਹਰ ਪ੍ਰੇਮ ਰਸ ਰੰਗ ਭਿੰਨੀਆਂ। ਹਰ ਲਾ ਪਾਇਆ ਆ ਮਿਟਾਇਆ ਮਿਲੇ ਚਿਰੇ ਵਿਛੁਨੇ ਅੰਗ ਹੈ ਪੁਜਾਲੀ ਨੇ ਦਇਆ ਕੀਨੇ। ਪ੍ਰਭ ਏਕ ਅਗਮ ਪਾਰੋ
ਬਿਨਵੰਤ ਨਾਨਕ ਸਦਾ ਨਿਰਮਲ ਸੱਚ ਸ਼ਬਦ ਰੁਣ ਚੁਣਕਾਰੋ ਸੁਣ ਵਡਭਾਗੀ ਹਰ ਅੰਮ੍ਰਿਤ ਬਾਣੀ ਰਾਮ ਜਿਨ ਕੋ ਕਰਮ ਲਿਖੀ ਤਿਸ ਹਿਰਦੈ ਸਮਾਣੀ ਰਾਮ ਅਕਾਤ ਖਾਣੀ ਤਿੰਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਮਰਥਿਆ ਫਿਰ ਨਮੋ ਅਕਾਲ ਕਲੇਸ਼ ਦਾ ਗੁਹਰੇ ਕਾਲ ਕਲੇਸ਼ਾ ਦੁੱਖ ਹਰੀ ਹਰ ਸਰਨ ਪਾਈ ਤਜਨ ਜੈ ਪ੍ਰਭ ਪ੍ਰੀਤ ਮੰਤਨ ਪਹਾਣੀ ਬਨਵੰਤ ਨਾਨਕ ਸਦਾ ਗਈ ਅਮ ਪਵਿੱਤਰ ਅੰਮ੍ਰਿਤ ਬਾਣੀ ਮਨ ਤਨ ਗਲਤ ਪੈਗਿ ਕਹਿਣ ਜਾਈ ਰਾਮ ਜਿਸ ਤੇ ਉਪਜਿਲਾ ਤਿੰਨ ਲਿਆ ਸਮਾਈ ਰਾਮ ਮਿਲ ਬ੍ਰਹਮ ਜੋਤੀ ਉਦ ਪੋਤੀ ਉਦ ਗੁਸਮਾਇਆ ਉਦਕ ਉਦਕ ਸਮਾਇਆ ਜਲ ਥਲ ਮਹਿਲ ਇਕ ਰਵਿਆ ਨੈ ਦੂਜਾ ਦਿਸ਼ਟਾਇਆ ਬਾਣ ਤ੍ਰਿਣ ਤਿਰਪਣ ਪੂਰ ਪੂਰਨ ਕੀਮਤ ਕਹਿਣ ਜਾਈ ਬਨਵੰਤ ਨਾਨਕ ਆਪ ਜਨ ਜਿਨੇ ਬਣਤ ਬਣਾਈ ਵਿਆਹਗੜ ਮਹੱਲਾ ਪੰਜਵਾ ਖੋਜੋ ਖੋਜਦ ਸੰਤ ਫਿਰੈ ਪ੍ਰਭ ਪ੍ਰਾਣਿਆਂ ਦਾ ਹਰੇ ਰਾਮ ਤਾਣ ਤਨ ਕੀਨ ਪਿਆ ਬਿਨ ਮਿਲਤ ਪਿਆਰੇ ਰਾਮ ਪ੍ਰਭ ਮਿਲੋ ਪਿਆਰੇ ਮਾਇਆ ਤਾਰੇ ਕਰ ਦਇਆ ਲੜ ਲਾਇ ਲੀਜੀਐ ਦੇਹ ਨਾਮ ਆਪਣਾ ਜਪੋ ਸਵਾਮੀ ਹਰ ਦਰਸ ਭੇਖੇ ਜੀਜੀਐ ਸਮਰੱਥ ਪੂਰਨ ਸਦਾ ਨਿਰਮਲ ਉਚਗਮ ਪਾਰੇ ਬਨਵੰਤ ਨਾਨਕ ਹਰ ਕਿਰਪਾ ਮਿਲੋ ਪ੍ਰਾਣ ਪਿਆਰੇ ਜਪ ਤਬ ਵਰਤ ਕੀਨੇ ਪੇਖਨ ਕੋ ਚੰਨਾ ਰਾਮ ਤਬਤ ਨ ਕਤੈ ਬੁਝੈ ਬਿਨ ਸਵਾਮੀ ਸੰਨਾ ਰਾਮ ਪ੍ਰਭ ਸ਼ਰਨ ਤੇਰੇ ਕਾਟ ਬੇਰੀ ਸੰਸਾਰ ਸਾਗਰ ਤਾਰੀਐ ਅਨਾਥ ਨਿਰਗੁਣ ਕਛਨ ਜਾਨਾ ਮੇਰਾ ਗੁਣ ਅਗੁਣਾ ਵਿਚਾਰੀਐ ਦੀਨ ਦਿਆਲ ਗੋਪਾਲ ਪ੍ਰੀਤਮ ਸਮਰੱਥ ਕਾਰਨ ਕਰਨਾ ਨਾਨਕ ਚਾਤਰਕ ਹਰ ਬੂੰਦ ਮੰਗੈ ਜਪ ਜੀਵਾ ਹਰ ਹਰ ਚਰਨਾ ਅਮੈ ਸਰੋਵਰ ਪੀਓ ਹਰ ਹਰ ਨਾਮਾ ਰਾਮ ਸੰਤੇ ਸੰਗ ਮਿਲੈ ਜਪ ਪੂਰਨ ਕਾਮਾ ਰਾਮ ਸਭ ਕਾਮ ਪੂਰਨ ਦੁਖ ਦਿਨ ਹਰ ਨਿਮਖ ਮਨੋ ਨੂੰ ਵਿਸਰੈ ਆਨੰਦ ਅਨ ਸਦਾ ਸਾਚਾ ਸਰਬ ਗੁਣ ਜਗਦੀਸਰੈ ਅਗਣਤ ਊਚਾ ਪਾ ਠਾਕੁਰ ਅਗਮ ਜਾਗੋ ਤਹਮਾ ਬਿਨਵੰਤ ਨਾਨਕ ਮਰੀਸ਼ ਪੂਰਨ ਮਿਲੇ ਸ੍ਰੀ ਰੰਗ ਰਾਮਾ ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ ਹਰ ਹਰ ਨਾਮ ਜਪਤ ਕੁਲ ਸਗਲੇ ਤਾਰੇ ਰਾਮ ਹਰ ਨਾਮ ਜਪਤ ਸਵੰਦ ਪੁਰਾਣੀ ਤਾ ਕੀ ਮਹਿਮਾ ਕਿਤ ਗਨਾ ਹਰ ਬਿਸਨਾ ਇੰਦ ਪ੍ਰਾਣ ਪਿਆਰੇ ਚਿਤਵੰਦ ਦਰਸ਼ਨ ਸਦਮਨਾ

ਵਿਆਹਗੜਾ ਮਹੱਲਾ ਪੰਜਵਾਂ ਸ਼ੰਤ ਅਨਕਾਹੀ ਰਾਤੜਿਆ ਵਾਰ ਦੁਹੇਲੀ ਰਾਮ ਪਾਪ ਕਮਾ ਵਧਿਆਂ ਤੇਰਾ ਕੋਈ ਨਾ ਬੇਲੀ ਰਾਮ ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੁਤਾਵੇ ਗੁਣ ਗੋਪਾਲ ਨ ਜਪੇ ਰਸਨਾ ਫਿਰ ਕਦੋ ਸੇਧੇ ਆਵੇ ਤਰ ਵਰ ਵਿਛੋਨੇ ਨਹਿ ਪਾ ਜੁੜਤੇ ਜਮ ਗੋਣਾ ਕੇਲੀ ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ ਤੂੰ ਬਲਵੰਚ ਲੂ ਕਰੈ ਸਭ ਜਾਣੇ ਜਾਣੀ ਰਾਮ ਲੇਖਾ ਧਰਮ ਪਿਆ ਤਿਲ ਪੀੜੇ ਕਹਾਣੀ ਰਾਮ ਕਿਰਤ ਕਮਾਣ ਦੋ ਸੌ ਪ੍ਰਾਣੀਆਂ ਨੂੰ ਜੋਨ ਫਰਮਾਇਆ ਮਾਮੋ ਨੇ ਸੰਗ ਦਾਤਾ ਰਤਨ ਜਨਮ ਗਵਾਇਆ ਇਕਸ ਹਰ ਕੇ ਨਾਮ ਬਾਜੋ ਆਨਕਾ ਸਿਆਣੀ ਬਿਨਵੰਤ ਨਾਨਕ ਲੇਖ ਲਿਖਿਆ ਪਰਮ ਮੋਏ ਲਵਾਣੀ ਬੀਚ ਨਾ ਕੋਈ ਕਰੇ ਅਕਿਰ ਗਣ ਵਿਛੜ ਪਿਆ ਆਏ ਖਰੇ ਕਠਨ ਜਮ ਕੰਕਰ ਪਕੜ ਲਿਆ ਪਕੜੇ ਚਲਾਇਆ ਆਪਣਾ ਕਮਾ ਮਹਾਮੋਹ ਨਿਰਾਤਿਆ ਗੁਣ ਗੋਬਿੰਦ ਗੁਰਮੁਖ ਨਾ ਜਪਿਆ ਤਬ ਥਮ ਗਲਾਤਿਆ ਕਾਮ ਕ੍ਰੋਧ ਅਹੰਕਾਰ ਮੁਠਾ ਗੋਏ ਖੋਏ ਗਿਆਨ ਪਛਤਾਪਿਆ ਬਿਨਵੰਤ ਨਾਨਕ ਸੰਯੋਗ ਪੂਲਾ ਹਰ ਜਾਵ ਰਸਨਾ ਜਾਪਿਆ।

ਪਤਤੀ ਉਦਾਹਰਣ ਸਨ ਸੁਆਮੀ ਕਿਰਪਾ ਨਿਧਿਆਲਾ ਅੰਧ ਗੁਬਤੀ ਉਦਰ ਕਰਤੀ ਸਗਲ ਘਟ ਪ੍ਰਿਤਪਾਲਾ ਸਰਨ ਤੀਰੀ ਘਟ ਮਹਾਂਬੀੜੀ ਇੱਕ ਨਾਮ ਦੇਹ ਅਧਾਰਾ ਬਿਨਵੰਤ ਨਾਨ ਕਰਦੀ ਰਾਖੋ ਗੋਬਿੰਦ ਦੀਨ ਦਿਆਰਾ ਸੋ ਦਿਨ ਸਫਲ ਗਣਿਆ ਹਰ ਪ੍ਰਭੂ ਮਿਲਾਇਆ ਰਾਮ ਸਭ ਸੁਖ ਪ੍ਰਗਟਿਆ ਦੁਖ ਦੂਰ ਪਰਾਇਆ ਰਾਮ ਸੁਖ ਸਹਿਜ ਅੰਦ ਬਿਨੋਦ ਸਾਧਹੀ ਗੁਣ ਗੋਪਾਲ ਨਿਤ ਗਾਈਐ ਪ੍ਰਸਾਦ ਸੰਗੇ ਮਿਲੇ ਰੰਗੇ ਬਹੁਣ ਜੁਨ ਧਾਈਐ ਗਹਿ ਕੰਠ ਲਾਏ ਸਹਿ ਸੁਆ ਆਦ ਅੰਕਰਿਆ ਬਿਨਵੰਤ ਨਾਨਕ ਆਪ ਮਿਲਿਆ ਬਹੁਣ ਕਦੋਂ ਨਾ ਜਾਇਆ ਵਿਆਹਗਣ ਮਹੱਲਾ ਪੰਜਵਾਂ ਸ਼ੰਤ ਸੁਣੋ ਬੇਨੰਤੀਆਂ ਸੁਆਮੀ ਮੇਰੇ ਰਾਮ ਕੋਟ ਅਪਰਾਧ ਪਰੇ ਪੀ ਤੇਰੇ ਚੇਰੇ ਰਾਮ ਦੁਖ ਹਰਨ ਕਿਰਪਾ ਕਰਨ ਮੋਹਨ ਕਰਮ ਲੈ ਅਕਾਲ ਕਲੇਸ਼ੇ ਭੰਜਨਾ ਸਰਨ ਤੇਰੇ ਰੱਖ ਲਿਓ ਮੇਰੇ ਸਰਮ ਮੈਂ ਨਿਰੰਜਨਾ ਸੁਨਤ ਪੇਖਤ ਸੰਗ ਸਭ ਕਹਿ ਸਭ ਪ੍ਰਭ ਨੇਰੇ ਤੇ ਨੇਰੈ ਅਰਦਾਸ ਨਾਨਕ ਸੁਣ ਸੁਆਮੀ ਰੱਖ ਲਿਓ ਘਰ ਕੇ ਚੇਰੇ ਤੂੰ ਸਮਰੱਥ ਸਦਾ ਹਮ ਦੀਨ ਭਿਖਾਰੀ ਰਾਮ ਮਾਇਆ ਮੋਹ ਮਗਨ ਕੱਢ ਲਿਓ ਮੁਰਾਰੀ ਰਾਮ ਲੋ ਮੋਹ ਵਿਕਾਰ ਬਾਂਧੇ ਅਨਕ ਦੁੱਖ ਮਾਵਨੇ ਅਲਿਵਤ ਬੰਧਨ ਰਹਿਤ ਕਰਤਾ ਕੀ ਆਪਣਾ ਪਾਵਨੇ ਕਰ ਅਨੁਗ੍ਰਹਿ ਪਦ ਪਾਵਨ ਬਹੁਜੋਨ ਭਰਮ ਤੇ ਹਾਰੀ ਬਿਨਵੰਤ ਨਾਨਕ ਦਾਸ ਹਰ ਕਾ ਪ੍ਰਭ ਜੀ ਪ੍ਰਾਨ ਆਧਾਰੀ ਤੂੰ ਸਮਰੱਥ ਵੱਡਾ ਮੇਰੀ ਹਿੰਮਤ ਥੋਰੀ ਰਾਮ ਪਾਲੇ ਅਕਿਰਤ ਗੁਣਾ ਪੂਰਨ ਦ੍ਰਿਸ਼ ਤੇਰੀ ਰਾਮ ਅਗਾਧ ਬੋਧਾ ਪਾਰ ਕਰਤੇ ਮੋਹੇ ਨੀਚ ਕਿਛੂ ਨਾ ਜਾਨ ਰਤਨ ਤਿਆਗ ਸੰਗ ਕੌਡੀ ਪਰੂ ਨੀ ਸਮਾਨਾ ਤਿਆਗ ਚਲਦੀ ਮਹਾਂ ਚੰਚਲ ਦੋ ਕਰ ਕਰ ਜੋਰੀ ਨਾਨਕ ਸਰਨ ਸਮਰਾ ਸੁਆਮੀ ਮਰਾ ਪੈਜ ਰੱਖੋ ਮੋਰੀ ਜਾਤੇ ਵਿਸ਼ਿਆ ਤਿਨਾ ਮਿਲਾਇਆ ਰਾਮ ਸਾਧੂ ਸੰਗ ਮੈਂ ਹਰ ਗੁਣ ਗਾਇਆ ਰਾਮ ਗੁਣ ਗਾਏ ਗੋਇੰਦ ਸਦਾ ਨਿੱਕੇ ਗਏ ਲਿਆਣ ਮੈਂ ਪ੍ਰਗਟ ਪਏ ਸੇਜਾ ਸੁਆਵੀ ਸੰਗ ਪ੍ਰਭ ਕਹਿ ਆਪਣੇ ਪ੍ਰਭ ਕਰ ਲਏ ਛੋੜ ਚਿੰਤ ਅਚਿੰਤ ਹੋਏ ਬਹੁਣ ਦੁਖ ਨਾ ਪਾਇਆ ਨਾਨਕ ਦਰਸ਼ਨ ਪੇਖ ਜੀਵੇ ਗੋਬਿੰਦ ਗੁਣ ਨਿੰਦ ਗਾਇਆ ਬਿਹਾਗੜਾ ਮਹੱਲਾ ਪੰਜਵਾਂ ਸ਼ੰਤ ਬੋਲ ਸੋ ਧਰਮੀ ਮੋਹਨ ਗਧਾਰੀ ਰਾਮ ਤੂੰ ਨੇ ਤੇਰੇ ਦੇਹ ਚੱਲਿਆ ਮਾਇਆ ਬਿਹਾਰੀ ਰਾਮ ਸੰਗ ਤੇਰੇ ਕਛ ਨਾ ਚਾਲੈ ਬਿਨਾ ਗੋਬਿੰਦ ਨਾਮਾ ਦੇਸ ਵਿਸਵਰਨ ਰੂਪਾ ਸਗਲੇ ਉਣੇ ਕਾਮਾ ਪੁੱਤਰ ਕਲਤਰ ਨਾ ਸੰਗ ਸੋਭਾ ਹਸਤ ਘੁਰ ਬਿਕਾਰੀ ਬਿਨਵੰਤ ਨਾਨਕ ਬਿਨ ਸਾਧ ਸੰਗਮ ਸਭ ਮਿਥਿਆ ਸੰਸਾਰੀ ਰਾਜਨ ਕਿਉਂ ਸੋਇਆ ਤੂੰ ਨੀਂਦ ਭਰੇ ਜਾਗਤ ਕਤ ਨਾਹੀ ਰਾਮ ਮਾਇਆ ਝੂਠ ਰੁਦਨ ਕੀਤੇ ਕੀਤੇ ਮਿਲ ਲਾਹੀ ਰਾਮ ਮਾਇਆ ਝੂਠ ਰੁਦਨ ਕੀਤੇ ਮਿਲ ਲਾਹੀ ਰਾਮ ਬਿਲਾਹੇ ਕੀਤੇ ਮਹਾਮੋਹਨ ਬਿਨ ਨਾਮ ਹਰ ਕੇ ਸੁਖ ਨਹੀਂ ਸਹਿ ਸਿਆਣ ਪਵਾਉ ਥਾ ਕੇ ਜੈ ਭਵ ਤੈ ਜਾਹੀ ਆਦਿਆਂ ਤੇ ਮਧਪੂਰਨ ਸਰਬਤਰ ਗੜਗੜ ਆਹੀ ਬਿਨਵੰਤ ਨਾਨਕ ਜਿਨ ਸਾਧ ਸੰਗਮ ਸੇ ਪਤ ਸੇਤੀ ਘਰ ਜਾਹੀ ਨਰ ਪ੍ਰਜਾਨ ਗ੍ਰਹਿ ਸੇਵ ਸਿਆਣੇ ਰਾਮ ਸਰ ਪ੍ਰਭਿਸ਼ਣ ਮੋਹਿ ਪਛਤਾਣੇ ਰਾਮ ਹਰ ਚੰਦ ਦੇਖ ਪੂਲਾ ਕਹਾਂ ਸਥਿਤ ਪਾਈਐ ਬਿਨ ਨਾਮ ਹਰ ਕੇ ਆਨ ਰਚਨਾ ਅਹਿਲਾ ਜਨਮ ਗਵਾਈਐ ਹੋ ਹੋ ਕਰਤ ਨਾ ਤ੍ਰਿਸ਼ਨ ਬੂਜੈ ਨਹਿ ਕਾਮ ਪੂਰਨ ਗਿਆਨੇ ਬਿਨਵੰਤ ਨਾਨਕ ਬਿਨ ਨਾਮ ਹਰ ਕੇਤਿਆ ਪਛੁਤਾਨੇ ਤਾਰੇ ਅਨੁਗ੍ਰਹਿ ਆਪਣਾ ਕਰ ਲਈ ਨਾਰਾਮ ਪੂਜਾ ਕਰ ਲਈ ਸਾਧ ਸੰਗ ਦੀ ਨਾਰਾਮ ਸਾਧ ਸੰਗ ਮਹਾਰ ਰਾਧੇ ਕਾ ਸਗਲ ਕਲਮ ਦੁਖ ਜਲੇ ਮਹਾ ਧਰਮ ਸੁਦਾਨ ਕਿਰਿਆ ਸੰਗ ਤੇਰੇ ਸੇ ਚਲੈ ਰਸਨਾ ਆਰਾਧਾ ਏਕ ਸੁਆਮੀ ਹਰ ਨਾਮ ਮਨ ਤਨ ਪੀਨਾ ਨਾਨਕ ਜਿਸਨੋ ਹਰ ਮਿਲਾਏ ਸੋ ਸਰਬ ਗੁਣ ਪ੍ਰਵੀਨਾ ਬਿਹਾਗੜੇ ਕੀ ਵਾਰ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਗੁਰ ਸੇਵਾ ਤੇ ਸੁਖ ਪਾਈਐ ਹੋਰ ਥੈ ਸੁਖ ਨਾ ਪਹਾਲ ਗੁਰ ਕੈ ਸ਼ਬਦ ਮਨ ਭੇਦੀਐ ਸਦਾ ਵਸੈ ਹਰ ਨਾਲ ਨਾਨਕ ਨਾਮ ਤਿਨਾ ਕੋ ਮਿਲੈ ਜਿਨ ਹਰ ਵੇਖੇ ਨਿਹਾਲ ਮਹੱਲਾ ਤੀਜਾ ਸਿਫਤ ਖਜ਼ਾਨਾ ਬਖਸੈ ਜਿਸ ਬਖਸੈ ਸੁ ਖਰਚੈ ਖਾਈ ਸਤ ਗੁਰ ਬਿਨ ਹੱਥ ਨ ਆਵੇ ਸਭ ਤੱਕੇ ਕਰਮ ਕਮਾਏ ਨਾਨਕ ਮਨਮੁਖ ਜਗਤ ਧਨਹੀਣ ਹੈ ਅੱਗੇ ਭੁੱਖਾ ਕੈ ਖਾਏ ਪੌੜੀ ਸਭ ਤੇਰੀ ਤੂੰ ਸਭ ਸਦਾ ਸਭ ਤੁਧ ਉਪਾਇਆ ਸਭਨਾ ਵਿੱਚ ਤੂੰ ਵਰਤਦਾ ਤੂੰ ਸਭਨੀ ਤੇ ਆਇਆ ਤਿਸ ਦੀ ਤੂੰ ਭਗਤ ਆਏ ਪਾਏ ਜੋ ਤੁਧ ਮਨ ਪਾਇਆ ਜੋ ਹਰ ਪ੍ਰਭਾਏ ਸੋ ਥੀ ਹੈ ਸਭ ਕਰਨ ਤਿਨਾ ਕਰਾਇਆ ਸਲਾਹ ਹੁਆ ਸਭਨਾ ਤੇ ਵੱਡਾ ਜੋ ਸੰਤ ਜਨਾ ਕੀ ਪੈਜ ਰੱਖਦਾ ਆਇਆ ਸਲੋਕ ਮਹੱਲਾ ਤੀਜਾ
नानक ज्ञानी जग जीता, जग जीता हो सब कोई। नामे कार सिद्ध सहज होय सो होय, गुरु माता चाल चलाय सके कोई, भगतां का हर अंगीकार करे कार स्वाहो होय। मन मुख मूलो पुलाई में चला मलू अहंकार, झगड़ा कर दिया अंधिन गुरु शब्द करे विचार। शुद्ध मत करते सब हिरले बोल सब विकार, दिते कर संतोखियां अंतर तजना बहुत अज्ञान अंधियार। नानक मन मुखा नालों तुटिया भली, जिना माया मोह प्यार महला तीजा। तिन पौ संसा क्या करे, जिन सतगुर श्री करतार, तुर तिन की पै रखदा आपे रखणहार। मिल प्रीतम सुख पाया सच्चै शब्द विचार, नानक सुखदाता सेवे आपे परखणहार। पौड़ी जी जंत सब तेरिया तू सबना रास, जिसनु तू देहे तिस सब किस मिले। होर कोई होर श्री कनाई तुद पास, तू इको दाता समझदार पे अरदास। जिस दी तुद भावे तिस तू मन लह सो जन सब आस, सब तेरा चोहे वरदा दुख सुख तुद पास। सलोक महला तीजा, गुरमुख सच्चे भाव दे दर सच्चे सचियार, साजन मन आनंद है गुर का शब्द विचार। अंतर शब्द साधु कटे चरण की करतार, नानक रखण हर रखसी अपनी कृपा धार। महला तीजा, गुर की सेवा चाकरी पहर चकार कमाई, जिहा सेवै ते होवै जे चलित सहर जाई। नानक सब किसे आप है अपन दूजी जाए। पौड़ी तेरी वडियाई तू है जानदा, तुद जीवड़े अब न कोई, तुद जीवड़ हो श्री को बेता आखिए, तुद जीवड़ तू है होई। जिन तू सेव्या तिन सु पाया हो, रतिस दिरिस करे क्या कोई। तू भनन समराथ दतार है, तुद अगे मंगण नो हाथ जोड़ खली सब होई। तुद जीवड़ दतार मैं कोई नदर न आवई, तुद सब सहनो दान दिता खंडी बड़ पांडी पताली पुरी सब लोई। सलोक महला तीजा, मन प्रतीत न आइय सहन लगो पहाओ, शब्द साध न पायो मन हटकिया गुण गाई। नानक आया सो प्रवान है जे गुरमुख सा समाय। महला तीजा, अपना आप न पछाणे मुंडा अवराग दुखाए, मुंडे दिखल न गई अंधे विछड़ छोटा खाए। सतगुर कहे पै पन्न कड़ियो रहे अंक समाय, आन दिन सह सगन चुके मिन शब्द है दुख पाए। काम करो लोभ अंतर समला, नितंदा करत विहाय, चरण कर देख तो सुन थके, दे मुके निड़े आए। सच्चा नाम न लगो मीठा, जित नाम नवनिध पाए, जीत मरे मरे फुन जीवे ता मुख अंतर पाए। तो कर्म न पाए प्राणी बिन कर्मा क्या पाए, गुर का शब्द समाल तुम मूड़े गात में शब्द पाए। नानक सतगुर तद ही पाए, जा बिचों आप गवाई। पौड़ी जिस दे चित वसिया मेरा स्वामी तिसनो, क्यों देसा किसे गल लोड़ी है। हर सुखदा सबना गला का, तिसनो त्याई दे किम निमुख कड़ी मोड़ी है। जिन हर त्याय तिसनो सर्व कल्याण होई, नित संत जिना की संग जाए बही मजोड़िए। सब दुख भुगरोगे हर सेवक के, सब जन के बंधन तोड़िए। हर कृपा ते हर भगत हर भगत जना के मन रिठे, जगत तरिया सब लोड़िए। सलोक महला तीजा, सारस न जल जाओ जिन हर का स्वाऊ न पाया। नानक रसना शब्द रसाई, जिन हर हर मन वसाया। महला तीजा, सारस ना जल जाओ जिन हर का नाम बिसारिया। नानक गुरमुख रसना हर जपे, हर कै नाई प्यारिया। पौड़ी हर आपे ठाकुर सेव भगत, हर आपे करे कराई। हर आपे वेख विसे आपे, जित पावे तित लाई। हर एक न मार्ग पाए आपे, हर एक न उजड़ पाए। हर सच्चा साहिब सत वास, कर वेखे चल सुभाई। गुर प्रसाद कहे जन नानक, हर सच्चे के गुण गाए। सलोक महला तीजा, दरवेसी को जान सी विला को दरवेश, जे घर घर हंडे मंगदा तेग जीवन तगवेश। जे आसा आंदे सा तज रहे, गुरमुख भिख्या ना तिसके चरण पखाली है। नानक होम ले हरे जाओ महला तीजा, नानक तरवर एक फल दोए पंखी रुआही। हे आवत जन दिसे ना पर पंखी ताही, बहु रंगी रस भोगिया शब्द रहे निर्वाण। हर रस फल राते नानका, कर्म सच्चा निशान। पौड़ी आपे धरती आपे हेरा, आप जाए पसावे आप पकावे, आप भंड दे परोसे आपे वेखावे। आपे जल आपे दे सिंगा, आपे चुली परावे। आपे संगत सद बहाले, आपे विदा करावे। जिसनो कृपाल होवे हरे आपे, तिसनो हुक्म मनावे। सलोक महला तीजा, कर्म धर्म संबंध ना पाप नु संबंध, ममता मु संबंध ना पुत्र कल धंद। जय देखत जेवरी मां का संबंध, नानक सच्चे नाम बिन वर्तन वर्त अंध। महला चौथा,
अंधे चानन ताथिये, जा सतगुर मिले रे जाए, बंधन तोड़े सच वसिया ज्ञान दे राजाए, सब किस देखे तिसे का जिन की यतन साज, नानक शरण करतार की करता राखे लाज पौड़ी, जदों आपे थाट किया बह करते तदों न पूछना सेवक बिया, तदों क्या क्यों लेव क्या को देव जावन दूजा किया, फिर आपे जगतों पाया।

ਆਕਾਰ ਹੈ ਆਪੇ ਆਪੇ ਕਰੇ ਇਸ ਦੀ ਅਸਲੂ ਮਹਲਾ ਤੀਜਾ ਗੁਰਮਪੁਰਬ ਸੇਵ ਸੰਸਾ ਚਾਨ ਸਹਿ ਪਿਆਰ ਸਦਾ ਆਨੰਦ ਗਾਵੇ ਗੁਣ ਸਾਚੀ ਅਰ ਦੇ ਉਧਾਰ ਅੰਤਰ ਪ੍ਰੀਤਮ ਵਸਿਆ ਤੁਰ ਕਰਮ ਲਿਖਿਆ ਕਰਤਾਰ ਨਾਨਕਿਆ ਮਿਲਾਇਨ ਆਪੇ ਕਿਰਪਾ ਧਾਰ ਮਹਲਾ ਤੀਜਾ ਕਹੇ ਕਦਨ ਪਾਈਆ ਦਿਨ ਹੈ ਸਦਗੁਣ ਗਾਈ ਬਿਨ ਕਰਮਾ ਬਿਨ ਕਰਮੇ ਕਿਨੇ ਨਾ ਪਾਏ ਭੋਗ ਮੈਂ ਮਿਲ ਲਾਏ ਗੁਰ ਕੇ ਸ਼ਮਨ ਮਨ ਤਨ ਭੀਜੇ ਆਪ ਸੇ ਮਨ ਆਈ ਨਾਨਕ ਨਦਰੀ ਪਾਈ ਆਪੇ ਲਈ ਮਿਲਾਏ ਪੌੜੀ ਆਪੇ ਵੇਦ ਪੁਰਾਣ ਸਭ ਸਾਥ ਆਪ ਗਦਿਆ ਭੀਜੈ ਆਪ ਹੀ ਵੇ ਪੂਜੇ ਕਰਤਾ ਆਪ ਪ੍ਰਪੰਚ ਕਰੀ ਜੈ ਆਪ ਪਰ ਵਿਰਤ ਆਪ ਨਿਰਵਿਰਤੀ ਆਪੇ ਗਤ ਗਤੀਜੇ ਆਪੇ ਪੁਨ ਸਵੇ ਆਪ ਕਰਾ।

ਰੇ ਪੌਣੀ ਆਪੇ ਚਾਰ ਸਾਲ ਆਪੇ ਪੰਧ ਆਪੇ ਚਰਨ ਪਣ ਕੁਆਣੇ ਆਪੇ ਪਿਤਾ ਮਾਤ ਆਪੇ ਆਪੇ ਬਾਲਕ ਕਰੇ ਸਿਆਣੇ ਇੱਕ ਥੈ ਪੜ ਬੁਝੇ ਸਭ ਆਪੇ ਤੇ ਆਪੇ ਕਰੇ ਆਣੇ ਇੱਕ ਨਾ ਅੰਦਰ ਮਹਿਲ ਬੁਲਾ ਜਾ ਤੇਰੇ ਮਨ ਸੱਚੇ ਭਾਣੇ ਜਿਨ੍ਹਾਂ ਆਪੇ ਗੁਰਮੁਖ ਦੇਵ ਡਿਆਏ ਸੇ ਜਨ ਸੱਚੀ ਦਰਗੇ ਜਨ ਸਲੋਕ ਮਰਦਾਨਾ।

ਦੂਰ ਹੈ ਭਰਮ ਕੈ ਛੌਣ ਕੱਟ ਕੇ ਅੰਦਰ ਜੋ ਤਰੇ ਹੋ ਹਰ ਕਾ ਨਾਮ ਅੰਮ੍ਰਿਤ ਹੈ ਦਾਰੂ ਇਹ ਲਾਇਓ ਸਤਿਗੁਰ ਕਾ ਪਹਾਣਾ ਚਿਤ ਰੱਖੋ ਸੰਜਮ ਸਚਾਨੇ ਹੋ ਨਾਨਕ ਇੱਥੇ ਸੁਖ ਅੰਦਰ ਰਖਸੀ ਅੱਗੇ ਹਰ ਸਿਉ ਕੇਲ ਕਰਿਓ ਪੌੜੀ ਆਪੇ ਪਹਾੜੇ ਅਠਾਰੇ ਬਨਸਪਤ ਆਪੇ ਫਲ ਲਾਏ ਆਪੇ ਮਾਲੀ ਆਪ ਸਭ ਸਿੰਚੇ ਆਪੇ ਮੁਪਾਏ ਆਪੇ ਕਰਤਾ ਆਪੇ ਭੂਤਾ ਆਪੇ ਦੇਹੇ ਦਿਵਾਈ ਆਪੇ ਸਾਹਿਬ ਆਪੇ ਹੈ ਰਖਾ ਆਪੇ ਰਹਿ ਸਮਾਈ ਜਨ ਨਾਨਕ ਵਡਿਆਈ ਆਖੇ ਹਰ ਕਰਤੇ ਕੀ ਜਿਸਨੋ ਤਿਲਣਾ ਤਮਾਏ ਸਲੋਕ ਮਹੱਲਾ ਤੀਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤੇ ਮਤ ਦੂਰ ਹੋਏ ਬਰਲ ਪਵਹਿ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮ ਧੁੱਕੇ ਖਾਏ ਜਿਤ ਪੀਤੇ ਖਸਮ ਬਿਸਰੇ ਦਰਗੇ ਮਿਲੇ ਸਜਾਏ ਝੂਠਾ ਮਦ ਮੂਲ ਨ ਪੀਚੇ ਜੇ ਕਾ ਪਾਰ ਵਸਾਏ ਨਾਨਕ ਨਦਰੀ ਸੱਚ ਮਦ ਪਾਈਏ ਸਤਿਗੁਰ ਮਿਲੈ ਜਿਸ ਆਏ ਸਦਾ ਸਾਹਿਬ ਕੇ ਰੰਗ ਰਹਿ ਮਿਲੀ ਪਾਵੇ ਥਾ ਉਹ ਮਹੱਲਾ ਤੀਜਾ ਇਹੋ ਜਗਤ ਜੀਵਤ ਮਰੈ ਜੈਸਨ ਸੋਝੀ ਹੋਏ ਜਾ ਤਿਨ ਸਵਾਲ ਤਾਂ ਸਭ ਰਹਿਆ ਜਗਾਏ ਤਾਂ ਸੁਧ ਹੋਏ ਨਾਨਕ ਨਦਰ ਕਰੇ ਜੇ ਆਪਣੇ ਸਤਿਗੁਰ ਮਿਲੈ ਸੋਏ ਗੁਰਪ੍ਰਸਾਦ ਜੀਵਤ ਮਰੇ ਤਾਂ ਫਿਰ ਮੰਨਣਾ ਹੋਏ ਪੌੜੀ ਜਿਸ ਦਾ ਕੀਤਾ ਸਭ ਕੁਛ ਹੋਵੇ ਤਿਸਨੋ ਪਰਵਾਹ ਨਾ ਹੀ ਕਿਸੇ ਕੇਰੀ ਹਰ ਜੀਓ ਤੇਰਾ ਦਿੱਤਾ ਸਭ ਕੁ ਖਾਵੇ ਸਭ ਮੋਹਤਾ ਜੀ ਕੱਢੇ ਤੇਰੀ ਜੇ ਤੁਧਨੂੰ ਸਲਾਹ ਸੋ ਸਭ ਕੁਛ ਪਾਵੇ ਜਿਸਨੂੰ ਕਿਰਪਾ ਨਿਰੰਜਨ ਕੇਰੀ ਸੋਈ ਸਾਹੁ ਸੱਚਾ ਮਨਜਾ ਰੰਜਨ ਬਖਲ ਦਿਆ ਹਰ ਨਾਮ ਧਨ ਤੇਰੀ ਸਭ ਤਿਸੈ ਨੂੰ ਸਲਾਹ ਸੰਤੋ ਜਿਨ ਦੂਜੇ ਭਾਵ ਕੀ ਮਾਰ ਵਿਡਾਰੀ ਢੇ ਸਲੋਕ ਸਲੋਕ ਕਬੀਰਾ ਮਰਤਾ ਮਰਤਾ ਜਗ ਮੂਆ ਮਰ ਫੇ ਨਾ

ਮਰੈ ਬਹੁਰ ਨ ਮਰਨਾ ਆਹੋਇ ਮਹਲਾ ਤੀਜਾ ਕਿਆ ਜਾਣਾ ਕਿਵ ਮਰੈਂਗੇ ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨੁ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ ਮਰਨੇ ਤੇ ਜਗਤ ਨ ਜੀਵੈ ਲੋੜੇ ਸਭ ਕੋਏ ਗੁਰਪ੍ਰਸਾਦੀ ਜੀਤ ਮਰੈ ਹੁਕਮ ਬੁਝੈ ਸੋਏ ਨਾਨਕ ਐਸੀ ਮਰਨੀ ਜੋ ਮਰੈ ਤਾਂ ਸਦ ਜੀਵਨ ਹੋਏ ਪੌੜੀ ਜਾਂ ਆਪ ਕਿਰਪਾਲ ਹੋਵੇ ਹਰ ਸੁਆਮੀ ਤਾਂ ਆਪਣਾ ਨਾਮ ਹਰਿ ਆਪ ਜਪਾਵੇ ਆਪੇ ਸਤਿਗੁਰ ਮੇਲ ਸੁਖ ਦੇਵੈ ਆਪਣਾ ਸੇਵਕ ਆਪ ਹਰ ਪਾਵੇ ਆਪਣਿਆਂ ਸੇਵਕਾਂ ਕੀ ਆਪ ਪੈਜ ਰੱਖੇ ਆਪਣੇ ਭਗਤਾਂ ਕੀ ਪੈਰੀ ਪਾਵੇ ਧਰਮ ਰਾਜ ਹਰ ਕਾ ਕੀ ਆ ਹਰ ਜਨ ਸੇਵ ਨਿਰਣਾ ਆਵੇ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੀਤੀ ਚੱਕ ਚੱਕ ਆਵੇ ਜਾ ਇਸ ਲੋਕ ਮਹੱਲਾ ਤੀਜਾ

ਕੀਮਤ ਕਿਨੇ ਨ ਪਾਈਆ ਕਿਨ ਲੈ ਅਜਾਏ ਗੁਰ ਕੇ ਸ਼ਬਦ ਭੇਦਿਆ ਇਹਨ ਵਿਧ ਵਸਿਆ ਮਨ ਆਏ ਨਾਨਕ ਆਪੇ ਮੈਂ ਗੁਰ ਕਿਰਪਾ ਦਰਿਆ ਸਮਾਈ ਆਪ ਹੀ ਮਿਲਿਆ ਮਿਲ ਰਹੇ ਆਪ ਹੀ ਮਿਲਿਆ ਏ ਮਹੱਲਾ ਤੀਜਾ ਇਹ ਮਨ ਇਹ ਤਨ ਨਾਮ ਹੈ ਜਿਤ ਸਦਾ ਸਦਾ ਸੁਖ ਹੋਏ ਤੋਟਾ ਮੂਲ ਨ ਆਵੇ ਲਾ ਸਦੀ ਹੋਏ ਖਾਦੇ ਖਰਚੇ ਤੋੜ ਨ ਆਵੇ ਸਦਾ ਸਦਾ ਉਹਦੀ ਸਹਿਸਾ ਮੂਲ ਨ ਹੋਵੇ ਅਣਤ ਕਦੇ ਨ ਹੋਏ ਨਾਨਕ ਗੁਰਮੁਖ ਪਾਈਏ ਜਾ ਕੋ ਨਦਰ ਕਰੇ ਪੌੜੀ ਆਪੇ ਸਭ ਕੱਢੇ ਅੰਦਰ ਆਪੇ ਹੀ ਬਾਹਰ ਆਪੇ ਗੁਪਤ ਵਰਤਦਾ ਆਪੇ ਹੀ ਜਾਹਰ ਜੁਗ ਛੱਤੀ ਗੁਬਾਰ ਕਰ ਵਰਤਿਆ ਸੁਨਾਹਰ ਉੱਥੇ ਬੇਦ ਪੁਰਾਨ ਸਾਸਤਾ ਆਪੇ ਹਰ ਨਰ ਹਰ ਬੈਠਾ ਤਾੜੀ ਦਾ ਆਪ ਸਭ ਤੋਂ ਹੀ ਬਾਹਰ ਆਪਣੀ ਮਿਤ ਆਪ ਜਾਣਦਾ ਆਪੇ ਗੌਰ ਸਲੋਕ ਮਹਲਾ ਤੀਜਾ ਹੋਮੇ ਵਿੱਚ ਜਗਤ ਮੂਆ ਮਰਦੋ ਮਰਦਾ ਜਾਏ ਜਿਚਰ ਵਿੱਚ ਦਾ ਮਹਿਤ ਜਨ ਚੇਤਈ ਕੇ ਕਰੇ ਅੱਗੇ ਜਾਈ ਗਿਆਨੀ ਹੋਏ ਚਿਤਾਨ ਹੋਇਆ ਗਿਆਨੀ ਅੰਧ ਕਮਾਏ ਨਾਨਕ ਇੱਥੇ ਕਮਾਏ ਸੋ ਮਿਲੇ ਅੱਗੇ ਪਾਏ ਜਾਏ ਮਹੱਲਾ ਤੀਜਾ ਧੁਰ ਖਸਮੇ ਕਾ ਘੁੰਬਿਆ ਬਿਨ ਸਤਿਗੁਰ ਚੇਤਿਆ ਨਾ ਜਾਏ ਸਤਿਗੁਰ ਮੇਰੇ ਅੰਤਰ ਅਭ ਰਹਿਆ ਸਦਾ ਰਹਿ ਲਿਵਲਾਈ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਜਨਮ ਮਰਨ ਕਾ ਪਹੁ ਗਿਆ ਜੀਵਨ ਪਦਵੀ ਪਾਈ ਨਾਨਕ ਮਰਤਬਾ ਤਿਸ ਨੂੰ ਦੇ ਜਿਸ ਨੂੰ ਕਿਰਪਾ ਕਰੇ ਰਜਾਈ ਪੌੜੀ ਆਪੇ ਦਾਨਾ ਬੀਨਿਆ ਆਪੇ ਪਰਧਾਨਾ ਆਪੇ ਰੂਪ ਦਿਖਾਉਣ ਦਾ ਆਪੇ ਲਾਏ ਧਿਆਨਾ ਆਪੇ ਮੋਨੀ ਵਰਦਾ ਆਪੇ ਕਥੇ ਗਿਆਨਾ ਕੌੜਾ ਕਿਸੇ ਨੂੰ ਲੱਗੇ ਸਭਨਾ ਹੀ ਪਾਨਾ ਉਸਤਤ ਵਰ ਨ ਸਕੀਏ ਸਦ ਸਦ ਕੁਰਬਾਨਾ ਸਲੋਕ ਮਹਲਾ ਪਹਿਲਾ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ ਪੁੱਤ ਜਿਨੋਂ ਰਤੀ ਜਨੋਰੀ ਜੋਰ ਜਿਨ੍ਹਾਂ ਸਿਕਦਾਰ ਮਹਲਾ ਪਹਿਲਾ ਹਿੰਦੂ ਪੂਲੇ ਮੂਲੇ ਗੁੱਠੀ ਜਾਏ ਨਾਦ ਗਏ ਪੂਜ ਕਰਾਏ ਅੰਧੇ ਗੂੰਗੇ ਆਂਦੇ ਅੰਧਾਰ ਪਾ ਥੱਲੇ ਪੂਜਾ ਮੁਗਧ ਗੁਵਾਰ ਉਹੇ ਜਾ ਆਪ ਡੁੱਬੇ ਤੁਮ ਕਹਾਂ ਤਰਨ ਹਾਰ ਪੌੜੀ ਸਭ ਕੋ ਤੇਰੇ ਵਸ ਹੈ ਤੂੰ ਸੱਚਾ ਸਾਹੂ ਭਗਤ ਰਤੇ ਰੰਗ ਏਕ ਹੈ ਪੂਰਾ ਵੇਸਾਹੂ ਅੰਮ੍ਰਿਤ ਭੁਜ ਨਾਮ ਹਰ ਰਜ ਰਜ ਜਨ ਖਾਓ ਸਭ ਪਦਾਰਥ ਪਾਇਨ ਸਿਮਰਨ ਸਚ ਲਾਹੋ ਸੰਤ ਪਿਆਰੇ ਪਾਰ ਬ੍ਰਹਮ ਨਾਨਕ ਹਰ ਅਗਮ ਅੰਗਾ ਸਲੋਕ ਮਹਲਾ ਤੀਜਾ ਸਭ ਕਿਸੇ ਹੁਕਮੇ ਆਮਦਾ ਸਭ ਹੁਮੇ ਜਾਏ ਜੇ ਕੋ ਮੂਰਖ ਆਪੋ ਜਾਣੇ ਅੰਧਾ ਅੰਧ ਕਮਾਈ ਨਾਨਕ ਹੁਕਮ ਕੋ ਗੁਰਮੁਖ ਬੁਜੈ ਜਿਸ ਨੂੰ ਕਿਰਪਾ ਕਰੇ ਰਜਾਏ ਮਹਲਾ ਤੀਜਾ ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮੁਖ ਨਾਮ ਪ੍ਰਾਪਤ ਹੋਏ ਤਿਸ ਜੋਗੀ ਕੀ ਨਗਰੀ ਸਭ ਕੋ ਵਸੈ ਭਿੱਖੀ ਜੋਗ ਨਾ ਹੋਏ ਨਾਨਕ ਐਸਾ ਬਿਰਲਾ ਕੋ ਜੋਗੀ ਜਿਸ ਘਰ ਪ੍ਰਗਟ ਹੋਏ ਪੌੜੀ ਆਪੇ ਜੰਤ ਉਪਾਨੇ ਆਪੇ ਵਾਧਾਰ ਆਪੇ ਸੁਮ ਭਾਲੀ ਆਪੇ ਪਾਸਾਰ ਆਪੇ ਗਾਤੀ ਹੋਏ ਰਹੇ ਆਪੇ ਵੱਡ ਪਰਿਵਾਰ।

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਅੰਗੁਰ ਪ੍ਰਸਾਦ ਰਾਗੁੜ ਹੰਸ ਮਹਲਾ ਪਹਿਲਾ ਕਰ ਪਹਿਲਾ ਅਮਲੀ ਅਮਲੰ ਬੜੈ ਮਛੀਨੀ ਨਾ ਹੋਏ ਜੋ ਰਤੀ ਸੇ ਆਪਣੇ ਤਿਨ ਪਾਵੇ ਸਭ ਕੋਈ ਹੋ ਵਾਰੀ ਵੰਜਾ ਖਨੀਏ ਵੰਜਾ ਤੋ ਸਾਹਿਬ ਕਹਿ ਨਾਵੇ ਰਹਾਉ ਸਾਹਿਬ ਸਭ ਲਿਓ ਰੁਖੜਾ ਅਮਰ ਜਾ ਕਾ ਨਾਉ ਜਿਨ ਪਿਆ ਤੇ ਤ੍ਰਿਪਤ ਪਏ ਹੋ ਤਿਨ ਮਲਿਹਾਰੇ ਜਾਉ ਮੈਂ ਕੀ ਨਦਨ ਆਵੀ ਵਸੇ ਅਬੀਆਂ ਨਾਲ ਤਿਗਾ ਦਿਹਾ ਕਿਉਂ ਲੈ ਜਾ ਸਰ ਪੀਤਰ ਪਾਲ ਨਾਨਕ ਤੇਰਾ ਬਾਣੀਆ ਤੂੰ ਸਾਹਿਬ ਮੈਂ ਰਾਸ ਮਨ ਤੇ ਧੋਖਾ ਤਾਂ ਲਹੇ ਜਾਂ ਸਿਵਤ ਕਰੀ ਅਰਦਾਸ ਵਡਹੰਸ ਮਹਲਾ ਪਹਿਲਾ ਗੁਣਵੰਤੀ ਸੋ ਰਾਵਿਆ ਨਿਰਗੁਣ ਕੁੱਕੇ ਕਾਏ ਜੇ ਗੁਣਵੰਤੀ ਥੀ ਰਹੇ ਤਾਂ ਪੀ ਸੋ ਰਾਵਣ ਜਾਏ ਮੇਰਾ ਕੰਤਰ ਸਾਲੂ ਕੀਤ ਹਨ ਅਬਰਾ ਰਾਵੇ ਜੀ ਰਹਾਉ ਕਰਨੀ ਕਾਮਣ ਜੇ ਥੀ ਹੈ ਜੀਵਨ ਤਾਗਾ ਹੋਏ ਮਾਣਕ ਮੁੰਡਾ ਲੀ ਪਾਈਏ ਲਿਜੇ ਬਣ ਚਿਤ ਪਰੋਏ ਰਾਹੁ ਦਸਾਈ ਨਾ ਜੁਲਾ ਖਮੜੀ ਆਸ ਤੈ ਸਹਿ ਨਾਲੇ ਗੁਣਾ ਕਿਉਂ ਥੇ ਕਰਵਾਸ ਨਾਨਕੇ ਕੀ ਵਾਰ ਦੂਜਾ ਨਾਹੀ ਕੋਏ ਤੈ ਸਹਿ ਲਗੀ ਜੇ ਰਹੇ ਪੀ ਸੋ ਰਾਵੇ ਸੋਏ ਵੜਾ ਸਮਾਨ ਲਾ ਪਹਿਲਾ ਕਰ ਦੂਜਾ ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣਿਆ ਆਇਆ ਤੇਰੇ ਮੁੰਦ ਕਟਾਰੇ ਜੇਵੜਾ ਤਿੰਨ ਲੋਭੀ ਲੋਭ ਲਵਾਇਆ ਤੇਰੇ ਦਰਸ਼ਨ ਬੇਟੋ ਖੰਨੀਏ ਬੰਜਾ ਤੇਰੇ ਨਾਮ ਬੇਟੋ ਕੁਰਬਾਣੋ ਜਾ ਤੂੰ ਤਾਂ ਮੈਂ ਮਾਣ ਕੀਆ ਹੈ ਤੁਧ ਬਿਨ ਕਿਹਾ ਮੇਰਾ ਮਾਣੂ ਚੂੜਾ ਪਨ ਪਲੰਗ ਸਿਉ ਮੁੰਦੇ ਸਣਵਾਈ ਸਣਵਾਹ ਏਤੇ ਵੇਸ ਕਰਿੰਦੀ ਏ ਮੁੰਦੇ ਸੋਹਰਾ ਤੂੰ ਅਮਰਾਹ ਨਾ ਮੰਨਿਆ ਨਚੂੜੀਆਂ ਸੇ ਨਾ ਸੇ ਮੁੰਗੜੀਆਂ ਜੋ ਸੇ ਕਰਨ ਲੱਗੀਆਂ ਜਲ ਸੇ ਬਹਾੜੀਆਂ ਸਭ ਸਹੀਆਂ ਸੋਹਰਾ ਬਣ ਗਈਆਂ ਹੋ ਦਾਦੀ ਗਰ ਜਾਵਾ ਮਾਲੀ ਹੋ ਖਰੀ ਸੁਜਾ ਜੀ ਤੈ ਸੇਕ ਨਾ ਪਾਵਾ ਮਾਠ ਗੁਦਾਈ ਪੱਟੀਆਂ ਪਰੇ ਮੰਗ ਸਦੂਰੇ ਅੱਗੇ ਗਏ ਨਾ ਮੰਨੀਆਂ ਮਰੋ ਵਿਸੂਰ ਵਿਸੂਰੇ ਮਹਿਰਬੰਦੀ ਸਭ ਜਗ ਰੁਨਾ ਰੁਣੇ ਬਣ ਪਖੇਰੂ ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ ਜਿਨੋ ਪਰ ਵਿਛੋੜੀ ਸੁਪਨੇ ਆਪ ਹੀ ਗਿਆ ਮੈਂ ਜਲ ਭਰਿਆ ਰੋਏ ਆਏ ਨਾ ਸਕਾ ਤੁਝ ਕੰਨ ਪਿਆਰੇ ਭੇਜ ਨਾ ਸਕਾ ਕੋਈ ਆਉਸ ਭਾਗੀ ਨਿੰਦੜੀਏ ਮਾਸੋ ਦੇਖਾ ਸੋਏ ਤੈ ਸਾਹਿਬ ਕੀ ਬਾਤ ਜੀ ਆਖੇ ਕਹੋ ਨਾਨਕ ਕਿਆ ਦੀਜੈ ਸੇਸ ਵੱਡੇ ਕਰ ਬੈਸਨ ਦੀਜੈ ਬਿਣ ਸਿਰ ਸੇਵ ਕਰੀ ਜੈ ਕਿਉਂ ਨਮਰੇ ਜੀਣ ਦੀਜੈ ਜਾਂ ਸੁਭੈ ਵਡਾਣਾ ਵਡਹੰਸ ਮਹਲਾ ਤੀਜਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਮਨ ਮੈਲੈ ਸਭ ਕਿਛ ਮੈਲਾ ਤਨ ਧੋਤੈ ਮਨ ਹਸ਼ਾ ਨਾ ਹੋਏ ਇਹ ਜਗਤ ਭਰਮ ਭੁਲਾਇਆ ਬਿਰਲਾ ਪੂਜੈ ਕੋਏ ਜਪ ਮਨ ਮੇਰੇ ਤੂੰ ਏਕੋ ਨਾਮ ਸਤਿਗੁਰ ਦੀਆ ਮੋਕੋ ਇਹੋ ਨਿਦਾਨ ਰਹਾਉ ਸਿੱਧਾ ਕੀ ਆਸਨ ਜੇ ਸਿੱਖੈ ਇੰਦਰੀ ਵਸ ਕਰ ਕਮਾਏ ਮਨ ਕੀ ਮੈਲ ਨਾ ਉਤਰੈ ਹੋਮੇ ਮੈਲ ਨਾ ਜਾਏ ਇਸ ਮਨ ਕੋ ਹੋਰ ਸੰਜਮ ਕੋ ਨਾ ਸਤਿਗੁਰ ਕੀ ਸਰਨ ਆਏ ਸਤਿਗੁਰ ਮਿਲੇ ਉਲਟੀ ਪਈ ਕਹਿਣ ਕੋ ਨਾ ਜਾਏ ਭਣਤ ਨਾਨਕ ਸਤਿਗੁਰ ਕੋ ਮਿਲ ਦੂ ਮਰੈ ਗੁਰ ਕੈ ਸ਼ਬਦ ਫਿਰ ਜੀਵੈ ਕੋਏ ਮਮਤਾ ਕੀ ਮਨ ਉਤਰੇ ਮਨ ਹਸ਼ਾ ਹੋਏ ਵੜਾ ਸੰਭਾਲਾ ਤੀਜਾ ਨਦਰੀ ਸਤਿਗੁਰ ਸੇਵੀ ਅੰਦਰੀ ਸੇਵਾ ਹੋਏ ਨਦਰੀ ਇਹ ਮਨ ਵਸ ਆਵੈ ਨਦਰੀ ਮਨ ਨਿਰਮਲ ਹੋਏ ਮੇਰੇ ਮਨ ਚੇਤ ਸੱਚਾ ਸੋਏ ਇੱਕ ਉੱਚੇ ਤਾਂ ਸੁਖ ਪਾਵੇ ਫਿਰ ਦੁੱਖ ਨਾ ਮੂਲੇ ਹੋਏ ਰਹਾਉ ਨਦਰੀ ਮਰ ਕੇ ਜੀਵੇ ਨਦੀ ਸ਼ਬਦ ਵਸੈ ਮੰਨੇ ਆਏ ਨਦਰੀ ਹੁਕਮ ਬੁੱਝੀ ਹੁਕਮ ਰਹਿ ਸਮਾਏ ਜਿਨ ਜਿਹਵਾ ਰਸ ਨਾ ਚੱਕਿਓ ਸਾਂ ਜੀਵਨ ਜਲ ਜਾਓ ਅਨ ਰਸਾ ਦੇ ਲੰਘ ਰਹੇ ਦੁੱਖ ਪਾਇਆ ਦੂਜੇ ਭਾਈ ਸਭਨਾ ਨਦਰ ਏਕ ਆਪੇ ਫਰਕ ਕਰੇ ਨਾਨਕ ਸਤਿਗੁਰ ਮਿਲਿਆ ਫਲ ਪਾਇਆ ਨਾਮ ਵਡਾਈ ਦੇ ਵਡਹੰਸ ਮਹੱਲਾ ਤੀਜਾ ਮਾਇਆ ਮੋਹ ਗੁਵਾਰ ਹੈ ਗੁਰਮਿਨ ਗਿਆਨ ਨਾ ਹੋਈ ਸ਼ਬਦ ਲੱਗੇ ਤਿੰਨ ਬੁੱਝਿਆ ਦੂਜੇ ਪਰਜ ਵਿਗੋਈ ਮਨ ਮੇਰੇ ਗੁਰਮਤਿ ਕਰਨੀ ਸਾਰ

ਬਿਨ ਨਾ ਵੈ ਸਭ ਛੜੀ ਗੁਰ ਗਏ ਸਭ ਮਿਲਾਏ ਮੇਰੀ ਮੇਰੀ ਕਰਦੇ ਘੱਟ ਗਏ ਤਿੰਨ ਹੱਥ ਕਿਉਂ ਨਾ ਆਇਆ ਸਤਿਗੁਰ ਮਿਲੇ ਸੱਚ ਮਿਲੇ ਸਚ ਨਾਮ ਸਮਾਇਆ ਆਸਾ ਮਨ ਸਾਹਿਬ ਸਰੀਰ ਅੰਤਰ ਜੋ ਜਗਾਏ ਨਾਨਕ ਮਨਮੁਖ ਅੰਧ ਹੈ ਨਾਨਕ ਮਨਮੁਖ ਬੰਦ ਹੈ ਗੁਰਮੁਖ ਮੁਕਤ ਕਰਾਈ ਵਡਹੰਸ ਮਹੱਲਾ ਤੀਜਾ ਸੁਹਾਗਣੀ ਸਦਾ ਮਖੂਜਲਾ ਗੁਰ ਕਹਿ ਸਹਿ ਸੁਵਾਏ ਸਦਾ ਪਿਰਾਵੇ ਆਪਣਾ ਵਿੱਚੋਂ ਆਪ ਗਵਾਏ ਮੇਰੇ ਮਨ ਤੂੰ ਹਰ ਹਰ ਨਾਮ ਧਿਆਈ ਸਤਿਗੁਰ ਮੁਖ ਹਰ ਦੀਆਂ ਬੁਝਾਈ ਰਹਾਉ ਦੁਹਾਗਣੀ ਖਰੀਆਂ ਬਿੱਲਾਂ ਦੀਆਂ ਤਿੰਨਾਂ ਮਹਿਲ ਨ ਪਾਏ ਦੂਜੇ ਪੈ ਕੁਰੂਪੀ ਦੁੱਖ ਪਾਵਿਆ ਗਏ ਜਾਏ ਗੁਣਵੰਤੀ ਨਿਤ ਗੁਣ ਰਵੈ ਹਿਰਦੇ ਨਾਮ ਸਾਹਿਬ ਗੁਣਵੰਤੀ ਕਾਮਣੀ ਦੁੱਖ ਲਾਗੇ ਬਿਲ ਲਾਈ ਸਭਨਾ ਕਾ ਪਤਾਰ ਏਕ ਹੈ ਸੁਆਮੀ ਕਹਿਣਾ ਕਿਉਂ ਨਾ ਜਾਏ ਨਾਨਕ ਆਪੇ ਵੇ ਕੀਤੀਆਂ ਨਾ ਆਪਣੇ ਲੈਣ ਲਾਏ ਵਡਹੰਸ ਮਹੱਲਾ ਤੀਜਾ ਅੰਮ੍ਰਿਤ ਨਾਮ ਸਦ ਮੀਠਾ ਲਾਗਾ ਗੁਰ ਸ਼ਬਦੀ ਸਾਦੇ ਆਇਆ ਸੱਚੀ ਬਾਣੀ ਸਹਿ ਸੁਣੀ ਹਰ ਜੀ ਮਨ ਵਸਾਇਆ ਹਰ ਕਰ ਕਿਰਪਾ ਸਤਿਗੁਰੂ ਮਿਲਾਇਆ ਪੂਰੇ ਸਤਿਗੁਰ ਨਾਮ ਤੇ ਆਇਆ ਰਹਾਉ ਬ੍ਰਹਮੇ ਬੇਦਬਾਣੀ ਪ੍ਰਗਾਸੀ ਮਾਇਆ ਮੋਹ ਪਸਾਰਾ ਮਹਾਂਦੇਵ ਗਿਆਨੀ ਵਰਤੈ ਹਰੇ ਆਪਣੇ ਤਾਮਸ ਬਹੁਤ ਅਹੰਕਾਰਾ ਕਿਸਨ ਸਦਾ ਅਵਤਾਰੀ ਰੁਦਾ ਕਿਤ ਲਗੇ ਲਗਤ ਰਹੇ ਸੰਸਾਰਾ ਗੁਰਮੁਖ ਗਿਆਨ ਰਤੇ ਜੁਗੇ ਅੰਤਰ ਜੁਕੇ ਮੋਹ ਗੁਵਾਰਾ ਸਤਿਗੁਰ ਸੇਵਾ ਤੇ ਨਿਸਤਾਰਾ ਗੁਰਮੁਖ ਰਹੇ ਸੰਸਾਰਾ ਸੱਚੇ ਨਾਹਿ ਰਤੇ ਮੇਰਾ ਗੀ ਪਾਇਨ ਮੋਹ ਦੁਆਰਾ ਇੱਕੋ ਸੱਚ ਵਰਤੈ ਸਭ ਅੰਤਰ ਸਭਨਾ ਕਰੇ ਪ੍ਰਿਤ ਪਾਲਾ ਨਾਨਕ ਇੱਕ ਸਿਮਰ ਮੈਂ ਆਪਣਾ ਜਾਣਾ ਸਭਨਾ ਦੀਵਾਨ ਦਿਆਲਾ ਵੜਾ ਸੰਭਾਲਾ ਤੀਜਾ ਗੁਰਮੁਖ ਸੱਚ ਸੰਜਮ ਤਤ ਗਿਆਨ ਗੁਰਮੁਖ ਸੱਚ ਲੱਗੇ ਧਿਆਨ ਗੁਰਮੁਖ ਮਨ ਮੇਰੇ ਨਾਮ ਸੰਭਾਲ ਸਦਨ ਮੈਂ ਚੱਲੇ ਤੇਰੇ ਨਾਲ ਰਹਾਉ ਗੁਰਮੁਖ ਜਾਤ ਪਤ ਸੱਚ ਸੋਏ ਗੁਰਮੁਖ ਅੰਤਰ ਸਗਾਈ ਪ੍ਰਭ ਹੋਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਏ ਗੁਰਮੁਖ ਆਪ ਵਡਾਈ ਦੇਵੇ ਸੋਏ ਗੁਰਮੁਖ ਸ਼ਬਦ ਸਤਿਕਰਨੀ ਸਾਰ ਗੁਰਮੁ ਨਾਨਕ ਪੁਰਵਾਰੇ ਸਰਧਾਰ ਵੜਾ ਸੰਭਾਲਾ ਤੀਜਾ ਰਸਨਾ ਹਰ ਸਾਧ ਲੱਗੀ ਸਹਿ ਸਵਾਏ ਮੰਤਰੇ ਵਿਤਿਆ ਨਾਮ ਤੇ ਆਏ ਸਦਾ ਸੁਖ ਸਾਚੇ ਸਭ ਵਿਚਾਰੀ ਆਪਣੇ ਸਤਿਗੁਰ ਵਿਟਹੋ ਸਦਾ ਬਲਿਹਾਰੀ ਰਹਾਉ ਅੱਖੀ ਸੰਤੋਖੀ ਇੱਕ ਨਿਮਲਾਏ ਮਨ ਸੰਤੋਖ ਦੂਜਾ ਭਾਉ ਗੁਵਾਏ ਇਹ ਸਰੀਰ ਦੇਹ ਸਰੀਰ ਸੁਹੋਵੈ ਸ਼ਬਦ ਹਰਨਾਏ ਨਾਮ ਪਰਮਲ ਹਿਰਦੇ ਰਹਿ ਸਮਾਏ ਨਾਨਕ ਮਸਤਕ ਜਿਸ ਵਟ ਭਾਗ ਗੁਰ ਕੀ ਬਾਣੀ ਸਹਿਜ ਮੈਰਾਗ ਵਡਹੰਸ ਮਹੱਲਾ ਤੀਜਾ ਪੂਰੇ ਗੁਰ ਤੇ ਨਾਮ ਪਾਇਆ ਜਾਏ ਪੂਰੇ ਗੁਰ ਤੇ ਨਾਮ ਪਾਇਆ ਜਾਏ ਸੱਚੇ ਸ਼ਬਦ ਸਤਿ ਸਮਾਈ ਏ ਮਨ ਨਾਮ ਨਿਦਾਨ ਤੂੰ ਪਾਏ ਆਪਣੀ ਗੁਰ ਕੀ ਮਨ ਲੈ ਰਜਾਏ ਰਹਾਉ ਗੁਰ ਕੈ ਸ਼ਬਦ ਵਿੱਚੋਂ ਮੈਲ ਗਵਾਏ ਨਿਰਮਲ ਨਾਮ ਵਸੇ ਮਨ ਆਏ ਭਰਮੇ ਭੁੱਲਾ ਫਿਰੇ ਸੰਸਾਰ ਮਰ ਜਨਮੈ ਜਮ ਕਰੇ ਖੁਆਰ ਨਾਨਕ ਸੇ ਵੱਡੇ ਸੇ ਵਡਭਾਗੀ ਜਿਨ ਹਰ ਨਾਮ ਤੇ ਆਇਆ ਨਾਨਕ ਸੇ ਵਡਭਾਗੀ ਜਿਨ੍ਹਾਂ ਨਾਮ ਤੇ ਆ ਗੁਰਪ੍ਰਸਾਦੀ ਮਨ ਵਸਾਇਆ ਵਡਹੰਸ ਮਹੱਲਾ ਤੀਜਾ ਹੋਮੇ ਨਾਵੇ ਨਾਲ ਵਿਰੋਧ ਹੈ ਦੋਏ ਨਾ ਵਸੈ ਕਠਾਈ ਹੋਮੇ ਵਿੱਚ ਸੇਵਾ ਨਾ ਹੋਵਈ ਤਾਂ ਮਨ ਬਿਰਥਾ ਜਾਈ ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਈ ਹੁਕਮ ਮੰਨੈ ਤਾਂ ਹਰ ਮਿਲੈ ਤਾਂ ਵਿੱਚੋਂ ਹੋਮੇ ਜਾਇ ਰਹਾਉ ਹੋਮੇ ਸਭ ਸਰੀਰ ਹੈ ਹੋਮੇ ਉਪਤ ਹੋਏ ਹੋਮੇ ਵੱਡਾ ਗੁਬਾਰ ਹੋਮੇ ਵਿੱਚ ਬੁੱਝ ਨਾ ਸਕੇ ਕੋਈ ਹੋਮੇ ਵਿੱਚ ਭਗਤ ਨ ਹੋਵੇ ਹੁਕਮ ਨ ਬੁੱਝਿਆ ਜਾਏ ਹੋਮੇ ਵਿੱਚ ਜੀਵੰਦ ਹੈ ਨਾ ਵਸੇ ਮਨਿਆਈ ਨਾਨਕ ਸਤਿਗੁਰ ਮਿਲਿਆ ਹੋਮੇ ਗਈ ਤਾਂ ਸੱਚ ਵਸਿਆ ਮਨ ਆਏ ਸੱਚ ਕਮਾਵੇ ਸੱਚ ਰਹੇ ਸੱਚੇ ਸੇਵ ਸਮਾਏ ਵਡਵਾਂਸ ਮਹੱਲਾ ਚੌਥਾ ਕਰ ਪਹਿਲਾ ਏਕ ਓਅੰਕਾਰ ਸਤਿਗੁਰ ਪ੍ਰਸਾਦ ਸੇਜ ਏਕ ਏਕੋ ਪ੍ਰਭ ਠਾਕਰ ਗੁਰਮੁਖ ਰਾਵੇ ਸੁਖ ਸਾਗਰ ਮੈਂ ਪ੍ਰਭ ਮਿਲਣ ਪ੍ਰੇਮ ਮਨਿਆਸਾ ਗੁਰਪੁਰ

ਪ੍ਰੀਤਮ ਪੂਰੇ ਜਿਹਨੇ ਗੁਣਵੰਤੀ ਮੇਰਾ ਪ੍ਰੀਤਮ ਪਾਇਆ ਸੇ ਮੈਂ ਗੁਣ ਨਾਹੀ ਹੋ ਕਿਉਂ ਮਿਲਾ ਮੇਰੀ ਮਾਇਆ ਹੋ ਕਰ ਕਰਥਾ ਕਾ ਭਾਵ ਤੇਰੇ ਨਾਨਕ ਗਰੀਬ ਰਾਖੋ ਹਰ ਮੇਰੇ ਵਡਹੰਸ ਮਹੱਲਾ ਚੌਥਾ ਮੇਰਾ ਹਰ ਪ੍ਰਭ ਸੁੰਦਰ ਮੈਂ ਸਾਰ ਨਾ ਜਾਣੀ ਹੋ ਹਰ ਪ੍ਰਭ ਛੋੜ ਦੂਜੇ ਲੋਬਾਣੀ ਹੋ ਕਿਉਂ ਕਰ ਫਿਰ ਕੋ ਮਿਲੇ ਆਣੀ ਜੋ ਫਿਰ ਪਾਏ ਸਾ ਸੁਆਗਣ ਸਾਈ ਫਿਰ ਕੋ ਮਿਲੇ ਸਿਆਣੀ ਰਹਾਉ ਮੈਂ ਵਿੱਚ ਦੋਸ ਹੋ ਕਿਉਂ ਕਰ ਫਿਰ ਪਾਵਾਂ ਤੇਰੇ ਅਨੇਕ ਪਿਆਰੇ ਹੋ ਫਿਰ ਚਿਤਨਾ ਆਵਾਂ ਜਿਨ ਫਿਰ ਰਾਵੈ ਸਾ ਭਲੀ ਸੁਆਗਣ ਸੇ ਮੈਂ ਗੁਣ ਨਾਹੀ ਹੋ ਕਿਆ ਕਰੀ ਦੁਆਗਣ ਨਿਤ ਸਵਰਨ ਸਦਾ ਫਿਰ ਰਾਵੈ ਮੈਂ ਕਰਮੀਣ ਕਵੀ ਗਨ ਲਾਵੇ ਤੂੰ ਫਿਰ ਗੁਣਵੰਤ ਹੋ ਗੁਣ ਯਾਰਾ ਮੈਂ ਨਿਰਗੁਣ ਬਖਸ ਨਾਨਕ ਵਿਚਾਰਾ ਵਡਹੰਸ ਮਹੱਲਾ ਚੌਥਾ ਕਰ ਦੂਜਾ ਏਕ ਓਅੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਵੱਡੀ ਆਸ ਹਰੇ ਕਿਉਂ ਕਰਾਂ ਦਰਸ਼ਨ ਪਾਵਾਂ ਹੋ ਜਾਇ ਪੁੱਛ ਆਪਣੇ ਸਤਿਗੁਰ ਹੈ ਗੁਰ ਪੁੱਛ ਮਨ ਮੁਗਧ ਸਮਝਾਵਾਂ ਪੂਲਾ ਮਨ ਸਮਝੈ ਗੁਰ ਸ਼ਬਦੀ ਹਰ ਹਰ ਸਦਾ ਧਿਆਈ ਨਾਨਕ ਜਿਸ ਨਦਰ ਕਰੇ ਮੇਰਾ ਹਰ ਪਿਆਰਾ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਨੀ ਚਿਤ ਲਾਈ ਹੋ ਸਭ ਇਸ ਕਰੀ ਫਿਰ ਕਾਰਨ ਜੇ ਹਰ ਪ੍ਰਭ ਸੱਚਾ ਪਾਵਾਂ ਸੋ ਫਿਰ ਪਿਆਰਾ ਮੈਂ ਨਦਨ ਦੇਖੈ ਹੋ ਕਿਉਂ ਕਰ ਧੀਰਜ ਪਾਵਾਂ ਜਿਸ ਕਾਰਨ ਹੋ ਸਿੰਗਾਰ ਸਿੰਗਾਰੀ ਸੋ ਫਿਰ ਰਤਾ ਮੇਰਾ ਵਰਾਂ ਨਾਨਕ ਧਨ ਧਨ ਧਨ ਸੁਹਾਗਣ ਜਿਨ ਫਿਰ ਰਾਵੜਾ ਸਸਵਰਾ ਹੋ ਜਾਏ ਪੁੱਛਾਂ ਸੁਹਾਗ ਸੁਹਾਗਣ ਤੁਸੀਂ ਕਿਉਂ ਕਰ ਫਿਰ ਪਾਇੜਾ ਪਰ ਮੇਰਾ ਮੈਂ ਉੱਪਰ ਨਦਰ ਕਰੀ ਫਿਰ ਸੱਚ ਹੈ ਮੈਂ ਛੋੜਿਆ ਮੇਰਾ ਤੇਰਾ ਸਭ ਮਨ ਤਨ ਜੀਉ ਕਰੋ ਹਰ ਪ੍ਰਭ ਕਾ ਹਿਤ ਮਾਰਗ ਪਹਿਣੇ ਮਿਲੀ ਆਪਣਾ ਪ੍ਰਭ ਨਦਰ ਕਰ ਦੇਖੇ ਨਾਨਕ ਜੋਤ ਜੋਤੀ ਰਲੀਏ

ਤਿਸ ਆਗੇ ਪਾਣੀ ਢੋਵਾਂ ਨਿਤ ਨਿਤ ਸੇਵ ਕਰੀ ਹਰ ਜਨ ਕੀ ਜੋ ਹਰ ਹਰ ਕਥਾ ਸੁਣਾਏ ਤਨ ਤਨ ਗੁਰੂ ਗੁਰੂ ਸਤਿਗੁਰ ਪੂਰਾ ਨਾਨਕ ਮਨ ਆਸ ਪੁਜਾਈ ਗੁਰ ਸੱਜਣ ਮੇਰਾ ਮੇਲ ਹਰੇ ਜਿਤ ਮਿਲ ਹਰ ਨਾਮ ਤੇ ਆਵਾਂ ਗੁਰ ਸਤਿਗੁਰ ਪਾਤਸ਼ਾਹ ਹਰ ਗੋਸ਼ਟ ਪੁੱਛਾ ਕਰ ਸਾਂਝੀ ਹਰ ਗੁਣ ਗਾਵਾਂ ਗੁਣ ਗਾਵਾਂ ਨਿਤ ਨਿਤ ਸਦ ਹਰ ਕੇ ਮਨ ਜੀਵੈ ਨਾਮ ਸੁਣ ਤੇਰਾ ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ ਤਿਤ ਵੇਲੇ ਮਰ ਜਾਏ ਜੀ ਉਹ ਮੇਰਾ ਹਰ ਵੇਖਣ ਕੋ ਸਭ ਕੋਈ ਲੋਚੈ ਸੋ ਵੇਖੇ ਜਿਸ ਆਪ ਵਿਖਾਲੈ ਜਿਸਨੂੰ ਨਦ ਕਰੇ ਮੇਰਾ ਪਿਆਰਾ ਸੋ ਹਰ ਹਰ ਸਦਾ ਸੰਭਾਲੇ ਸੋ ਹਰ ਹਰ ਨਾਮ ਸਦਾ ਸਦਾ ਸੰਭਾਲੇ ਜਿਸ ਸਤਿਗੁਰ ਪੂਰਾ ਮੇਰਾ ਮਿਲਿਆ ਨਾਨਕ ਹਰ ਜਨ ਹਰਿ ਕੇ ਹੋਏ ਹਰ ਜਪ ਹਰ ਸੇਤੀ ਰਲਿਆ ਉਡਾਹੰਸ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਤਿ ਉੱਚਾ ਤਾਕਾ ਦਰਬਾਰਾ ਅੰਤ ਨਾਹੀ ਕਿਛ ਪਾਰਾ ਵਾਰਾ ਕੋਟ ਕੋਟ ਕੋਟ ਲਖ ਤਾਵੇ ਇੱਕ ਤਿਲ ਤਾਕਾ ਮਹਿਲ ਨਾ ਪਾਵੇ ਸੁਹਾਵੀ ਕੌਣ ਸੁਵੇਲਾ ਜਿਤ ਭਰਮੀਲਾ ਰਹਾਉ ਲਾਗ ਭਗਤ ਜਾਕੋ ਵਾਰਾ ਦੇ ਲਾਗਤ ਪਿਸਰ ਤਪੀ ਸਾਂਦੇ ਲਾਖ ਜੁਗੀਸਰ ਕਰਤੇ ਜੋਗਾ ਲਾਖ ਭੁਗੀਸਰ ਭੋਗੇ ਪੁਗਾ ਘੱਟ ਘੱਟ ਵਸੇ ਜਾਣੇ ਥੋਰਾ ਹੈ ਕੋਈ ਸਾਜਣ ਪਰਦਾ ਤੋਰਾ ਕਰੋ ਜਤਨ ਜੇ ਹੋਈ ਮਿਹਰਬਾਨਾ ਤਾਂ ਕੋ ਦੇ ਜੀਉ ਕੁਰਬਾਨਾ ਫਿਰਤ ਫਿਰਤ ਸੰਤਨ ਪੈ ਆਇਆ ਦੁੱਖ ਭਰਮ ਹਮਾਰਾ ਸਗਲ ਮਿਟਾਇਆ ਮਹਿਲ ਬੁਲਾਇਆ ਪ੍ਰਮੇ ਅੰਮ੍ਰਿਤ ਪੁੰਚਾ ਕਹੋ ਨਾਨਕ ਪ੍ਰਮੇ ਰਾਇ ਉੱਚਾ ਉਡਹੰਸ ਮਹੱਲਾ ਪੰਜਵਾਂ ਧਨ ਸੁਵੇਲਾ ਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੈ ਪ੍ਰਭ ਨਾਮ ਚ ਤੇਰੇ ਰਹਾਉ ਸੱਚ ਮੰਤਰ ਤੁਮਾਰਾ ਅੰਮ੍ਰਿਤ ਵਾਣੀ ਸੀਤਲ ਪੁਰਖ ਦ੍ਰਿਸ਼ਟ ਸੁਜਾਣੀ ਸੱਚ ਹੁਕਮ ਤੁਮਾਰਾ ਤਖਤ ਨਿਵਾਸੀ ਆਏ ਨਾ ਜਾਵੇ ਮੇਰਾ ਪ੍ਰਭ ਅਵਿਨਾਸੀ ਤੁਮ ਮਿਹਰਵਾਨ ਦਾਸ ਅਮਦੀਨਾ ਨਾਨਕ ਸਾਹਿਬ ਪ੍ਰਭੂ ਲੀਣਾ ਵਡਾ ਹਸਮਾਲਾ ਪੰਜਵਾਂ ਤੂੰ ਬੇਅੰਤ ਕੋ ਬਿਰਲਾ ਜਾਣੇ ਗੁਰਪ੍ਰਸਾਦ ਕੋ ਸ਼ਬਦ ਪਛਾਣੇ ਸੇਵਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਰਹਾਉ ਦਿਆਲ ਪੁਰਖ ਮੇਰੇ ਪ੍ਰਭ ਦਾਤੇ ਜਿਸ ਜਨਾਵ ਤਿੰਨੇ ਤੁਮ ਜਾਤੇ ਸਦਾ ਸਦਾ ਜਾਈ ਬਲਿਹਾਰੀ ਏਤੇ ਉਤ ਦੇਖੋ ਓਟ ਤੁਮਾਰੀ ਮੋਹੇ ਨਿਰਗੁਣ ਗੁਣ ਕਿਸ਼ੁਣ ਜਾਤਾ ਨਾਨਕ ਸਾਹਿਬ ਦੇਖ ਮਰ ਰਾਤਾ ਵੜਾ ਸਮਾਲਾ ਪੰਜਵਾਂ

ਪੂਰੇ ਜਿਸ ਨੂੰ ਅਨੰਦ ਕਰੇ ਸੋ ਤਿਹਾਈ ਆਠ ਪੈਰ ਹਰ ਕੇ ਗੁਣ ਗਾਏ ਜੀ ਜਨ ਸਗਲੇ ਪ੍ਰਿਤ ਪਾਰੇ ਸਰਮ ਪਰਿਉ ਨਾਨਕ ਹਰ ਦੁਆਰੇ ਵਡਹੰਸ ਮਹਲਾ ਪੰਜਵਾਂ ਤੂੰ ਵਡਦਾਤਾ ਅੰਤਰ ਜਾਮੀ ਸਭ ਮੈਂ ਰਵਿਆ ਪੂਰਨ ਪ੍ਰਭ ਸੁਆਮੀ ਮੇਰੇ ਪ੍ਰਭ ਪ੍ਰੀਤਮ ਨਾਮ ਦਹਰਾ ਹੋ ਸੁਣ ਸੁਣ ਜੀਵਾ ਨਾਮ ਤੁਮਾਰਾ ਰਹਾਉ ਤੇਰੇ ਸ਼ਰਨ ਸਤਿਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾਂ ਤੂਰੇ ਚਰਨ ਕਮਲ ਹਿਰਦੇ ਔਰ ਤਹਾਰੇ ਤੇਰੇ ਦਰਸ਼ਨ ਗੁਜਾਈ ਮਲਿਹਾਰੇ ਕਰ ਕਿਰਪਾ ਤੇਰੇ ਗੁਣ ਗਾਵਾਂ ਨਾਨਕ ਨਾਮ ਜਪ ਸੁਖ ਪਾਵਾਂ ਵਡਹੰਸ ਮਹਲਾ ਪੰਜਵਾਂ ਸਾਧ ਸੰਗ ਹਰ ਅੰਮ੍ਰਿਤ ਪੀਜੈ ਨਾ ਜੀ ਮਰਨ ਕਭੂ ਸੀਜੈ ਵਡਭਾਗੀ ਗੁਰ ਪੂਰਾ ਪਾਈਏ ਗੁਰ ਕਿਰਪਾ ਤੇ ਪ੍ਰਭੂ ਧਿਆਈਏ ਰਹਾਉ ਰਤਨ ਜਵਾਹਰ ਮਾਣਕ ਲਾਲਾ ਸਿਮਰ ਸਿਮਰ ਪੁਰ ਭੈ ਨਿਹਾਲਾ ਜਤ ਕਾਲ ਪੇਕੋ ਸਾਧੂ ਸਰਨਾ ਹਰ ਗੁਣ ਗਾਏ ਨਿਰਮਲ ਮਨ ਕਰਨਾ ਘਟ ਘਟ ਅੰਤਰ ਮੇਰਾ ਸੁਆਮੀ ਬੂਠਾ ਨਾਨਕ ਨਾਮ ਪਾਇਆ ਪ੍ਰਭ ਤੂਠਾ ਵਡਹੰਸ ਮਹਲਾ ਪੰਜਵਾਂ ਬਿਸਰ ਨਾਹੀ ਪ੍ਰਭ ਦੀਨ ਦਿਆਲਾ ਤੇਰੀ ਸ਼ਰਨ ਪੂਰਨ ਕਿਰਪਾਲਾ ਰਹਾਉ ਜਿਹੈ ਚਿਤ ਆਵੈ ਸੋ ਥਾਨ ਸੁਆਵਾ ਜਿਤ ਬੇਲਾ ਵਿਸਰਤ ਲਾਗੇ ਹਾਵਾਂ ਤੇਰੇ ਜੀ ਤੂੰ ਸਦ ਹੀ ਸਾਥੀ ਸੰਸਾਰ ਸਾਗਰ ਦੇ ਗੜ ਦੇ ਹਾਥੀ ਆਵਣ ਜਾਣਾ ਤੁਮੀ ਕੀ ਆ ਜਿਸ ਤੂੰ ਰਗਤ ਦੁਗਨ ਹਥੀ ਆ ਤੂੰ ਇੱਕੋ ਸਾਹਿਬ ਅਵਨ ਹੋਰ ਬਿਨੋ ਕਰੇ ਨਾਨਕ ਕਰ ਜੋੜ ਬੜਾ ਸਮਾਲਾ ਪੰਜਵਾਂ ਤੂੰ ਜਾਣਾ ਹੈ ਤਾਂ ਕੋਈ ਜਾਣੇ ਤੇਰਾ ਦੀਆ ਨਾ ਬਖਾਣੇ ਤੂੰ ਆਚਰਜ ਕੁਦਰਤ ਤੇਰੇ ਬਿਸਮਾ ਰਹਾਉ ਤੁਦੇ ਆਪੇ ਕਾਰਨ ਆਪੇ ਕਰਨਾ ਹੁਕਮੇ ਜੰਮਣ ਹੁਕਮੇ ਮਰਨਾ ਨਾਮ ਤੇਰਾ ਮਨ ਤਨਿਆ ਦਹਾਰੀ ਨਾਮ ਦਾ ਵਸੀਸ ਤੁਮਾਰੀ ਵਡਹੰਸ ਮਹਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਅੰਤਰ ਲੋਚਾ ਮਿਲਣ ਕੀ ਪਿਆਰੇ ਹੋ ਕਿਉਂ ਪਾਈ ਗੁਰਪੂਰੇ ਜੇ ਸੋ ਖੇਲ ਖਿਲਾਈਏ ਬਾਲਕ ਰਹਿ ਨਾ ਸਕੈ ਬਿਨ ਖੀਰੇ ਮੇਰੇ ਅੰਤਰ ਭੁੱਖ ਨਾ ਉਤਰਿਆ ਮਾਲੀ ਜੇ ਸੋ ਭੋਜਨ ਮੈਂ ਨੀਰੇ ਮੇਰੇ ਮਨ ਤਨ ਪ੍ਰੇਮ ਪ੍ਰਮਕਾ ਬਿਨ ਦਰਸ਼ਨ ਕਿਉਂ ਮਨ ਤੀਰੈ ਸੁਣ ਸੱਜਣ ਮੇਰੇ ਪ੍ਰੀਤਮ ਭਾਈ ਮੈਂ ਮੇਲੋ ਮਿੱਤਰ ਸੁਖਦਾਤਾ ਉਹ ਜੀ ਕੀ ਮੇਰੀ ਸਭ ਵੇਦਨ ਜਾਣੇ ਨਿਤ ਸੁਣਾਵੇ ਹਰ ਕੀਆਂ ਬਾਤਾਂ ਹੋ ਇੱਕ ਖਿਨ ਤਿਸਮਿਨ ਰਹਿ ਨਾ ਸਕੈ ਹੋ ਇੱਕ ਖਿਨ ਤਿਸਮਿਨ ਰਹਿ ਨਾ ਸਕਾਂ ਜਿਉਂ ਚਾਤਰਕ ਜਲ ਕੋ ਬਿਲ ਲਾਤਾ ਹੋ ਕਿਆ ਗੁਣ ਤੇਰੇ ਸਾਰ ਸੰਭਾਲੀ ਮੈਂ ਨਿਰਗੁਣ ਕੋ ਰੱਖ ਲਿੱਤਾ ਹੋ ਪਹੀ ਉੱਡਣੀ ਕੰਤ ਕੋ ਮਾਲੀ ਸੋ ਪਿਰਗਦ ਨੈਣੀ ਦੇਖਾਂ ਸਭ ਰਸ ਭੋਗਣ ਬਿਸਰੇ ਬਿਨ ਪਿਰਕ ਤਨ ਲੇਖਾਂ ਇਹੋ ਕਾਪੜ ਤਨ ਸੁਖਾਵੇ ਕਰ ਨਾ ਸਕੋ ਹੋ ਵੇਸਾਂ ਜਿਨੀ ਸਖੀ ਲਾਲ ਰਾਵਿਆ ਪਿਆਰਾ ਤਿਨਾ ਗਏ ਹਮਾ ਦੇਸਾਂ ਮੈਂ ਸਭ ਸਿੰਗਾਰ ਬਣਾਇਆ ਮਾਲੀ ਬਿਨ ਪਿਰ ਕਾਮ ਨਾ ਆਏ ਜਾ ਸਹਿ ਬਾਤ ਨ ਪੁੱਛਿਆ ਮਾਲੀ ਤਾਂ ਬਿਰਥਾ ਜੋਵਨ ਸਭ ਜਾਈ ਧਨ ਧਨ ਤੇ ਸੁਹਾਗਣੀ ਮਾਲੀ ਜਿਨ ਸਹੁੰ ਰਿਆ ਸਮਾਏ ਹੋ ਵਾਰਿਆ ਤਿਨ ਸੁਹਾਗਣੀ ਮਾਲੀ ਤਿਨਕੇ ਧੂਮਾ ਸਦ ਪਾਈ ਜਿਚਰ ਦੂਜਾ ਭਰਮ ਸਾ ਮਾਲੀ ਤਿਚਰ ਮੈਂ ਜਾਣਿਆ ਪ੍ਰਭ ਦੂਰੇ ਜਾ ਮਿਲਿਆ ਪੂਰਾ ਸਤਿਗੁਰੂ ਅਮਾਲੀ ਤਾਂ ਸਮਨ ਸਸਾ ਪੂਰੇ ਮੈਂ ਸਰਬ ਸੁਖਾ ਸੂ ਪਾਇਆ ਮਾਲੀ ਫਿਰ ਸਰਬ ਰਿਆ ਭਰਪੂਰੇ ਜਨ ਨਾਨਕ ਹਰੰਗ ਮਾਣਿਆ ਮਾਲੀ ਗੁਰ ਸਤਿਗੁਰ ਕਹਿ ਲਗ ਪੈਰੇ ਵਡਹੰਸ ਮਹਲਾ ਤੀਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੱਚੀ ਬਾਣੀ ਸਾਜ ਤੁਨ ਸੱਚਾ ਸ਼ਬਦ ਵਿਚਾਰਾ ਅੰਧ ਸਤ ਸਲਾਹਣਾ ਧੰਨ ਧਨ ਵਡਭਾਗ ਹੰਬਾਰਾ ਮਨ ਮੇਰੇ ਸੱਚੇ ਨਾਂ ਵਿੱਚ ਹੁੰਬਲ ਜਾਓ ਦਸ ਦਸਾਂ ਹੋਏ ਰਹੇ ਤਾਂ ਭਾਵੇਂ ਸੱਚਾ ਨਾਉ ਰਹਾਓ ਜਿਹਵਾ ਸੱਚੀ ਸਾਜ ਰਤੀ ਤਨ ਮਨ ਸੱਚਾ ਹੋਏ ਬਿਨ ਸੱਚੇ ਹੋ ਸਲਾਹਣਾ ਜਾਸੇ ਜਨਮ ਸਭ ਖੋਏ ਸੱਚ ਕੀਤੀ ਸਾ ਬੀਜਣਾ ਸੱਚਾ ਵਪਾਰਾ ਅੰਧੇ ਲਾਹ ਸੱਚ ਨਾਮ ਧਨ ਭਗਤ ਪ੍ਰੇ ਭੰਡਾਰਾ ਸੱਚ ਖਾਣਾ ਸੱਚ ਪਹਿਨਣਾ ਸੱਚ ਟੇਕ ਹਰ ਨਾਮ ਜਿਸਨੂੰ ਬਸ ਦਿਸ ਮਿਲੈ ਮਹਿਲੀ ਪਾਏ ਥਾਉ ਆਵੇ ਸੱਚੇ ਜਾਵੇ ਸੱਚੇ ਫਿਰ ਜੋਨੀ ਮੂਲ ਨ ਪਾਏ ਗੁਰਮੁਖ ਦਰ ਸੱਚੇ ਸੱਚੇ ਆਰੇ ਸੱਚੇ ਮਾਏ ਸਮਾਏ ਅੰਤਰ ਸੱਚਾ ਮਨ ਸੱਚਾ ਸੱਚੀ ਸਿਵ ਸੁਨਾਏ ਸੱਚੇ ਥਾਨ ਸਸਲਾਣਾ ਸਤਿਗੁਰ ਮਲਿਹਾਰੇ ਜਾਉ ਸੱਚ ਵੇਲਾ ਮੂਲ ਸੱਚ ਜੇ ਸੱਚੇ ਨਾਲ ਪਿਆਰ ਸੱਚ ਵੇਖਣਾ ਸਭ ਬੋਲਣਾ ਸੱਚਾ ਸਭ ਆਕਾਰ ਨਾਨਕ ਸੱਚੇ ਮਿਲੇ ਤਾਂ ਮਿਲੇ ਆਪੇ ਲਾਏ ਮਿਲਾਏ ਜਿਉਂ ਭਾਵੇਂ ਤੂੰ ਰਸੀ ਆਪੇ ਕਰੇ ਰਜਾਏ ਵਡਹੰਸ ਮਹਲਾ ਤੀਜਾ ਮਨੁਆ ਦੈ ਦਿਸ ਥਾਵਦਾ ਉਹ ਕੈਸੇ ਹਰ ਗੁਣ ਗਾਵੇ ਇੰਦਰੀ ਵਿਆਪਰੀ ਅਧਿਕਾਰੀ ਕਾਮ ਕ੍ਰੋਧ ਨਿਸੰਤਾਵੇ ਵਾਹ ਵਾਹ ਸਹਿਜੇ ਗੁਣ ਰਵੀ ਜੈ ਰਾਮ ਨਾਵੇਂ ਜਗ ਮੈਂ ਦੁਲਾਭ ਹੈ ਗੁਰਮਤਿ ਹਰਸ ਪੀਜੇ ਰਹਾਉ ਸ਼ਬਦ ਚੀਨ ਮਨ ਨਿਰਮਲ ਹੋਵੇ ਤਾਂ ਹਰ ਕੇ ਗੁਣ ਗਾਵੇ ਗੁਰਮਤੀ ਆਪੇ ਆਪ ਪਛਾਣੇ ਤਨਿ ਗੁਰਵਾਸਾ ਪਾਵੇ ਇਹ ਮਨ ਮੇਰੇ ਸਦਰੰਗ ਰਾਤੇ ਸਦਾ ਹਰ ਕੇ ਗੁਣ ਗਾਉ ਹਰ ਨਿਰਮਲ ਸਤਿਗੁਰਦਾਤਾ ਮਨ ਚਿੰਦਿਆ ਫਲ ਪਾਉ ਹਮ ਨੀਚ ਸੇ ਉਤਮ ਪਏ ਹਰ ਕੀ ਸਰਨਾਈ ਪਾਥ ਡੁਬਦਾ ਕਾਲ ਲਿਆ ਸਾਚੀ ਵਡਿਆਈ ਬਿਖਸੇ ਅੰਮ੍ਰਿਤ ਪਏ ਗੁਰਮਤ ਬੁੱਧ ਪਾਈ ਅਕੋਹ ਪਰਮਰ ਪਏ ਅੰਤਰ ਵਾਸਨਾ ਵਸਾਈ ਮਾਣਸ ਜਨਮ ਦੁਲੰਬ ਹੈ ਜਗ ਮੈਂ ਖਟਿਆਈ ਪੂਰੇ ਭਗਤ ਸਦ ਮਿਲਿਆ ਨਾਮ ਤੇ ਆਈ ਮਨ ਮੁਖ ਭੂਲੇ ਬਿਖ ਲੱਗੇ ਅਹਿਲਾ ਜਨਮ ਮੰਗਵਾਇਆ ਹਰ ਕਾ ਨਾਮ ਸਦਾ ਸੁਜਾਗਰ ਸਾਚਾ ਸਭ ਨ ਪਹਾਇਆ ਮੁਖੋ ਹਰ ਹਰ ਸਭ ਕੋ ਕਰੈ
ਵਿਰਲੇ ਹਿਰਦੇ ਵਸਾਇਆ। ਨਾਨਕ ਜਿਨ ਕੈ ਹਿਰਦੇ ਵਸਿਆ ਮੋਖ ਮੁਕਤ ਤਿਨ ਪਾਇਆ। ਵਡਹੰਸ ਮਹੱਲਾ ਪਹਿਲਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਇਆ ਕੂੜ ਵਿਗਾੜ ਕਾਹੀ ਨਾਈਏ ਨਾਤਾ ਸੋ ਪ੍ਰਵਾਨ ਸੱਚ ਕਮਾਈਏ ਜਬ ਸਾਚ ਅੰਦਰ ਹੋਏ ਸਾਚਾ ਤਾਂ ਮੈਂ ਸਾਚਾ ਪਾਈਏ ਲਿਖੇ ਬਾਜੋ ਸੂਰਤ ਨਾਏ ਬੋਲ ਬੋਲ ਗਵਾਈਏ ਜਿੱਥੇ ਜਾਏ ਬਈਏ ਭਲਾ ਕਹੀਏ ਸੁਰਤ ਸ਼ਬਦ ਲਿਖਾਈਏ ਕਾਇਆ ਕੂੜ ਵਿਗਾੜ ਕਾਹੇ ਨਾਈਏ ਤਾਂ ਮੈਂ ਕਹਿ ਕਣ ਤੇ ਤੁਝੇ ਕਹਾਇਆ ਅੰਮ੍ਰਿਤ ਹਰ ਕਾ ਨਾਮ ਮੀਰੇ ਮਨ ਪਹਾਇਆ ਨਾ ਮਿੱਠਾ ਮਨੇ ਲਾਗਾ ਦੁੱਖ ਦੁੱਖ ਡੇਰਾ ਢਾਹਿਆ ਸੁਖ ਮਨ ਮੈਂ ਆਇਆ ਵਸਿਆ ਜਾ ਮੈਂ ਤੈ ਫੁਰਮਾਇਆ ਨਦਰ ਤੁਦਰ ਦਾਸ ਮੇਰੇ ਜਿਨ ਆਪ ਉਪਾਇਆ ਤਾਂ ਮੈਂ ਕਹਿਆ ਕਹਿਣ ਜਾਂ ਤੁਝੇ ਕੁਹਾਇਆ ਵਾਰੀ ਖਸਮ ਕਢਾਈ ਕਿਰਤ ਕਮਾਵਣਾ ਮੰਦਾ ਕਿਸਨ ਆਖ ਝਗੜਾ ਪਾਵਣਾ ਨਹਿ ਪਾਏ ਝਗੜਾ ਸਵਾਮ ਸੇਤੀ ਆਪ ਆਮ ਜਾਵਣਾ ਜਿਸ ਨਾਲ ਸੰਗਤ ਕਰ ਸਰੀਕੀ ਜਾਏ ਕਿਆ ਰੁਆਵਣਾ ਜੋ ਦੇਹ ਸਹਿਣਾ ਮਨੇ ਕਹਿਣਾ ਆਖ ਨਾਹੀ ਬਾਵਣਾ ਵਾਰੀ ਖਸਮ ਕਢਾਈ ਕਿਰਤ ਕਮਾਵਣਾ ਸਭ ਉਪਾਏ ਨੇ ਆਪ ਆਪੇ ਨਦਰ

ਮਾਇਆ ਮੋਹਿ ਚੇਤੇ ਨਾ ਇਹਨਾਂ ਜਨਮ ਗਵਾਏ। ਇੱਕ ਮੂੜ ਮੁਗਧ ਨਾ ਚੇਤੈ ਮੂਲੈ ਜੋ ਆਇਆ ਤਿਸ ਜਾਣ। ਨਾਮ ਤੇਰਾ ਸਦਾ ਸਾਚਾ ਸੋਈ ਮੈਂ ਮਨ ਭਾਣਾ, ਤੇਰਾ ਬਖਸ਼ ਸੁਹਾਵਾ ਅੰਮ੍ਰਿਤ ਤੇਰੀ ਬਾਣੀ, ਸੇਵ ਸੇਵੇ ਭਾਉ ਕਰਨ ਲੱਗ ਸਾਉ ਪ੍ਰਾਣੀ। ਸਾਉ ਪ੍ਰਾਣੀ ਤਿੰਨਿਆ ਲਾਗਾ ਜਿੰਨੀ ਅੰਮ੍ਰਿਤ ਪਾਇਆ, ਨਾਮ ਤੇਰੇ ਜੋ ਏਰਾ ਤੇ ਨਿਤ ਚੜੇ ਸਵਾਇਆ। ਇੱਕ ਕਰਮ ਤਨਮਨ ਹੋਏ ਸੰਜਮ ਜਾ ਮੈਂ ਨਾ ਇੱਕ ਪਛਾਣੀ, ਜਾ ਮੈਂ ਨਾ ਇੱਕ ਪਛਾਣੀ ਬਖਸ਼ਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ। ਹੋ ਬਲਿਹਾਰੀ ਸਾਚੇ ਨਾਵੇ ਰਾਜ ਤੇਰਾ ਕਬੂ ਨਾ ਜਾਵੇ, ਰਾਜੋ ਤੇਰਾ ਸਦਾ ਨਿਚਲ ਇਹ ਘੁੰਮ ਨਾ ਜਾਵੇ। ਚਾਕਰ ਤਾਂ ਤੇਰਾ ਸੋਏ ਹੋਵੇ ਜੋ ਇਹ ਖਸੈ ਸਮਾਵੇ, ਦੁਸ਼ਮਣ ਤਾਂ ਦੁੱਖ ਨਾ ਲੱਗੈ ਮੂਲੇ ਪਾਪ ਨੇ ਨ ਆਵੇ। ਹੋ ਬਲਿਹਾਰੀ ਸਦਾ ਹੋਵਾ ਇੱਕ ਤੇਰੇ ਨਾਵੇ, ਜੁਗਾ ਜੁਗਾਂਤਰ ਭਗਤ ਮਾਰੇ ਕੀਰਤ ਕਰੇ ਸਵਾਮੀ ਤੇਰੇ ਦੁਆਰੇ। ਜਪੇ ਤਾਂ ਸੱਚਾ ਇੱਕ ਮੁਰਾਰੇ ਸੱਚਾ ਮੁਰਾਏ ਤਾਂ ਮੈਂ ਜਾਪੇ, ਜਾ ਮੈਂ ਮਨ ਵਸਾਵੇ। ਭਰਮੋ ਪੁਲਾਵਤ ਜੈ ਕੀ ਜਾ ਮੇ ਚੁਕਾਵੇ, ਗੁਰ ਪ੍ਰਸਾਦੀ ਕਰੋ ਕਿਰਪਾ ਲਿਹੋ ਜਮੋ ਉਭਾਰੀ। ਜੁਗਾ ਜੁਗਾਂਤਰ ਭਗਤ ਤੁਮਾਰੇ ਵੱਡੀ ਮੇਰੇ ਸਾਹਿਬਾ ਅਲਖ ਅਪਾਰਾ, ਕਿਉਂ ਕਰ ਕਰੋ ਬੇਨੰਤੀ ਆਖ ਨਾ ਜਾਣਾ। ਨਦਰ ਕਰੇ ਤਸਾ ਪਛਾਣਾ ਸੱਚੋ ਪਛਾਣਾ ਤਾਂ ਮੈਂ ਤੇਰਾ ਜਾ ਮੈਂ ਆਬੂ ਜਾਵੀ। ਦੁੱਖ ਭੁਗ ਸੰਸਾਰ ਕੀ ਸਹਿ ਸਾਹਿ ਚੁਕਾਵੇ, ਬਿਨਵੰਤ ਨਾਨਕ ਜਾਹੇ ਸਹਿ ਸਾਵਾ ਬੁਝਾ ਗੁਰ ਵਿਚਾਰਾ। ਵੱਡਾ ਸਾਹਿਬ ਹੈ ਆਪ ਅਲਖ ਅਪਾਰਾ, ਤੇਰੇ ਬੰਕੇ ਦੁਨ ਲੋਇਨ ਦੰਤਰ ਸਾਲਾ, ਸੋਹਣੇ ਨੱਕ ਜਿਨ ਲਮੜੇ ਬਾਲਾ, ਕੰਚਨ ਕਾ ਸੋਨੇ ਕੀ ਢਾਲਾ, ਸੁਵਨ ਢਾਲਕ ਸੰਭਾਲਾ। ਜਪੋ ਤੁਸੀਂ ਸਹੇਲੀਓ ਜਮ ਦੁਆ ਨ ਹੋਏ ਖੜੀਆਂ, ਸੁਖ ਸਿੱਖ ਸੁਣੋ ਮਹੇਲੀਓ। ਹੰਸ ਹੰਸਾ ਬੰਗ ਬੰਗਾ ਲਹਿ ਮਨ ਕੀ ਜਾਲਾ, ਬੰਕੇ ਲੋਇਨ ਦੰਤਰ ਸਾਲਾ, ਤੇਰੀ ਚਾਲ ਸੁਹਾਵੀ ਮਦਰਾੜੀ ਬਾਣੀ, ਕੋਕਲਾ ਤਰਨ ਜਵਾਨੀ ਤਰਲਾ ਜਵਾਨੀ ਆਪ ਆਣੀ, ਇਸ ਮਨ ਕੀ ਪੂਰੀ ਹੈ ਸਾਰੰਗ ਜਿਉਂ ਪੱਗ ਤਰੇ, ਠਿਮ ਠਿਮ ਆਪ ਆਪ ਸੰਦੂਰੇ, ਸਰੇ ਰੰਗ ਰਾਤੀ ਫਿਰੇ ਮਾਤੀ ਉਦੋਂ ਗੰਗਾ ਬਾਣੀ। ਬਿਨਵੰਤ ਨਾਨਕ ਦਾਸ ਹਰ ਕਾ, ਤੇਰੀ ਚਾਲ ਸੁਹਾਵੀ ਮਦਰਾੜੀ ਬਾਣੀ, ਵਡਹੰਸ ਮਹਲਾ ਤੀਜਾ ਸ਼ਾਂਤੇ ਕੋ ਅੰਕਾਰ, ਸਤਿਗੁਰ ਪ੍ਰਸਾਦ ਆਪਣੇ ਪਿਰ ਕਹਿ ਰੰਗ ਰਤੀ, ਮੁਈਏ ਸੋ ਬਵੰਤੀ ਨਾਰੀ, ਸੱਚਾ ਸ਼ਬਦ ਮਿਲ ਰਹੀ ਮੁਈਏ, ਪਿਰ ਰਾਵੇ ਭਾਈ ਪਿਆਰੀ, ਸੱਚੇ ਭਾਈ ਪਿਆਰੀ ਕੰਸਵਾਰੀ, ਹਰ ਹਰ ਕਿਸਿਓ ਨਿਹੁਰ ਚਾਇਆ, ਆਪ ਗਵਾਇਆ ਤਾਂ ਪਿਰ ਪਾਇਆ, ਗੁਰ ਕੈ ਸ਼ਬਦ ਸਮਾਹਾਇਆ। ਸਾ ਧਨ ਸਭ ਸਵਾਈ ਪ੍ਰੇਮ ਸਾਈ, ਅੰਤਰ ਪ੍ਰੀਤ ਪਿਆਰੀ, ਨਾਨਕ ਸਾ ਧਨ ਮੇ ਲਈ, ਪਿਰ ਆਪੇ ਸੱਚੇ ਸਾਹਿ ਸਵਾਰੀ, ਨਿਰਗੁਣ ਬੰਤੜੀਏ ਪਿਰ ਦੇਖ ਅਧੂਰੇ ਰਾਮ, ਗੁਰਮੁਖ ਜਿੰਨੀ ਰਾਵਿਆ ਮੂਈਏ ਪਿਰ ਰਵ ਰਿਹਾ ਭਰਪੂਰੇ ਰਾਮ, ਪਿਰ ਰਵ ਰਿਹਾ ਭਰਪੂਰੇ ਵੇਖਾ ਜੂਰੇ ਜੁਗ ਜੇਕੋ ਜਾਤਾ, ਧਨ ਬਾਲੀ ਭੋਲੀ ਪਿਰ ਸਹਿਜ ਰਾਵੇ ਮਿਲਿਆ ਕਰਮ ਵਿਦਾਤਾ, ਜਿਨ ਹਰ ਚਾਕੇ ਸਭ ਸੁਭਾਕਿਆ ਹਰ ਸਰਹੀ ਭਰਪੂਰੇ, ਨਾਨਕ ਕਾਮਣ ਸਾਹ ਪਿਰ ਪਾਵੇ ਸਭ ਦੇ ਰਹੇ ਅਧੂਰੇ। ਸੁਹਾਗਣੀ ਜਾਏ ਪੁਛੋ ਮੂਈਏ ਜਿਨ ਵਿੱਚੋਂ ਆਪ ਗਵਾਇਆ, ਪਿਰ ਕਾ ਹੁਕਮ ਨਾ ਪਾਇਓ ਮੂਈਏ ਜਿਨ ਵਿੱਚੋਂ ਆਪ ਨਾ ਗਵਾਇਆ, ਜਿਨੀ ਆਪ ਗਵਾਇਆ ਤਿੰਨੀ ਪਿਰ ਪਾਇਆ, ਰੰਗ ਸਿੰਘ ਰਲੀਆਂ ਮਾਣੇ ਸਤਰੰਗ ਰਥ ਸਹਿਜੇ ਮਾਤੀ ਅੰਧ ਨਾਮ ਵਖਾਣੀ, ਕਾਮਣ ਵਡਭਾਗੀ ਅੰਤ ਨੇ ਵਿਲਾਗੀ ਹਰਕਾ ਪ੍ਰੇਮ ਸੁਭਾਇਆ, ਨਾਨਕ ਕਾਮਣ ਸਹਿਜੇ ਰਾਤੀ ਜਿਨ ਸੱਚ ਸਿੰਘਾਰ ਬਣਾਇਆ। ਹਉਮੈ ਮਾਰ ਮੂਹੇ ਚਲ ਗੁਰੂ ਕੈ ਪਹਾਈ, ਹਰ ਵਰ ਰਾਵੇ ਸਦਾ ਮੂਹੇ ਨਿਜ ਕਰਵਾਸਾ ਪਾਏ, ਨਿਜ ਕਰਵਾਸਾ ਪਾਏ ਸ਼ਬਦ ਵਜਾਏ ਸਦਾ ਸਵਾਗਣ ਨਾਰੀ, ਪਿਰ ਰਲਿਆ ਲਜੋਨ ਵਾਲਾ ਅੰਨ ਦਿਨ ਕੰਸਵਾਰੀ, ਹਰ ਵਾਰ ਸਵਾਗ ਮਸਤਕ ਪਾਉ ਸੱਚੇ ਸ਼ਬਦ ਸੁਹਾਈ, ਨਾਨਕ ਅਮਣ ਹਰ ਰੰਗਰਾ ਤੀਜਾ ਚੱਲੈ ਸਤਿਗੁਰ ਪਾਈ, ਵਡਹੰਸ ਮਹੱਲਾ ਤੀਜਾ ਗੁਰਮੁਖ ਸਭ ਵਪਾਰ ਫਲਾ, ਜੇ ਸਹਿਜੇ ਕੀ ਜੈ ਰਾਮ ਆਂਦੇ ਨਾ ਵਖਾਣੀਆਂ, ਲਾਹਾ ਹਰ ਰਸ ਲੀਜੇ ਪੀ ਜੈ ਰਾਮ, ਲਾਹਾ ਹਰ ਰਸ ਲੀਜੇ ਹਰ ਵਿਜੇ ਆਂਦੇ ਨਾ ਵਖਾਣੇ, ਗੁਣ ਸਿੰਗ੍ਰਹਿ ਅਵਗੁਣ ਵਿਕਣੇ ਆਪੇ ਆਪ ਪਛਾਣੇ, ਗੁਰਮਤਿ ਪਾਈ ਵੱਡੀ ਵਡਿਆਈ ਸੱਚੇ ਸ਼ਬਦ ਰਸ ਪੀ ਜੈ, ਨਾਨਕ ਹਰ ਗਿਉ ਨਰਾਲੀ ਗੁਰਮੁਖ ਵਿਰ ਲੈ ਕੀ ਜੈ, ਗੁਰਮੁਖ ਖੇਤੀ ਹਰ ਅੰਤਰ ਬੀਜੀ ਹਰ ਜੈ ਸ੍ਰੀ ਜਮਾਏ ਰਾਮ, ਆਪਣੇ ਘਰ ਅੰਦਰ ਰਸ ਪੁੰਚਲੈ ਤੂੰ ਲਾਹ ਲੈ ਪਰਥਾਏ ਰਾਮ, ਆਪਣੇ ਘਰ ਅੰਦਰ ਰਸ ਪੁੰਚ ਤੂੰ ਲਾਹ ਲੈ ਪਰਥਾਏ ਰਾਮ, ਲਾਹ ਪਰਥਾਏ ਹਰ ਮਨ ਵਸਾਏ ਧਨ ਖੇਤੀ ਵਪਾਰਾ, ਹਰ ਨਾਮ ਤੇ ਆਏ ਮਨ ਵਸਾਏ ਬੁਝੇ ਗੁਰ ਵਿਚਾਰਾ, ਮਨ ਵਖੇਤੀ ਬਣਜ ਕਰ ਥਾਕੇ ਤ੍ਰਿਸ਼ਨਾ ਭੁੱਖ ਨਾ ਜਾਈ, ਨਾਨਕ ਨਾਮ ਬੇਹੇਜ ਮਨ ਅੰਦਰ ਸੱਚੇ ਸ਼ਬਦ ਸੁਭਾਈ, ਹਰ ਵਪਾਰ ਸੇਜਨ ਲਾਗੇ ਜਿਨ੍ਹਾਂ ਮਸਤਕ ਮਣੀ ਵਡਭਾਗੋ ਰਾਮ, ਗੁਰਮਤ ਮਨ ਨਿਜਗਰ ਵਸਿਆ ਸੱਚੈ ਸ਼ਬਦ ਬੈਰਾ ਗੋ ਰਾਮ, ਮੁੱਖ ਮਸਤ ਬਹੁ ਸੱਚ ਬੈਰਾ ਸਾਜ ਰਤੇ ਵਿਚਾਰੀ, ਨਾਮ ਬਿਨਾ ਸਭ ਜਗ ਬਹੁਰਾਨਾ ਸ਼ਬਦ ਹਮੇ ਮਾਰੀ, ਸੱਚ ਸ਼ਬਦ ਲਾਗ ਮਤ ਉਪਜੈ ਗੁਰਮੁਖ ਨਾਮ ਸੁਹਾਗੋ, ਨਾਨਕ ਸ਼ਬਦ ਪੋ ਪੰਜਨ ਹਰ ਰਾਵੇ ਮਸਤਕ ਭਾਗੋ, ਖੇਤੀ ਬਣੇ ਸਭ ਹੁਕਮੈ ਹੁਕਮੇ ਮਨ ਵਡਿਆਈ ਰਾਮ, ਗੁਰਮਤੀ ਹੁਕਮ ਬੁਝੀਏ ਹੁਕਮੇ ਮਨ ਮਿਲਾਈ ਰਾਮ, ਹੁਕਮ ਮਿਲਾਏ ਸਹਿ ਸਮਾਏ ਗੁਰ ਕਾ ਸ਼ਬਦ ਅਪਾਰਾ, ਸੱਚੀ ਵਡਿਆਈ ਗੁਰ ਤੇ ਪਾਏ ਸੱਚ ਸਵਾਰਨ ਹਾਰਾ, ਭਉ ਪੰਜਨ ਪਾਇਆ ਆਪ ਗਵਾਇਆ ਗੁਰਮੇਲ ਵਧਾ।

ਨਾਮ ਨਿਰੰਜਨ ਅਗਮਿਆ ਗੋਚਰ ਹੁਕਮ ਮੇਰਾ ਸਮਾਇ ਉਡਾਂਸ ਮਹਲਾ ਤੀਜਾ ਮਨ ਮੇਰਿਆ ਤੂੰ ਸਦਾ ਸੱਚ ਸਮਾਲ ਜੀਓ ਆਪਣੇ ਘਰ ਤੋਂ ਸੁਖ ਵਸੈ ਪੋਹੇ ਨਾ ਸਕੈ ਜਮਕਾਲ ਜੀਓ ਕਾਲ ਜਲ ਜਮ ਜੋਹੇ ਨਾ ਸਕੈ ਸਾਚੈ ਸ਼ਬਦ ਲਿਵਲਾਈ ਸਦਾ ਸੱਚ ਰਤਾ ਮਨ ਨਿਰਮਲ ਆਵਣ ਜਨ ਰਹਾਈ ਦੂਜਾ ਭਾਏ ਪਰਮ ਗੁਰਤੀ ਮਨ ਮੋਹੀ ਜਮਕਾਲ ਕਹੇ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸਮਾਲ ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ ਬਾਹਰ ਬਸਤ ਨਾ ਭਾਲ ਜੋ ਭਾਵੇਂ ਸੋ ਪੁੰਚ ਤੂੰ ਗੁਰਮੁਖ ਨਦਨ ਨਿਹਾਲ ਗੁਰਮੁਖ ਨਦਨ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਿਖਾਈ ਮਨਮੁਖ ਅੰਧਲੇ ਗਿਆਨ ਵੀ ਹੁਣੇ ਦੂਜੇ ਭਾਈ ਖੁਆਈ ਬਿਨ ਨਾ ਵੈ ਕੋ ਛੁੱਟੇ ਨਾ ਹੀ ਸਭ ਆਦਿ ਜਮਕਾਲ ਨਾਨਕ ਅੰਤਰ ਤੇਰੇ ਨਿਧਾਨ ਹੈ ਤੂੰ ਬਾਹਰ ਬਸਤ ਨਾ ਭਾਲ ਮਨ ਮੇਰਿਆ ਜਨਮ ਪਦਾਰਥ ਪਾਏ ਕਹਿ ਇੱਕ ਸੱਚ ਲੱਗੇ ਵਾਪਾਰਾ ਸਤਿਗੁਰ ਸੇਵਨ ਆਪਣਾ ਅੰਤਰ ਸ਼ਬਦ ਅਪਾਰਾ ਅੰਤਰ ਸ਼ਬਦ ਅਪਾਰਾ ਹਾਂ ਨਾਮ ਪਿਆਰਾ ਨਾਮੇ ਨੌਨਿਧ ਪਾਈ ਮਨਮੁਖ ਮਾਇਆ ਮੋਹਿ ਬਿਆਪੇ ਦੁੱਖ ਸੰਤਾਪੇ ਦੂਜੇ ਪਤ ਗਵਾਈ ਹਉਮੈ ਮਾਰ ਸਸ਼ਬਦ ਸਮਾਣੇ ਸਚ ਰਤੇ ਅਧਿਕਾਈ ਨਾਨਕ ਮਾਨਸ ਜਨਮ ਦੁਲੰਬ ਹੈ ਸਤਿਗੁਰ ਬੂਝ ਬੁਝਾਈ ਮਨ ਮੇਰੇ ਸਤਿਗੁਰ ਸੇਵਨ ਆਪਣਾ ਸੇ ਜਨ ਵਡਭਾਗੀ ਰਾਮ ਜੋ ਮਨ ਮਾਰੇ ਆਪਣਾ ਸੇ ਪੁਰਖ ਬੈਰਾਗੀ ਰਾਮ ਸੇ ਜਨ ਬੈਰਾਗੀ ਸੱਚ ਲਿਵਲਾਗੀ ਆਪਣਾ ਆਪ ਪਛਾਣਿਆ ਮਤ ਨਿਚਲਤ ਗੂੜੀ ਗੁਰਮੁਖ ਸਹਿਜੇ ਨਾਮ ਬਖਾਣਿਆ ਇੱਕ ਕਾਮਣੇ ਦਕਾਰੀ ਮਾਇਆ ਮੋਹ ਪਿਆਰੀ ਮਨਮੁਖ ਸੋਇ ਰਹੇ ਭਾਗੇ ਨਾਨਕ ਸਹਿਜੇ ਸੇਵੈ ਗੁਰ ਆਪਣਾ ਸੇ ਪੂਰੇ ਵਡਭਾਗੇ ਉਡੰਸ ਮਹਲਾ ਤੀਜਾ ਰਤਨ ਪਦਾਰਥ ਬਣ ਜੀ ਸਤਿਗੁਰ ਦੀਆ ਬੁਝਾਈ ਰਾਮ ਲਾਹਾ ਲਾਭ ਹਰ ਭਗਤ ਹੈ ਗੁਣਮੈ ਗੁਣੀ ਸਮਾਈ ਰਾਮ ਗੁਣਮੈ ਗੁਣੀ ਸਮਾਜ ਜੀ ਸਾਹਿਬ ਬੁਝਾਏ ਲਾਹ ਭਗਤ ਸੰਸਾਰੀ ਬਿਨ ਭਗਤੀ ਸੁਨ ਹੋਈ ਦੂਜੇ ਪਦ ਖੋਏ ਗੁਰਮੁਖ ਨਾਮਾਦਾਰੀ ਵੱਖਰ ਨਾਮ ਸਦਾ ਲਾਭ ਹੈ ਜਿਸ ਨੂੰ ਇਹ ਵਪਾਰ ਲਾਏ ਰਤਨ ਪਦਾਰਥ ਬਣ ਜੀਏ ਜਾਂ

சம்சார பின் நாபே பதுக்கோய் பாடப்பாடு பண்டது பாதுபுகான பின் பூஜை சூனா ஹோய் ஆவன் ஜானக்கதினை சுக்கே மாய முக பியாரா மாயா மூ சவ துக்க கூட்டாய் உபார கூட்டே கரே சவ பார்க்கியன் தித்த சச்சே கேந்திரவாரா ராம் கூட்டே தர்கே சுட்டியன் உபே கர்ண புகாரா ராம் உபே கர்ண புகாரா முதுவார மன்முக ஜன்ம குவாயா பிக்கியா மாயா ஜின் ஜகத் பூலாயா சச்சா நாம் ந பாயா மன்முக சந்தா நாள் வேர கர் துக்கட்டி சம்சாரா கூட்டே கரே பர்கியன் தி சச்சே தர்பாரா ராம் ஆப் கரே கிசை ஆக்கியே ஹொர் கர்ணா கிசு ந ஜாயி ராம் ஜித் பாவத் லாய் சி ஜியோ திஸ் தி வடியாயி ராம் ஜியோ திஸ் தி வடியாயி ஆப் கராய் பிரயாம் ந புசி கோய் ஜக் ஜீவன் தாதா கர்மிதா அப்பே பக்சே சோய் குரு பிரசாதி ஆம் குவாய் நான்கு நாம் பத பாயி ஆப் கரே கிசை ஆக்கியே ஹொர் கர்ணா கிசு ந ஜாயி விடா சம்ஹல்லா தீஜா சச்சா சவதா நாம் சச்சா பாபாரா ராம் குருமதி ஹர் நாம் வணஜி அத்மூல பாரா ராம் அத்மூல பாரா சச் பாரா சச் பார லகே வட பாகி அந்தர்வார் பக்தி ராத்தே சச் நாம் விலாகி நதர் கரே சோய் சை பாய குரு கே சப்த விசார நானக நாம் ரத்தே தின்ஹி சுக பாயா சாச்சே கே வபார ஹோமே மாயா மேல மாய மேல பிரி ஜெய ராம் குருமதி மன் நிர்மலா ரசனா ஹர் ரஸ் பி ஜெய ராம் ரசனா ஹர் ரஸ் பி ஜெய அந்தர் பி ஜெய சாச் சப்த விசாரி அந்தர் கூட்டா அமிர்த பரையா சப்தே காட் பிய பனிஹாரி ஜே சனதர் கரே சோயி சஜ லாகே ரசனா ராம ரவிஜய் நானக நாம் ரத்தே சே நிர்மல ஹூர் ஹோமே மேல பரி ஜெய பண்டத ஜோத் கி சப பட் பட கூகதே கிஸ்பே கரே புகாரா ராம் மாயா மோ அந்தரமல லாகே மாயா கே பபாரா ராம் மாயா கே பபாரா ஜகத் பியாரா ஆவன் ஜான் துக் பாயி பிக் கா கீடா பிக்சியும் லாக பிஸ்டா மாஹி சமாயி ஜோ துர் லிக்கியா ਸੋਇ ਕਮਾਵੇ ਕੋਈ ਨ ਮਿਟਣ ਹਾਰਾ ਨਾਨਕ ਨਾਮ ਰਤੇ ਤਿਨ ਸਦਾ ਸੁਖ ਪਾਇਆ ਹੋਰ ਮੂਰਖ ਕੂਕ ਮੁਏ ਗਵਾਰਾ ਮਾਇਆ ਮੂਹ ਮਰੰਗਿਆ ਮੋਹਿ ਸਦ ਨ ਕਾਈ ਰਾਮ ਗੁਰਮੁਖੇ ਮਰੰਗਿਆ ਦੂਜਾ ਰੰਗ ਜਾਈ ਰਾਮ ਦੂਜਾ ਰੰਗ ਜਾਏ ਸਾਸ ਸਮਾਏ ਸੱਚ ਪਰੇ ਭੰਡਾਰਾ ਗੁਰਮੁਖ ਹੋਵੈ ਸੋਈ ਮੁਜੇ ਸਸਵਾਰਨ ਹਾਰਾ ਆਪੇ ਮਿਲੇ ਸੋ ਹਰ ਮਿਲੇ ਹੋਰ ਕਹਿਣਾ ਕਿਛੂ ਨ ਜਾਈ ਨਾਨਕ ਬਿਨ ਨਾਵੇ ਪਰਮ ਪੁਲਾਇਆ ਇੱਕ ਨਾਮ ਰਤੇ ਰੰਗ ਲਾਏ ਵਡਾਂਸ ਮਹਲਾ ਤੀਜਾ ਇਹ ਮਨ ਮੇਰਿਆ ਆਵਾਗੁਣ ਸੰਸਾਰ ਹੈ ਅੰਤ ਸੱਚ ਨਵੇੜਾ ਰਾਮ ਆਪੇ ਸੱਚਾ ਬਖਸ਼ ਲੈ ਫਿਰ ਹੋਏ ਨਾ ਫੇਰਾ ਰਾਮ ਫਿਰ ਹੋਏ ਨਾ ਫੇਰਾ ਅੰਤ ਸੱਚ ਨਵੇੜਾ ਗੁਰਮੁਖ ਮਿਲੇ ਵਡਿਆਈ ਸੱਚੈ ਰੰਗ ਰਾਤੇ ਸਹਿਜੇ ਮਾਤੇ ਸਹਿਜ ਰਹਿ ਸਮਾਈ ਸੱਚਾ ਮਨ ਪਾਇਆ ਸੱਚ ਵਸਾਇਆ ਸੱਚ ਰਤੇ ਅੰਤ ਨਵੇਰਾ ਨਾਨਕ ਨਾਮ ਰਤੇ ਸੇ ਸੱਚ ਸਮਾਣੇ ਬਹੁ ਨ ਭਵਜਨ ਫੇਰਾ ਮਾਇਆ ਮੂਹ ਸਭ ਵਰ ਲੈ ਦੂਜੇ ਭਾਈ ਖੁਆਈ ਰਾਮ ਮਾਤਾ ਪਿਤਾ ਸਭ ਹੇਤ ਹੈ ਹੇਤੇ ਪਲਚਾਈ ਰਾਮ ਹੇਤੇ ਪਲਚਾਈ ਪ੍ਰਭ ਕੁਮਾਈ ਮੇਂ ਨ ਸਕੇ ਕੋਈ ਜਿਨ ਸ੍ਰਿਸ਼ਟ ਸਾਜੀ ਸੋ ਕਰ ਵਿਖੈ ਤੇ ਜੀ ਵਡਿਅਵ ਨ ਕੋਈ ਤੇ ਸਾ ਜੀ ਵਡਿਅਵਰ ਨ ਕੋਈ ਮਨਮੁਖ ਅੰਦਾ ਤਪ ਤਪ ਖਪੈ ਬਿਨ ਸ਼ਬਦ ਸਾਨ ਆਈ ਨਾਨਕ ਬਿਨ ਨਾਵੇ ਸਭ ਕੋਈ ਪੁੱਲਾ ਮਾਇਆ ਮੋਹ ਖੁਆਈ ਇਹੋ ਜਗ ਜਲ ਤਾ ਦੇਖ ਕੈ ਭਜ ਪੈ ਹਰ ਸਰਨਾਈ ਰਾਮ ਅਰਦਾਸ ਕਰੀ ਗੁਰਪੂਰੇ ਆਗੇ ਰੱਖ ਲੇਵੋ ਦੇਹ ਵਡਾਈ ਰਾਮ ਰੱਖ ਲੇਵੋ ਸਰਨਾਈ ਹਰ ਨਾਮ ਵਡਾਏ ਤੂੰ ਜੇ ਵਡਿਆ ਮਨ ਦਾਤਾ ਸੇਵਾ ਲਾਗੇ ਸੇ ਵਡ ਭਾਗੇ ਜੁਗ ਜੇਕੂ ਜਾਤਾ ਜਤ ਸਤ ਸੰਜਮ ਕਰਮ ਕਮਾਵੇ ਬਿਨ ਗੁਰਗਤ ਨਹੀਂ ਪਾਈ ਨਾਨਕ ਤਿਸਨੋ ਸ਼ਬਦ ਵਜਾਏ ਜੋ ਜਾਏ ਪਵੇ ਹਰ ਸਰਨਾਈ ਜੋ ਹਰ ਮਤ ਦੇ ਸਾ ਉਪਜੈ ਹੋਰ ਮਤ ਨ ਕਾਈ ਰਾਮ ਅੰਤਰਵਾਰ ਏਕ ਤੂੰ ਆਪੇ ਦੇਹ ਬੁਝਾਈ ਰਾਮ ਆਪੇ ਦੇਹ ਬੁਝਾਏ ਨ ਪਾਏ ਗੁਰਮੁਖਰ ਚਾਖਿਆ ਦਰ ਸੱਚ ਸਦਾ ਸਾਚਾ ਸਾਚੈ ਸ਼ਬਦ ਸੁਭਾਖਿਆ ਘਰ ਮੈਂ ਨਿਜਗਰ ਪਾਇਆ ਸਗੋ ਦੇਹ ਵਡਾਈ ਨਾਨਕ ਜੋ ਨਾਮ ਰਤੇ ਸਹੀ ਮਹਿਲ ਪਾਇਨ ਮਤ ਪ੍ਰਵਾਨ ਸਹਿ ਸਾਹਿਬ ਡਾਂਸ ਮਹਲਾ ਚੌਥਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਸਗੋ ਪੀ ਲਗਾਈ ਰਾਮ ਹਰ ਹਰ ਹਰ ਹਰ ਨਾਮ ਮੇਰੇ ਮਨ ਵਸਾਈ ਰਾਮ ਹਰ ਹਰ ਨਾਮ ਮੇਰੇ ਮਨ ਵਸਾਈ ਸਭ ਦੂਨ ਵਾਰਨ ਵਿਸਾਰਨ ਹਾਰਾ ਵੱਡ ਭਾਗੀ ਗੁਰਦਰਸ਼ਨ ਪਾਇਆ ਧੰਨ ਧੰਨ ਸਤਿਗੁਰੂ ਹਮਾਰਾ ਉਠਤ ਬੈਠਤ ਸਤਿਗੁਰ ਸੇਵੈ ਜਿਤ ਸੇਵੇ ਸਾਂਧ ਪਾਈ ਮੇਰੇ ਮਨ ਸਤਿਗੁਰ ਪ੍ਰੀਤ ਲਗਾਈ ਹੋ ਜੀਵਾ ਸਹੁ ਦੇ ਸਰ ਸੇ ਰਾਮ ਹਰ ਨਾਮੋ ਹਰ ਨਾਮ ਦੰਡਾਇ ਜਪ ਹਰ ਨਾਮ ਬਿਕਸੇ ਰਾਮ ਜਪ ਹਰ ਹਰ ਨਾਮ ਕਮਲ ਪ੍ਰਗਾਸੇ ਹਰ ਨਾਮ ਨੋ ਨਿਧ ਪਾਈ ਹੋ ਮੈ ਰੋਗਿਆ ਦੁਗਲਾ ਤਾ ਹਰ ਸਹਿਜ ਸਮਾਨ ਲਗਾਈ ਹਰ ਨਾਮ ਵਡਾਏ ਸਤਿਗੁਰ ਦੇ ਪਾਏ ਸੁਖ ਸਤਿਗੁਰ ਦੇ ਮਨ ਪਰਸੇ ਹੋ ਜੀਵਾ ਸਤਿਗੁਰ ਦੇਖ ਸਰ ਸੇ ਕੋਈ ਆਣ ਮਿਲਾਵੇ ਮੇਰਾ ਸਤਿਗੁਰ ਪੂਰਾ ਰਾਮ ਹੋ ਮਨ ਤਨ ਦੇਵਾ ਤਿਸ ਕਾਟ ਸਰੀਰਾ ਰਾਮ ਹੋ ਮਨ ਤਨ ਕਾਟ ਕਾਟ ਤਿਸ ਦੇਈ
ਜੋ ਸਤਿਗੁਰ ਬਚਨ ਸੁਣਾਏ ਮੇਰੇ ਮਨ ਬੈਰਾਗ ਪਿਆ ਬੈਰਾਗੀ ਮਿਲ ਗੁਰ ਦਰਸ਼ਨ ਸੁਖ ਪਾਈ ਹਰ ਹਰ ਕਿਰਪਾ ਕਰੋ ਸੁਖਦਾਤੇ ਤੇ ਸਤਿਗੁਰ ਚਰਨ ਹਮ ਤੁਰਾ ਕੋਈ ਆਣ ਮਿਲਾਵੇ ਮੇਰਾ ਸਤਿਗੁਰ ਪੂਰਾ ਗੁਰ ਜੀਵਨ ਦਾਤਾ ਮੈਂ ਨ ਕੋਈ ਰਾਮ ਹਰ ਦਾਨੋ ਹਰ ਦਾਨ ਦੇਵੇ ਹਰ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਜਿਨੀ ਅਰਾਧਿਆ ਤਿਨਕਾ ਦੁੱਖ ਭਰਮ ਪਉ ਭਾਗਾ ਸੇਵ ਭਾਈ ਮਿਲੇ ਵਡਭਾਗੀ ਜਿਨ ਗੁਰ ਚਰਨੀ ਮਨ ਲਾਗਾ ਕਹੋ ਨਾਨਕ ਹਰਿਆ ਮਿਲਾਏ ਮਿਲ ਸਤਿਗੁਰ ਪੁਰਖ ਸੁਖੋਈ ਗੁਰ ਜੀਵਨ ਦਾਤਾ ਮੈਂ ਨ ਕੋਈ ਵਡਹੰਸ ਮਹੱਲਾ ਚੌਥਾ ਹੋ ਗੁਰਬਿਨ ਹੋ ਗੁਰਬਿਨ ਖਰੀ ਨਿਮਾਣੀ ਰਾਮ ਜਗ ਜੀਵਨ ਦਾਤਾ ਗੁਰਮੇਲ ਸਵਾਣੀ ਰਾਮ ਸਤਿਗੁਰ ਮੇਲ ਹਰ ਨਾਮ ਸਵਾਣੀ ਜਪ ਹਰ ਨਾਮ ਤੇ ਆਇਆ ਜਿਸ ਕਾਰਨ ਢੂੰਢਣੇ ਦੀ ਸੋ ਸੱਜਣ ਹਰ ਕਰ ਪਾਇਆ ਏਕ ਦਿਸੈ ਕੋ ਜਾਤਾ ਹਰ ਆਤਮ ਨਾਮ ਪਛਾਣੀ ਹੋ ਗੁਰਬਿਨ ਹੋ ਗੁਰਬਿਨ ਖਰੀ ਨਿਮਾਣੀ ਜਿਨ੍ਹਾਂ ਸਤਿਗੁਰ ਹੈ ਜਿਨ ਸਤਿਗੁਰ ਪਾਇਆ ਤਿੰਨ ਹਰ ਪ੍ਰਭਾਵ ਮੇਲ ਮਿਲਾਏ ਰਾਮ ਤਿੰਨ ਚਰਨ ਸਰੀਵ ਹਮ ਲਾਗੇ ਤਿਨ ਕੇ ਪਾਏ ਰਾਮ ਹਰ ਹਰ ਚਰਨ ਸ੍ਰੀ ਵੈ ਤਿਨ ਕਹਿ ਜਿਨ ਸਤਿਗੁਰ ਪੁਰਖ ਪ੍ਰਵਤੀ ਆਇਆ ਤੂੰ ਵੜਦਾ ਤੰਤਰੀਆ ਮੇਰੀ ਸ਼ਰਧਾ ਪੂਰ ਹਰ ਰਾਇਆ ਗੁਰ ਸਿੱਖ ਮੀਰ ਮੇਰੀ ਸ਼ਰਧਾ ਪੂਰੀ ਆਨ ਦਿਨ ਰਾਮ ਗੁਣ ਗਾਏ ਜਿਨ ਸਤਿਗੁਰ ਜਿਨ ਸਤਿਗੁਰ ਪਾਇਆ ਤਿਨ

0: ਹਰ ਹਰ ਨਾਮ ਮੇਰਾ ਪ੍ਰਾਣ ਸਿਖਾਏ ਤੇ ਸਵੇ ਨਾ ਘੜੀ ਨਿਮਖ ਨਹੀਂ ਜੀਵਾਂ। ਹਰ ਹਰ ਕਿਰਪਾ ਕਰੇ ਸੁਖਦਾਤਾ ਗੁਰਮੁਖ ਅੰਮ੍ਰਿਤ ਪੀਵਾਂ। ਹਰ ਆਪੇ ਸ਼ਰਧਾ ਲਾਏ ਮਿਲਾਏ ਹਰੇ ਆਪੇ ਆਪ ਸਵਾਰੀ। ਹੋ ਵਾਰੀ ਹੋ ਵਾਰੀ ਗੁਰਸਿੰਘ ਮੀਤ ਪਿਆਰੇ ਹਰੇ ਆਪੇ ਪੂਰਨ ਸੋਈ ਰਾਮ। ਹਰੇ ਆਪੇ ਮਿਲਿਆ ਕਰੇ ਸੋਈ ਰਾਮ ਜੋ ਹਰ ਪ੍ਰਵੇ ਸੋਈ ਹੋ ਵੈ ਅਵਨ ਕਰਨਾ ਜਾਈ। ਬਹੁਤ ਸਿਆਣਪ ਲਿਆ ਨਾ ਜਾਏ ਕਰਤਾ ਕੇ ਸਮਝ ਤਰਾਈ। ਗੁਰਪ੍ਰਸਾਦ ਨਾਨਕ ਦੇਖਿਆ ਮੈਂ ਅਵ ਹਰ ਬਿਨੇ ਵਨ ਕੋਈ। ਹਰੇ ਆਪੇ ਪੁਰਖ ਨਿਰੰਜਨ ਸੋਈ ਵਡੰਸ ਮਹੱਲਾ ਚੌਥਾ। ਹਰ ਸਤਿਗੁਰ ਮੇਲ ਹਰ ਸਤ ਜਨਮ ਪਾਇਆ ਰਾਮ। ਤਿਮਰਾ ਗਿਆਨ ਗਵਾਇਆ ਗੁਰ ਗਿਆਨ ਅੰਜਨ ਗੁਰ ਪਾਇਆ ਰਾਮ। ਗੁਰ ਗਿਆਨ ਅੰਜਨ ਸਤਿਗੁਰੂ ਪਾਇਆ ਅਗਿਆਨ ਦਿਰ ਵਿਨਾਸੀ। ਸਤਿਗੁਰ ਸੇ ਪਰਮ ਪਦ ਪਾਇਆ ਹਰ ਜਪਿਆ ਸਾ ਸਿਗਰਾਸੀ। ਜਿਨ ਕੋ ਹਰ ਪਰਮ ਕਿਰਪਾ ਧਾਰੀ ਤੇ ਸਤਿਗੁਰ ਸੇਵਾ ਲਾਇਆ। ਹਰ ਸਤਿਗੁਰ ਮੇਲ ਹਰ ਸਤਿਗੁਰ ਜਨਮ ਪਾਇਆ। ਮੇਰਾ ਸਤਿਗੁਰ ਮੇਰਾ ਸਤਿਗੁਰ ਪਿਆਰਾ ਮੈਂ ਗੁਰ ਮੇਰਾ ਰਹਿਣਾ ਜਾਈ ਰਾਮ। ਹਰ ਨਾਮ ਦੇਵੈ ਮੇਰਾ ਅੰਤ ਸਿਖਾਈ ਰਾਮ। ਹਰ ਹਰ ਨਾਮ ਮੇਰਾ ਅੰਤ ਸਿਖਾਈ ਗੁਰ ਸਤਿਗੁਰ ਨਾਮ ਦਿਰਡਾਇਆ। ਜਿੱਥੈ ਪੋਤਕ ਲਤਰ ਕੋ ਬੇਲੀ ਨਾਇ ਤਿੱਥੇ ਹਰ ਹਰ ਨਾਮ ਛਡਾਇਆ। ਧੰਨ ਧੰਨ ਸਤਿਗੁਰ ਪੁਨ ਰੰਜਨ ਜਿਤ ਮਿਲ ਹਰ ਨਾਮ ਤੇ ਆਈ। ਮੇਰਾ ਸਤਿਗੁਰ ਮੇਰਾ ਸਤਿਗੁਰ ਪਿਆਰਾ ਮੈਂ ਗੁਰ ਬਿਨ ਰਹਿਣ ਨਾ ਜਾਈ। ਜਿਨੀ ਦਰਸਨ ਸਾਧੂ ਪੁਨ ਪਾਇਆ ਰਾਮ। ਤਿੰਨ ਨਿਫਲ ਸਭ ਜਨਮ ਸਭ ਬਿਰਥਾ ਗਵਾਇਆ ਰਾਮ। ਨਿਫਲ ਜਨਮ ਤਿੰਨ ਬਿਰਥਾ ਗਵਾਇਆ ਤੇ ਸਾਖਤ ਮੋਹੀ ਮਰ ਝੂਰੀ। ਘਰ ਹੁੰਦੇ ਰਤਨ ਪਦਾਰਥ ਭੁੱਖੇ ਪਾਗੀ ਨਾ ਦੂਰੇ। ਹਰ ਹਰ ਤਿੰਨਗਾ ਦਰਸਨ ਕਰੀਓ ਜਿਨੀ ਹਰ ਨਾਮ ਨਾ ਤਿਹਾਇਆ। ਜਿਨੀ ਦਰਸਨ ਸਤਿਗੁਰ ਪੁਰਖ ਨਾ ਪਾਇਆ। ਹਮ ਚਾਤਰਕ ਦੀਨ ਹਰ ਪਾਸ ਬਿਨੰਤੀ ਰਾਮ। ਗੁਰ ਮਿਲ ਮੇਰਾ ਪਿਆਰਾ ਹਮ ਸਤਿਗੁਰ ਕਰੇ ਭਗਤੀ ਰਾਮ।
1: ਜਾ ਹਰ ਪ੍ਰਭ ਕਿਰਪਾ ਧਾਰੇ ਮੈਂ ਗੁਰਬੇ ਨੂੰ ਅਵਰਨ ਕੋਈ ਬੇਲੀ। ਗੁਰ ਸਤਿਗੁਰੂ ਪ੍ਰਾਣ ਹਮਾਰੇ ਕਹੋ ਨਾਨਕ ਗੁਰੂ ਨਾਮ ਦ੍ਰਿੜਾਇਆ। ਹਰ ਹਰ ਨਾਮ ਹਰ ਸਤੀ ਹਮ ਚਾਤਰਕ ਦੀਨ ਹਰ ਪਾਸ ਬਿਨੰਤੀ। ਵਡਾਂਸ ਮਹੱਲਾ ਚੌਥਾ। ਹਰ ਕਿਰਪਾ ਕਰ ਸਤਿਗੁਰੂ ਮੇਰੇ ਸੁਖਦਾਤਾ ਰਾਮ। ਹਮ ਪੁੱਛੈ ਸਤਿਗੁਰ ਪਾਸਰ ਬਾਤਾਂ ਰਾਮ। ਸਤਿਗੁਰ ਪਾਸਰ ਬਾਤ ਪੁੱਛੈ ਜਿਨ ਨਾਮ ਪਦਾਰਥ ਪਾਇਆ। ਪਾਏ ਲਗਨ ਤ ਕਰੇ ਬਿਨੰਤੀ ਗੁਰ ਸਤਿਗੁਰ ਪੰਥ ਬਤਾਇਆ। ਸੋਈ ਭਾਗਤ ਦੁੱਖ ਸੁੱਖ ਸਾਮਤ ਕਰ ਜਾਣ। ਹਰ ਹਰ ਨਾਮ ਹਰ ਰਾਤਾ ਹਰ ਕਿਰਪਾ ਕਰ ਗੁਰ ਸਤਿਗੁਰ ਪ੍ਰੇਲ ਸੁਖਦਾਤਾ। ਸੁਣ ਗੁਰਮੁਖ ਨਾਮ ਸਮਿਣ ਸੇ ਹਮ ਪਾਪਾ ਰਾਮ। ਜਪ ਹਰ ਨਾਮ ਲਥਿਆੜੇ ਜਗਤਾਪਾ ਰਾਮ। ਹਰ ਹਰ ਨਾਮ ਜਿਨੀ ਅਰਾਧੇ ਆਤਨ ਕੇ ਦੁੱਖ ਪਾਪ ਨਿਵਾਰੇ। ਸਤਿਗੁਰ ਗਿਆਨ ਖੜਗ ਹੱਥ ਦੀਨ ਜਮਕੰਕਰ ਮਾਰ ਬਿਧਾਰੇ। ਹਰ ਪ੍ਰਭ ਕਿਰਪਾ ਧਾਰੇ ਸੁਖਦਾਤੇ ਦੁਖਲਾਤੇ ਪਾਪ ਸੰਤਾਪ ਆਉ। ਸੁਣ ਗੁਰਮੁਖ ਨਾਮ ਸਾਬਿਣ ਸੇ ਹਮ ਪਾਪ ਆਉ। ਜਪ ਹਰ ਨਾਮ ਮੇਰਾ ਮਨ ਪਾਇਆ ਰਾਮ। ਮੁਗੁਰਮੁਖ ਜਾਪ ਸਭ ਰੋਗ ਗਵਾਇਆ ਰਾਮ। ਗੁਰਮੁਖ ਜਪ ਸਭ ਰੋਗ ਗਵਾਇਆ ਰੋਗ ਭਈ ਸਰੀਰਾ ਨੰਦਨ ਸਹਿਜ ਸਮਾਧ ਹਰ ਲਾਗੀ। ਹਰ ਜਪਿਆ ਗਿਰ ਗੰਭੀਰਾ ਜਾਤ ਜਾਤ ਨਾਮ ਜਿੰਤੇ ਆਇਆ ਤਨ ਪਰਮ ਪਦਾਰਥ ਪਾਇਆ। ਜਪ ਹਰ ਨਾਮ ਮੇਰਾ ਮਨ ਹੂੰ ਪਾਇਆ। ਹਰ ਧਾਰੂ ਕਿਰਪਾ ਗੁਰ ਕਿਰਪਾ ਲਿਹੂ ਬਾਰੇ ਰਾਮ। ਹਮ ਪਾਪੀ ਨਿਰਗੁਣੀ ਤੁਮਾਰੇ ਰਾਮ। ਪਾਪੀ ਨਿਰਗੁਣੀ ਤੁਮਾਰੇ ਹਰ ਦਇਆ ਸ਼ਰਨ ਆਇਆ ਤੂੰ ਦੁੱਖ ਭੰਜਨ ਸਰਬ ਸੁਖਦਾਤਾ। ਪਾਥਰ ਉਤਰੇ ਤਰਾਇਆ ਸਤਿਗੁਰ ਭੀੜ ਰਾਮ ਰਸ ਪਾਇਆ। ਜਨ ਨਾਨਕ ਨਾਮ ਉਧਾਰੀ। ਹਰ ਧਾਰੂ ਕਿਰਪਾ ਗੁਰ ਕਿਰਪਾ ਲਿਓ ਬਾਰੇ ਰਾਮ। ਡੰਸ ਮਹੱਲਾ ਚੌਥਾ। ਘੋੜੀਆਂ ਕੋ ਅੰਕਾ ਸਤਿਗੁਰ ਪ੍ਰਸਾਦ ਦੇਹ ਤੰਜੀ ਰਾਮ ਪਾਈਆ ਰਾਮ। ਤਨ ਮਾਨ ਜਨ ਪੁਨ ਪਾਈਆ ਰਾਮ। ਮਾਨ ਜਨ ਮਨ ਭੁੱਡੇ ਪਾਇਆ ਉਂਦੇ ਸੁਕੰਚਨ ਚੰਗੜੀਆ ਗੁਰਮੁਖ ਰੰਗ ਚਲੂਲਾ ਪਾਵ। ਹਰ ਹਰ ਨਾ ਬਰੰਗੜੀਆ ਏ ਦੇਹ ਸੋਭਾਂਕੀ ਜਿਤ ਹਰ ਜਾਪੀ। ਹਰ ਹਰ ਨਾਮ ਸੁਹਾਵੀਆ ਬੜ ਭਾਗੀ ਪਾਈ ਨਾਮ ਸਖਾ। ਜਨ ਨਾਨਕ ਰਾਮ ਪਾਈ ਅਦੇ ਪਾਵ ਜੀਨ ਬੋ ਚੰਗਾ ਰਾਮ। ਚੜ ਲੰਗਾ ਨੀ ਬਿਖਮ ਭਿਆੰਗਾ ਰਾਮ। ਬਿਖਮ ਭਿਆੰਗਾ ਅੰਤਰੰਗਾ ਗੁਰੂ ਪਾਰ ਲੰਘਾਏ। ਹਰ ਬੋਹ ਜੜ ਬੜ ਭਾਗੀ ਲੰਘਾਏ ਗੁਰੂ ਹੇਵ ਸ਼ਾਬਦ ਉਤਰਾਏ ਅੰਦਰ। ਹਰ ਰੰਗ ਹਰ ਗੁਣ ਗਾਵ ਹਰ ਰੰਗੀ ਹਰ ਰੰਗਾ। ਜਨ ਨਾਮ ਨਿਰਮਾਣ ਪਦ ਪਾਇਆ ਰੁਤਮ ਹਰ ਪਾਦ ਚੰਗਾ ੜਿਆਲ ਮੁਖੇ ਗੁਰ ਗਿਆਨ ਦ੍ਰਿੜਾਇਆ ਰਾਮ। ਤਨ ਪ੍ਰੇਮ ਹਰ ਚਾਪ ਕਲਾਇਆ ਰਾਮ। ਤਨ ਪ੍ਰੇਮ ਹਰ ਹਰ ਲਾਏ ਚਾਬਕ ਮੰਜਣੇ ਗੁਰਮੁਖ ਜੀਤਿਆ ਘੜੂ ਕਢਾਵਾ ਸ਼ਾਬਦ ਹੂੰ ਬਾਬਾ ਪਿਓ। ਹਰ ਰਸ ਪੀਤਿਆ ਸੁਨ ਸ੍ਰਵਣ ਬਾਣੀ ਗੁਰ ਬਖਾਣੀ। ਹਰ ਰੰਗ ਤੁਰੀ ਚੜਾਇਆ ਮਹਾਂ ਮਾਰਗ ਪੰਥ ਵਿਖੜਾ ਜਨ ਨਾਨਕ ਭਾਰ ਲੰਘਾਇਆ। ਘੋੜੀ ਤੇ ਜਾਂਦੇ ਰਾਮ ਪਾਈਆ ਰਾਮ। ਜੇ ਤਾਰ ਪ੍ਰਭ ਜਾਪ ਸਥਾਨ ਤਨ ਤੁਖਾਈਆ ਰਾਮ। ਜੇ ਤਾਂ ਹਰ ਪ੍ਰਭ ਜਾਪਾਏ ਸਤਨ ਸਾਬਾ ਸਹਿ ਤੁਰ ਪਾਇਆ ਕਿਰਤ ਜੁੜਨ ਦਾਉ ਚਾੜੋ ਦੇ ਹੜ ਘੋੜੀ ਬਿਖਮ ਲੰਘਾਏ ਗੁਰਮੁਖ ਪਰਮ ਆਨੰਦਾ। ਹਰ ਹਰ ਕਾਜੂਰ ਜਾਇਆ ਬੁਰੇ ਮਿਲ ਸੰਤ ਜਨਾ ਜਾਂਝਿਆ। ਜਨ ਨਾਨਕ ਹਰ ਬਾਰ ਪਾਇਆ ਮੰਗਲ ਮਿਲ ਸੰਤ ਜਨਾ ਵਧਾਏ। ਵਣਸ ਮਾਲਾ ਚੌਥਾ। ਦੇ ਦੇ ਜਨੜੀ ਹਰ ਨੰਗਿਆ ਰਾਮ, ਗੁਰੂ ਗਿਆਨ ਗੁਰੂ ਹਰ ਮੰਗੀ ਆਓ ਰਾਮ, ਗਿਆਨ ਮੰਗੀ ਹਰ ਕਥਾ ਚੰਗੀ ਹਾਰ, ਨਾਮ ਗਾਤ ਮਿਤ ਜਾਣੀਆਂ, ਸਭ ਜਨਮ ਸਫਲ ਕੀਆ ਕਰ ਤਾਈ ਹਾਰ, ਰਾਮ ਨਾਮ ਵਖਾਣੀਆਂ ਹਰ ਰਾਮ ਨਾਮ ਸਾਲਾ ਹਰ ਪ੍ਰਭ ਹਰ ਭਗਤ ਹਰ ਜਾਨੂ ਮੰਗੀ ਆ ਜਨ ਕਹਿ ਨਾਨਕ ਸੁਨੂ ਸੰਤ ਹਰ ਭਗਤ ਗੋਬਿੰਦ ਜੰਗੀਆ ਦੇ ਕੰਚਨ ਜੀ ਸੁਵੰਨਾ ਰਾਮ ਜੜ ਹਰ ਹਰ ਨਾਮ ਰਤਨ ਰਾਮ ਜੜ ਨਾਮ ਰਤਨ ਗੋਬਿੰਦ ਪਾਇਆ ਹਰ ਮਿਲੇ ਹਰ ਗੁਣ ਸੁਖ ਗਾਣੇ ਗੁਰ ਸ਼ਬਦ ਪਾਇਆ ਹਰ ਨਾਮ ਤੇ ਆਵੜ ਭਾਗੀ ਹਰ ਰੰਗ ਹਰ ਬਾਣੀ ਹਰ ਮਿਲੇ ਸਵਾਮੀ ਅੰਤਰ ਜਾਮੀ ਹਰ ਨਵ ਤਨ ਹਰ ਨਾਮ ਰੰਗੀ ਆਉ ਨਾਨਕ ਵਖਾਣਾ ਨਾਮ ਜਾਣਾ ਹਰ ਹਰ ਨਾਮ ਹਰ ਪ੍ਰਭ ਮੰਗੀਆ ਘੜਿਆਲ ਮੁਖੇ ਗੁਰ ਅੰਕਿਤ ਪਾਇਆ ਰਾਮ ਮਨ ਮੰਗਲ ਗੁਰ ਸ਼ਬਦ ਵਸ ਆਇਆ ਰਾਮ ਮਨ ਵਸਤ ਆਇਆ ਪਰਮਤ ਪਾਇਆ ਸਤਿਕੰਤ ਪਿਆਰੀ ਅੰਤ ਪ੍ਰੇਮ ਆਉ ਲੱਗਾ ਹਰ ਸੇ ਦੇ ਕਰ ਸੁ ਹਰ ਪ੍ਰਭ ਨਾਰੀ ਹਰ ਰੰਗ ਰਾਤੀ ਸਹਿਜੇ ਮਾਤ ਹਰ ਪ੍ਰਭ ਹਰ ਹਰ ਪਾਇਆ ਨਾਨਕ ਜਨ ਹਰਦਾਸ ਕਹਿ ਤਵਡ ਭਾਗੀ ਹਰ ਹਰ ਤਿਆਇਆ ਦੇ ਘੋੜੀ ਜੀ ਜਿਤ ਹਰ ਪਾਇਆ ਰਾਮ ਸਤਿਗੁਰ ਜੀ ਮੰਗਲ ਗਾਇਆ ਰਾਮ ਹਰ ਗਾਏ ਮੰਗਲ ਰਾਮ ਨਾਮ ਹਰ ਸੇਵ ਸੇਵ ਕਉ ਸੇਵ ਕੀ ਪ੍ਰਭ ਜਾਏ ਪਾਵ ਰੰਗ ਮਹਿਲ ਰੰਗ ਮਾਣ ਰੰਗ ਕੀ ਗੁਣ ਰਾਮ ਗਾਏ ਮਨ ਸੁਭਾਇਆ ਗੁਰਮਤਿ ਮਨ ਤਿਆਇਆ ਜਨ ਨਾਨਕ ਹਰ ਕਿਰਪਾ ਧਾਰੀ ਦੇਹੇ ਘੋੜੀ ਚਾੜ ਹਰ ਬਾਇ ਰਾਗ ਹੰਸ ਮਹਲਾ ਮਨ ਮਛੰਦ ਕਾਰ ਚੌਥਾ ਏ ਕੋਹੰਕਾਰ ਸਤਿਗੁਰੂ ਪ੍ਰਸਾਦ ਗੁਰਮਨ ਲਗਦਾ ਜੀ ਰਾਮ ਪਿਆਰਾ ਨਾਮ ਮੋਹਿ ਤਾਨ ਮਨ ਦਿੱਤੜਾ ਵਾਰੂ ਵਾਰ ਰਾਮ ਦਨ ਮਨ ਦਿੱਤਾ ਭਾਵ ਜਲ ਜਿੱਤ ਚੋਕੀ ਕਾਣ ਜਮਾਣੀ ਅਸਤਰ ਸੀ ਅੰਮ੍ਰਿਤ ਪੀ ਆਮ ਆਵਣ ਜਾਣੀ ਸੁਕਰ ਲਦਾ ਸਹਿ ਸਮਦਾ ਹਰ ਕਾ ਨਾਮ ਆਧਾਰਾ ਕਉ ਨਾਨਕ ਸੁਮਾਣੇ ਰਾਣੀ ਆ ਗੁਰ ਪੂਰੇ ਕਉ ਨਾਮ ਸਿਖਾ ਰਾਉ ਸੁਣ ਸੱਜਣ ਜੀ ਮੈਂ ਡੜੀ ਮਿਤਾ ਰਾਮ ਗੁਰਮੰਤਰ ਸ਼ਬ ਸਜੀਤਾ ਰਾਮ ਸਤ ਸ਼ਬ ਤਿਆ ਮੰਗਲ ਗਾਇਆ ਚੁੱਕੇ ਮਨੋ ਦੇ ਸਾ ਸੋ ਪ੍ਰਪਾਇਆ ਕਦਾ ਨਾ ਜਾਇਆ ਸਦਾ ਸਦਾ ਸਾਂਗ ਬੈਸਾ ਪ੍ਰਭ ਜੀ ਭਾਣਾ ਸੱਚਾ ਮਾਣਾ ਪ੍ਰਭਾਰ ਤਾਨੂੰ ਸਹਿਜੇ ਦੀਤਾ ਕਉਨਾ ਦੇ ਜਨਮ ਬਲਿਹਾਰੀ ਤੇਰਾ ਦਾਨ ਸਭ ਨੀ ਹੈ ਲੀਤਾ ਤੋ ਭਾਣਾ ਦਾ ਤਰਪ ਗਾਏ ਰਾਮ ਮੰਥੀ ਠੰਡਾ ਸਭ ਦਰਸ਼ਨ ਬਜਾਏ ਰਾਮ ਮੰਥੀ ਠੰਡ ਚੋਗੀ ਡੰਡਾ ਪਾਇਆ ਬਹੁਤ ਖਜ਼ਾਨਾ ਸਿੱਖ ਸਿਵ ਸਭ ਭੁੰਜਣ ਲੱਗ ਗਏ ਆਉਂ ਸਤਿਗੁਰੂ ਕੇ ਕੁਰਬਾਨਾ ਨਿਰਭਉ ਭਏ ਖਸਮ ਰੰਗ ਰਾਤੇ ਜਮਕੀ ਦਰਾਸ ਬਜਾਏ ਨਾਨਕ ਦਾਸ ਸਦਾ ਸੰਗ ਸੇਵ ਤੇਰੀ ਭਾਗਤ ਕਰਾਉਣ ਲੈ ਬਹੁ ਲਾਏ ਪੂਰੀ ਆਸਾ ਜੀ ਮਨਸਾ ਮੇਰੇ ਰਾਮ ਉਹੀ ਨਿਰਗੁਣ ਜੀਓ ਸਭ ਗੁਣ ਤੇਰੇ ਰਾਮ ਸਭ ਗੁਣ ਤੇਰੇ ਠਾਕੁਰ ਮੇਰੇ ਕਿਤ ਮੁਕਤ ਸਲਾਹੀ ਗੁਣ ਆਵ ਗੁਣ ਮੇਰਾ ਕਿਛ ਨਾਮ ਵੀ ਚਾਰ ਬਖਸ਼ ਲਿਆ ਕਿ ਨਵਾ ਇਹਨਾਂ ਨੂੰ ਦਪਾਏ ਵੱਜੀ ਵਧਾਈ ਵਾਜਿਆ ਨਾ ਤੂਰੇ ਕੋ ਨਾਨਕ ਮਾਂ ਵਰ ਕਰ ਪਾਇਆ ਮੇਰੇ ਰਾਤੀ ਸਗਲ ਵਿਸੂਰੇ ਸਲੋਕ ਕਿਆ ਸੁਨੰਦੋ ਕੂੜ ਵੰਜਨ ਭਵਨ ਚੁਲਾਰਿਆ ਨਾਨਕ ਸੁਨੀਅਰ ਤੇ ਪ੍ਰਭਾ ਨੂੰ ਜੋ ਸੁਣਦੇ ਸਚ ਤਣੀ ਸ਼ੰਤ ਤਨ ਕੋਲ ਘੁਮਾਏ ਜਨ ਪ੍ਰਭੂ ਸ਼ਰਵਣੀ ਸੁਣਿਆ ਸੇ ਸਹਿ ਸੁਲੇ ਜਨ ਹਾਰ ਹਰ ਸੁਨਾ ਭਣਿਆ ਰਾਮ ਸੇ ਸਹਿ ਸੁਲੇ ਗੁਣ ਅਮੁੱਲ ਜਗਤ ਉਧਾਰਨ ਆਈ ਹੈ ਬੋਇ ਸਾਗੁਰ ਪ੍ਰਭ ਚਰਨਾ ਕਿਤੇ ਭਰਨ ਗਾਏ ਜਨ ਕਉ ਕਿਰਪਾ ਕਰੀ ਮੇਰਾ ਠਾਕੁਰ ਤਨ ਕਾ ਲੇਖਾ ਉਹਨਾਂ ਗਣਿਆ ਕਹੁ ਨਾਨਕ ਕੋਲ ਘੁਮਾਏ ਜਨ ਪ੍ਰਭੂ ਸ਼ਰਵਣੀ ਸੁਣਿਆ ਸਲੋਕ ਲੋਹੇ ਲੋਹੀ ਡੇਟ ਪਿਆਸ ਨਾ ਬੁਝੈ ਮੁਕਣੀ ਨਾ ਸੇਖਣੀਆਂ ਬਿਆਨਾਂ ਜਿਨੀ ਸੰਧੋਵਾ ਪਿਰੀ ਸੰਤ ਜਨੀ ਹਰ ਪ੍ਰਭੂ ਡਿਠਾ ਤਨ ਗੁਰਬਾਣੀ ਰਾਮ ਸੇ ਸਾਚੀ ਦਰਗਹਿ ਮਾਂ ਭਾਣੀ ਰਾਮ ਠਾਕੁਰ ਮਾਨੇ ਸੇ ਪ੍ਰਧਾਨੇ ਹਰ ਸਿਤੀ ਰੰਗ ਰਾਤੇ ਹਰ ਸਹਿਗਾਏ ਸਹਿ ਸਮਾਏ ਕਟ ਕਟ ਰਮਈਆ ਜਾਤੀ ਸਹੀ ਸੱਜਣ ਸਾਧ ਸੇ ਸੁਖੀ ਠਾਕੁਰ ਆਪਣੇ ਭਾਣੇ ਕੋ ਨਾਨ ਜਨ ਹਰ ਪ੍ਰਭੂ ਡਿਠਾ ਤਨ ਕਸਤ ਗੁਰਬਾਣੀ ਸਲੋਕ ਦੇਹ ਦਾਰੀਆਨ ਸੁਣੀ ਨਾ ਵਿਹੋਣੀਆਂ ਨਾਨ ਸਫਲ ਜਨਾਨ ਜੈਕਟ ਉੱਠਾ ਸੱਚ ਤਨੀ ਸ਼ੰਤ ਤਿੰਨ ਖਨੀਆਂ ਵਈਆਂ ਜਨਮੀਰਾ ਹਰ ਪ੍ਰਭੂ ਜੀਠਾ ਰਾਮ ਜਨ ਚਾਖੋ ਕਹਾਣੀ ਹਰ ਅੰਮ੍ਰਿਤ ਬਰੀਠਾ ਮੀਠਾ ਰਾਮ ਹਰ ਮਨ ਹੈ ਮੀਠਾ ਪ੍ਰਭੂ ਤੂੰ ਉਠਾ ਮੈਂ ਓ ਬੂਠਾ ਸ਼ੋਕ ਭਾਈ ਦੁਖ ਨਾ ਪਰਮ ਬਿਨਾ ਸਥਾਨ ਤੇ ਜਪ ਜਗਦੀਸ਼ੀ ਸਜਾਇ ਜਾਇ ਮੋਹ ਰਹਿਤ ਬੇਕਾਰ ਥਾਕੇ ਪੰਜ ਤੇ ਸੰਗ ਤੂਟਾ ਕੌਣਾ ਤਿੰਨ ਖਾਨੀਆਂ ਵਈਆਂ ਜਨ ਘਾਟ ਮੇਰਾ ਹਰ ਪ੍ਰਭੂ ਬੂਠਾ ਸਲੋਕ ਜੋ ਲੋੜਿੰਦੇ ਰਾਮ ਸਿਵ ਸੇ ਕਾਂਡਿਆ ਨਾਨਕ ਜਾਣ ਸੰਸਾਈ ਸੰਤ ਨਾਮ ਬਾਹੁਰਾ ਸ਼ਾਂਤ ਮਿਲ ਜਲ ਜਲੈ ਖੰਡਾ ਨਾਮ ਸੰਗ ਜੋਤੀ ਜੋਤ ਮਿਲਾ ਨਾਮ ਸਮਾਇ ਪੂਰਨ ਪੁਰ ਰੱਖੋ ਕਰਤੇ ਆਪ ਆਪ ਜਾਣੀਐ ਤੈ ਸੁਣ ਸਹਿ ਸੰਭਾਵ ਲਾਗੀ ਏਕ ਵਖਾਣੀ ਆਪ ਗੁਪਤਾ ਆਪ ਮੁਕਤਾ ਆਪ ਆਪ ਵਖਾਨਾ ਨਾਲ ਭ੍ਰਮ ਪੈ ਭ੍ਰਮ ਪੈ ਗੁਣ ਵਿਨਾਸ਼ੀ ਮਿਲ ਜਲ ਜਲੈ ਖੰਡਾ ਨਾ ਵਡਾ ਸੰਭਾਲਾ ਪੰਜਮ ਪ੍ਰਭ ਕਰਨ ਕਾਰਨ ਸਮਰਥਾ ਰਾਮ ਰੱਖ ਜਗ ਸਗਲ ਦੇ ਹੱਥਾ ਰਾਮ ਸਮਰਾਤ ਸਰਣਾ ਜੁਗ ਸਵਾਮੀ ਕਿਰਪਨਤ ਸੁਖ ਦਾਤਾ ਹੂੰ ਕੁਰਬਾਣੀ ਦਾਸ ਤੇਰੇ ਜਿਨੀ ਏ ਕਉ ਪਛਾਤਾ ਵਰਨ ਚਿਹ ਨਾ ਜਾਇ ਲਖੇ ਆ ਕਥਨ ਦੀ ਕਥਾ ਬਿਨਵੰਤ ਨਾਨ ਸੁਣੋ ਉਸ ਬਿਨਤੀ ਪ੍ਰਭ ਕਰਨ ਕਾਰਨ ਸਮਰੱਥਾ ਏ ਜੇ ਤੇਰੇ ਤੂੰ ਕਰਤਾ ਰਾਮ ਪ੍ਰਭ ਦੁਖ ਦਰਦ ਪ੍ਰਮਹਰਤਾ ਰਾਮ ਬ੍ਰਹਮ ਦੁਖ ਦਰਦ ਨਿਵਾਰ ਖੈਨ ਮੈਂ ਰੱਖ ਲੇ ਹੋ ਦੀਨ ਦਇਆਲਾ ਮਾਤ ਪਿਤਾ ਸੁਭਾਵ ਸੱਜਣ ਸਭ ਜਗਤ ਬਾਲ ਗੋਪਾਲ ਸ਼ਰਨ ਆਪ ਗੁਣ ਨਿਧਾਨ ਪਾਵੈ ਸੋ ਬਹੁੜ ਕਾ ਜਨਮ ਨਾ ਮਰਤਾ ਬਿਨਵੰਤ ਨਾਮ ਦਾਸ ਤੇਰਾ ਸਬਜੀ ਤੇਰੇ ਤੂੰ ਕਰਤਾ ਆੜ ਪੈਰ ਹਰ ਧਿਆਈ ਆਰਾਮ ਮਨ ਛੇੜਾ ਫਲ ਪਾਈ ਆਰਾਮ ਮਨ ਇਹ ਛਪਾਏ ਪ੍ਰਭ ਦੇ ਆਈ ਆਏ ਮਿਟੇ ਜਾਮ ਕੇ ਤਰਾਸਾ ਗੋਬਿੰਦ ਗਾਇ ਸਾਧ ਸੰਗਾ ਭਈ ਪੂਰਨ ਆ ਸਤ ਜਮਾਨ ਮੋਹ ਬਿਕਾਰ ਸਗਲੇ ਪ੍ਰਭੂ ਕੈ ਮਨ ਪਾਈ ਹੈ ਬਨਵੰਤ ਨਾਮ ਦਿਨ ਸਰੈ ਨੀ ਸਦਾ ਹਰ ਹਰ ਧਿਆਈ ਹੈ ਦਰ ਵਾਜੇ ਆਨੰਦ ਵਾਜੇ ਰਾਮ ਕਾਟ ਕਾਟ ਹਰ ਗੋਬਿੰਦ ਗਾਜੀ ਰਾਮ, ਗੋਬਿੰਦ ਗਾਜੀ ਸਦਾ ਬਿਰਾਜੀ, ਅੰਗਮ ਗੋਚਰ ਊਚਾ ਗੁਣ ਬਿਆੰਤ, ਕਿਛ ਕਹਿਣ ਨਾ ਜਾਈ, ਖੋਵੇ ਨਾ ਸਕੈ ਪਹੁਚਾ, ਪਾਇਆ ਪਦ ਪਾਰੇ ਜੀ ਜਾਨ ਸਾਹਿਬ ਸਾਜ ਬਨਵੰਤ ਨਾਨਕ, ਸੁਖ ਨਾਮ ਭਗਤੀ ਦਰਵਾਜਿਆਂ ਨਾ ਦਵਾਜੇ, ਰਾਗ ਉਡਹੰਸ ਮਹੱਲਾ ਪਹਿਲਾ ਕਰ ਪੰਜਵਾਂ, ਲਾਹੁਣੀਆ ਇੱਕ ਓਅੰਕਾਰ, ਸਤਿਗੁਰੂ ਪ੍ਰਸਾਦ ਹੰਸਰਨ ਦਾ ਸੱਚਾ ਪਾਤਸ਼ਾਹ, ਜੰਜਗ ਧੰਦਾ ਲਾਇਆ, ਮੁਲਤ ਪੁੰਨੀ ਪਾਈ ਭਰੀਆ, ਨਿੜਕੱਤ ਚਲਾਇਆ, ਨਿਕੱਤ ਚਲਾਇਆ, ਲਿਖਿਆ ਗੋਬਿੰਦ ਰੁਨੇ ਵੀਰ ਸਬਾਏ, ਕਾਇਆ ਅਸਤੀਆ ਵਿਛੋੜਾ, ਜਾਂਦਰ ਪੁੰਨੇ ਮੇਰੀ ਮਾਏ, ਜਿਹਾ ਲਿਖਿਆ ਤਿਹਾ ਪਾਇਆ, ਜਿਹਾ ਪ੍ਰਭ ਕਮਾਇਆ, ਤਾਨਸਨ ਦਾ ਸੱਚਾ ਪਾਤਸ਼ਾਹ, ਜਿੰਜਗ ਧੰਦਾ ਲਾਇਆ, ਸਾਹਿਬ ਸਿਮਰੇ ਮੇਰੇ ਭਾਈ, ਉਹ ਸਭ ਨਾਇਓ ਪਿਆਣਾ, ਇੱਥੇ ਧੰਦਾ ਕੂੜਾ ਚਾਰਦਿਆਂ ਆਗੇ ਸਿਰ ਪਰ ਜਾਣਾ, ਆਗੇ ਸਿਰ ਪਰ ਜਾਣਾ, ਜਾਂ ਮਹਿਮਾਣਾ ਕਾਏ ਗਰਬ ਕੀ ਜੈ, ਜਿਤ ਸੇਵੇ ਅੰਦਰ ਕਿਸੁਖ ਪਾਈਏ, ਨਾਮ ਤੇ ਸਹਿਕਾ ਲੀ ਜਾਈ, ਆਗਾ ਹੁਕਮ ਚੱਲੈ ਮੂਲੇ, ਸਿਰ ਸਿਰ ਕਿਆ ਵੇ ਹਾਂ, ਨਾ ਸਾਹਿਬ ਸਿਮਰੇ ਮੇਰੇ ਭਾਈ, ਸਭ ਨਾਇਓ ਪਿਆਣ, ਜੁਤ ਪਾਵੇ ਸਮਰਾ ਸੁਤੀਏ, ਲੜਾਇਓ ਸੰਸਾਰ, ਜਾਲ ਥਲ ਮੇਰੇ ਰੱਬ ਰਹੇ ਆ, ਸੱਚ ਸਿਰਜਨ ਹਾਰ, ਸੱਚ ਸਿਰਜਨ ਹਾਰ, ਲੱਖ ਪਾਉ ਤਾਂ ਕੰਤ ਨਾ ਪਾ ਜਾਊਂਗਾ, ਆਇਤਨ ਕਾ ਸਫਲ ਭਾਇ ਕਮਰ ਜਿਨੀ ਤੇ ਆਏ, ਢਾਈ ਢਾਈ ਸਾਰੇ ਆਪੇ ਹੁਕਮ ਸਵਾਰਨ ਕਰੋ, ਜੋ ਤਸਪਾਵ ਸਮਰਾ ਸੁਥੀਏ, ਲੜਾਇਓ ਸੰਸਾਰ, ਨਾਨਕ ਨਾ ਬਾਬਾ ਜਾਣੀ ਜੀ, ਰੋਵੇ ਲਾਏ ਪਿਆਰ ਵਾਲੇ ਵੀ ਕਰਨ ਬਾਬਾ ਰੋਈਏ, ਰੋਵਣ ਸਲਵਕਾਰ, ਰੋਵਣ ਸਲਵਕਾਰ, ਗਾਵਲ ਸੰਸਾਰ ਮਾਇਆ ਕਾਰਨ ਰੋਵੈ, ਚੰਗਾ ਮੰਦਾ ਕਿ ਸੁਜੈ ਨਾਹੀ, ਤਨੇ ਵੈ ਖੋਵੈ, ਥਿਆ ਸਭ ਕੁਝ ਅਜ ਕੂੜ ਕਰੋ ਅੰਕਾਰ, ਨਾਨਕ ਨਾ ਬਾਬਾ ਜਾਣੀ ਜੀ, ਰੋਵੈ ਲਾਏ ਪਿਆਰ, ਰੋਵੜਾਂ ਸੰਭਾਲਾ ਪਹਿਲਾ, ਊ ਆਵ ਮਿਲੋ ਸਹੇਲੀ, ਸੱਚੜਾ ਨਾਮ ਲਏ ਆ, ਰੋਵੈ ਮੇਰਾ ਤਨਖਾ ਆਪਣਾ, ਸਾਹਿਬ ਸੰਭਾਲਿਆ, ਸਾਹਿਬ ਸੰਭਾਲਿਆ, ਪੰਥ ਨਿਹਾਲਾ ਸਭ ਉੱਤੇ ਜਾਣਾ, ਜਿਸਕਾ ਕੀਆ ਤਨਹੀਂ ਲੇ ਆ, ਵੱਧ ਸਕਾ ਭਾਣਾ, ਜੋ ਦਨ ਕਰ ਪਾਇਆ ਸੋ ਆ ਗਏ ਆਇਆ, ਸੀ ਕਿ ਹੁਕਮ ਕਰ ਆਓ ਮਿਲੋ ਸਹੇਲੀ, ਸੱਚੜਾ ਨਾਮ ਲਏ ਆ, ਮਰਨ ਨਾ ਮੰਦਾ ਲੋਕ ਆਇਆ, ਆਖੀਏ ਜੀ ਕੋਈ ਮਰ ਜਾਣਾ, ਐਸਾ ਕੋਈ ਸੇਵ ਸਾਹਿਬ ਸਮਰਾਥ, ਆਪਣਾ ਪੰਥ ਸੁਹੇਲਾ ਆ ਗਏ, ਹੋਏ ਪੰਥ ਸੁਹੇਲਾ, ਜਾਓ ਤਾਂ ਫਲ ਪਾਓ, ਅੱਗੇ ਮਿਲਿਆ ਵਡਾਈ ਪੇਟੇ ਸੋ ਜਾਵੋ, ਖਸਮ ਆਓ ਤਾਂ ਮਤ ਲਿਖੇ ਬਾਈ, ਮੈਲੀ ਜਾਏ ਪਾਓ ਖਸਮ ਫਾਓ ਰੰਗ ਸਰਲੀ, ਆਓ ਮਾਣ ਮਰਨ ਨਾ ਮੰਦਾ ਲੋਕ ਆਇਆ, ਆਖੀਏ ਜੀ ਕੋਈ ਮਾਰੂ ਜਾਣ, ਮਰਨ ਸੰਸੂਰਿਆ ਹੱਕ ਹੈ ਜੋ ਹੋਈ ਮਰਨ ਪਰਵਾਣੂ, ਸੂਰੇ ਸਹੀ ਆ ਗਏ ਆਖੀ ਦਰਗਹਿ ਪਾਵੈ, ਸੱਚੀ ਮਾਣੂ ਦਰਗਹਿ ਮਾਣ ਪਾਵ, ਪਾਸੋਂ ਜਾ ਭਾਗ ਮੂਹ ਦੁੱਖ ਨਾ ਹੁਣ ਲਾਗੈ, ਕਰੇ ਤੇ ਆਵੇ ਤਾਂ ਫਲ ਪਾਵ, ਜਿਸੇ ਵੇ ਭਾਉ ਭਾਗ ਉੱਚਾ ਨਹੀਂ ਕਹਿਣਾ, ਮਨ ਮੈਂ ਰਹਿਣਾ ਆਪੇ ਜਾਣਾ, ਜਾਣ ਮਰ ਮਨ ਸੰਸੂਰਿਆ ਹੱਕ ਹੈ ਜੋ ਹੋਏ ਮਰੈ ਪ੍ਰਵਾਣੂ, ਨਾਨਕ ਕਿਸਨ ਬਾਬਾ ਰੋਈ ਹੈ ਬਾਜੀ ਹੈ ਸੰਸਾਰੂ, ਕੀਤਾ ਵੇਖੇ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੂ, ਕੁਦਰਤ ਵਿਚਾਰੇ ਧਾਰਨ ਤਾਰੇ, ਜਿਨ ਕੀਆ ਸੋ ਜਾਣ, ਆਪੇ ਵੇਖਾ ਆਪੇ ਪੂਜਾ ਆਪੇ ਹੁਕਮ ਪਛਾਣ, ਜਿਨ ਕਿਸ ਕੀਆ ਸੋ ਹੀ ਜਾਣ, ਤਾਂ ਕਰੂ ਪਰ ਨਾਨਕ ਕਿਸਨ ਬਾਬਾ ਰੋਈ ਹੈ ਬਾਜੀ ਹੈ ਸੰਸਾਰੂ, ਬੜਾ ਜਮਾਲਾ ਪਹਿਲਾਂ ਦੱਖਣੀ, ਸਤਸੰਗ ਦਾ ਸੱਚਾ ਜਾਣੀਏ, ਸੱਚਾ ਪਰਵਦਗਾਰ ਹੋ ਜਾਣਾ, ਆਪੀ ਨਾ ਆਪ ਸਾਜੇ ਆ, ਉਸ ਚੜਾ ਲੱਖ ਪਰ ਦੋਏ ਪੜਦੋੜ ਵਿਛੋੜਿਆ, ਗੁਰਮਨ ਕੋਰ ਅੰਧਾਰੂ, ਸੂਰ ਚੰਦ ਸਰਜਨ ਹਿਰ ਚਲਤ ਵਿਚਾਰੂ, ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇਹ ਪਿਆਰੋ, ਰਹਾਓ ਦਸਰ ਜੀ ਮੇਦਨੀ, ਦੁੱਖ ਸੁਖ ਦੇਵ ਨਹਾਰੋ, ਨਾਰੀ ਪੁਰਖ ਸਿਰ ਜੇ ਬਖਮਾਇਆ ਮਹੁ ਪਿਆਰੋ, ਖਾਣੀ ਬਾਣੀ ਤੇਰੇ ਜੀ ਦੀਆਂ ਆਧਾਰੂ, ਕੁਦਰ ਤਖਤ ਰਚਾਇਆ ਸੱਚ ਨਿਬੇੜਨ ਹਾਰੋ, ਆਪਣ ਗਬਨ ਸਿਰਜਿਆ, ਉਧਰ ਕਰਨਾ ਹਰ ਜਮਨ ਮਰਨਾ ਆਏ ਗਿਆ, ਬਦਕ ਜੀਓ ਬੇਕਾਰੂ, ਭੋੜ ਨਾਮ ਸਾਰਿਆ ਬੁੜੜਿਆ ਕਹਿ ਚਾਰੂ, ਗੁਣ ਛੋੜ ਪੇ ਖਲਦਿਆ, ਗੁਣ ਕਾਵਣ ਜਾਰੂ, ਸਦੜਿਆ ਤੇ ਨਾ ਜਾਨੀਆ ਹੋਕਮ, ਸੱਚੇ ਕਰਤਾਰੂ, ਨਾਰੀ ਪੁਰਖ ਛੰਨਿਆ ਵਿਛੜਿਆ ਮਿਲਣ ਹਾਰੂ, ਰੂਪ ਨਾ ਜਾਣਾ ਸੋਹਣੀਏ ਹੁਕਮਤੀ ਸਰਕਾਰੂ, ਬਾਲਕ ਬਿਰਧ ਨਾ ਜਾਣਨੀ ਤੋੜਨ ਹੇਤ ਪਿਆਰੂ, ਨੌਂਦਰ ਠਾਕੇ ਹੁਕਮ ਸੱਚਾ ਹੰਸ ਗਿਆ ਕਹਿਣਾ ਰੇ, ਸਤਨ ਛੁੱਟੀ ਮੁੱਠੀ ਝੂਠ ਵਿਧਨੀਆ ਮਿਰਤ ਕੜਾ ਮਨੜੇ, ਬਾਰੇ ਸੁਤਮੀ ਮਰਮਾਈਏ ਮਹਿਲ ਰੁਨੀ ਦਰ ਬਾਰੇ, ਰੋਬੋ ਕੰਤ ਮਹਿਲਿਓ ਸੱਚੇ ਕੀ ਗੁਣ ਸਾਰੇ, ਜਾਲ ਮਲ ਜਾਣੀ ਨਾ ਬਾਲਿਆ ਕਪੜ ਫਟਮ ਬਾਰੇ, ਵਾਜੇ ਵੱਜੀ ਸੱਚੀ ਬਾਣੀਆਂ ਪੰਚਮੋਏ ਮਨ ਮਹਾਰੇ, ਜਾਣੀ ਵਿਛੜੇ ਮੇਰਾ ਮਰਨ ਹੈ ਤ੍ਰਿਗ ਜੀਵਨ ਸੰਸਾਰ, ਜੀਵਤ ਮਰਾ ਸੋ ਜਾਣੀ ਹੈ, ਪਰ ਸੱਚੜਾ ਹੇਤ ਪਿਆਰੀ ਤੁਸੀਂ ਰੋਬ ਰੋਬਣ ਆਈ ਹੋ ਝੂਠ ਮੁੱਠੀ ਸੰਸਾਰੇ, ਆਓ ਮੁਛੜੀ ਤੰਦੈ ਤਾਵਣੀਆਂ ਪਰ ਛੋਟੜੀ ਵਿਦਨਕਾਰੇ, ਘਰ ਘਰ ਕੰਧ ਮਹਿਲੀਆ ਰੂੜੇ ਹੇਤ ਪਿਆਰੇ, ਮੈਂ ਪ੍ਰਸਾਦਾ ਲਾਓ ਨਾ ਹੋ ਰਹਿ ਸੜੀ ਨਾਮ ਬਧਾਰੇ, ਗੁਰ ਮਿਲੇ ਵੇਸ਼ ਪਲਟਿਆ ਸਤਾਂ ਨੂੰ ਸਤ ਸ਼ਿੰਗਾਰੂ, ਆਓ ਮਿਲੋ ਸੇ ਦੀਸ ਮਿਲੋ ਸੱਜਣ ਹਾਰੋ, ਬਈ ਅਰਨਾ ਸੁਹਾਗਣੀ ਸਤ ਸਵਾਰਨ ਹਾਰ, ਆਵ ਗਾਵ ਗੀ ਤਨ ਬ੍ਰਹੜਾ ਨਾਨਕ ਪੁਰਮ ਵਿਚਾਰ, ਉਪੜਨ ਸੰਭਾਲਾ ਪਹਿਲਾ ਜਿਨ ਜਗ ਸਿਰ ਸਮਾਇਆ, ਸੋ ਸਾਹਿਬ ਕੁਦਰਤ ਜਾਣੋ, ਵਸ ਜਿਹੜਾ ਦੂਰ ਨਾ ਭਾਲੀਏ, ਕੜਕੜ ਸ਼ਬਦ ਪਛਾਣੋ, ਵਸ ਸ਼ਬਦ ਪਛਾਣੋ ਦੂਰ ਨਾ ਜਾਣੋ, ਜਿਨੇ ਰਚਨਾ ਰਾਚੀ ਨਾਮ ਤੇ ਆਏ ਤਾਂ ਸੁਖ ਪਾਏ, ਬਿਨ ਨਾਵੇ ਪੈੜੂ ਕਾਚੀ, ਜਿਨ ਥਾਪੀ ਵਧਾਣਸ ਹੋਈ, ਕਿਆ ਕੋ ਕਹੇ ਵਖਾਣੋ, ਜਿਨ ਜਾਗੂ ਥਾਪ ਬਤਾਇਆ, ਜਲ ਸੁ ਸਾਹਿਬ ਪ੍ਰਵਾਣ ਬਾਬਾ ਆਇਆ, ਉੱਠ ਚੱਲਣ ਅਦ ਪੰਦਾ ਹੈ ਸੰਸਾਰ, ਹੋਊਗਾ ਉਸ ਸਿਚੜੇ ਲਿਖਿਆ ਦੋਖ ਸੁਖ ਪ੍ਰਭ ਵਿਚਾਰੋ, ਬਾਬ ਦੁੱਖ ਸੁਖ ਦੀ ਅਜਿਹਾ ਗੀਆਂ ਸੂਰ ਨਿਭਾ ਜੀ ਨਾਲੇ, ਜੇ ਕਰਮ ਕਰਾਏ ਕਰਤਾ ਦੂਜੀ ਕਾਰ ਨਾ ਭਾਲੇ, ਆਪ ਨਿਰਾਲੋਂ ਥੰਦਾ ਬਾਧੀ ਕਰ ਹੁਕਮ ਛਿੜਾਵ ਨਹਾਰ, ਅੱਜ ਕੱਲ ਕਰਦਿਆਂ ਕਾਲ ਉਭਿਆ ਪਏ ਦੂਜੇ ਭਾਏ, ਵਿਕਾਰ ਜਮ ਮਾਰਗ ਪੰਥ ਨਾ ਸੁਝੇ, ਉਜੜੰਦ ਕੋ ਬਾਹ ਰੂਬਾ ਜਾਨ ਨਾ, ਜਲ ਲੇਪ ਤੁਲਾਈਆਂ ਨਾ ਭੋਜਨ ਪ੍ਰਕਾਰੋ, ਆ ਭੋਜਨ ਪਾਓ ਨਾ ਠੰਡਾ ਪਾਣੀ ਨਾ ਕਾਪੜ ਸ਼ਿੰਗਾਰੂ, ਗਲ ਸੰਗਲ ਮਿਰ ਸਰ ਮਾਰੀ ਉਬਾਓ ਨਾ ਦਿਸੇ ਕਰਬਾਰੂ, ਏ ਵਿਕਰਾਏ ਜਮਨ ਨਾ ਹੀ ਪਛਤਾਣੀ ਸਰਬ ਹਾਰੂ, ਬਿਨ ਸੱਚੇ ਕੋ ਬੇਰੀ ਨਾ ਹੀ, ਸਾਚਾ ਏ ਹੋ ਵਿਚਾਰੂ, ਬਾਬਾ ਰੂਬੈ ਰਬੈ ਸੁ ਜਾਣੀ ਅਮਰ ਰੂਬੈ ਗੁੰਦਰਾ ਸਾਰੇ ਬਾਗ ਰੂਬੈ ਮਾਇਆ ਮੁਠੜੀ ਤੰਦਰਾ ਰੋਵਣ ਹਾਰੇ, ਬਾਬ ਦਾਰੂਗਾ ਮੈਲ ਨਾ ਧੋਵੈ ਸੁਭਨੰਦ ਸੰਸਾਰ ਹੋ ਜਾਉ ਬਾਜੀਗਰ ਭਾਵੇਂ ਭੁੱਲ ਲੈ ਝੂਠ ਮੁੱਠੀ ਅਹੰਕਾਰ ਹੂੰ ਆਪੇ ਮਾਰਗ ਪਾਵਣ ਹਰ ਆਪੇ ਕਰਮ ਕਮਾਉ ਇਨਾਮ ਰਤੀ ਗੁਰੂ ਪੂਰੇ ਰਾਖੇ ਨਾਨਕ ਸਾਹਿਬ ਸੁਭਾਏ ਉੜਨ ਸਮਾਲਾ ਪਹਿਲਾ ਬਾਬਾ ਆਇਆ ਅੱਠ ਚੱਲਣਾ ਹੇ ਜੱਗ ਝੂਠ ਪਸਾਰੋ ਬਾਹ ਸੱਚਾ ਕਰ ਸੱਚੜੇ ਸੇ ਵੀ ਹੈ ਸੱਚ ਕਰਾ ਸਚਿਆਰੋ ਆ ਕੁੜ ਲੱਭ ਜਾ ਥਾਂ ਏ ਨਾ ਪਾਸੀ ਅੱਗੇ ਲੈ ਨਾ ਠਾਉ ਅੰਤਰ ਆਉ ਨਾ ਵੈਸੁ ਕਹੀ ਜੋ ਸੁਣਿਆ ਕਰ ਖਾਓ ਜਮਨ ਮਰਨ ਵੱਡਾ ਵਿਛੋੜਾ ਮਿਣ ਸਜਾ ਕੇ ਸੁਭਾਏ ਲੱਭ ਧੰਦਾ ਏ ਮਾਇਆ ਜੱਗ ਤੂੰ ਭੁਲਾਇਆ ਕਾਲ ਖੜਾ ਰੁਆਈ ਆਬ ਬਾਬਾ ਆਬ ਭਾਈ ਉਹ ਗੱਲ ਮਿਲੈ ਮਿਲ ਮਿਲਦੇ ਆਸ਼ੀਸ਼ਾਂ ਏ ਬਾਬਾ ਸੱਚਾ ਮੇਲ ਨਾ ਚੁੱਕ ਕਈ ਪ੍ਰੀਤਮ ਕਹਿੰਦੇ ਆਸ਼ੀਸ਼ਾਂ ਏ ਆਸ਼ੀਸ਼ਾਂ ਦੇ ਉਹ ਭਗਤ ਕਰਿਓ ਮਿਲਿਆ ਕਾਹ ਕਹਿ ਮੇਲੋ ਇੱਕ ਭੁੱਲੇ ਨਾ ਉਥੇ ਹੋ ਥਾ ਬਹੁ ਗੁਰ ਸ਼ਬਦ ਸੱਚ ਖੇਲੋ ਜਮ ਮਾਰਗ ਨਹੀਂ ਜਾਣਾ ਆ ਸ਼ਬਦ ਸਮਾਣਾ ਜੁਗ ਜੁਗ ਸੱਚ ਵੇਸੇ ਸਾਜਨ ਸਹਿਣ ਮਿਲੋ ਸੰਜੋਗ ਗੁਰਮੁਖ ਖੋਲੇ ਫਾਸੇ ਬਾਬਾ ਨਾਂਗੜਾ ਆਇਆ ਜਗ ਮੈਂ ਦੁੱਖ ਸੁੱਖ ਹੋ ਲਿਖ ਲਿਖਾਇਆ ਲਿਖਿਆ ਸਾਹਨਾ ਟਲਾ ਜਿਹੜਾ ਪੁਰਬ ਕਮਾਇਆ ਬੈ ਸੱਚਾ ਲਿਖਿਆ ਅੰਮ੍ਰਿਤ ਵਿਖਿਆ ਜਲਾਇਤ ਤਲਾਗਾ ਕਾਮਣਿਆਰੀ ਕਾਮਣ ਪਾਏ ਬਹੁ ਰੰਗੀ ਗਾਲ ਤਾਗਾ ਉਸੀ ਮਤ ਵਯਾ ਮਨ ਹੋਸ਼ਾ ਗੁਰ ਸਾਹਿਬ ਮੱਖੀ ਖਾਇਆ ਨਾ ਮਰਜਾਦਾ ਆਇਆ ਕਲ ਪਿੱਤਰ ਨੰਗ ਬੰਧ ਚੱਲਾ ਹੈ ਬਾਬਾ ਰੂਬ ਜੀ ਕਿਸੇ ਰੂ ਬਣਾ ਜਾਣੀ ਜਿਹੜਾ ਬੰਧ ਬਿਠਾਇਆ ਹੈ ਲਿਖਿਆ ਜਿਹੜਾ ਲੇਖ ਨਾ ਮੀਟੀਏ ਦਰਹਾ ਕਾਰਣ ਆਇਆ ਹਕਾਰ ਆਇਆ ਜਸ ਪਾਇਆ ਨੇ ਰੋਣ ਹਾਰੇ ਫਤਵਾਈ ਪਾਤੀ ਜੀ ਰੋਵਾ ਪ੍ਰੀਤਮ ਅਤ ਪਿਆਰੇ ਪੈਰੂ ਵੈਗੁਣ ਸਾਧੁ ਸੰਭਾਲੇ ਕੋ ਮਰਨ ਮੋਲਾ ਮਾਇਆ ਨਾਲੇ ਨਾਨਕ ਜੁਗ ਜੁਗ ਜਾਣ ਸਜਾਣ ਰੋਵਾ ਸੱਚ ਸੰਭਾਲੇ ਉਡਨ ਸੰਭਾਲਾ ਤੀਜਾ ਕੋ ਅੰਕਾ ਸਤਿਗੁਰ ਪ੍ਰਸਾਦ ਸੱਚਾ ਡਾ ਹਰ ਸਾ ਲਾਈਏ ਕਾਰ ਸਭ ਕਿਛ ਕਰਨ ਜੋਗ ਸਾਧ ਰੜ ਨਾ ਕਬੂ ਵੈਸੇ ਨਾ ਕਦੇ ਹੋਵੈ ਸੋ ਨਾ ਕਦੇ ਹੋਵੈ ਸੋ ਅੰਦਰ ਸੁਭੋਗ ਸਤਨੂੰ ਮਹਿਲ ਸੰਭਾਲੀ ਜਨ ਪ੍ਰਭ ਜਾਤਾ ਕਰਮ ਵਿਧਾਤਾ ਬੋਲੇ ਅੰਮ੍ਰਿਤ ਬਾਣੀ ਗੁਣਵੰਤਿਆ ਗੁਣ ਸਾਰੇ ਆਪਣੇ ਕਦ ਸੰਭਾਲੈ ਨਾ ਕਦੇ ਲੱਗਾ ਵੇ ਜੋਗੋ ਸੱਚੜਾ ਬਰਸਾ ਲਾਈਏ ਸਭ ਕੁਛ ਕਰਨ ਹੈ ਜੋਗੋ ਸੱਚੜਾ ਸਾਹਿਬ ਸ਼ਬਦ ਪਛਾਣੀ ਆਪੇ ਲੈ ਮਿਲਾਏ ਸਾਹ ਤਨ ਪ੍ਰਿਕ ਰੰਗ ਰਤੀ ਵਿੱਚੋਂ ਆਪ ਗਵਾਏ ਵਿੱਚੋਂ ਆਪ ਗਵਾਏ ਫਿਰ ਕਾਲ ਨਾ ਕਾਏ ਗੁਰਮੁਖੇ ਕੋ ਜਾਤਾ ਕਾਮਣ ਸੁਮੰਨੀ ਅੰਤਰ ਭਿੰਨੀ ਮਿਲਿਆ ਉਚ ਜੀਵਨ ਦਾਤਾ ਸ਼ਬਦ ਰੰਗ ਰਾਤੀ ਜੋ ਬਨਮਾਤੀ ਪ੍ਰਕਿਆ ਅੰਗ ਸਮਾਜ ਸੱਚੜਾ ਸਾਹਿਬ ਸ਼ਬਦ ਪਛਾਣੀ ਆਪੇ ਲੈ ਮਿਲਾਏ ਜਿੰਨੀ ਆਪਣਾ ਕੰਧ ਪਛਾਣਿਆ ਹੋ ਤੈ ਨੂੰ ਪੁੱਛੋ ਸੰਤਾਂ ਜਾਇ ਆਪ ਛੋਟ ਸੇਵਾ ਕਰੀਮ ਪਿਰ ਸੱਚੜਾ ਮਿਲੇ ਸਹਿਜ ਸਭਾਏ ਪਰ ਸੱਚਾ ਮਿਲੈ ਆਏ ਸਾਚ ਕਮਾਏ ਸਾਚ ਸ਼ਬਦ ਧੰਨ ਰਾਤੀ ਕਦੀ ਨਰਾਮ ਸਦਾ ਸੁਹਾਗ ਨੂੰ ਅੰਤਰ ਸਹਿਜ ਸਮਾਧੀ ਪਰ ਰਹਿਆ ਭਰਪੂਰੀ ਬੇਗਾਹ ਦੂਰੇ ਰਮਾਣ ਸਹਿ ਸੁਭਾਏ ਜਿੰਨੀ ਆਪਣਾ ਗੰਧ ਪਛਾਣਿਆ ਹੋ ਤੈ ਨੰਗ ਪੁੱਛੋ ਸੰਤਾਂ ਜਾਏ ਪ੍ਰਭੂ ਸੁਣਿਆ ਭਿਮਲ ਹੈ ਜੀ ਸਤਿਗੁਰ ਲਾਗੈ ਸਾਚੇ ਪਾਏ ਸਤਿਗੁਰ ਸਦਾ ਦਾਇਆਓ ਲਾਇਆ ਅਵਗੁਣ ਸ਼ਬਦ ਜਲਾਇਆ ਅਵਗੁਣ ਸ਼ਬਦ ਜਲਾਈ ਦੂਜਾ ਭਾਉ ਗਵਾਏ ਸੱਚੇ ਹੀ ਸੱਚ ਰਾਤੀ ਸੱਚਾ ਸ਼ਬਦ ਸਦਾ ਸੁਖ ਪਾਇਆ ਹੋ ਮਗਈ ਪਰਾਤੀ ਪਿਰ ਨਰਵਾ ਸਦਾ ਸੁਖਦਾ ਤਾਊ ਨਾਨਕ ਸ਼ਬਦ ਮਿਲਾਏ ਪ੍ਰਭੂ ਸੁਣਿਆ ਮਿਲਾਏ ਜੀ ਸਤਿਗੁਰ ਲਾਗੈ ਸਾਚੇ ਪਾਏ ਬੜਾ ਸੰਭਾਲਾ ਤੀ ਜਾਓ ਸੁਣੋ ਕੰਤ ਮਹਿਲਿਓ ਫਿਰ ਸੇ ਉਹ ਸ਼ਬਦ ਵਿਚਾਰ ਅਵਗੁਣਵੰਤੀ ਪੈਰ ਨਾ ਜਾਣਈ ਮੁਠੀ ਰੋਵਾ ਕੰਤ ਵਿਸਾਰੋ ਕੰਤ ਸੰਭਾਲ ਸਦਾ ਕੌਣ ਸਾ ਨਾ ਪੈਰ ਮਰ ਨਾ ਜਾਏ ਗੁਰੂ ਮਜਾਤਾ ਸ਼ਬਦ ਬਚਾਤਾ ਸੱਚਾ ਪ੍ਰੇਮ ਸਮਾਈ ਜਿਨੇ ਆਪਣਾ ਪਿਰਣੀ ਜਾਤ ਕਰਮ ਬਿਤਾਤਾ ਕੁੜ ਮੁਠੀ ਕੁੜਿਆ ਰੇ ਸੁਣੋ ਕੰਤ ਮਹਿਲਿਓ ਫਿਰ ਸੇ ਉਹ ਸ਼ਬਦ ਵਿਚਾਰੇ ਸਭ ਜਗ੍ਹਾ ਪੁਵਾਯੋ ਨੇ ਆਪ ਜਾਣ ਸੰਸਾਰਾ ਮਾਇਆ ਮੁਖ ਆਇਆ ਨੋ ਅਮਰ ਜਮੈਂ ਬਾਰੋ ਬਾਰਾ ਬਦੇ ਬੇਕਾਰ ਆ ਗਿਆਨ ਵੀ ਹੁਣ ਮੁੱਠੀ ਬਿਨ ਸ਼ਬਦ ਪਿਰ ਨਾ ਪਾਇਓ ਜਨਮ ਗਵਾਇਓ ਰੂਆ ਗੁਨਿਆਰੀ ਝੂਠੀ ਫਿਰ ਜਗ ਜੀਵਨ ਕਿਸ ਨੂੰ ਰੋਈਏ ਰੂਬ ਕਾਂਤ ਵਿਸਾਰੇ ਸਭ ਜਗ੍ਹਾ ਪੁਵਾਯੋ ਨਾ ਜਾਣ ਸੰਸਾਰੇ ਸੋ ਫਿਰ ਸੱਚਾ ਸਾਦੀ ਸਾਚਾ ਹੈ ਨਾ ਮਰਨ ਜਾਈ ਭੁਲੀ ਫਿਰ ਤਨੇ ਆਣੀਆਂ ਰਣ ਬੈਠੀ ਦੂਜੈ ਭਾਏ ਰਣ ਬੈਠੀ ਦੂਜੈ ਭਾਏ ਮਾਇਆ ਮੋਹ ਦੁੱਖ ਭਾਏ ਆਪ ਕਰਤਾਨ ਸੀ ਜੈ ਜੋ ਕਿਸ਼ਿਆ ਸਾਭ ਜਾਸੀ ਦੁੱਖ ਲਾਗਾ ਭਾਈ ਦੂਜੇ ਜਮਕਾਲ ਨਾ ਸੂਜੈ ਮਾਇਆ ਜਾਗ ਲੂਜੈ ਲਵ ਲੋਭ ਚੈ ਤੁਲਾਈ ਸੋ ਫਿਰ ਸਾਚਾ ਸਦੀ ਸਾਚਾ ਨੋ ਮਰਨਾ ਰਾਏ ਕਰੋ ਵਹਿ ਪ੍ਰਹਿ ਵਿਸ਼ੁਨੀ ਆਂਦੀ ਨਾ ਜਾਣੈ ਪ੍ਰਣਾਲੇ ਗੁਰਪ੍ਰਸਾਦੀ ਸਾਚਾ ਫਿਰ ਮਿਲੈ ਅੰਤਰ ਸਦਾ ਸੰਭਾਲੀ ਬਰੰਤਰ ਸੰਭਾਲੇ ਸਦਾ ਹੈ ਨਾਲੇ ਗੁਰਮੁਖ ਜਾਤਾ ਦੂਰੇ ਮੇਰੇ ਅੰਤਰ ਸੰਭਾਲੇ ਸਦਾ ਹੈ ਨਾਲੇ ਮਨ ਮੁਖ ਜਾਤਾ ਦੂਰੇ ਤਾਨ ਰੁਲੈ ਰੁਲਾਇਆ ਕਾਮ ਨਾਏ ਜਿਨ ਖਾਸਮ ਨਾ ਖਾਸਮ ਜਿਨ ਖਾਸਮ ਨਾ ਜਾਤਾ ਹਦੂਰ ਹੀ ਨਾਨਕ ਸਦਨ ਮਿਲੇ ਮਿਲਾਈ ਪਰ ਅੰਤਰ ਸਦਾ ਸੰਭਾਲੇ ਇੱਕ ਰੋਵੈ ਪ੍ਰੇ ਵਿਸ਼ੁਨੀਆ ਅੰਦੀ ਨਾ ਜਾਣੈ ਪਰ ਹੈ ਨਾਲੇ ਬੜਾ ਸੰਭਾਲਾ ਤੀਜਾ ਰੋਵੈ ਪ੍ਰੇ ਵਿਸ਼ੁਨੀਆ ਮੈਂ ਪਿਰ ਸੱਚਦਾ ਹੈ ਸਦਾ ਨਾਲੇ ਜਿਨੀ ਚੱਲਣ ਸਹੀ ਜਾਣਿਆ ਸਤਿਗੁਰ ਸੇਵਾ ਨਾਮ ਸੰਭਾਲੇ ਸਦਾ ਨਾਮ ਸੰਭਾਲੇ ਸਤਿਗੁਰ ਹੈ ਨਾਲੇ ਸਤਿਗੁਰ ਸੇਵ ਸੁਖ ਪਾਇਆ ਸ਼ਬਦ ਕਾਲ ਸੱਚ ਮਾਰ ਸੱਚ ਉਰ ਧਾਰ ਫਿਰ ਆਪ ਜਾਣ ਹੋਇਆ ਸੱਚਾ ਸਾਹਿਬ ਸੱਚੀ ਨਾਈ ਵਿਖੇ ਨਜ਼ਰ ਨਿਹਾਲੇ ਰੋਵੈ ਪ੍ਰੇ ਵਿਸ਼ੁਨੀਆ ਮੈਂ ਪਿਰ ਸੱਚਦਾ ਹੈ ਸਦਾ ਨਾਲੇ ਪ੍ਰਭ ਮੇਰਾ ਸਾਹਿਬ ਸਭ ਤੋਂ ਉੱਚਾ ਹੈ ਕਿ ਮੇਰਾ ਪ੍ਰੀਤਮ ਪਿਆ ਔਰ ਸਤਿਗੁਰ ਮਿਲੀ ਤੰਗ ਸਹਿਜ ਮਿਲੀ ਪਿਰ ਰਾਖੇ ਔਰ ਤਾਰੀ ਸਦਾ ਔਰ ਤਾਰੀ ਨੇ ਨਾਲ ਪਿਆਰ ਸਤਿਗੁਰ ਤੇ ਪਰ ਦਿਸੈ ਮਾਇ ਮੋਹ ਕਾ ਕੱਚਾ ਚੋਲਾ ਤਤ ਪੈਦੈ ਪਾਕ ਕਿਸੈ ਫਿਰ ਰੰਗ ਰਾਤਾ ਸੁ ਸੱਚਾ ਚੋਲਾ ਤਤ ਪੈਦੈ ਦਿਖਾਣੇ ਵਾਰੇ ਪ੍ਰਭ ਮੇਰਾ ਸਾਹਿਬ ਸਭ ਤੋਂ ਉੱਚਾ ਹੈ ਕਿਉਂ ਮਿਲਾ ਪ੍ਰੀਤਮ ਪਿਆਰੇ ਮੈਂ ਪ੍ਰਭ ਸੱਚ ਪਛਾਣਿਆ ਹੋਰ ਭੁੱਲੀ ਅਵਗੁਨਿਆਰੀ ਮੈਂ ਸਦਾ ਰਾਵੇ ਪਰਿਆ ਪੜਾਉ ਸੱਜੜਾ ਸ਼ਬਦ ਵਿਚਾਰੇ ਸੱਚਾ ਸ਼ਬਦ ਵਿਚਾਰੇ ਰੰਗ ਰਾਤੀ ਨਾ ਰੇ ਮੇਰ ਸਤਿਗੁਰੂ ਪ੍ਰੀਤਮ ਪਾਇਆ ਅੰਤਰ ਰੰਗ ਰਾਤੀ ਸਹਿਜੇ ਮਾਤੇ ਗਿਆ ਦੁਸ਼ਮ ਦੁਖਉ ਸੁਭਾਇਆ ਆਪਣੇ ਗੁਰ ਕਹੁ ਤਨ ਮਨ ਦੀਜੈ ਤਾਮਨ ਪੀ ਜਾਏ ਤ੍ਰਿਸ਼ਨਾ ਦੁਖ ਨਿਵਾਰੇ ਮੈਂ ਪਰ ਸੱਚ ਪਛਾਣਿਆ ਔਰ ਭੁੱਲੀ ਅਵਗੁਣ ਆਰੇ ਸੱਜੜੇ ਆਪ ਜਗ ਤੋਂ ਪਾਇਆ ਗੁਰਬਣ ਖੋਰ ਅੰਧਾਰੇ ਆਪ ਮਿਲਾਏ ਆਪ ਮਿਲਾਇਆ ਆਪੇ ਦੇ ਪਿਆਰੀ ਆਪੇ ਆਪ ਮਿਲਾਏ ਆਪ ਮਿਲਾਏ ਆਪੇ ਦੇ ਪਿਆਰੂ ਆਪੇ ਦੇ ਪਿਆਰੂ ਸਹਿਜ ਵਾਪਾਰੂ ਗੁਰਮੁਖ ਜਨਮ ਸਵਾਰੀ ਧਨ ਜਾਗ ਮਹਿ ਆਇਆਊ ਆਪ ਗਵਾਇ ਦਾਰੂ ਸਾਚਾ ਸੱਚ ਸਚੇ ਆਰੂ ਗਿਆਨ ਰਤਨ ਕਰ ਚਾਨਣ ਹੋਆ ਨਾਨਕ ਨਾਮ ਪਿਆਰੂ ਚੜਾਇ ਆਪ ਜਗ ਤੋਂ ਪਾਇਆ ਗੁਰਬਣ ਖੋਰ ਅੰਧਾਰੂ ਡਾਂਸ ਮਾਲਾ ਤੀਜਾ ਇਹੋ ਸ਼੍ਰੀ ਜਜਰੀ ਹੈ ਸੁਨ ਜਰ ਪਹੁੰਚੇ ਆਈ ਗੁਰੂ ਰਾਖੇ ਸੀ ਉਬਰੀ ਹੋਰ ਮਰਜ ਮੈਂ ਆਵੈ ਜਾਏ ਹੋਰ ਮਰਜ ਮੈਂ ਆਵੈ ਜਾਵੇ ਅੰਤ ਗਏ ਪਛਤਾਵੈ ਬਿਰਨਾਵੈ ਸੋਖ ਨਾ ਹੋਈ ਇੱਥੇ ਕਮਾਵੈ ਸੋ ਫਲ ਪਾਵੈ ਮਨ ਖਪਤ ਖੋਈ ਜਾਂ ਪੁਰਖੋਰ ਅੰਧਾਰ ਮਹੰਗਵਾਰ ਨਤ ਭੈਣ ਨ ਪਾਈ ਸ੍ਰੀ ਜਜਰੀ ਹੈ ਸੁਨ ਜਰ ਪਹੁੰਚੇ ਆਈ ਕਾਇਆ ਕੰਚਨ ਤਾਥੀ ਹੈ ਜਾਂ ਸਤਿਗੁਰੂ ਲੈ ਮਿਲਾਏ ਭਰਾਮੋ ਮਾਇਆ ਵਿੱਚੋਂ ਕੱਟੀ ਹੈ ਸ੍ਰੀ ਨਾਮ ਸਮਾਏ ਸੱਚਾ ਨਾਮ ਸਮਾਏ ਗੋਹਰ ਗੁਣ ਗਾਏ ਮਿਲ ਪ੍ਰੀਤਮ ਸੁਖ ਪਾਏ ਸਦਾ ਆਨੰਦ ਰਹਿ ਦਿਨ ਰਾਤੀ ਵਿੱਚੋਂ ਮੈਂ ਜਾਈ ਜਿਨੀ ਪੁਰਖੀ ਹਰ ਨਾਮ ਚਿਤ ਲਾਇਆ ਤਨ ਕਹਿ ਹਾਉ ਲਾਗੋ ਪਾਏ ਕਾਇਆ ਕੰਜਨਾ ਥੀ ਸਤਿਗੁਰੂ ਲਏ ਮਿਲਾਏ ਸੋ ਸੱਚਾ ਸੱਚ ਉਸ ਲਾਈਏ ਸਤਿਗੁਰੂ ਦੇਹ ਬਜਾਏ ਬਿਨ ਸਤਿਗੁਰ ਪਰਮ ਬੁਲਾਣੀਆਂ ਕਿਆ ਮੋਹ ਦੇ ਸੁਨਾ ਕੇ ਜਾਈ ਕਿਆ ਦੇਨ ਮੋਹ ਜਾਏ ਅਬ ਗੁਣ ਪਛਤਾਏ ਦੁੱਖ ਦੁੱਖ ਕਮਾਏ ਨਾਮ ਰਤੀ ਆਓ ਸ੍ਰੀ ਰੰਗ ਚਲੂਲਾ ਫਿਰ ਕਿਉਂ ਕੋਈ ਸਮਾਏ ਤੇ ਜੇ ਬੜਾ ਬਰਨਾਉ ਛੂ ਜਾਏ ਕਿਸੇ ਆਗਾਏ ਕਹੀਏ ਜਾਏ ਸੋ ਸੱਚਾ ਸੱਚ ਸਲਾਈਏ ਸਤਿਗੁਰੂ ਦੇ ਬੁਝਾਏ ਜਿਨੀ ਸੱਚੜਾ ਸੱਚ ਸਲਾਇਆ ਹਾਂ ਤੈਨ ਲਾਗਾਂ ਪਾਏ ਸੇ ਜਨ ਸੱਚੇ ਨਿਰਮਲੇ ਤੈਨ ਮਿਲਿਆ ਮਲ ਸਮਝਾਏ ਤੈਨ ਮਿਲਿਆ ਮਲ ਸਮਝਾਏ ਸੱਚਾ ਸਰਨਾਏ ਸੱਚਾ ਸਹਿਜ ਸੁਭਾਏ ਨਾਮ ਨਿਰੰਜਨ ਅਗਮਾ ਗੋਚਰ ਸਤਿਗੁਰ ਦੀਆ ਬੁਝਾਏ ਅੰਦਰ ਭਾਗ ਤੂ ਕਰੈ ਰੰਗ ਰਾਤੇ ਨਾਮ ਸੱਚੂ ਸਮਾਏ ਜਿਨੀ ਸੱਚੜਾ ਸੱਚ ਤੇ ਆਇਆ ਹਾਂ ਤੈਨ ਗਏ ਲਾਗੋ ਪਾਏ ਵਟਹੰਸ ਕੀ ਵਾਰ ਮਹੱਲਾ ਚੌਥਾ ਲਲਾ ਬਹਿ ਲੀਮਾ ਕੀ ਧੌਣ ਗਾਵਣੀ ਏਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਸ਼ਬਦ ਰਤੀ ਵਡਹੰਸਾ ਸਤਿਨਾਮ ਅਵਤਾਰ ਸਾਚੂ ਸੰਗ੍ਰਹਿ ਸਾਧੂ ਸਾਚ ਰਹਿ ਸਚਾ ਨਾਮ ਪਿਆ ਸਦਾ ਨਿਰਮਲ ਮੈਲ ਨਾ ਲਗਾਈ ਨਦਰ ਕੀਤੀ ਕਰਤਾਰ ਨਾਨਕ ਹਉ ਦਿਨ ਕੈ ਬਲਿਹਾਰਨ ਹੈ ਜਵਨ ਦਿਨ ਜਪੈ ਮੁਰਾਰ ਮਹੱਲਾ ਤੀਜਾ ਮੈਂ ਜਾਣਿਆ ਵਡਹੰਸਾ ਤਾਵਾਂ ਕੀ ਸੰਗ ਜੇ ਜਾਣਾ ਬਗ ਬੱਪੜਾ ਤਾਂ ਜਨਮ ਦਿਨ ਦੀ ਅੰਗਰ ਮਹੱਲਾ ਤੀਜਾ ਹੰਸਾ ਵੇਖ ਤਰੰਦਿਆਂ ਬਗਾਂ ਪਿਆਇਆ ਚਾਹੂ ਡੋ ਮੋਏ ਬਗ ਬਾਬੜੀ ਸਰਤਲ ਉਪਰ ਪਾਉ ਪਾਉੜੀ ਤੂੰ ਆਪ ਹੀ ਆਪ ਹੈ ਆਪ ਕਾਰਨ ਕੀਆ ਤੂੰ ਆਪ ਆ ਨਿਰੰਕਾਰ ਕੋ ਵਰਣਮ ਵੀ ਤੂੰ ਕਰਨ ਕਾਰਨ ਸਮਰੱਥ ਹੈ ਤੂੰ ਕਰ ਹੈ ਸੋ ਥੀਆ ਤੂੰ ਅਣ ਮੰਗਿਆ ਦਾਨ ਦੇਵਣਾ ਸਵਨਾ ਜੀ ਅੰਗ ਸਵਾਖਉ ਸਤਿਗੁਰੂ ਬਾਹੂ ਬਹੁ ਜਿਨ ਦਾਨ ਹਰ ਨਾਮ ਮੁਖ ਦੀ ਸਲੋਕ ਮਹਲਾ ਤੀਜਾ ਭਵਿ ਸਭਾ ਕਾਰਨ ਪਰ ਜੀਓ ਸੋਈ ਸਤਿਗੁਰ ਸੇਵਿਆ ਹਰ ਮਾਨ ਵਸੈ ਤਿਤ ਭੌਕਾ ਦੇ ਨਾ ਹੋਈ ਦੁਸ਼ਮਨ ਦੁੱਖ ਤੇ ਸੁਣੋ ਨੇੜ ਨਾ ਆਵੈ ਹੋਏ ਨਾ ਸਕੈ ਕੋਈ ਗੁਰਮੁਖ ਮਨ ਵਿਚਾਰਿਆ ਜਿਸ ਭਾਵੈ ਸੋ ਹੋਈ ਨਾਨਕ ਆਪੇ ਪਤ ਰੱਖ ਸੀ ਕਾਰਜ ਸਵਾਰੀ ਸੋਈ ਮਹਲਤ ਜਗ ਸੱਜਣ ਚੱਲੇ ਚੱਲ ਗਏ ਰਹਿੰਦੀ ਵੀ ਫੁਨ ਜਾ ਹੋਈ ਜਿਨੀ ਸਤਿਗੁਰ ਨਾ ਸੇ ਵੀ ਸੇ ਆਏ ਗਏ ਪਛਤਾਈ ਨਾਨਕ ਸੱਚ ਰਤੇ ਸੇਨਾ ਵਿਛੜਾ ਹੈ ਸਤਿਗੁਰ ਸੇਵ ਸਮਾਹ ਪਾਉੜੀ ਤਸਮਿਲੀ ਸਤਿਗੁਰ ਸੱਜਣ ਹੈ ਜਸੰਤਰ ਹਰ ਗੁਣਕਾਰੀ ਤਸਮਿਲੀ ਸਤਿਗੁਰ ਪ੍ਰੀਤਮੈ ਜਿਨ ਹਉਮੈ ਵਿੱਚੋਂ ਮਾਰੀ ਸੋ ਸਤਿਗੁਰੂ ਪੂਰਾ ਧਨ ਧਨ ਹੈ ਜਿਨ ਹਰ ਉਪਦੇਸ਼ ਦੇ ਸਭ ਸ੍ਰੇਸ਼ਟ ਸੁਭਾਣ ਜਪਿਉ ਸੰਤੋ ਰਾਮ ਨਾਮ ਭੋਜਨ ਬੇਖਉ ਤਾਰੀ ਗੁਰਪੂਰ ਹਰ ਉਪਦੇਸ਼ ਗੁਰੂ ਵਿਟੜਿਆ ਹਉ ਸਦ ਵਾਇ ਸਲੋਕ ਮਨ ਜਾ ਸਤਿਗੁਰ ਕੀ ਸੇਵਾ ਚੱਕਰੀ ਸੁਖੀ ਸੁਖਸਾਰ ਇੱਥੇ ਮਿਲਣ ਵਡਿਆਈ ਆਦਰ ਕੇ ਮੁਖ ਦੁਆਰ ਸੱਚੀ ਕਾਰੀ ਕਾ ਸੱਚੀ ਕਾਰ ਕਮਾਵਣੀ ਸੱਚ ਪਹਿਨਣ ਸੱਜ ਨਾਮ ਆਧਾਰ ਸੱਚੀ ਸੰਗ ਸੱਚ ਮਿਲੇ ਸੱਚਾ ਨਾਏ ਪਿਆਰ ਸੱਚਾ ਸ਼ਬਦ ਹਰ ਸਦਾ ਦਰ ਸੱਚਾ ਸੱਚੇ ਆਉ ਨਾ ਸਤਿਗੁਰ ਕੀ ਸੇਵਾ ਸ਼ੁਕਰ ਹੈ ਜਿਸ ਨੂੰ ਨਦਰ ਕਰੇ ਕਰਤਾਰ ਮਨ ਲਤੀਜਾ ਹੋਰ ਵਿਡਾਣੀ ਚਾਕਰੀ ਤਰਕ ਜੀਵਨ ਤਰਕ ਸੁਭਾਸ਼ੂ ਅੰਮ੍ਰਿਤਸੂਰ ਬਹਿ ਖੋ ਲੱਗੇ ਬਿਖੜਨਾ ਬਹਿ ਖਉ ਰਾਸ ਬਿਖਾਣਾ ਬਹਿ ਖਉ ਪਹਿਨਣਾ ਬਿਕੀ ਮੁਖ ਗਰਾਸ਼ੂ ਇੱਥੇ ਦੁੱਖੋ ਦੁੱਖ ਮਾਵਣ ਮੋਹ ਨਰਕ ਨਿਵਾਸ਼ੂ ਮਨ ਮੁਖੋ ਮੋਹ ਮੈਲਾ ਸ਼ਾਬਦ ਨਾ ਜਾਣਨੀ ਕਾਂ ਕ੍ਰੋਧ ਵਿਨਾਸ਼ ਸਤਿਗੁਰੂ ਕਾ ਪੁਛੋ ਡਿਆ ਮਨ ਹਟਕਾਮਨਾ ਆਪ ਹੈ ਰਾਸ਼ੂ ਜੰਬਰ ਬੱਧੇ ਮਾਰੀਐ ਕੋ ਨਾ ਸੁਣੇ ਅਰਦਾਸ ਨਾਨਕ ਪੂਰਬ ਲਿਖੇ ਆਉ ਕਮਾਵਣਾ ਗੁਰਮੁਖ ਨਾਮ ਨਿਵਾਸ ਬੋੜੀ ਸੋ ਸਤਿਗੁਰ ਸੇਵ ਸਾਹ ਜਾਨ ਜਨ ਹਰ ਹਰ ਨਾਮ ਦ੍ਰਿੜਾਇਆ ਸੋ ਸਤਿਗੁਰੂ ਪੂਜੋ ਦਿਨ ਸਰਾਤ ਜਨ ਜਗਨਾ ਜਗਦੀ ਜਬਾਇਆ ਸੋ ਸਤਿਗੁਰੂ ਦੇਖੋ ਇੱਕ ਨਿਮਕ ਨਿਮਕ ਜਨ ਹਰ ਕਾ ਹਰ ਪੰਥ ਬਤਾਇਆ ਤੇ ਸਤਿਗੁਰ ਕੀ ਸਭ ਪੱਗੀ ਬਾਬਾ ਹੋ ਜਨ ਮੋਹ ਅੰਧੇਰ ਚੁਕਾਇਆ ਸੋ ਸਤਿਗੁਰੂ ਕਹੋ ਹੋ ਹੋ ਸਭ ਧਨ ਧਨ ਜਨ ਹਰ ਭਗਤ ਭੰਡਾਰੂ ਲਹਾਇ ਸਲੋਕ ਮਾਲ ਜਾ ਸਤਿਗੁਰੂ ਮਿਲਿਆ ਭੁੱਖ ਗਈ ਭੇਖੀ ਭੁੱਖ ਨਾ ਜਾਏ ਦੁੱਖ ਲੱਗਾਏ ਘਰ ਘਰ ਫਿਰੈ ਅੱਗੇ ਦੁਨ ਮਿਲਾਏ ਸਜਾਏ ਅੰਦਰ ਸਹਿਜ ਨਾ ਆਯੂ ਸਹਿਜ ਹੀ ਲਾਏ ਖਾਏ ਮਨ ਜਿਸਤੇ ਮੰਗ ਨਾ ਲੈਣਾ ਮਨੋ ਕਹੂ ਮਨਾਏ ਇਸ ਭੇਖਾ ਥਾ ਵੰਗਰੋ ਭਲਾ ਜੇ ਤੋ ਗੋਬਰ ਸਾਏ ਸ਼ਬਦ ਰਤੇ ਤਨ ਸੋਜੀ ਭਾਈ ਦੂਜਾ ਭਾਰਮ ਭੁਲਾਏ ਪੈ ਕਰਤ ਕਮਾ ਬਣਾ ਕਰ ਨਾ ਕਛੂ ਨਾ ਜਾਏ ਨਾ ਸੁਭਾਵ ਹੈ ਸੇ ਭਲੇ ਜਿਨ ਕੀ ਪਤ ਭਾਵੈ ਦਾਏ ਮਹੱਲਾ ਤੀਜਾ ਸਤਿਗੁਰ ਸੇਵੈ ਸਦਾ ਸੌਖ ਹੋਊ ਜਨ ਮਨ ਦੁੱਖ ਹੋ ਜਾਏ ਚਿੰਤਾ ਮੂਲ ਨਾ ਹੋ ਬਈ ਜਿਨ ਵਸੈ ਮਨ ਆਈ ਅੰਤਰ ਤੀਰਥ ਗਿਆ ਗਿਆਨ ਹੈ ਸਤਿਗੁਰੂ ਦੀਆ ਬਜਾਏ ਮੈਲ ਗਈ ਮਨ ਨਿਰਮਲ ਹੋ ਅੰਮ੍ਰਿਤਸਰ ਤੀਰਥ ਨਹਾਏ ਸੱਜਣ ਮਿਲੇ ਸੱਜਣਾ ਸੱਚਾ ਸ਼ਬਦ ਸੁਭਾਏ ਕਰੀ ਪ੍ਰਜਾਵਾ ਜੋਤੀ ਜੋਤ ਮਿਲਾਏ ਪਖਾਣ ਜਮਖਾਲ ਨਾ ਛੋਟੀ ਲਜਾਸੀ ਪਾਤ ਗਵਾਏ ਨਾਨਕ ਨਾਮ ਰਤੀ ਸਹੀ ਉਭਰੇ ਸੱਚੀ ਸਿਉਣ ਲੈ ਬੁਲਾਏ ਪਾਉੜੀ ਜਾਏ ਬਹੁ ਸਤਸੰਗ ਦੀ ਜਿੱਥੇ ਹਰ ਕਾ ਹਰ ਨਾਮ ਲੋਹੀ ਹੈ ਸਜੀ ਹਰ ਨਾਮ ਲਿਓ ਹਰ ਤਾਤ ਨਾ ਖੋਈ ਹੈ ਜਪਿਓ ਹਰ ਹਰ ਦਿਨ ਸਰਾਧ ਹਰ ਹਰ ਸਹਿਜ ਹਰ ਦਰ ਗਹਿ ਢੋਈ ਹੈ ਸੁ ਪਾਏ ਪੂਰਾ ਸਤਿਗੁਰੂ ਜਿਸ ਤੁਰ ਮਸਤ ਗੁਲ ਲਾਟ ਲਖੋਈ ਹੈ ਤਿਸ ਗੁਰ ਕੌਮ ਸਭ ਨਮਸਕਾਰ ਕਰੋ ਜਿਨ ਹਰ ਕੀ ਹਰ ਗਾ ਲਿੰਗ ਲੋਹੀ ਹੈ ਸਲੋਕ ਮਹੱਲਾ ਤੀਜਾ ਸੱਜਣ ਮੇਰੇ ਸੱਜਣ ਜਿਨ ਸਤਿਗੁਰ ਨਾਲ ਪਿਆਰ ਮਿਲ ਪ੍ਰੀਤ ਮੰਗਤਨੀ ਤੇ ਆਇਆ ਸੱਚਾ ਪ੍ਰੇਮ ਪਿਆਰ ਮਨੀ ਤੇ ਮਾਨ ਮਾਨਿਆ ਗੁਰ ਸ਼ਬਦ ਅਪਾਰ ਸੱਜਣ ਮਿਲੇ ਨਾ ਵਿਛੜਾ ਹੈ ਜਿਆ ਮਿਲੇ ਕਰਤਾਰ ਵੇਖੋ ਨਾ ਦਰਸ਼ਨ ਕੀ ਪ੍ਰਤੀਤ ਨਾ ਆਈਏ ਸ਼ਬਦਨ ਕਰਾਏ ਵਿਚਾਰ ਵਿਛੜਿਆ ਕਾ ਕਿਆ ਵਿਛੜਾ ਹੈ ਜਿਨ ਦੂਜੇ ਪਾਏ ਪਿਆਰ ਮਨੁੱਖ ਛੇਤੀ ਦੋਸਤੀ ਤੋੜਨੇ ਆ ਦਿਨ ਚਾਰ ਇਸ ਪ੍ਰੀਤੀ ਤੁਰਦੀ ਬਿਲਮ ਨਾ ਹੋ ਬਈ ਦੋਸਤੀ ਚੱਲਣ ਵਿਖਾ ਦੋ ਜਿਨ ਅੰਦਰ ਸਿਕਾ ਪਾਓ ਨਾ ਇਨਾਮ ਨਾ ਕਰਾਏ ਪਿਆ ਨਾਨਕ ਤਿੰਨ ਸੌ ਕਿਆ ਕੀਚੇ ਦੋਸਤੀ ਜੀ ਆਪ ਲਾਈ ਕਰਤਾਰ ਮਾਲਾ ਤੀਜਾ ਇੱਕ ਸਦਾ ਇੱਕ ਤਾਂ ਰੰਗ ਰਹਿ ਤਨ ਕਹੋ ਸਾਧ ਬਲਿਹਾਰ ਜਾਉ ਤਨ ਮਨ ਧਨ ਆਰਪੀ ਤਨ ਕਹੋ ਨਿਮ ਨੈ ਬਹੁ ਲਾਗੋ ਪਾਏ ਤਨ ਮਿਲਿਆ ਮਨ ਸੰਦੋਖੀ ਹੈ ਤ੍ਰਿਸ਼ਨਾ ਬੁਖ ਸਭ ਜਾਏ ਨਾਨਕ ਨਾਮ ਰਤੇ ਸੁਖੀ ਏ ਸਦਾ ਸੱਚਾਈ ਸਿਉਂ ਸੱਚੇ ਸਿਉਂ ਲੈ ਬੁਲਾਏ ਪਾਉੜੀ ਤਿਸ ਗੁਰ ਕਹੋ ਆਰਿਆਉ ਜਨ ਹਰ ਕੀ ਹਰ ਕਥਾ ਸੁਣਾਈ ਤਿਸ ਗੁਰ ਕਹੋ ਸਤ ਬਲਿਹਾਰ ਨਾ ਜਨ ਹਰ ਸੇਵ ਬਣਤ ਬਣਾਏ ਸਤਿਗੁਰੂ ਪਿਆਰਾ ਮੇਰੇ ਨਾਲ ਜਿੱਥੇ ਕਿਤੇ ਮੈਨੂੰ ਲੈ ਛਡਾਈ ਤਿਸ ਗੁਰ ਕਹੋ ਸਾਬਾਸ ਜਨ ਹਰ ਸੋਜੀ ਪਾਏ ਨਾਨਕ ਗੁਰ ਬਿਟੋਂ ਵਾਰਿਆ ਜਿਨ ਹਰ ਨਾਮ ਦੀ ਆ ਮੇਰੇ ਮਨ ਕੀ ਆਸ ਪੁਰਾਈ ਸਲੋਕ ਮਹੱਲਾ ਤੀਜਾ ਤ੍ਰਿਸ਼ਨਾ ਦਾਤੀ ਜਲ ਮੋਈ ਜਲ ਜਲ ਕਰੇ ਪੁਕਾਰ ਸਤਿਗੁਰ ਸ਼ੀਤਲ ਜਿਹੀ ਮਿਲਾਏ ਫਿਰ ਜਲਨ ਜੀਵਾ ਨਾਨਕ ਵਰਨ ਆਵੈ ਨਿਰਭਉ ਕੋ ਨਹੀਂ ਜਿਚਰ ਸ਼ਬਦ ਨਾ ਕਰੇ ਵਿਚਾਰ ਮਹੱਲਾ ਤੀਜਾ ਵੇਖੀ ਅਗਨ ਨਾ ਬੁਝਾਈ ਚਿੰਤਾ ਮਨ ਮਾਹੇ ਵਰਮੀ ਮਾਰੀ ਸਾਪ ਨਾ ਮਰੈ ਤੇ ਅਨੁਗਰੇ ਕਰਮ ਕਮਾਏ ਸਤਿਗੁਰ ਦਾਤਾ ਉਸੇ ਵੀ ਇਹ ਸ਼ਬਦ ਵਸੈ ਮਨ ਆਏ ਮੰਤਨ ਸ਼ੀਤਲ ਸ਼ਾਂਤ ਹੋਏ ਤ੍ਰਿਸ਼ਨਾਗਨ ਬੁਝਾਏ ਸੁੱਖਾਂ ਸਿਰ ਸਦਾ ਸੁੱਖ ਹੋਏ ਜਾਂ ਵਿੱਚੋਂ ਆਪ ਕਵਾਏ ਗੁਰਮੁਖ ਉਦਾਸੀ ਸੋ ਕਰੇ ਜੇ ਸੱਚ ਰਹਿ ਲਵਲਾਏ ਜਨਤਾ ਮੂਲ ਨ ਹੋਵੇ ਹਰ ਨਾਮ ਰਜਾਇਆ ਗਾਏ ਨਾਨਕ ਨਾਮ ਬਿਨਾ ਨਹਿ ਛੂਟੀ ਹੈ ਹੋਮੈ ਪਚਾਏ ਬਚਾਏ ਪਾਉੜੀ ਜਿਨੀ ਹਰ ਹਰ ਨਾਮ ਤੇ ਆਇਆ ਤਿਨੀ ਪਾਇਣ ਸਰਬ ਸੁਖਾ ਹੋ ਸਭ ਜਨਮ ਦਿਨਾਂ ਕਾਸ਼ਾ ਭੁਲਾ ਜੈ ਨਾ ਹਰ ਕੇ ਨਾਮ ਕੀ ਮਨ ਲਾਗੀ ਭੁੱਖਾ ਜਿਨੀ ਗੁਰ ਕਾ ਬਚਨ ਰਾਧੇ ਆਉ ਤਨ ਬਿਸਰ ਗਏ ਸਾ ਬਹੁ ਦੁੱਖ ਆਓ ਤੇ ਸੰਤ ਬੜੀ ਗੁਰ ਸਿੱਖ ਹੈ ਜਨ ਨਾ ਚੰਦ ਭਰਾਈ ਜੁਖਾ ਧਨ ਧਨ ਦਨਾ ਕਾ ਗੁਰੂ ਹੈ ਜਨ ਅੰਮ੍ਰਿਤ ਫਲ ਹਰ ਲਾਗੇ ਮੁਖਾਓ ਸ਼ਲੋਕ ਮਾਲਾ ਤੀਜਾ ਕਲਮ ਜਮ ਜੰਦਾਰ ਹਾਈ ਹੁਕਮ ਕਰ ਘੁਮਾਏ ਗੁਰ ਰਾਖੀ ਸੀ ਉਬਰੇ ਮਨੁੱਖਾਂ ਦੀ ਸਜਾਈ ਜਮ ਖਾਲ ਆਵਾਜਾ ਗਹੂ ਬਾਂਧਿਆ ਦਿਸਕਾ ਦਿਸਦਾ ਫਰੂ ਨਾ ਕੋਈ ਜਨ ਜਮ ਕੀ ਦਸੁ ਸੇਵੀ ਹੈ ਗੁਰਮੁਖ ਦੁੱਖ ਨਾ ਹੋਏ ਨਾਨਕ ਗੁਰਮੁਖ ਜਮ ਸੇਵਾ ਕਰੇ ਜਨ ਹਰ ਮਨ ਜਨ ਮਾਨ ਸੱਚਾ ਹੋਏ ਮਹੱਲਤ ਜੈ ਕਾਇਆ ਰੋਗ ਭਰੀ ਬਿਨ ਸ਼ਬਦ ਆਏ ਦੁੱਖ ਮੈਂ ਰੋਗ ਨਾ ਜਾਏ ਸਤਿਗੁਰ ਮਿਲਿਆ ਤਾਂ ਨਿਰਮਲ ਹੋਵਾ ਨਾਮ ਮਨ ਨੂੰ ਵਸਾਏ ਹਰ ਨਾਨਕ ਨਾਮ ਧਿਆ ਸੁਖ ਦਾਤਾ ਦੁੱਖ ਵਿਚਰੇ ਸਹਿਜ ਸੁਭਾਏ ਪੌੜੀ ਜਨ ਜਗ ਜੀਵਨ ਉਪਦੇਸਿਆ ਤਸਗੁਰ ਕਹੋ ਹਉ ਸਦਾ ਘੁਮਾਇਆ ਤਸਗੁਰ ਕਹੋ ਹਉ ਕਰਨੀ ਹੈ ਜਨ ਮਾਸੂਦਨ ਹਰ ਨਾਮ ਸੁਣਾਇਆ ਤਸਗੁਰ ਕਹੋ ਵਾਰਨ ਜਨ ਹਮ ਵੇਖੋ ਸਭ ਰੋਗ ਗਵਾਇਆ ਸਤਿਗੁਰ ਕਹੋ ਵਡਪੁੰਨ ਹੈ ਜਨ ਅਵਗੁਣ ਘੱਟ ਗੁਣੀ ਸਮਝਾਇਆ ਸਤਿਗੁਰ ਧਨ ਕਹੋ ਭੇਟਿਆ ਜਨ ਕਹਿ ਮੁਖ ਮਸਤਕ ਭਾਗ ਲਿਖ ਬਸ ਲੋਕ ਮਲ ਜਾ ਭਾਗਤ ਕਰੇ ਮਰ ਜੀ ਬੜੇ ਗੁਰਮੁਖ ਭਾਗਤ ਸਦਾ ਹੋਇਓ ਨਾ ਕੋ ਤੁਰ ਭਗਤ ਖਜਾਨਾ ਬਖਸ਼ਿਆ ਮਿਟ ਨਾ ਸਕੇ ਕੋਈ ਗੁਣਦਾਨ ਮਨ ਪਾਇਆ ਇੱਕ ਸੱਚਾ ਸੋਏ ਨਾਲ ਗੁਰੂ ਹੁਮਿਲ ਲਏ ਫਿਰ ਵਿਛੋੜਾ ਕਦੇ ਨਾ ਹੋਏ ਮਹੱਲਾ ਤੀਜਾ ਸਤਿਗੁਰ ਕੀ ਸੇਵ ਨਾ ਕੀਨੀਆ ਕਿਆ ਉਹ ਕਰੇ ਵਿਚਾਰ ਸ਼ਬਦ ਸਾਰ ਨਾ ਜਾਣੇ ਬੋਲਾ ਗਾਰ ਗਿਆਨੀ ਆਂਦ ਬਹੁ ਕਰਮ ਕਮਾਵੈ ਦੂਜੇ ਭਾਏ ਪਿਆਰਾਂ ਨੂੰ ਦਾ ਆਪ ਗਣਾਏ ਦੀ ਜਮਾਨ ਕਰੇ ਤਨ ਖੁਆਰ ਨਾਨਕ ਕਿਸਨੂੰ ਆਖੀਐ ਜਾਪੀ ਬਖਸ਼ਨਾਰ ਪੌੜੀ ਤੂੰ ਕਰਤਾ ਸਭ ਕੇ ਜਾਣਦਾ ਹੋ ਸਬਜੀ ਤੁਮਾਰੇ ਜਿਸ ਤੂੰ ਭਾਵ ਹੈ ਜਿਸ ਤੂੰ ਮੇਲ ਲੈ ਕਿਆ ਜੰਤ ਵਿਚਾਰੇ ਤੂੰ ਕਰਨ ਕਰਨ ਸਮਰਾਤ ਹੈ ਸੱਚ ਸਰਜਨ ਹਾਰ ਜਿਸ ਤੂੰ ਮੇਲ ਲੈ ਪਿਆਰਿਆ ਸੋ ਤੁਨ ਮਿਲੈ ਗੁਰਮੁਖ ਵਿਚਾਰੀ ਹੋਂ ਬਲਿਹਾਰ ਸਤਿਗੁਰੇ ਆਪਣੇ ਜਨ ਮੇਰਾ ਹਰ ਅਲਾ ਖੋਲ ਖਾਰੇ ਲੋਕ ਮਨ ਜਾ ਰਤਨਾ ਪਾਰ ਖੋਜੋ ਹੋਵਾ ਸੁਰਤਨ ਕਰੇ ਵਿਚਾਰ ਰਤਨ ਸਾਰ ਨਾ ਜਾਣੇ ਅਗਿਆਨੀ ਆਨੰਦ ਅੰਧਾਰ ਰਤਨ ਗੁਰੂ ਕਾਹੂ ਸ਼ਾਬਦ ਹੈ ਬੁਝ ਬੁਝਨ ਹਾਰ ਮੂਰਖਾ ਗਣਾਏ ਦੀ ਮਰਜ ਮੈਂ ਹੋਇ ਕੁਵਾਰ ਨਾਨਕ ਰਤਨਾ ਸੋ ਲੈ ਜਿਸ ਗੁਰਮੁਖ ਲਗੇ ਪਿਆਰ ਸਦਾ ਸਦਾ ਨਾਮ ਵਿਚਾਰ ਹਰ ਨਾਮ ਨੈਤ ਵਿਵਹਾਰ ਕਿਰਪਾ ਕਰ ਜੇ ਆਪਣੀ ਤਾਂ ਰੱਖਾਂ ਅਵਤਾਰ ਮਹਾਰਾਜ ਜੈ ਸਤਿਗੁਰ ਕੀ ਸੇਵ ਨਾ ਕੀਨੀ ਹਰ ਨਾਮ ਨਾ ਲਗੋ ਪਿਆਰ ਮਤੋਂ ਮਜਾਣੋ ਜੀਵ ਦੇ ਵਿਆਹ ਮਾਰੇ ਕਰਦਾਰ ਹੋਮ ਡਰੂ ਗਹਿ ਭਾਦੂ ਜਾ ਕਰਮ ਕਮਾਏ ਨਾਨਕ ਮਨਮੁਖੋ ਜੀਵਦਿਆਂ ਮਯਾਰ ਵਿਸਰਿਆ ਦੁੱਖ ਪਾਏ ਪੌੜੀ ਜਸੰਤਰ ਹਿਰਦਾ ਸੁਦਾਇਤ ਜਨ ਕਉ ਸਭ ਨਮਸਕਾਰ ਜਸੰਤਰ ਨਾਮ ਨਿਦਾਨ ਐਤ ਜਨ ਕਾ ਹਉਂ ਬਲਿਹਾਰ ਜਸੰਦਰ ਤੁਮ ਬੁੱਧ ਵਿਵੇਕ ਹੈ ਹਰ ਨਾਮ ਰਾਰੀ ਸੋ ਸਤਿਗੁਰ ਸਭਨਾ ਕਾ ਮਹਿਤ ਹੈ ਸਭ ਤੇ ਸਹਿ ਪਿਆਰੀ ਸਭ ਆਤਮ ਰਾਮ ਪਸਾਰ ਆਓ ਸਭੋ ਦੁਹ ਬਿਜਾ ਲੋਕ ਮਾਲਾ ਉਤੀ ਜਾਗ ਬਿਨ ਸਤਿਗੁਰ ਸੇਵ ਜੀ ਕੇ ਬੰਧਨ ਆਵ ਜਹਾਂ ਕਰਮ ਕਮਾਹੀ ਬਿਨ ਸਤਿਗੁਰ ਸੇਵ ਠੌਰ ਨਾ ਪਾਵ ਮਰ ਜਮਾ ਵੈ ਜਾਈ ਬਿਨ ਸਤਿਗੁਰ ਸੇਵ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਮਾਏ ਨਾਨਕ ਬਿਨ ਸਤਿਗੁਰ ਸੇਵ ਜਾਂ ਪੁਰ ਭਦੇ ਮਾਰੀਐ ਮੁਕਾਲਾ ਉਠਹੂ ਜਾਏ ਮਹਲਾ ਪਹਿਲਾ ਜਾ ਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰ ਨਾਨ ਸਾਈ ਪਲੀ ਪਲੀ ਸਾਹਿਬ ਸੇਤੀ ਪਾਤ ਰਹਿ ਪਾਉੜੀ ਹਰ ਕੋ ਦਾਤਾ ਸੀ ਹਰੇਕ ਦੇ ਆਈਏ ਹਰ ਕੋ ਦਾਤਾ ਮੰਗੀ ਅਮਨ ਜੰਦਿਆ ਪਾਈਏ ਜੀ ਦੂਜੇ ਪਾਸੋਂ ਮੰਗੀ ਤਾਂ ਲਾਜ ਮਰਾਈਏ ਜਿਨ ਸੇ ਵਿਆਹ ਤਨ ਫਲ ਪਾਇਆ ਤੇ ਜਨ ਕੀ ਸਾ ਭੋ ਕਹੂ ਗਵਾਈਏ ਨਾਨਕ ਤਨ ਵਿਟੋ ਵਾਰਿਆ ਜਨ ਅੰਦਨ ਹਰਦ ਹਰ ਨਾਮ ਧਿਆਈ ਸਲੋਕ ਮਾਲਾ ਤੀਜਾ ਭਗਤ ਜਨਾ ਕਹੋ ਆਪ ਉਤਾ ਮੇਰਾ ਪਿਆਰਾ ਪੀ ਲੈ ਜਨ ਲਾਏ ਪਾਸੇ ਭਗਤ ਜਨਾ ਕਹੂ ਦਿੱਤੀ ਅਨ ਸਰਸ਼ਤ ਸੱਚਾ ਹਰ ਬਣਾਈ ਸਦਾ ਸੁਖੀ ਨਿਰਮਲੇ ਸਤਿਗੁਰ ਕੀ ਕਾਲ ਕਮਾਏ ਰਾਜ ਹੋਏ ਨਾ ਆਖੀਐ ਭੜਮਰਾ ਹੈ ਫਿਰ ਜੂਨੀ ਪਾਹੇ ਨਾਨਕ ਬਨਨਾ ਨੱਕੀ ਵੱਡੀ ਫਰਾਏ ਸੁਭਾ ਮੂਲ ਨਾ ਪਾਹੇ ਮਾਲਾ ਤੀਜਾ ਸੁਣ ਸਿੱਖ ਸਾਧਨਾ ਆਇਓ ਜਿਚਰ ਗੁਰਮੁਖ ਸ਼ਬਦ ਨਾਮ ਲਾਗੈ ਸਤਿਗੁਰ ਸੇਵ ਨਾਮ ਵਸੈ ਵਿੱਚੋਂ ਭਰਾਮ ਪਾਓ ਪਾ ਗਏ ਜਿਹਾ ਸਤਿਗੁਰ ਨੂੰ ਜਾਣੈ ਤੇ ਹੋ ਵੈ ਤਾਂ ਸੱਚ ਨਾਮ ਲੈ ਬਲਾ ਗਿਆ ਨਾਨਕ ਨਾਮ ਲੈ ਵਡਿਆਈ ਹਰਦਰ ਸੋਹਣੇ ਆ ਗਿਆ ਪਾਉੜੀ ਗੁਰਸਿੱਖਾਂ ਮਾਨ ਹਰ ਪ੍ਰੀਤੈ ਗੁਰੂ ਪੂਜਨ ਆਵ ਹਰ ਨਾਮ ਨੰਜ ਰੰਗ ਸਿਉਂ ਲਾਹ ਹਰ ਨਾਮ ਲੈ ਜਾਓ ਗੁਰਸਿੱਖਾਂ ਕੇ ਮੁੱਖ ਉਜਣੇ ਹਰਦਰ ਗਏ ਭਾਵ ਹੈ ਗੁਰੂ ਸਤਿਗੁਰ ਬੋਲ ਹਰ ਨਾਮ ਕਾਵੜ ਭਾਗ ਸਗੁਣ ਸਾਂਝ ਕਰਾਵ ਇਤਨਾ ਗੁਰਸਿੱਖਾਂ ਕਹੋ ਵਾਰੇ ਜੋ ਬਹਿੰਦਿਆਂ ਉੱਠਦਿਆਂ ਹਰ ਨਾਮ ਤਿਆ ਸਲੋਕ ਮਾਲਾ ਤੀਜਾ ਨਾਨਕ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਈ ਮਨਮੁਖ ਘਰ ਹੋਂਦੀ ਬਾਤ ਨਾ ਜਾਣ ਦੀ ਭੌਂਕ ਮੋਏ ਬਹਿਲ ਲਾਏ ਮਲ ਦਿਆ ਕੰਚਨ ਗਾਇਆ ਨਰਮਲੀ ਸੱਚ ਨਾਮ ਸੱਚ ਲਾਗੀ ਨਰਮਲ ਜੋਤ ਨਿਰੰਜਨ ਪਾਇਆ ਗੁਰਮੁਖ ਰੰਭ ਭਾਗੀ ਨਾਨਕ ਗੁਰਮੁਖ ਸਦਾ ਸੋਖ ਪਾਵੈ ਅੰਦਨ ਹਰ ਬਰਾਗੀ ਪਾਉੜੀ ਸੇ ਗੁਰਸਿੱਖ ਧਨ ਧਨ ਹੈ ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ ਗੁਰ ਸਤਿਗੁਰ ਨਾਮ ਦਿਢਾਇਆ ਤਨਹਾਂ ਮੈਂ ਦੁਬਦਾ ਭੰਨੀ ਬਿਨ ਹਰ ਨਾਮ ਕੋ ਮਿੱਤਰ ਨਾ ਵਿਚਾਰ ਰਿਠਾ ਹਰ ਜੰਨੀ ਜਿਨਾਂ ਗੁਰਸਿੱਖਾਂ ਕੋ ਹਰ ਸੰਤੋਸ਼ ਤਿਨ ਸਤਿਗੁਰ ਕੀ ਗੱਲ ਮੰਨੀ ਜਾਓ ਗੁਰਮੁਖ ਨਾਮ ਤੇ ਆਏ ਦੇ ਤਿੰਨ ਚੜੀ ਚਵਗਣ ਵੰਨੀ ਸਲੋਕ ਮਾਲਾ ਤੀ ਜਾਓ ਮਨਮਕਾਇਕ ਰੂਪ ਹਾਏ ਮਨ ਨਾ ਵੈ ਨੱਕ ਨਾ ਅੰਦਰ ਨੂੰ ਧੰਦਾ ਵਿਆਪ ਸੁਭਨ ਵੀ ਸੌਖ ਹੋਊ ਨਾ ਨਾਨਕ ਗੁਰਮੁਖ ਹੋਵੇ ਤਾਂ ਜੁਬਰੈ ਨਾ ਇਹਦਾ ਬਧੇ ਦੁੱਖ ਸੁਹਾਏ ਮਾਲਾ ਤੀਜਾ ਗੁਰਮੁਖ ਸਦਾ ਦਾਰ ਸੋਹਣੀ ਗੁਰ ਕਾ ਸ਼ਬਦ ਕਮਾਹੀ ਅੰਤਰ ਸ਼ਾਂ ਸਦਾ ਸੌਖ ਉਦਰ ਸੱਚਾ ਸੋਭਾ ਪਾਏ ਨਾਨਕ ਗੁਰਮੁਖ ਹਰ ਨਾਮ ਪਾਇਆ ਸੱਚ ਸੱਚ ਸਮਾਏ ਪਾਉੜੀ ਗੁਰਮੁਖ ਲਾ ਜਾਪ ਹਰ ਗਤ ਪਾਈ ਗੁਰਮੁਖ ਜਨ ਕਰ ਨਾਮ ਲੈ ਬੁਲਾਈ ਗੁਰਮੁਖ ਬਸੇ ਚਾਰ ਉਪਦੇਸ਼ ਸੁਣਾਈ ਬਿਨ ਗੁਰ ਨਾਮ ਨਗਨ ਪਾਇਆ ਮੇਰੇ ਭਾਈ ਗੁਰਮੁਖ ਹਰ ਭਾਗ ਤੂੰ ਹਰ ਆਪ ਲਾਈ ਸਲੋਕ ਮਾਲ ਤੀਜਾ ਸਤਿਗੁਰ ਕੀ ਪ੍ਰਤੀਤ ਨਾ ਆਈ ਸ਼ਬਦ ਨਾ ਲਾਗੋ ਪਾਓ ਸੁਣੋ ਸੌਖ ਨਾ ਉਪਜੈ ਭਾਵ ਹੈ ਸਾਉ ਗਿੜਾਓ ਸਾਉ ਜਾਓ ਨਾਨਕ ਗੁਰਮੁਖ ਸਹਿਜ ਮਿਲੇ ਸੱਚੀ ਸੋਨੇ ਬੁਲਾਓ ਮਹਲਾ ਤੀਜਾ ਮਨ ਐਸਾ ਸਤਿਗੁਰ ਖੋਜ ਲਾਓ ਜਿਸ ਸੇਵਿਆ ਜਨਮ ਮਰਨ ਦੁੱਖ ਜਾਈ ਸਸਾ ਮੋਲ ਨਾ ਹੋ ਬਾਈ ਹਮ ਸ਼ਬਦ ਜਲਾਈ ਕੂੜੇ ਕੀ ਪਾਲੂ ਵਿੱਚੋਂ ਨਿਕਲ ਆਏ ਸੱਚ ਵਸੈ ਮਨ ਆਏ ਅੰਤਰ ਸ਼ਾਂਤ ਮਨ ਸੌਖ ਹੋਈ ਸਤਸੰਜਮ ਕਰ ਕੁਮਾਏ ਨਾਨਕ ਪੂਰੇ ਕਰਮ ਸਤਿਗੁਰ ਮਿਲਾਏ ਹਰ ਜੀਉ ਕਿਰਪਾ ਕਰੀ ਰਜਾਏ ਪਾਉੜੀ ਜਿਸ ਕਹਿ ਘਰ ਦੀ ਬਾਨ ਹਰ ਹੋਵੇ ਤਿਸ ਕੀ ਮੁੱਠੀ ਵਿੱਚ ਜਾਗਤ ਸਭ ਆਏ ਤਿਸ ਕਉ ਤਲ ਕੀ ਕਿਸੈ ਦੀ ਨਾ ਈਂਦਾ ਹਰ ਦੀ ਬਾਨ ਨੂੰ ਸਮਝਾਉਣ ਪੈਰੀ ਪਾਇਆ ਮਨ ਸਕਦ ਬਾਣ ਕੋ ਨਸ ਪੰਜ ਨਿਕਲੈ ਹਰ ਦੇ ਬਾਣ ਕੋ ਕਿੱਥੇ ਜਾਇਆ ਸੁਹੈ ਸਾਰ ਦੇ ਬਾਣ ਵਸਿਆ ਭਗਤਾਂ ਕਹਿ ਹਿਰਦਾਏ ਤੈਨ ਰਹਿੰਦੇ ਗਾਉਂਦੇ ਸਾਨ ਸਾਹਿਬ ਭਗਤਾਂ ਕਾ ਖਲਵਾਇਆ ਹਰ ਨਾਮ ਕੀ ਵਡਿਆਈ ਕਰਮ ਪ੍ਰਾਪਤ ਹੋ ਪਾਏ ਗੁਰਮੁਖ ਵਿਰਲੇ ਕਿਨ ਧਿਆਇਆ ਲੋਕ ਮਹਲਾ ਤੀਜਾ ਬਿਨ ਸਤਿਗੁਰ ਸੇਵੇ ਜਾਗਤ ਮੋਵੇ ਤਾਂ ਜਨਮ ਗਵਾਈ ਦੂਜਾ ਭਾਇ ਅਦ ਦੁੱਖ ਲੱਗਾ ਮਰ ਜਮੈ ਆਵੈ ਜਾਇ ਵਿਸਤਾਂ ਅੰਦਰ ਵਾਸ ਹੈ ਫਿਰ ਭੈਰ ਜੂਨੀ ਬਾਈ ਨਾਨਕ ਬਿਨ ਨਾਵੈ ਜਾ ਮਾਰ ਛੰਦ ਗਿਆ ਹੋ ਪਛਤਾਏ ਮਹਲਾ ਤੀਜਾ ਇਸ ਜਗ ਮੈਂ ਪੁਰਖੇ ਕਾਇਓ ਸਗਲੀ ਨਾਰ ਸਬਾਈ ਸਭ ਕਟ ਭੋਗ ਵੈ ਲੈ ਪੁੱਤ ਰਹਿ ਲਖਣ ਲਖਣਾ ਜਾਈ ਪੁਰਖ ਗੁਰ ਵਿਖਾ ਲਿਆ ਸ਼ਬਦ ਸੋਝੀ ਬਾਈ ਪੁਰਖ ਆਏ ਸੇ ਵੈ ਸੇ ਪੁਰਖ ਹੋ ਵੈ ਦਿਨੀ ਹਮ ਸ਼ਾਬਦ ਜਲਾਇ ਤਿਸਕਾ ਸਰੀ ਕੋ ਨਹੀਂ ਨਾ ਕੰਡਕ ਬਿਰਾਈ ਨਿਜ ਰਾਜ ਹੈ ਸਦਾ ਤੈ ਸੁ ਕੀਰਾ ਨਾ ਵੈ ਨਾ ਜਾਇ ਅੰਦਰ ਸੇਵ ਸੇ ਬਹੁ ਕਰੇ ਹਦਰ ਸੇ ਸੱਚੇ ਕੀ ਗੁਣ ਗਾਈ ਨਾਨਕ ਵੇਖ ਵਿਖਸੇ ਆਹ ਸੱਚੇ ਕੀ ਵਡਿਆਈ ਪਾਉੜੀ ਜਿਨ ਕਹਿ ਹਰ ਨਾਮ ਵਸਿਆ ਸਦੇ ਹਿਰਦੈ ਹਰ ਨਾਮ ਉਦਨ ਕੁਰਖ ਨਾਰਾ ਹਰ ਨਾਮ ਦਾ ਹਰ ਨਾਮ ਮਾਤਾ ਹਰ ਨਾਮ ਸਿਖਾਈ ਮਿੱਤਰ ਹਮਾਰਾ ਹਰ ਨਾਮ ਨਾਲ ਗੱਲਾਂ ਹਰ ਨਾਮ ਨਾਲ ਮਸਲਤ ਹਰ ਨਾਮ ਹਰ ਘਰ ਦਾ ਸਾਰਾ ਹਰ ਨਾਮ ਹਮਾਰੀ ਸੰਗਤ ਪਿਆਰ ਹਰ ਨਾਮ ਕੋਲ ਹਰ ਨਾਮ ਪਰਿਵਾਰਾ ਜਨ ਨਾਨਕ ਹਰ ਨਾਮ ਹਰ ਗੁਰ ਦੀਆ ਹਰ ਹਾਲਤ ਪਾਲਤ ਸਦਾ ਕਰੇ ਨਿਸਤਾਰਾ ਸਲੋਕ ਮਾਲਾ ਤੀਜਾ ਜਨ ਕਹੂ ਸਤਿਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਏ ਚੰਤਕਾਰ ਨਾਮ ਦਿਨ ਕਹਿ ਮਨ ਵਸਿਆ ਸੱਚੇ ਸ਼ਬਦ ਸਮਾਈ ਔਰ ਉਹਦਾ ਰਹਿ ਆਪਣਾ ਮੁੱਖ ਪਦਵੀ ਆਪੇ ਪਾਏ ਪਾਰ ਬੰਧਨ ਕਾਉ ਸੰਤੋਸ਼ ਪਾਇਆ ਜੋਗ ਔਰ ਚਰਣੀ ਜਨ ਪਾਏ ਨਾਨ ਜਨ ਨਾਨਕ ਹਰ ਕਾ ਉਦਾਸ ਹੈ ਕਰ ਕਿਰਪਾ ਹਰ ਲਾਜ ਰਖਾਏ ਮਹਲਤ ਜਾ ਮੰਦਰ ਖੜਕੇ ਖੜਕੇ ਖੜਕ ਵਿਆਈ ਹਮਾ ਬੜਾ ਰੋਗ ਆਏ ਅਮਰ ਜਮੇ ਆਵੈ ਜਾਏ ਜਨ ਕਉ ਪੂਰਵ ਲਿਖਿਆ ਤਨ ਸਤਿਗੁਰ ਮਿਲਿਆ ਪ੍ਰਭ ਆਏ ਨਾਨਕ ਗੁਰ ਪ੍ਰਸਾਦਿ ਉਬਰੀ ਹਮ ਸ਼ਾਬਦ ਜਲਾਏ ਪਾਉੜੀ ਹਰ ਨਾਮ ਹਮਾਰਾ ਪ੍ਰਭ ਅਭਗਤ ਅਗੋਚਰ ਅਵਿਨਾਸ਼ੀ ਪੁਰਖ ਬਦਾਤਾ ਹਰ ਨਾਮ ਹਮ ਸਰੇਵ ਹਰ ਨਾਮ ਹਮ ਪੂਜਾ ਹਰ ਨਾਮ ਹੀ ਮਾਨ ਰਾਤਾ ਹਰ ਨਾਮ ਜੀਵੜਾ ਕੋਈ ਅਬਰ ਨਾਮ ਸੂਜੈ ਹਰ ਨਾਮ ਅੰਤ ਛਡਾਤਾ ਹਰ ਨਾਮ ਦੀਆ ਗੌਰ ਪਾਰੇ ਉਪਕਾਰੀ ਧਾਨ ਧਨ ਗੁਰੂ ਕਾ ਪਿਤਾ ਮਾਤਾ ਹੋ ਸਤਿਗੁਰੂ ਆਪਣੇ ਕਉ ਸਦਾ ਨਮਸਕਾਰੀ ਜਿਤ ਮਿਲੇ ਹਰ ਨਾਮ ਜਾਤਾ ਸਲੋਕ ਮਾਲਤ ਜਾਉਸ ਗੁਰਮੁਖ ਸੇਵਨ ਕੀਨੀ ਹਰ ਨਾਮ ਲਗੋ ਪਿਆਰੂ ਸਭ ਸਾਧਨਾ ਆਯੋ ਮਰ ਜਨਮ ਬਾਰੋ ਬਾਰ ਮਨਮੁਖ ਆਂਧ ਨਾ ਜੀਤ ਏਕ ਆਇਆ ਸੰਸਾਰ ਨਾਨਕ ਜਨ ਕਉ ਨਦਰ ਕਰੇ ਸੇ ਗੁਰਮੁਖ ਲੰਘੇ ਪਾਰ ਮਾਲਤ ਜਾ ਇੱਕੋ ਸਤਿਗੁਰ ਜਾਗ ਦਹੋ ਜਗ ਸੁਤਾ ਮੋਇ ਪਿਆਸ ਸਤਿਗੁਰ ਸੇਵਨ ਜਾਗਾਨ ਸੇ ਜੋ ਰਤੇ ਸਚ ਨਾਮ ਗੁਣ ਤਾਸ ਮਨਮੁਖਾਂ ਦਨਾ ਚੇਤਨੀ ਜਨਮ ਉਮਰ ਹੋਇ ਬਿਨਾਸੁ ਨਾਨਕ ਗੁਰਮੁਖ ਦਿਨ ਨਾਮ ਤੇ ਆਇਆ ਜਨ ਕਉ ਤੁਰ ਪੌਰਬ ਲਿਖੇ ਆਸ ਪੌੜੀ ਹਰ ਨਾਮ ਹਮਾਰਾ ਭੋਜਨ ਸਤੀ ਪ੍ਰਕਾਸ਼ ਜਿਤ ਖਾਇਆ ਹਮ ਖੋ ਤਰਿਆ ਪਤ ਭਾਈ ਹਰ ਨਾਮ ਹਮਾਰਾ ਪਹਿਨਣ ਜਿਤ ਪ੍ਰਣੰਗੇ ਨਾ ਹੋ ਵੈ ਹੋਰ ਪਹਿਨਣ ਕੀ ਹਮਾਰੀ ਸਰਦ ਗਈ ਹਰ ਨਾਮ ਹਮਾਰਾ ਵਣਜ ਹਰ ਨਾਮ ਵਾਪਾਰ ਹਰ ਨਾਮ ਕਉ ਹਾਮ ਸਤਿਗੁਰ ਹਾਮ ਕਉ ਸਤਿਗੁਰ ਕਾਰ ਕੁਨੀ ਦੀ ਹਰ ਨਾਮ ਕਾਮ ਲਿਖਾ ਲਿਖੇ ਆਓ ਸਭ ਜਾਮ ਕੇ ਅਗਲੀ ਕਾਂਗ ਨੂੰ ਗਈ ਹਰ ਕਉ ਨਾਮ ਕੁੰਕ ਨੇ ਵਰਲੇ ਤੇ ਆਓ ਜਿਨ ਕਉ ਤੁਰ ਕਾਰਮ ਪ੍ਰਾਪਤ ਲਿਖਤ ਬਈ ਲੋਕ ਮਾਲ ਤੀਜਾ ਜਗ ਤੋਂ ਗਿਆਨੀ ਆਂਦ ਹੈ ਦੂਜਾ ਭਾਈ ਕਰਮ ਕਮਾਏ ਦੂਜਾ ਭਾਈ ਜਿਤੇ ਕਰਮ ਕਰੇ ਤੁਲਕ ਦੁੱਖ ਲਗਾਏ ਤਾਨੂੰ ਤਾਏ ਗੁਰਪ੍ਰਸਾਦੀ ਸੁਖ ਉਪਜਾਏ ਜਾ ਗੁਰ ਕਾ ਸ਼ਬਦ ਕਮਾ ਸੱਚੀ ਬਾਣੀ ਕਰਮ ਕਰੇ ਹੰਦਰ ਨਾਮ ਤੇ ਆਈ ਨਾਨਕ ਜਿਤੇ ਆਪੇ ਲਾਇ ਤਿਤ ਲੱਗੇ ਕਹਿਣਾ ਕਿਛੂ ਨਾ ਜਾਏ ਮਹਲਤ ਜਹਾ ਮਹੂ ਨਾ ਘਰ ਨਾਮ ਖਜਾਨਾ ਸਦਾ ਹੈ ਭਗਤ ਪਰੀ ਪੰਡਾ ਸਤਿਗੁਰੂ ਦਾਤਾ ਜੀ ਕਾ ਸਬਜੀ ਵਦੇ ਬਨਹਾਰ ਆਂਦਨ ਕੀਰਤਨ ਸਦਾ ਕਰਾਈ ਗੁਰ ਕਾ ਸ਼ਬਦ ਪਾਰਾ ਸ਼ਬਦ ਗੁਰੂ ਕਾ ਸਦੋ ਚਰਾ ਹੈ ਜੁਗ ਜੁਗ ਵਰਤਾ ਬਨਹਾਰ ਆਏ ਮਨੁ ਅੰਗ ਸਦਾ ਸੁਖ ਅਸੈ ਸਜ ਕਰੀ ਵਪਾਰ ਆਊ ਅੰਦਰ ਗੁਰ ਗਿਆ ਨੂੰ ਹਰ ਰਤਨ ਆਏ ਮੁਕਤ ਕਰਾ ਬਨਹਾਰ ਨਾਨਕ ਜਿਸ ਨੂੰ ਅੰਦਰ ਕਰੀ ਸੋ ਪਾਏ ਹੋ ਸੋ ਵਾਦਰ ਸਚਿਆਰਾ ਪੌੜੀ ਤਨ ਤਨ ਸੋ ਗੁਰਸ ਗੁਰਮ ਗੁਰਸਖ ਕਹੀਏ ਜੋ ਸਤਿਗੁਰ ਚਰਣੀ ਜਾਏ ਪੈ ਤਨ ਤਨ ਸੋ ਗੁਰਸਖ ਕਹੀਏ ਜਨ ਹਰ ਨਾਮਾ ਮੁਖ ਰਾਮ ਕਹਿ ਤਨ ਤਨ ਸੋ ਗੁਰਸਖ ਕਹੀਏ ਜਿਸ ਹਰ ਨਾਮ ਸੁਨੇ ਮਨ ਆਨੰਦ ਭਇਆ ਤਨ ਤਨ ਸੋ ਗੁਰਸਖ ਕਹੀਏ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਾਇਆ ਤਿਸ ਸੋ ਗੁਰਸਿਖ ਕਉ ਸਦਾ ਨਮਸਕਾਰੀ ਜੋ ਗੁਰ ਕੈ ਫਾਣ ਗੁਰਸਿੱਖ ਚੱਲਿਆ ਸਲੋਕ ਮਹਲਤ ਜਾ ਮਨ ਹਟਕਣ ਨ ਪਾਇਓ ਸਭ ਥਕੇ ਕਰਮ ਕਮਾਏ ਮਨ ਭੇ ਕਰ ਭਰਮ ਦੇ ਦੁੱਖ ਪਾਇ ਦੂਜਾ ਪਾਇ ਰਿਸ ਸਭ ਮੋਹ ਹੈ ਨਾਮ ਨਮਸਾ ਮਨ ਆਏ ਗੁਰਸੇਵਾ ਦੇ ਮਨ ਨਿਰਮਲ ਹੋਵਾ ਗਿਆਨ ਦੇ ਰਜਾਈ ਨਾਮ ਰਤਨ ਘਰ ਪ੍ਰਗਟ ਹੋਆ ਨਾਨਕ ਸਹਿਜ ਸਮਾਏ ਮਹੱਲਾ ਤੀਜਾ ਸ਼ਬਦ ਸਾਧਨਾ ਆਇਓ ਨਾਮ ਲਗੋ ਪਿਆ ਰੁਸਨਾ ਫਿਕਾ ਬੋਲਣ ਹੋਏ ਕੁਆ ਨਾਨਕ ਕਿਰਤ ਪੈ ਕੁਮਾਵਣਾ ਕੋਏ ਨਾ ਮਿਟਣ ਹਰ ਪੌੜੀ ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ ਜੈ ਤੂੰ ਮਿਲਿਆ ਹਮ ਕਉ ਸ਼ਾਂਤ ਜੈ ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ ਜਿਤ ਮਿਲਿਆ ਹਮ ਹਰ ਭਗਤ ਭਾਈ ਧੰਨ ਧੰਨ ਹਰ ਭਾਗ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲੇ ਬੁਲਾਏ ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ ਜਨ ਮੇਰੀ ਮਿੱਤਰ ਹਮ ਕਉ ਸਭ ਸਮਦ੍ਰਿਸ਼ਟ ਦਿਖਾਈ ਧੰਨ ਧੰਨ ਸਤਿਗੁਰੂ ਮਿੱਤਰ ਹਮਾਰਾ ਜਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਨਾਏ ਸਲੋਕ ਮਹੱਲਾ ਪਹਿਲਾ ਕਰੀ ਮੋਹਦ ਵਧੀਤ ਪਰਣ ਧੂਰੇ ਸੰਭਾਲੇ ਮਿਲਦਿਆਂ ਢਲਣਾ ਹੋ ਪਈ ਜੇ ਨੀਅਤ ਰਾਸ ਕਰੇ ਮਹੱਲਾ ਪਰ ਨਾਨ ਗਾਲੀ ਕੁੜੀਆਂ ਬਾਜ ਪ੍ਰੀਤ ਕਰੇ ਤੇ ਚਰ ਜਾਣਾ ਭਲਾ ਕਾਡੂ ਜ ਚਰੋ ਲੇਵਾ ਦੇ ਪੌੜੀ ਜਨੋ ਪਾਏ ਜੀ ਜੈ ਤਨਹਾਰੋ ਰੱਖਿਆ ਅਮਰ ਸੱਜਾ ਨਾਮ ਭੋਜਨ ਉੱਚਾ ਕਤਰ ਤਰਿਆ ਗਾਏ ਮਿੱਟੀ ਪਾ ਬਾਕਿਆ ਸਮੁੰਦਰ ਇੱਕ ਵਾਰ ਤਕਨੇ ਵਿਰ ਲੈ ਲਾਕੇ ਆ ਜਨ ਨਾਨਕ ਭਾਈ ਨਿਹਾਲ ਪ੍ਰਭ ਕੀ ਪਾਕਿਆ ਸਲੋਕ ਮਾਲਾ ਤੀਜਾ ਸਤਿਗੁਰੂ ਨੂੰ ਸਭ ਕੋ ਵੇਖਦਾ ਜੇਤਾ ਜਾਗਤ ਸੰਸਾਰ ਡਿਠੈ ਮੁਕਤ ਨਾ ਹੋਵਈ ਜਿ ਚਰ ਸ਼ਬਦ ਨਾ ਕਰੇ ਵਿਚਾਰੂ ਅਮੈ ਮਹਿਲ ਨਾ ਚੁੱਕਾਈ ਨਾਮ ਨਾ ਲੱਗੇ ਪਿਆਰ ਇੱਕ ਆਪੇ ਬਖਸ਼ ਮਿਲਾਏ ਅੰਦਬ ਦਵਤਾ ਜੋ ਮੇਕਾਰੂ ਨਾਨਕ ਇੱਕ ਦਰਸ਼ਨ ਨੂੰ ਦੇਖ ਮਾਰ ਮਿਲੇ ਸਤਿਗੁਰੂ ਏਤ ਪਿਆਰ ਪਾਨ ਲਾ ਤੀਜਾ ਸਤਿਗੁਰੂ ਨਾ ਸੇਵਿਓ ਮੂਰਖ ਅੰਧ ਗਵਾਰੂ ਦੂਜਾ ਪਾਏ ਬਹੁਤ ਦੁੱਖ ਲਾਗਾ ਜਲਤਾ ਕਰੇ ਪੁਕਾਰੂ ਜਨ ਕਾਰਨ ਗੁਰੂ ਵਿਸਾਰੇ ਸੇ ਨਾ ਉਪੱਕਰ ਅੰਤੀ ਵਾਹ ਨਾਨਕ ਗੁਰਮਤੀ ਸੁਖ ਪਾਏ ਬਖਸ਼ੀ ਬਖਸ਼ਣਾਰ ਪੌੜੀ ਤੂੰ ਆਪੇ ਆਪ ਆਪ ਸਭ ਕਰਤਾ ਕੋਈ ਦੂਜਾ ਹੋਏ ਸੋ ਅਬਰੋ।

0: ਤਾਤੀ ਸਚਮੈ ਰਹਿ ਜਾਉ ਸਮਾਈ ਰਹਾਉ ਗੁਰਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਆ ਗਈ ਗੁਰਸਾਖੀ ਗਾਉ ਜੇ ਆ ਰਾਹ ਤਾਂ ਮਿਟਿਆ ਸਗਲ ਆਂਦੀ ਆ ਰਾਹ ਗੁਰਚਰ ਨਿਮਨ ਲਾਗਾ ਤਾਂ ਜਮਕਾ ਮਾਰਗ ਭਾਗਾ ਭੈਵਚ ਨਿਰਭਾਇਆ ਤਾਂ ਸਹਿਜੇ ਕੇ ਕਰੇ ਆਇਆ ਪਨ ਤੋ ਨਾਨਕ ਬੁਝੇ ਕੋ ਵਿਚਾਰੀ ਇਸ ਜਗ ਮੈਂ ਕਰਨੀ ਸਾਰੀ ਕਰਨੀ ਕੀਰਤ ਹੋਈ ਜਾਂ ਆਪੇ ਮਿਲਿਆ ਸੋਈ ਸੋਠ ਮਾਨ ਲਾ ਤੀਜਾ ਕਿਰਪਾ ਲਾਇ ਕੋ ਅੰਗਾ ਸਤਿ ਗੁਰੂ ਪ੍ਰਸਾਦ ਸੇਵਕ ਸੇਵਕ ਸੇਵ ਕਰਨ ਸਭ ਤੇਰੀ ਜਿਨ ਸ਼ਬਦ ਸਾਧੇ ਆਇਆ ਗੁਰ ਕਿਰਪਾ ਤਿਨ ਬੜਹੁਆ ਜਿਨ ਵਿੱਚੋਂ ਆਪ ਗਵਾਇਆ ਆਨੰਦਨ ਗੁਣ ਗਾਵਾਇਨ ਤੁ ਸੱਚ ਹੀ ਗੁਰ ਕਾ ਸ਼ਬਦ ਸੋ ਆਇਆ ਮੇਰੇ ਠਾਕੁਰ ਹਮ ਬਾਰਕ ਸ਼ਰਨ ਤੁਮਾਰੀ ਕੋ ਸੱਚਾ ਸੱਚ ਤੂੰ ਕੇ ਬੁਲਿਆ ਮਰਾ ਰਹਾ ਜਾਗ ਤੇ ਤਿਨੀ ਪ੍ਰਭ ਪਾਇਆ ਅੰਗ ਸ਼ਬਦ ਹਾਂ ਮੈਂ ਮਾਰੀ ਗਰੀ ਮੈਂ ਸਦਾ ਹਰ ਜਨਮ ਉਦਾਸੀ ਗਾਂ ਤਤ ਬੀਜਾ ਰਿਸ਼ਤ ਕੋ ਸੇਵ ਸਦਾ ਸੁਖ ਪਾਇਆ ਰੜਾ ਕੇ ਔਰ ਧਾਰੀ ਮਨਵਾ ਦੇਵਤ ਥਾਮ ਦਾ ਦੂਜੇ ਪਾਏ ਖੁਆਇਆ ਮਨਮੁਖ ਮੋਗ ਦੋ ਹਰ ਨਾਮ ਨ ਜਿਦਾ ਬਿਰਤਾ ਜਨਮ ਗਵਾਇਆ ਸਤਿਗੁਰ ਪੇਟੀ ਤਾਂ ਨਾ ਪਾਇਆ ਮੈਂ ਮੋਹ ਹੋ ਚੁਕਾਇਆ ਹਰ ਜਨ ਸਾਚੀ ਸਾਚ ਕਮਾਵੈ ਗੁਰ ਕੇ ਸ਼ਬਦ ਵਿਚਾਰੀ ਆਪੀ ਮੇਲੇ ਪ੍ਰਭ ਸੱਚ ਸਾਚ ਰੱਖਿਆ ਔਰ ਤਾਰੀ ਨਾਨਕ ਨਾਭ ਗਤ ਮਤ ਪਾਈ ਰਾਸ ਹਮਾਰੀ ਸੂਠ ਮਾਨ ਲਤੀਜਾ ਭਗਤ ਜਾਨਾ ਭਗਤਨ ਕਹੁ ਦੀ ਨਾਉ ਹਰਤਨ ਸੱਚ ਸੋਇ ਅਖੁੱਟ ਨਾਮ ਤਨ ਕਦੇ ਨਿਖੁੱਟਾ ਨਾ ਹੀ ਕਰਨ ਕੀਮਤ ਹੋਈ ਨਾਮ ਤੁਹਾਨੂੰ ਮੁਖ ਉਜਲੇ ਹੋਏ ਹਰ ਪਾਇਆ ਸੱਚ ਸੋਏ ਮਨ ਮੇਰੇ ਗੁਰ ਸ਼ਬਦ ਹਰ ਪਾਇਆ ਜਾਏ ਬਿਨ ਸ਼ਬਦ ਜਗ ਭੁੱਲਦਾ ਫਿਰਦਾ ਦਰਗੈ ਮਿਲੇ ਸਜਾਏ ਰਹਾ ਇਸ ਦੇਹੀ ਅੰਦਰ ਪੰਚ ਉਰ ਵਸੈ ਕਾਂ ਗੁਰੂ ਲੋਭ ਅਹੰਕਾਰ ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੈ ਕੋਈ ਨਾ ਸੁਣੈ ਪੁਕਾਰਾ ਅੰਧਾ ਜਗਦਾ ਅੰਧ ਵਰਦਾਨ ਬਾਜ ਗੁਰੂ ਗੁਬਾਰਾ ਮੈਂ ਮੇਰਾ ਕਰ ਕਰ ਗੁਦੇ ਕੋ ਚੱਲੈ ਨਾ ਚੱਲਦਿਆਂ ਨਾਲੋ ਗੁਰਮੁਖ ਹੋਵੈ ਸੋ ਨਾਮ ਧਿਆ ਵੈ ਸਦਾ ਹਰ ਨਾਮ ਸੰਭਾਲ ਸੱਚੀ ਬਾਣੀ ਹਰ ਗੁਣ ਗਾ ਵੈ ਨਦਰੀ ਨਦਰ ਨਿਹਾਲ ਸਤਿਗੁਰੂ ਗਿਆਨ ਸਦਾ ਕਰ ਚਾਨਣ ਅੰਮ੍ਰਿਤਸਰ ਬਾਦਸ਼ਾਹ ਅੰਦਨ ਭਗਤ ਕਰੈ ਦਿਨ ਰਾਤੀ ਰਾਮ ਨਾਮ ਸੱਚ ਲਾਓ ਨਾਨਕ ਨਾਮ ਨਾਮ ਨਿਸਤਾਰ ਆਓ ਸ਼ਬਦ ਰਤੇ ਹਰ ਪਾ ਸੋਟ ਮਾਲਾ ਤੀਜਾ ਦਸ ਅੰਦਾਸ ਹੋਵੇ ਤਾਂ ਹਰ ਪਾਏ ਵਿੱਚੋਂ ਆਪ ਗਵਾਈ ਭਗਤਾਂ ਕਾ ਕਾਰਜ ਹਰ ਆਨੰਦ ਹੈ ਅੰਦਰ ਹਰ ਗੁਣ ਗਾਈ ਸ਼ਬਦ ਰਤੇ ਸਦਾ ਅਕ ਰੰਗੀ ਹਰ ਸਿਉ ਰਹੇ ਸਮਾਏ ਹਰ ਜੀਓ ਸਾਚੀ ਨਦਰ ਤੁਮਾਰੀ ਆਪਣੇ ਦਾਸਾਂ ਨੂੰ ਕਿਰਪਾ ਕਰ ਪਿਆਰ ਰੱਖੋ ਪੈ ਹਮਾਰੀ ਰਹਾਓ ਸ਼ਬਦ ਸਲਾਹ ਸਦਾ ਹੋ ਜੀਵਾਂ ਗੁਰਮਤੀ ਪਉ ਭਾਗਾ ਮੇਰਾ ਪ੍ਰਭ ਸਾਚਾ ਵੱਤ ਸਵਾਲਿਓ ਗੁਰਸੇਵੇ ਚਿੱਤ ਲਾਗਾ ਸਾਚਾ ਸ਼ਬਦ ਸੱਚੀ ਸੱਚ ਬਾਣੀ ਸੋ ਜਾਨ ਆਨੰਦਨ ਜਾਗਾ
1: ਪੂਰੇ ਗੁਰ ਕੀ ਸੇਵਾ ਕਰਨ ਅਚੰਤ ਮਨ ਅਚਨ ਮਨ ਵਸਾਇਆ ਮਨ ਤਾਂ ਨਿਰਮਲ ਸਦਾ ਸੁਖ ਅੰਤਰ ਵਿੱਚੋਂ ਭਰਮ ਚੁਕਾਇਆ ਹਰ ਕਾ ਮਨ ਸਦਾ ਪੰਥ ਬਿਖੜਾ ਕੋ ਪਾਏ ਗੁਰ ਵਿਚਾਰਾ ਹਰ ਕੇ ਰੰਗ ਰਤਾ ਹਰ ਕੇ ਸੰਗ ਹਰ ਕੇ ਰੰਗ ਰਤਾ ਸਭ ਦੇ ਮਾਤਾ ਹੋਮੈ ਤਜੇ ਬਖਾਰਾ ਨਾਨਕ ਨਾਮ ਰਤਾ ਇੱਕ ਰੰਗੀ ਸ਼ਬਦ ਸਵਾਰਨ ਹਾਰਾ ਸੋਠ ਮਹਲਾ ਪੰਜਵਾਂ ਹਰ ਜੀਉ ਤੁਧਨੋ ਸਦਾ ਸਲਾਹੇ ਪਿਆਰੇ ਜਿਟ ਘਟ ਅੰਤਰ ਹੈ ਸਾਸਾ ਇੱਕ ਪਲ ਖਿਨ ਬਿਸਰੇ ਸੁਆਮੀ ਜਾਣੋ ਵਰਸ ਪਿਚਾਸਾ ਹਮ ਮੂੜ ਮਗਤ ਸਦਾ ਭਾਈ ਗੁਰ ਕੇ ਸ਼ਬਦ ਪ੍ਰਗਾਸਾ ਰਹਾਓ ਹਰ ਜੀਉ ਤੂੰ ਆਪੇ ਦੇਹ ਬਜਾਈ ਹਰ ਜੀਉ ਤੁਧ ਬਿਟੋਂ ਵਾਰਿਆ ਤੇਰੇ ਸਦਾ ਹੀਰਾਂ ਤੇਰੇ ਨਾਮ ਬਿਟੋਂ ਬਲ ਜਾਈ ਰਹਾਓ ਹਮ ਸ਼ਬਦ ਮੇ ਸ਼ਬਦ ਮਾਰ ਜਵਾਲੇ ਭਾਈ ਸਭ ਦੇ ਹੀ ਮੁਕਤ ਪਾਈ ਸਭ ਦੇ ਮਨ ਤਨ ਨਿਰਮਲ ਹੋਆ ਹਰ ਬਸਿਆ ਮਨ ਆਈ ਗੁਰ ਸ਼ਬਦ ਗੁਰਦਾਤਾ ਜਿਤ ਮਨ ਰਾਤਾ ਹਰ ਸਿਉਂ ਰਿਹਾ ਸਮਾਈ ਸ਼ਬਦਾਂ ਜਾਣੇ ਅੰਨੇ ਬੋਲੇ ਕਿਤਾਏ ਸੰਸਾਰਾ ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੂ ਵਾਰਾ ਬਿਸ਼ਟਾਂ ਕਾ ਕੀੜਿਆ ਬਿਸ਼ਟਾਂ ਮੈਂ ਸਮਾਣਿਆ ਮਨਮੁਖ ਅੰਧ ਗੁਵਾਰਾ ਆ ਹਰ ਆਪੇ ਘਰ ਵੇਖੇ ਮਾਰਗ ਪਾਏ ਪਾਏ ਤਿਸ ਬਿਨਾ ਬਨਾ ਕੋਈ ਜੋਤ ਲਿਖਿਆ ਸੁ ਕੋਈ ਨਾ ਮਿਟੇ ਭਾਈ ਕਰਤਾ ਕਰੇ ਸੋਈ ਨਾਨਕ ਨਾਮ ਵਸਿਆ ਮਨ ਅੰਤਰ ਭਾਈ ਆਪਣਾ ਦੂਜਾ ਕੋਈ ਸੋਠ ਮਹਲਾ ਪੰਜਵਾਂ ਗੁਰਮੁਖ ਪਦ ਕਰੇ ਪ੍ਰਭ ਭਾਵੇ ਅੰਦਰ ਨਾਮ ਬਖਾਣੇ ਭਗਤਾਂ ਕੀ ਸਾਰ ਕਰੇ ਆਪੇ ਆਪ ਰੱਖੇ ਜੋ ਤੇਰੇ ਮਨ ਭਾਣੇ ਤੂੰ ਗੁਣਦਾਤਾ ਸ਼ਬਦ ਪਛਾਤਾ ਗੁਣ ਕਾ ਗੁਣੇ ਸਮਾਣੇ ਮੇਰੇ ਮਨ ਮਨ ਮੇਰੇ ਹਰ ਜੋ ਸਦਾ ਸੰਭਾਲ ਅੰਤ ਕਿਤਾ ਅੰਤ ਕਾਲ ਤੇਰਾ ਬੇਲੀ ਹੋਵੇ ਸਦਾ ਨਿਵੇ ਤੇਰੇ ਨਾਰਾਵ ਦੁਸ਼ਟ ਚੌਂਕੜੀ ਸਦਾ ਕੂੜ ਕਮਾਵੇ ਨਾ ਬੂਝੇ ਵਿਚਾਰੇ ਨੰਦਾ ਦੁਸ਼ਟੀ ਤੇ ਕਿਨ ਫਲ ਪਾਇਆ ਹਰ ਨਾਗ ਤਨਕੇ ਬਜਾਰੇ ਪ੍ਰਹਲਾਦ ਜਨ ਸਦਾ ਹਰ ਗੁਣ ਗਾਵੇ ਹਰ ਜਿਉ ਲਹਿ ਅਭਾਰੇ ਆਪਸ ਕੋ ਭਲਾ ਕਰ ਜਾਣੇ ਮਨਮੁਖ ਮਤ ਨਕਾਈ ਸਾਧੂ ਜਨ ਕੇ ਨਿੰਦਾ ਬਿਆਪੇ ਜਾਸਨ ਜਨਮ ਗਵਾਈ ਰਾਮ ਨਾਮ ਕਦੇ ਚੇਤੇ ਨਾਹੀ ਅੰਤ ਗਏ ਪਛਤਾਈ ਸਫਲ ਜਨ ਭਗਤ ਅੰਕ ਕੀਤਾ ਗੁਰਸੇਵਾ ਆਪ ਲਾਏ ਸਭ ਦੇ ਰਾਤੇ ਸਹਿਜੇ ਮਾਤੇ ਅੰਦਨ ਹਰ ਗੁਣ ਗਾਏ ਨਾਨਕ ਦਾਸ ਕਹਿ ਮਤੇ ਹੋਣ ਲਾਗਾ ਤਿਨ ਕੇ ਪਾਏ ਸੋਠ ਮਹੱਲਾ ਪੰਜਵਾਂ ਵਾਹਿਗੁਰੂ ਸੋਠ ਮਹੱਲਾ ਤੀਜਾ ਸੋ

0: ਸਿੱਖ ਸਿਖਾ ਬੰਦ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਚਾ ਭਾਣੇ ਚੋ ਚਲੇ ਭਾਈ, ਵਿਛੜ ਝੂਟਾਂ ਖਾਵੇ, ਬਿਨ ਸਤਿਗੁਰ ਸੁੱਖ ਦਿਨ ਪਾਵੇ ਭਾਈ, ਫਿਰ ਪਿੱਛੋਂ ਤਾਵੇ, ਹਰ ਕੇ ਦਾਸ ਸੁਹੇਲੇ ਭਾਈ, ਜਨਮ ਜਨਮ ਕੇ ਕਿਲ ਵਿਖ ਤੋਂ ਕਾਟੇ, ਆਪੇ ਮੇਲ ਮਿਲਾਏ ਰਹਾਵੇ, ਇਹ ਕੁਟੁੰਬ ਸਭ ਆਵਣ, ਇਹ ਕੁਟੁੰਬ ਜੀ ਕੇ ਬੰਧਨ ਭਾਈ, ਭਰ ਪੂਲਾ ਸੰਸਾਰਾ, ਬਿਨ ਗੁਰ ਬੰਧਨ ਟੁੱਟੇ ਨਾਹੀਂ ਗੁਰਮੁਖ ਮੁਖ ਦੁਆਰਾ, ਕਰਮ ਕਰੇ ਗੁਰ ਸਬਦ ਨਾ ਪਛਾਣੇ, ਮਰ ਜਾਮੇ ਵਾਰੂ ਬਾਰਾ, ਹਉ ਮੇਰਾ ਜਗ ਪਲ ਚਰਿਆ ਭਾਈ, ਕੋਈ ਨਾ ਕਿਸੇ ਹੀ ਕੇਰਾ, ਗੁਰਮੁਖ ਮਾਹਿਲ ਪਾਇਨ ਗੁਣ ਗਾਵਨ, ਨਿਜ ਘਰ ਹੋਏ ਬਸੇਰਾ, ਐਸੇ ਬੂਝੇ ਸੁਭਾਵ ਪਛਾਣੇ, ਹਰ ਪ੍ਰਭ ਤਿਸ ਕੇਰਾ, ਸਤਿਗੁਰ ਸਦਾ ਦਿਆਲ ਹੈ ਭਾਈ, ਬਿਨ ਭਾਗਿਆ ਕਿਉਂ ਪਾਈਏ, ਏਕ ਨਜ਼ਰ ਕਰ ਉਪੇ ਏਕ ਨਗਰ ਕਰ ਵੇਖੇ ਸਭ ਉੱਪਰ, ਤਿਹਾ ਭਾਉ ਤਿਹਾ ਫਲ ਪਾਈਏ, ਨਾਨਕ ਨਾਮ ਬਸੇ ਮਨ ਅੰਤਰ, ਵਿੱਚੋਂ ਆਪ ਗਵਾਈਏ, ਸੋਠ ਮਹੱਲਾ ਤੀਜਾ ਚੌਥੁਕੇ, ਸਾਚੀ ਭਗਤ ਸਤਿਗੁਰ ਤੇ ਹੋਵੇ, ਸਾਚੀ ਹਿਰਦੇ ਬਾਣੀ, ਸਤਿਗੁਰ ਸੇਵੇ ਸਦਾ ਸੁਖ ਪਾਏ, ਹਉ ਮੈਂ ਸ਼ਬਦ ਸਮਾਣੀ, ਬਿਨ ਗੁਰ ਸਾਚੇ ਭਗਤਨ ਹੋਵੇ, ਔਰ ਭੁੱਲੀ ਫਿਰੇ ਇਆਣੀ, ਮਨਮੁਖ ਫਿਰੇ ਸਦਾ ਦੁੱਖ ਪਾਵੇ, ਡੁੱਬ ਮੂਏ ਬਿਨ ਪਾਣੀ, ਪਾਈ ਰੇ ਸਦਾ ਰਹੋ ਸਰਨ ਆਈ, ਆਪਣੀ ਨਜ਼ਰ ਕਰੇ ਪਤ ਰਾਖੇ, ਹਉ ਹਰ ਨਾਮੋ ਦੇ ਬੜਾਏ ਰਹੋ, ਪੂਰੇ ਗੁਰ ਤੇ ਆਪ ਪਛਾਤਾ, ਸਬਦ ਸੱਚੇ ਵਿਚਾਰਾ, ਹਿਰਦੇ ਜਗ ਜੀਵਨ ਸਦਾ ਵਸਿਆ, ਤਜ ਕਾਮ ਕ੍ਰੋਧ ਹੰਕਾਰਾ, ਸਦਾ ਹਜੂਰ ਅਵਿਆ ਸਭ ਠਾਈ, ਹਿਰਦੇ ਨਾਮ ਅਪਾਰਾ, ਜੁਗ ਜੁਗ ਬਾਣੀ ਸਬਦ ਪਛਾਣੀ, ਨਾਮ ਮੀਠਾ ਮਨੇ ਪਿਆਰਾ, ਸਤਿਗੁਰ ਸੇਵ ਜੈ ਨਾਮ ਪਛਾਤਾ, ਸਫਲ ਜਨਮ ਜਗ ਆਇਆ, ਹਰ ਰਸ ਜਗ ਸਦਾ ਮਨ ਤ੍ਰਿਤਿਆ, ਹਰ ਗੁਣ ਗੁਣੀ ਅਕਾਇਆ, ਕਮਲ ਪ੍ਰਗਾਤ ਸਦਾ ਰੰਗ ਰਾਤਾ, ਅਨਹਦ ਸ਼ਬਦ ਬਜਾਇਆ, ਮੰਤਰ ਨਿਰਮਲ ਨਿਰਮਲ ਬਾਣੀ, ਸੱਚੇ ਸੱਚ ਸਮਾਇਆ, ਰਾਮ ਨਾਮ ਕੀ ਗਤ ਕੋਏ ਨਾ ਬੂਝੇ, ਗੁਰਮਤਿ ਰਿਧੇ ਸਮਾਈ, ਗੁਰਮੁਖ ਹੋਵੇ ਸਮਗ ਪਛਾਣੇ, ਹਰ ਰਸ ਰਸਨ ਰਸਾਈ, ਜਪ ਤਪ ਸੰਯਮ ਸਭ ਗੁਰ ਤੇ ਹੋਵੇ, ਹਿਰਦੇ ਨਾਮ ਵਸਾਈ, ਨਾਨਕ ਨਾਮ ਸਲਾਹ ਸਲੈ, ਨਾਨਕ ਨਾਮ ਸਲਾਹ ਸੇ ਜਨ ਸੋਹੇ, ਦਰ ਸੱਚੇ ਪਦ ਪਾਈ, ਸੋਠ ਮਹੱਲਾ ਤੀਜਾ ਦੋ ਤੁਕੇ, ਸਤਿਗੁਰ ਮਿਲਿਆ ਉਲਟੀ ਪਈ ਪਾਈ, ਜੀਵਤ ਮਰੇ ਤਾਂ ਬੂਝ ਪਾਏ, ਸੋ ਗੁਰੂ ਸੋ ਸਿੱਖ ਹੈ ਭਾਈ, ਜਿਸ ਜੋਤੀ ਜੋਤ ਮਿਲਾਏ, ਮਨ ਰੇ ਹਰ ਹਰ ਸੇਤੀ ਲਿਵ ਲਾਏ, ਮਨ ਹਰ ਜਪ ਮਿੱਠਾ ਲਾਗੇ ਭਾਈ, ਗੁਰਮੁਖ ਪਾਏ ਹਰ ਥਾਏ ਰਹਾਉ, ਬਿਨ ਗੁਰ ਪ੍ਰੀਤੋਂ ਉਪਜੇ ਭਾਈ, ਮਨਮੁਖ ਦੂਜੇ ਭਾਏ, ਤੋ ਕੁੱਟੇ ਮਨਮੁਖ ਕਰਮ ਕਰੇ ਭਾਈ, ਪੱਲੇ ਕਛੂ ਨਾ ਪਾਏ, ਗੁਰ ਮਿਲੀਏ ਨਾ ਮਨ ਵਸਿਆ ਭਾਈ, ਸਾਚੀ ਪ੍ਰੀਤ ਪਿਆਰ, ਸਦਾ ਹਰ ਕੇ ਗੁਣ ਗਾਵੇ ਭਾਈ, ਹਰ ਕੇ ਸਦਾ ਹਰ ਕੇ ਗੁਣ ਰਵੇ ਭਾਈ, ਗੁਰ ਕੇ ਹੇਤ ਵਪਾਰ, ਆਇਆ ਸੋ ਪ੍ਰਵਾਨ ਹੈ ਭਾਈ, ਜੇ ਸੇਵਾ ਚਿਤ ਲਾਏ, ਆਇਆ ਸੋ ਪ੍ਰਵਾਨ ਹੈ ਭਾਈ, ਜੇ ਗੁਰ ਸੇਵਾ ਚਿਤ ਲਾਏ, ਨਾਨਕ ਨਾਮ ਹਰ ਪਾਈਏ ਭਾਈ, ਗੁਰਸਬ ਦੀ ਮਿਲ ਆਏ, ਮਸੋਠ ਮਹੱਲਾ ਤੀਜਾ ਘਰ ਪਹਿਲਾ, ਤੀਹੀਂ ਗੁਣੀ ਤਰ ਭਵਨ ਬਿਆ ਪਿਆ ਭਾਈ, ਗੁਰਮੁਖ ਬੂਝ ਬਜਾਏ, ਰਾਮ ਨਾਮ ਲਗ ਛੁਟੀਏ ਭਾਈ, ਪੁੱਛੋ ਗਿਆਨੀਆਂ ਜਾਏ, ਮਨ ਰੇ ਤਰੈ ਗੁਣ ਛੋੜ ਚੌਥੇ ਚਿਤ ਲਾਏ, ਹਰ ਜਿਉ ਤੇਰੇ ਮਨ ਵਸੇ ਭਾਈ, ਸਦਾ ਹਰ ਕੇ ਗੁਣ ਗਾਏ ਰਹਾਉ, ਨਾਮੇ ਤਿਸ ਉਪਜੇ ਭਾਈ, ਨਾ ਬਿਸਰਿਆ ਮਰ ਜਾਈ, ਅਗਿਆਨੀ ਜਗਤ ਅੰਧ ਹੈ ਭਾਈ, ਸੂਤੇ ਗਏ ਮਹਾਏ, ਗੁਰਮੁਖ ਜਾਗੇ ਸੁਭਰੇ ਭਾਈ, ਪ੍ਰਭ ਭਵ ਜਰ ਪਾਰ ਉਤਾਰ, ਲਾਹਾ ਹਰ ਨਾਮ ਹੈ ਭਾਈ, ਹਿਰਦੇ ਰੱਖਿਆ ਉਰਧਾਰ, ਗੁਰ ਸੰਧਾਈ ਉਭਰੇ ਭਾਈ, ਰਾਮ ਨਾਮ ਲਿਵ ਲਾਏ, ਨਾਨਕ ਨਾਉ ਬੇੜਾ ਨਾਉ ਤੁਲਹਰਾ, ਜਿਤ ਲਗ ਜਾ ਲਗ ਜਿਤ ਲਗਲ ਪਾਰ ਪਾਰ ਪਾਰ ਜਨ ਪਾਏ, ਸੋਠ ਮਹੱਲਾ ਤੀਜਾ ਕਰ ਪਹਿਲਾ, ਸਤਿਗੁਰ ਸੁਖ ਸਾਗਰ ਜਗ ਅੰਤਰ, ਹੋਰ ਥੈ ਸੁਖ ਨਾਹੀਂ, ਹੋਮ ਮੈਂ ਜਗਤ ਦੁੱਖ ਰੋਗ ਵਿਆਪਿਆ, ਮਰ ਜਨਮੈ ਰੋਵੇ ਧਾਹੀ, ਪ੍ਰਾਣੀ ਸਤਿਗੁਰ ਸੇਵ ਸੁਖ ਪਾਏ, ਸਤਿਗੁਰ ਸੇਵੇ ਤਾਂ ਸੁਖ ਪਾਵੇ, ਨਿਰ ਜਾਹੇ ਦਾ ਜਨਮ ਗਵਾਏ ਰਹਾਉ, ਤ੍ਰੈ ਗੁਣ ਧਾਤ ਬਹੁ ਕਰਮ ਕਮਾਵੇ, ਹਾਰਾ ਸਾਧਨ ਆਇਆ, ਸੰਧਿਆ ਤਰਪਣ ਕਰੇ ਗੈਤਰੀ, ਬਿਨ ਬੂਝੇ ਦੁੱਖ ਪਾਇਆ, ਸਤਿਗੁਰ ਸੇਵੇ ਸੇ ਬੜ ਭਾਗੀ, ਜਿਸਨੂੰ ਆਪ ਮਿਲਾਏ, ਹਰ ਰਸ ਪੀ ਸਦਾ ਜਨ ਤ੍ਰਿਪਤਾ ਸੇ, ਵਿੱਚੋਂ ਆਪ ਗਵਾਏ, ਇਹ ਜਗ ਅੰਧਾ ਸਭ ਅੰਧ ਕਮਾਵੇ, ਬਿਨ ਗੁਰ ਮਗਨ ਪਾਏ, ਨਾਨਕ ਸਤਿਗੁਰ ਮਿਲੇ ਤਾਂ ਅੱਖੀਂ ਵੇਖੇ, ਕਰੇ ਅੰਦਰ ਸੱਚ ਪਾਏ। ਸੋਠ ਮਹੱਲਾ ਤੀਜਾ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਪਰਮਾਈ, ਹਮ ਦੀਨ ਤੇ ਜੁਗ ਜੰਜਾ ਦੇ ਸਭ ਦੇ ਦੇਹ ਬਜਾਈ। ਹਰ ਜੀਓ ਕਿਰਪਾ ਕਰੋ ਤੂੰ ਪਿਆਰੇ, ਸਤਿਗੁਰ ਦਾ ਤਾਂ ਮੇਲ ਮਿਲਾਵੋ, ਹਰ ਨਾਮ ਦੇਵ ਆਧਾਰ ਹਾਉ, ਮਨਸਾ ਮਰ ਦੁਬਦਾ ਸਹਿ ਸੁਮਾਣੀ, ਪਾਇਆ ਨਾਮ ਅਪਾਰਾ, ਹਰ ਚੱਕ ਮਨ ਨਿਰਮਲ ਹੋਵਾ, ਕਿਲ ਵਿਕ ਕਾਟਣ ਹਾਰਾ। ਸਾਹਿਬ ਦਾ ਮੁਰ ਫਿਰ ਜੋਬੇ ਸਾਧੀਏ ਤਾਂ ਫਿਰ ਮਰਨ ਨਾ ਹੋਈ, ਨਾਨਕ ਨਾਮ ਸਦਾ ਮਿਠਾ ਸਭ ਦੇ ਪਾਵੇ ਕੋਈ, ਦਾਤੇ ਅਰਦਾਸ ਰੱਖਿਆ ਜਿਸ ਪਾਵੇ ਤਿਸ ਦੇਈ, ਨਾਨਕ ਨਾਮ ਰਤੇ ਸੁਖ ਪਾਇਆ, ਦਰ ਗਏ ਜਾਪੇ ਸਹੀ, ਸੋਠ ਮਹੱਲਾ ਤੀਜਾ, ਸਤਿਗੁਰ ਤੇਵੇ ਸਾਂ ਸਹਿ ਤਦ ਹੀ ਪਾਈ, ਨਾਨਕ ਨਾਮ ਸਦਾ
1: ਹਰ ਕਾ ਨਾਮ ਸਦ ਸੱਚਾ ਮਨ ਵਸਿਆ, ਨਾਮੇ ਨਾਮ ਸਮਾਏ, ਬਿਨ ਸਤਿਗੁਰ ਸਭ ਜਗ ਬਹਰਾਨਾ, ਮਨੁੱਖ ਅੰਧ ਸ਼ਬਦ ਨ ਜਾਣੇ, ਝੂਠੇ ਪਰਮ ਭੁਲਾਣਾ ਰਾਮ, ਤ੍ਰੈਗੁਣ ਮਾਇਆ ਪਰਮ ਭੁਲਾਇਆ, ਹੋਮੇ ਬੰਧਨ ਕਮਾਏ, ਜੰਮਣ ਮਰਨ ਸਿਰੇ ਉੱਪਰ ਉਭੋ, ਗਰਭ ਜੋਨ ਦੁੱਖ ਪਾਏ, ਤ੍ਰੈਗੁਣ ਵਰਤੇ ਸਗਲ ਸੰਸਾਰਾ, ਹੋਮੇ ਵਿੱਚ ਪਤਕੋਏ, ਗੁਰਮੁਖ ਹੋਵੇ ਚੌਥਾ ਪਦ ਚੀਨੇ, ਰਾਮ ਨਾਮ ਸੁਖ ਹੋਏ, ਤ੍ਰੈਗੁਣ ਸਭ ਤੇਰੇ ਤੂੰ ਆਪੇ ਕਰਤਾ, ਜੋ ਤੂੰ ਕਰੇ ਸੋਏ, ਨਾਨਕ ਰਾਮ ਨਾਮ ਨਿਸਤਾਰਾ, ਸਭ ਦੇ ਹੋਮੈ ਖੋਏ, ਸੋਠ ਮਹੱਲਾ ਚੌਥਾ, ਘਰ ਪਹਿਲਾ ਇੱਕ ਓਂਕਾਰ, ਸਤਿਗੁਰ ਪ੍ਰਸਾਦਾ ਆਪੇ ਆਪ ਵਰਤਦਾ ਪਿਆਰਾ, ਆਪੇ ਆਪ ਪਾਹੋ ਬਨਜਾਰਾ, ਜਗ ਆਪ ਹੈ ਪਿਆਰਾ, ਆਪੇ ਸਾਚਾ ਸਾਹੋ, ਆਪੇ ਵਣਜ ਵਪਾਰੀਆ ਪਿਆਰਾ, ਆਪੇ ਸੱਚ ਵਿਸਾਹੋ, ਜਪ ਮਨ ਹਰ ਹਰ ਨਾਮ ਸਲਾਹ, ਗੁਰ ਕਿਰਪਾ ਤੇ ਪਾਈਏ ਪਿਆਰਾ, ਅੰਮ੍ਰਿਤ ਅਗਮ ਠਾਰਾਓ, ਆਪੇ ਸੁਣ ਸਭ ਵੇਖਦਾ ਪਿਆਰਾ, ਮੁਖ ਬੋਲੇ ਆਪ ਮਹਾਓ, ਆਪੇ ਉੱਜੜ ਪਾਜਦਾ ਪਿਆਰਾ, ਆਪ ਵਿਖਾਲੇ ਰਾਹੋ, ਆਪੇ ਹੀ ਸਭ ਆਪ ਹੈ ਪਿਆਰਾ, ਆਪੇ ਬੇਪਰਵਾਹੋ, ਆਪੇ ਉੱਜੜ ਪਾਜਦਾ ਪਿਆਰਾ, ਆਪ ਵਿਖਾਲੇ ਰਾਹੋ, ਆਪੇ ਹੀ ਸਭ ਆਪ ਹੈ ਪਿਆਰਾ, ਆਪੇ ਬੇਪਰਵਾਹੋ, ਆਪੇ ਆਪ ਪਾਈਂਦਾ ਪਿਆਰਾ, ਸਿਰੇ ਆਪੇ ਤੰਦੜੇ ਲਾਹੋ, ਆਪ ਕਰਾਏ ਸਾਗਤੀ ਪਿਆਰਾ, ਆਪ ਮਾਰੇ ਮਰ ਜਾਹੋ, ਆਪੇ ਪੱਤਣ ਪਤਨੀ ਪਾਤਨੀ ਪਿਆਰਾ, ਆਪੇ ਪਾਰ ਲਗਾਹੋ, ਆਪੇ ਸਾਗਰ ਬਹੁਤਾ ਪਿਆਰਾ, ਗੁਰਖੇ ਪਟਿਆ ਖੇ ਬਟੇ ਆਪ ਚਲਾਹੋ, ਆਪੇ ਹੀ ਚੜ ਲੰਘਦਾ ਪਿਆਰਾ, ਕਰ ਚੋਜ ਵੇਖੇ ਪਤ ਸਾਹੋ, ਆਪੇ ਆਪ ਦਿਆਲ ਹੈ ਪਿਆਰਾ, ਜਨ ਨਾਨਕ ਬਖਸ਼ ਮਿਲਾਹੋ। ਸੋਠ ਮਹੱਲਾ ਚੌਥਾ, ਚੌਥਾ ਆਪੇ ਅੰਡਜ ਜੇ ਰਸੇ ਤਜੋ ਪੁਜ, ਆਪੇ ਖੰਡ ਆਪੇ ਸਭ ਲੋਏ, ਆਪੇ ਸਬੂਤ ਆਪੇ ਬਾਮਣੀਆਂ, ਕਰ ਸਕਤੀ ਜਗਤ ਪਰੋਏ, ਆਪੇ ਹੀ ਸੂਤ ਤਾਰ ਹੈ ਪਿਆਰਾ, ਸੂਤ ਖਿੱਚੇ ਟਹਿ ਟੇਰੀ ਹੋਏ, ਆਪ ਮੇਰੇ ਮਨ ਮੈਂ ਹਰ ਬਿਨ ਅਵਰਨਾ ਕੋਏ, ਸਤਿਗੁਰ ਵਿੱਚ ਨਾਮ ਨਿਧਾਨ ਹੈ ਪਿਆਰਾ, ਕਰ ਦਿਆ ਅੰਮ੍ਰਿਤ ਮੁਖ ਚੋਏ ਰਹਾ, ਆਪੇ ਜਲ ਥਲ ਸਪਤ ਹੈ ਪਿਆਰਾ, ਪ੍ਰਭ ਆਪੇ ਕਰੇ ਸੋ ਹੋਏ, ਸਭਨਾ ਰਿਸ਼ਕ ਸਮਾਹ ਦਾ ਪਿਆਰਾ, ਦੂਜਾ ਵਰਨਾ ਕੋਏ, ਆਪੇ ਖੇਲ ਖਲਾਂ ਦਾ ਪਿਆਰਾ, ਆਪੇ ਕਰੇ ਸੋ ਹੋਏ, ਆਪੇ ਹੀ ਆਪ ਨਿਰਮਲਾ ਪਿਆਰਾ, ਆਪੇ ਨਿਰਮਲ ਸੋਏ, ਆਪੇ ਕੀਮਤ ਪਾਈਦਾ ਪਿਆਰਾ, ਆਪ ਕਰੇ ਸੋ ਹੋਏ, ਆਪੇ ਅਲਖ ਨਲਖੀਏ ਪਿਆਰਾ, ਆਪ ਲਖਾਵੇ ਸੋਏ, ਆਪੇ ਗਹਿਰ ਗਵੀਰ ਹੈ ਪਿਆਰਾ, ਤਿਸ ਜੇ ਵੜੇ ਅਵਰ ਨਾ ਕੋਏ, ਸਭ ਘਟਿਆ ਪਏ ਆਪੇ ਭੁਗਵੇ ਪਿਆਰਾ, ਵਿਚ ਨਾਰੀ ਪੁਰਖ ਸਭ ਸੋਏ, ਨਾਨਕ ਗੁਪਤ ਵਰਤਦਾ ਪਿਆਰਾ, ਗੁਰਮੁਖ ਪ੍ਰਗਟ ਹੋਏ, ਸੂਠ ਮਹੱਲਾ ਚੌਥਾ, ਆਪੇ ਹੀ ਸਭ ਆਪ ਹੈ ਪਿਆਰਾ, ਆਪੇ ਥਾਪ ਥਾਪੇ, ਆਪੇ ਵੇਖ ਵਿਕਸਦਾ ਪਿਆਰਾ, ਕਰ ਚੋਜ ਵੇਖੇ ਪ੍ਰਭ ਆਪੇ, ਆਪੇ ਬਾਣ ਤ੍ਰੈਣ ਸਬਦ ਹੈ ਪਿਆਰਾ, ਆਪੇ ਗੁਰਮੁਖ ਜਾਪੇ, ਜਪ ਮਨ ਹਰ ਹਰ ਨਾਮ ਰਸ ਤਰਾਪੈ, ਅੰਮ੍ਰਿਤ ਨਾਮ ਰਸ ਮੀਠਾ, ਗੁਰਸਬਦੀ ਜਖ ਜਾਪੇ ਰਹਾਉ, ਆਪੇ ਤੀਰਥ ਤੁਲੜਾ ਪਿਆਰਾ, ਆਪ ਤਰੇ ਪ੍ਰਭ ਆਪੇ, ਆਪੇ ਜਾਲ ਬਿਤਾਂਦਾ ਪਿਆਰਾ, ਸਭ ਜਗ ਮਛਲੀ ਹਰੇ ਆਪੇ, ਆਪ ਭੁੱਲ ਨਾ ਭੁੱਲੇ ਪਿਆਰਾ, ਅਵਰ ਨਾ ਦੂਜਾ ਜਾਪੇ, ਆਪੇ ਸਿੰਘੀ ਨਾਦ ਹੈ ਪਿਆਰਾ, ਤੁਨ ਆਪ ਵਜਾਏ ਆਪੇ, ਆਪੇ ਜੋਗੀ ਪੁਰਖ ਹੈ ਪਿਆਰਾ, ਆਪੇ ਹੀ ਤਪ ਤਾਪੇ, ਆਪੇ ਸਤਿਗੁਰ ਆਪ ਹੈ ਚੇਲਾ, ਉਪਦੇਸ਼ ਕਰੇ ਪ੍ਰਭ ਆਪੇ, ਆਪੇ ਨਾਉ ਜਪਾਂਦਾ ਪਿਆਰਾ, ਆਪੇ ਹੀ ਜਪ ਜਾਪੇ, ਆਪੇ ਅੰਮ੍ਰਿਤ ਆਪ ਹੈ ਪਿਆਰਾ, ਆਪੇ ਹੀ ਰਸ ਆਪੇ, ਆਪੇ ਨਾਉ ਜਪਾਂਦਾ ਪਿਆਰਾ, ਆਪੇ ਹੀ ਜਪ ਜਾਪੇ, ਆਪੇ ਅੰਮ੍ਰਿਤ ਆਪ ਹੈ ਪਿਆਰਾ, ਆਪੇ ਹੀ ਰਸ ਆਪੇ, ਆਪੇ ਆਪ ਸਲਾਹਿੰਦਾ ਪਿਆਰਾ, ਜਨ ਨਾਨਕ ਹਰ ਰਸ ਤਰਾਪੇ, ਸਰੂਟ ਸੂਟ ਮਹੱਲਾ ਚੌਥਾ, ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲਤ ਲਾਇਆ, ਆਪੇ ਸਾਹੁ ਆਪੇ ਵਣਜਾਰਾ, ਆਪੇ ਵਣਜ ਕਰਾਇਆ, ਆਪੇ ਧਰਤੀ ਸਾਜਨ ਪਿਆਰੇ, ਪਿੱਛੇ ਟੰਕ ਚੜਾਇਆ, ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ, ਹਰ ਹਰ ਨਾਮ ਨਿਧਾਨ ਹੈ ਪਿਆਰਾ, ਗੁਰਪੂਰੇ ਮਿੱਠਾ ਲਾਇਆ ਰਹਾਉ, ਆਪੇ ਧਰਤੀ ਆਪ ਜਲ ਪਿਆਰਾ, ਆਪੇ ਕਰੇ ਕਰਾਇਆ, ਆਪੇ ਹੁਕਮ ਵਰਤਦਾ ਪਿਆਰਾ, ਜਲ ਮਾਟੀ ਬੰਧ ਰਖਾਇਆ, ਆਪੇ ਹੀ ਭੋ ਪਾਇਦਾ ਪਿਆਰਾ, ਬਨ ਬੱਕਰੀ ਸਿਉ ਹਡਾਇਆ, ਆਪੇ ਕਾਸ਼ਟ ਆਪ ਹਰ ਪਿਆਰਾ, ਵਿੱਚ ਕਾਸ਼ਟ ਅਗਨ ਰਖਾਇਆ, ਆਪੇ ਹੀ ਆਪ ਵਰਤਦਾ ਪਿਆਰਾ, ਪੈ ਅਗਨ ਸਕੇ ਜਲਾਇਆ, ਆਪੇ ਮਾਰ ਜਵਾਈਂਦਾ ਪਿਆਰਾ, ਸਾਹ ਲੈਂਦੇ ਸਭ ਲਵਾਇਆ, ਆਪੇ ਤਾਣ ਦਿਵਾਨ ਹੈ ਪਿਆਰਾ, ਆਪੇ ਕਾਰੇ ਲਾਇਆ, ਜਿਉਂ ਆਪ ਚਲਾਏ ਤਿਉਂ ਚੱਲੀਏ ਪਿਆਰੇ, ਜਿਉਂ ਹਰ ਪ੍ਰਭ ਮੇਰੇ ਪਾਇਆ, ਆਪੇ ਜੰਤੀ ਜੰਤ ਹੈ ਪਿਆਰਾ, ਜਨ ਨਾਨਕ ਵਜੇ ਵਜਾਇਆ, ਸੂਟ ਮਹੱਲਾ ਚੌਥਾ, ਆਪੇ ਸ੍ਰਿਸ਼ਟ ਪਾਉਂਦਾ ਪਿਆਰਾ, ਕਰ ਸੂਰ ਚੰਦ ਚਨਾਣ, ਆਪ ਨਿਤਾਣਿਆ ਤਾਣ ਹੈ ਪਿਆਰਾ, ਆਪੇ ਨਿਮਾਣਿਆ ਮਾਣ, ਆਪ ਦਇਆ ਕਰ ਰੱਖਦਾ ਪਿਆਰਾ, ਆਪੇ ਸੁਗੜ ਸਜਾਨ, ਮੇਰੇ ਮਨ ਜਪ ਰਾਮ ਨਾਮ ਨਿਸ਼ਾਨ, ਸਤਸੰਗਤ ਮਿਲ ਧਿਆਏ ਤੂੰ, ਹਰ ਹਰ ਬਹੁੜ ਨਾਵਣ ਜਾਣ, ਰਾਮ ਆਪੇ ਹੀ ਗੁਣ ਵਰਤਦਾ ਪਿਆਰਾ, ਆਪੇ ਹੀ ਪਰਵਾਨ, ਆਪੇ ਬਖਸ਼ ਕਰਾਇੰਦਾ ਪਿਆਰਾ, ਆਪੇ ਸੱਚ ਨਿਸ਼ਾਨ, ਆਪੇ ਹੁਕਮ ਵਰਤਦਾ ਪਿਆਰਾ, ਆਪੇ ਹੀ ਫਰਮਾਨ, ਆਪੇ ਭਗਤ ਭੰਡਾਰ ਹੈ ਪਿਆਰਾ, ਆਪੇ ਦੇਵੇ ਦਾਨ, ਆਪੇ ਸੇਵ ਕਰਾਇੰਦਾ ਪਿਆਰਾ, ਆਪੇ ਦਿਵਾਵੇ ਮਾਣ, ਆਪੇ ਤਾੜੀ ਲਾਇੰਦਾ ਪਿਆਰਾ, ਆਪੇ ਗੁਣੀ ਨਿਧਾਨ, ਆਪੇ ਵੱਡਾ ਆਪ ਹੈ ਪਿਆਰਾ, ਆਪੇ ਹੀ ਪ੍ਰਧਾਨ, ਆਪੇ ਕੀਮਤ ਪਾਇੰਦਾ ਪਿਆਰਾ, ਆਪੇ ਤੁਲ ਪਰਵਾਨ, ਆਪੇ ਤੁਲ ਤਲਾਇੰਦਾ ਪਿਆਰਾ, ਜਨ ਨਾਨਕ ਸਦਕਰਵਾਨ, ਸੂਟ ਮਹੱਲਾ ਚੌਥਾ, ਆਪੇ ਸੇਵਾ ਲਾਇੰਦਾ ਪਿਆਰਾ, ਆਪੇ ਭਗਤ ਮਾਹਾ, ਆਪੇ ਗੁਣ ਗਵਾਇੰਦਾ ਪਿਆਰਾ, ਆਪੇ ਸ਼ਬਦ ਸਮਾਹਾ, ਆਪੇ ਲੇਖਣ ਆਪ ਲਿਖਾਰੀ, ਆਪੇ ਲੇਖ ਲਿਖਾਇਆ, ਮੇਰੇ ਮਨ ਜਪ ਰਾਮ ਨਾਮ ਮਾਹਾ, ਆਂਦੇ ਆਨੰਦ ਹੋਵੇ ਪੜਭਾਗੀ, ਲੈ ਗੁਰਪੂਰੇ ਹਰ ਲਾਹਾ ਹਰਹਾਉ, ਆਪੇ ਗੋਪੀ ਕਾਨ ਹੈ ਪਿਆਰਾ, ਬਨ ਆਪੇ ਗਊ ਚਰਾਹਾ, ਆਪੇ ਸਾਵਲ ਸੁੰਦਰਾ ਪਿਆਰਾ, ਆਪੇ ਬੰਸ ਬਜਾਹਾ, ਕਵਲੀਆਂ ਪੀੜ ਆਪ ਮਰਾਇੰਦਾ ਪਿਆਰਾ, ਕਰ ਬਾਲਕ ਰੂਪ ਪਚਾਹਾ, ਆਪ ਅਖਾੜਾ ਪਾਇੰਦਾ ਪਿਆਰਾ, ਕਰ ਵਿਖੇ ਆਪ ਜਚਾਹਾ, ਆ ਕਰ ਬਾਲਕ ਰੂਪ ਪਾਇੰਦਾ ਪਿਆਰਾ, ਚੰਡੂਰ ਕਸ ਕੇ ਸਮਰਾਹਾ, ਆਪੇ ਹੀ ਬਲ ਆਪ ਹੈ ਪਿਆਰਾ, ਬਲ ਪੰਨੇ ਮੂਰਖ ਮੂਰਖ ਮਖਦਾਹਾ, ਸਭ ਆਪੇ ਜਗਤ ਪਾਇੰਦਾ ਪਿਆਰਾ, ਬਸ ਆਪੇ ਜੁਗਤ ਹਥਾਹਾ, ਗਲ ਜੇਬੜੀ ਆਪੇ ਪਾਇੰਦਾ ਪਿਆਰਾ, ਜਿਉਂ ਪ੍ਰਭ ਖਿੱਚੇ ਤਿਉਂ ਜਾਹਾ, ਜੋ ਗਰਬੇ ਸੋ ਪਤਸੀ ਪਿਆਰੇ, ਜਪ ਨਾਨਕ ਭਗਤ ਸਮਾਹਾ, ਸੂਠ ਮਹੱਲਾ ਚੌਥਾ, ਦੋ ਤੁਕੈ ਅਨਕ ਜਨਮ ਬਿਛਰੇ ਦੁਖ ਪਾਇਆ, ਮਨਮੁਖ ਕਰਮ ਕਰੇ ਹੰਕਾਰੀ, ਸਾਧੂ ਪਰਸਤ ਹੀ ਪ੍ਰਪਾਇਆ, ਗੋਬਿੰਦ ਸਰਨ ਤੁਮਾਰੀ, ਗੋਬਿੰਦ ਪ੍ਰੀਤ ਲਗੀ ਅਤ ਪਿਆਰੀ, ਜਬ ਸਤ ਸੰਗ ਪਹੇ ਸਾਧੂ ਜਨ, ਹਿਰਦੇ ਮਿਲਿਆ ਸੰਤ ਮਰਾਰੀ, ਰਹਾ ਤੂੰ ਹਿਰਦੇ ਗੁਪਤ ਬਸੇ ਦਿਨ ਰਾਤੀ, ਤੇਰਾ ਭਾਉ ਨ ਬੁਝੇ ਗਵਾਰੀ, ਸਤਿਗੁਰ ਪੁਰਖ ਮਿਲਿਆ ਪ੍ਰਭ ਪ੍ਰਗਟਿਆ, ਗੁਣ ਗਾਵੈ ਗੁਣ ਵਿਚਾਰੇ, ਗੁਰਮੁਖ ਪ੍ਰਕਾਸ਼ ਪਿਆ ਸੰਤ ਆਏ, ਦੁਰਮਤ ਬੁੱਧ ਨਿਵਾਰੀ, ਆਤਮ ਬ੍ਰਹਮ ਚੀਨ ਸੁਖ ਪਾਇਆ, ਸਤਸੰਗਤ ਪੁਰਖ ਤੁਮਾਰੀ, ਪੁਰਖੇ ਪੁਰਖ ਮਿਲਿਆ ਗੁਰ ਪਾਇਆ, ਜਿਨ ਕੋ ਕਿਰਪਾ ਪਹੀ ਤੁਮਾਰੀ, ਨਾਨਕ ਤੁਲ ਸਹਿਜ ਸੁਖ ਪਾਇਆ, ਅੰਦਿਨ ਜਗਤ ਜਾਗਤ ਰਹੇ ਬਨਵਾਰੀ, ਸੂਠ ਮਹੱਲਾ ਚੌਥਾ, ਹਰ ਸਿਮਰੀਤ ਅੰਤਰ ਮਨ ਬੀਦਿਆ, ਹਰ ਬਿਨ ਰਹਿ ਨ ਜਾਈ, ਜਿਉਂ ਮਛਲੀ ਬਿਨ ਨੀਰੇ ਬਿਨ ਸੇ, ਤਿਉ ਨਾਮੇ ਬਿਨ ਮਰ ਜਾਈ, ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਨਹਾਈ, ਹੂੰ ਅੰਤਰ ਨਾਮ ਮੰਗਾਂ ਦੇ ਰਾਤੀ, ਨਾਮੇ ਹੀ ਸ਼ਾਂਤ ਪਾਈ, ਰਹਾਉ ਜਿਉਂ ਚਾਤਰਕ ਜਲ ਬਿਨ ਬਿਲਾਵੈ, ਬਿਨ ਜਲ ਪਿਆਸਨ ਜਾਏ, ਗੁਰਮੁਖ ਜਲ ਪਾਵੈ ਸੁਖ ਸਹਿਜੇ, ਹਰਿਆ ਪਾਏ ਸਪਾਏ, ਮਨਮੁਖ ਭੁੱਖੇ ਦੈ ਦਿਸ ਡੋਲੇ, ਬਿਨ ਆਵੈ ਦੁਖ ਪਾਏ, ਜਨਮ ਮਰੇ ਫਿਰ ਜੋਨੀ ਆਵੈ, ਦਰਗਹਿ ਮਿਲੇ ਸਜਾਈ, ਕਿਰਪਾ ਕਰੇ ਤਾਂ ਹਰ ਗੁਣ ਗਾਵੈ, ਹਰ ਰਸ ਅੰਤਰ ਪਾਏ, ਨਾਨਕ ਦੀਨ ਦਿਆਲ ਪਏ ਹੈ, ਤਿਸਨਾ ਸ਼ਬਦ ਵਜਾਈ, ਸੋਠ ਮਹੱਲਾ ਚੌਥਾ, ਪੰਚ ਪਦਾ ਅਚਰ ਚਰੇ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ, ਪ੍ਰੇਮ ਕੇ ਸਰ ਲਾਗੇ ਤਨ ਪੀਤਰ, ਤਾਂ ਭਰਮ ਕਾਟਿਆ ਜਾਏ, मेरे गोविंद अपने जन को दे बड़ियाई, गुरमत राम नाम परगास हो सदा रहो सरनाई। राव एह संसार सब आपन जाना, मन मूर्ख चेत जाना, हर जियो कृपा करो गुर मेलो ता हर नाम समाना। जिसकी बथ सोई प्रभ जाने, जिसनु दे सुपाए, बस्त नूप अत गमे गोचर गुरपुरा अलख लखाए। जिने चाखी सोई जाने, गुंगे की मठे आए, रतन लकाया लुके नाए, जे को रखे लुकाए। सब कुछ तेरा तू अंतर जामी, तू सबना का प्रभ सोई, जिसनु दात करे सो पाए, जन नानक अवर ना कोई। सोठ महला पांजवां, कार पहला ते तुके इक कार, सतगुर प्रसाद किस हूं जाची किस राधे, जा सबको कीता होसी, जो जो दिसे बड़ा बडेरा, सो सो खाकू रलसे। निरपा निरंकार पब खंडन, सबद सुख नव निद देसी, हर जियो तेरी दाती राजा। मान सब पड़ा क्या सलाहे, क्या तिसका मोहताजा, रहाओ जिन हर ते आया, सब कुछ तिसका तिस की भूख गवाई, ऐसा तन दिया सुख दाते, निकुट न कब हो जाए। आनंद पिया सुख सहज समाने, सतगुर मेल मलाए, मन नाम जप नाम हराद, अंधे नाम बखाने। उपदेश सुन साध संतन का, सब चुकी कान जमानी, जिनको कृपाल हुआ परम मेरा, से लागे गुर की बाणी। कीमत कौन करे पर तेरी, तू सर्व जिया दे अल्लाह, सब कुछ कीता तेरा वरते, क्या हम बालक पाला। राख लिहो नानक जन तुमरा, ज्यो पिता पूत किर पाला। सोठ महला पांजवां, कर पहला चौतके, गुरु गोविंद सलाइए पाई, मन तन हिरदे तार, साचा साहिब मन बसे पाई, यह करनी सारा। जे तन नाम न उपजे पाई, से तन हुए शार, सा संत को बारिया पाई, जिन एक ओंकार धारा। सोई सच सला राधना पाई, जिस ते सब कुछ होए, गुरपुरे जन आया पाई, तिस बिन अवर ना कोए। राम ना बिहुणे पचमुए पाई, गणतन जाई गणे, बिन सच सोच न पाईए पाई, साचा अगम तने। आवन जान न चुकी पाई, झूठी दुनी मनी, गुरमुख कोट राधा पाई, दे नावे एक कणी। सिमरत शास्त्र सोध्या पाई, बिन सतगुर परम न जाए, अनक कर्म कर थाक्या पाई, फिर बंधन पाए। चारे कुंडा सोधियां पाई, बिन सतगुर नाई जाए, बड़भागी गुर पाया पाई, हर हर नाम ते आए। सच सदा है निर्मला पाई, निर्मल साचे सोए, नदर करे जिसे अपनी पाई, तिस प्राप्त होए। कोट मदे जन पाई है पाई, बिरला कोई कोए, नानक रत्ता सच नाम पाई, सुन मन तन निर्मल होए। सोठ महला पांजवां, दो तुके जो लो पाओ पाओ इह माने, तो लो मिल नदराए, आन अपना करत विचारा, तो लो बीच बिखाई। माधवे ऐसी देहो बजाई, सीवो साध गहो गहो उठ चरना, न बिसरे मोहत चाही। राम रे मन मुग्ध चेत चंचल चित, तुम ऐसी हृदय न आई, प्राण पथ त्यागान तू रचिया, उर ज्यो संग बिराई। सोग ना ब्यापे आप न थापे, सा संग दुद पाई, सख्त का बकना यो जानो, जैसे पवन चलाई। कोट अपराध छेदियो हे मन, कहना कछु न जाई, जन नानक दीन सरन आयो प्रभ, सब लेखा रखो उठाई। सोठ महला पांजवां, पुत्र कलतर लोक रह ग्रह बंता, माया संबंधी, अंत की बार को खरा ना होसी, सब मिथ्या सनई। रे नर

जल कुकर पसमेई होए अमरो ग्रह में बैठा कारण कारण सब सरोए अनक पात करमणिये साजे काचे ताग परोए टूट जाए गो सूत बापरे फिर पाछे पछतोए जिन तुम सिरजे सिरज सवारे तिस आवो दिन रह नहीं जन नानक प्रभ कृपा तारी मैं सतगुर उठ गए सोठ महला पांजवां गुरपुरा पेट्यो बड़ पागे मने पिया परगासा कोई न पहुंचन हारा दूजा अपने साहिब का परवासा अपने सतगुर के बलिहारे आगे सुख पाछे सुख सहजा कर आनंद हमारे राम अंतर जामी करने हारा सोई खसम हमारा निरपा पहे गुरचरनी लागे एक राम नाम अधारा सफल दर्शन अकाल मूर्त प्रभ है पी हो बनहारा कंठ लगाए अपने जन राखे अपने प्रीत प्यारा बड़ी बड़ियाई अचरज सुबा कारज आया रासे नानक को गुर पूरा भेटिया सगले दुख बिनासे सोठ महला पांजवां सुखिये को भीखे सब सुखिया रोगी के पाने सब रोगी कर्ण कराव नहार स्वामी अपने हाथ संजोगे मन मेरे जिने अपना परम गवाता तिसके पाने कोई न भूला जिन सगलो ब्रह्म पछाता राम संत संग जाका मन शीतल ओ जाने सगली ठांडी ओ मे रोग जाका मन व्यापत ओ जन्म मरे बिलाते ज्ञान अंजन जाकी नेत्री पढ़िया ताको सर्व परगासा ज्ञान अंधेरे सु जितनाई बहुत बहुत परमाता सुन बिनंती स्वामी अपने ठक नानक सुख मांगे जय कीर्तन तेरा साधु गावे तह मेरा मन लागे सोठ महला पांजवां तन संतन का तन संतन का मन संतन का किया संत प्रसाद हर नाम ते आया सर्व कुशल तथ तथ थिया संतन बिन अवरना दाता बिया जो जो सरन परे साधु की सुपार ग्रामी किया राम कोट अपराध मिटे जन सेवा हर कीर्तन रस गाइये इहां सुख अगे मुख उज्जल जन का संग बड़ भागी पाइये रसना एक अनेक गुण पूरन जन की केतक उपमा कहिए अगमे गोचर सद विनासे सरन संतन के लिए निर्गुण नीचा नाथ अपराधी ओट संतन की आही बूढ़त मोग्रह अंधकूप मैं नानक लिहो निवाही सोठ महला पांजवां कर पहला जाके हिरदे वसिया तू करते ता की तै आस पजाए दास अपने को तू बिसरे नाही चरण तूर मन पाए तेरी कथ कथा कथन न जाए गुण निदान सुखदाते स्वामी सब ते ऊच बढ़ाई राव सो सो कर्म करत है प्राणी जैसे तुम लिख पाई सेव को तुम सेवा दीनी दर्शन देख काए सर्व निरंतर तुम्हें समाने जाको तुद आप बजाई गुर प्रसाद मिटियो अज्ञाना प्रगट पहे सब ठाए सोई ज्ञानी सोई त्यानी सोई पुरख सपाई कौ नानक जिस पहे दयाला ताको मनते बिसरना जाई सोठ महला पांजवां सगल समगरी मोहे ब्यापी कब ऊचे कब नीचे सोधन होइए काहू जतना उड़को को ना पहुंचे मेरे मन साध सरन छुटकारा बिन गुर पूरे जन मरन न रहे फिर आवत बारो बारा राम ओह जो परम भलावा कहियत तिन में उर्जियो सगल संसारा पूर्ण भगत पुरख स्वामी का सर्व सुख ते न्यारा निंदो नाही काहू बाते हुखसम का किया जाको कृपा करी प्रभ मेरे मिल साध संगत नाव लिया बार ब्रह्म परमेसर सतगुर सबना करत उदारा कौ नानक गुरमिन नाही तरिये ए पूरन तत बिचारा सोठ महला पांजवां खोजत खोजत खोज बिचारियो राम नाम तत सारा किलविक काटे निमक राध्या गुरमुख पार उतारा हरस पीबो पुरख ज्ञानी सुन सुन महा तृप्त मन पावे साधु अमृत बानी राम मुक्त भुक्त जुगत सच पाइये सर्व सुखा का दाता अपने दास को भक्त दान देवे पूरन पुरख बिदाता सर्वनी सुनिए रचना गाइये हृदय ते आइये सोए कारण कारण समर्थ स्वामी जाते विरथा ना कोए बड़े पाग रतन जन पाया करो कृपा कृपाला सा संग नानक गुण गावे सिमरे सदा गपाला सोठ महला पांजवां
ਕਰ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਹਿ ਅਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਪ੍ਰਬਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ ਪੜੋ ਨਿਤ ਭਾਈ ਗੁਰਪੂਰੇ ਤੂੰ ਰਾਖਿਆ ਰਹਾ ਸਾਚਾ ਸਾਹਿਬ ਮਿਤ ਬਡਾਈ ਭਗਤ ਬਚਲਦੇ ਆਲਾ ਸੰਤਾਂ ਕੀ ਪੈਜ ਰੱਖਦਾ ਆਇਆ ਆਦ ਬਿਰਦ ਪ੍ਰਿਤ ਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਪਹੁੰਚੋ ਸਰਬਿਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵੋ ਸੁਣੇ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਨ ਆਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਠ ਮਹੱਲਾ ਪੰਜਵਾਂ ਘਰ ਦੂਜਾ ਚੌਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਏਕ ਪਿਤਾ ਏਕ ਸਕੇ ਹੰਬਾਰਕ ਤੂੰ ਮੇਰਾ ਗੁਰਹਾਈ ਸੁਨ ਮੀਤਾ ਜਿਉ ਮਾਰਾ ਬਲ ਬਲ ਜਾਸੀ ਹਰ ਦਰਸ਼ਨ ਦਿਓ ਦਿਖਾਈ ਸੁਣ ਮੀਤਾ ਤੂਰੀ ਕੋ ਬਲ ਜਾਏ ਇਹ ਮਨ ਤੇਰਾ ਭਾਈ ਰਾਮ ਭਾਵ ਮਿਲੋਵਾ ਮਲ ਮਲ ਧੋਵਾ ਇਹ ਮਨ ਤੈ ਕੋ ਦੇਸਾ ਸੁਣ ਮੀਤਾ ਹੂੰ ਤੇਰੀ ਸਰਨਾਏ ਆਇਆ ਪ੍ਰਭ ਮਿਲੋ ਦਿਓ ਉਪਦੇਸਾ ਮਾਨ ਕੀਜੇ ਸਰਨ ਪਰੀਜੇ ਕਰੇ ਸੁਫਲਾ ਮਨਾਈਏ ਸੁਣ ਮੀਤਾ ਜਿਉ ਪਿੰਡ ਸਭ ਤਨ ਅਰਪੀਜੇ ਇਉ ਦਰਸਨ ਹਰ ਜਿਉ ਪਾਈਏ ਪਿਓ ਅਨੁਗ੍ਰਹਿ ਪ੍ਰਸਾਦ ਸੰਤਨ ਕੇ ਹਰ ਨਾਮਾ ਹੈ ਮੀਠਾ ਜਨ ਨਾਨਕ ਕੋ ਗੁਰ ਕਿਰਪਾ ਤਾਰੀ ਸਭ ਕੁਲ ਨਿਰੰਜਨ ਡੀਠਾ ਸੋਟ ਮਹੱਲਾ ਪੰਜਵਾਂ ਕੋਟ ਬ੍ਰਹਿਮੰਡ ਕੋ ਠਾਕਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਿਤ ਪਾਲੇ ਨਿਤ ਸਾਰ ਸੰਭਾਲੇ ਇਹ ਗੁਣ ਨਹੀਂ ਮੂਰਖ ਜਾਤਾ ਰੇ ਹਰ ਰਾਧਨ ਜਾਨਾ ਰੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜਿਉ ਨਾਮ ਪਰਿਉ ਰਾਮਦਾਸ ਰਹਾਉ ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਕਟਾ ਭਰਪੂਰੀ ਰੇ ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹੂੰ ਮਿਤ ਕਰ ਵਰਨੋ ਕਿਆ ਜਾਨਾ ਕੋਈ ਹੋਏ ਕੈਸੋ ਰੇ ਕਰੋ ਬੇਨਤੀ ਸਤਿਗੁਰੇ ਆਪਣੇ ਮੈਂ ਮੂਰਖ ਦਿਓ ਉਪਦੇਸੋ ਰੇ ਮੈਂ ਮੂਰਖ ਕੀ ਕੇ ਤਵ ਕਬਾਤ ਹੈ ਕੋਟ ਪਰਾਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨ ਪਰਿਆ ਰੇ ਸੋਟ ਮਹੱਲਾ ਪੰਜਵਾਂ ਜਿਨਾ ਬਾਤ ਕੋ ਬਹੁਤਨ ਦਿਸਰੂ ਤੇ ਮਿਟੇ ਸਭ ਗਿਆ ਸਹਿਜ ਸਹਿਨ ਹਰ ਸੁਖ ਮਨ ਨਾਰੀ ਊਂਦ ਕਮਲ ਵਿਗਸਿਆ ਦੇਖੋ ਚਰਜ ਪਿਆ ਜੇ ਠਾਕਰ ਕੋ ਸੁਨਤ ਗਾਧ ਬੋਧ ਸੂਰੀ ਦੇ ਗੁਰ ਦਿਆ ਰਾਉ ਜੋਈ ਦੂਤ ਮੋਹੇ ਮੁਫਤ ਸਦ ਬਹੁਤ ਸਦਾਵਤ ਤੇ ਪਿਆ ਭਿਆਨਕ ਪਿਆ ਕਰੇ ਬੇਨਤੀ ਰਾਖ ਠਾਕਰ ਤੇ ਹਮ ਤੇਰੀ ਸਰਨਿਆ ਜੈ ਭੰਡਾਰ ਗੋਬਿੰਦ ਕਾ ਖੁਲਿਆ ਜੈ ਪ੍ਰਭਤੈ ਲਿਆ ਏ ਕਿਰਤਨ ਮੋਕੋ ਗੁਰਦੀਨਾ ਮੇਰਾ ਮਨ ਤਨ ਸੀਤਲ ਥਿਆ ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਮ ਹੁਆ ਭਗਤ ਭੰਡਾਰ ਗੁਰੂ ਨਾਨਕੋ ਸੌਂਪੇ ਫਿਰ ਲੇਖਾ ਮੁਹਲ ਨ ਲਿਆ ਸੋਟ ਮਹੱਲਾ ਪੰਜਵਾਂ ਚਰਨ ਕਮਲ ਸਿਉਂ ਜਾ ਕਾ ਮਨ ਲੀਨਾ ਤੇ ਸੇ ਜਨ ਤ੍ਰਿਪਤ ਕਾਈ ਗੁਣ ਮੋਲ ਜਿਸ ਹਿਰਦੇ ਨ ਵਸਿਆ ਤੇ ਨਰ ਤਿਸਨ ਤਰਕਾਈ ਹਰ ਰਾਧੇ ਰੂਗਨ ਦਾਈ ਜਿਸਨੂੰ ਬਿਸਰੇ ਮੇਰੇ ਰਾਮ ਸਨੇਹੀ ਤਿਸ ਲਾਖ ਬੇਦਨ ਜਨ ਆਈ ਰਾਮ ਜੈ ਜਨ ਊਟ ਗਈ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਨੇ ਨੇ ਜੇ ਨਰ ਬਿਸਰਿਆ ਪੁਰਖ ਵਿਦਾਤਾ ਤੇ ਦੁਖੀਏ ਮਹਿਗਨੈ ਜੈ ਗੁਰਮਾਨ ਪ੍ਰਭੂ ਲਿਵਲਾਈ ਤੈ ਮਹਾਨੰਦ ਰਸ ਕਰਿਆ ਜੈ ਪ੍ਰਭੂ ਬਿਸਾਰ ਗੁਰ ਤੇ ਬਿਮਖਾਈ ਤੇ ਨਰਕ ਘੋਰ ਮਹਿ ਪਰਿਆ ਜਿਤ ਕੋ ਲਾਇਆ ਤੇ ਤਹੀ ਲਾਗਾ ਤੈ ਤੈ ਸੋਹੀ ਵਰਤਾਰਾ ਨਾਨਕ ਸਹਿਬ ਕਰੀ ਸੰਤਨ ਕੇ ਹਿਰਦੇ ਪਏ ਮਗਨ ਚਰਨਾਰਾ ਸੋਟ ਮਹੱਲਾ ਪੰਜਵਾਂ ਰਾਜਨ ਮੇ ਰਾਜਾ ਉਰਜਾਇਓ ਮਾਨਨ ਮੇ ਅਭਿਮਾਨੀ ਲੋਭਨ ਮੇ ਲੋਭੀ ਲੋਭਾਇਓ ਤਿਉ ਹਰ ਰੰਗ ਰਚੇ ਗਿਆਨੀ ਹਰ ਜਨ ਕੋ ਇਹ ਸੁਭਾਵੈ ਪੇਖ ਨਿਕਟ ਕਰ ਸੇਵਾ ਸਤਿਗੁਰ ਹਰ ਕੀਰਤਨ ਹੀ ਤ੍ਰਿਪਤਾਵੈ ਰਾਉ ਮਲ ਸਿਉ ਮਲੀ ਲਿਪਟਾਇਓ ਭੂਮਨ ਭੂਮ ਪਿਆਰੀ ਖੀਰ ਸੰਗ ਬਰਕ ਹੈ ਲੀਨਾ ਪ੍ਰਭੈ ਸੰਤ ਸਿਹਤਕਾਰੀ ਵਿਦਿਆ ਮੈਂ ਵਿਦਿਅੰਸੀ ਰਚਿਆ ਨੈਣ ਦੇਖ ਸੁਖ ਭਾਵੈ ਜੈਸੇ ਰਸਨਾ ਸਾਧਲ ਪਾਨੀ ਤਿਉਂ ਹਰ ਜਨ ਹਰ ਗੁਣ ਗਾਵੈ ਜੈਸੀ ਭੂਖ ਤੈਸੀ ਕਾ ਪੁਰਖ ਸਗਲ ਕਟਾਂ ਕਾ ਸੁਆਮੀ ਨਾਨਕ ਪਿਆਸ ਲਗੀ ਦਰਸਨ ਕੇ ਪ੍ਰਭ ਮਿਲਿਆ ਅੰਤਰ ਜਾਮੀ ਸੋਟ ਮਹੱਲਾ ਪੰਜਵਾਂ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤਰ ਸਿਆਣੇ ਤੂੰ ਸਰਬ ਕਲਾ ਗਿਆਤਾ ਮਾਧੋ ਹਮ ਐਸਾ ਤੂੰ ਐਸਾ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕਰ ਦੇ ਸਾਰਾ
ਤੁਮ ਸਭ ਸਾਜੇ ਸਾਜ ਨਿਵਾਜੇ ਜੀਓ ਪਿੰਡ ਦੇ ਪ੍ਰਾਣਾ ਨਿਰਗੁਣ ਯਾਰੇ ਗੁਣ ਨਹੀਂ ਕੋਏ ਤੁਮ ਦਾਨ ਦਿਓ ਮਿਹਰਬਾਨਾ ਤੁਮ ਕਰੋ ਨਿਵਾਸ ਤੁਮ ਕਰੋ ਭਲਾ ਹਮ ਪੱਲਣਾ ਜਾਨੋ ਤੁਮ ਸਦਾ ਸਦਾ ਦਿਆਲਾ ਤੁਮ ਸੁਖਦਾਈ ਪੁਰਖ ਵਿਦਾਤੇ ਤੁਮ ਰਾਖੋ ਆਪਣੇ ਬਾਲਾ ਤੁਮ ਨਿਧਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੇ ਕਰੋ ਕਹੋ ਨਾਨਕ ਹਮ ਇਹ ਬਾਲਾ ਰੱਖ ਸੰਤਨ ਕੇ ਪਾਛੇ ਸੋਠ ਮਹੱਲਾ ਪੰਜਵਾਂ ਘਰ ਦੂਜਾ ਮਾਤ ਗਰਭ ਮੇਂ ਆਪਨ ਸਿਮਰਨ ਤੈ ਦੇ ਤੈ ਤੁਮ ਰੱਖਣ ਹਾਰੇ ਭਾਵਕ ਸਾ

ਦੇ ਮੈਂ ਪਰ ਧਾਰਾ ਸੰਗ ਪਾਕੇ ਚਿਤ੍ਰਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਢਾਕੇ ਦੀਨ ਦਿਆਲ ਪੂਰਨ ਦੁਖ ਪੰਜਨ ਤੁਮ ਬਿਨ ਉਟਨ ਕਾਏ ਕਾਢ ਲਿਓ ਸੰਸਾਰ ਸਾਗਰ ਮੈਂ ਨਾਨਕ ਸਭ ਸਰ ਨਾਨਕ ਪ੍ਰਭ ਸਰਨਾਏ ਸੋਟ ਮਹੱਲਾ ਪੰਜਵਾਂ ਪਾਰ ਬ੍ਰਹਮ ਹੁਆ ਸਹਾਈ ਕਥਾ ਕੀਰਤਨ ਸੁਭਦਾਈ ਗੁਰਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰੋ ਭਾਈ ਸਾਧ ਸੰਗ ਸਦਾ ਸੁਖ ਪਾਈਏ ਹਰ ਬਿਸਰਨ ਕਬ ਹੋ ਜਾਈ ਰਹਾ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜੀਵੇ ਜਿਸਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਤੀਵੇ ਬਿਘਨ ਬਿਨਾਸਨ ਸਭ ਦੁਖ ਨਾਸਨ ਗੁਰਚਰਨੀ ਮਨ ਲਾਗਾ ਗੁਣ ਗਾਵਤ ਚੁਤ ਬਿਨਾਸੇ ਆਂਦਿਨ ਹਰ ਰੰਗ ਜਾਗਾ ਮਨ ਇੱਛੇ ਸਹੀ ਫਲ ਪਾਏ ਹਰ ਕੀ ਕਥਾ ਸਹੇਲੀ ਆਦ ਅੰਤ ਮਦ ਨਾਨਕੋ ਸੋ ਪ੍ਰਭ ਹੋ ਆਬੇਲੀ ਸੋਟ ਮਹੱਲਾ ਪੰਜਵਾਂ ਪੰਚ ਪਦਾ ਬਿਨਸੇ ਮੋਹ ਮੋਇਰਾ ਹਰ ਤੇਰਾ ਬਿਨਸੇ ਆਪਣੀ ਧਾਰੀ ਸੰਤੋ ਇਹ ਬਤਾਵੋ ਕਾਰੀ ਜਿਤੋ ਮੈਂ ਗਰਭ ਨਿਵਾਰੀ ਰਹਾਉ ਸਰਬ ਭੂਤ ਪਾਰ ਬ੍ਰਹਮ ਕਰ ਮਾਨਿਆ ਹੋ ਵਾ ਸਗਲ ਨਰਾਰੀ ਪੀਖਿਓ ਪ੍ਰਭ ਜਿਉ ਆਪਣੇ ਸੰਗੇ ਚੁੱਕੇ ਪੀਤ ਪਰਮਾਰੀ ਔਖਦ ਨਾਮ ਨਿਰਮਲ ਜਲ ਅੰਮ੍ਰਿਤ ਪਾਈਏ ਗੁਰੂ ਦੁਆਰੀ ਕਹ ਨਾਨਕ ਜਿਸ ਮਸਤਕ ਲਿਖਿਆ ਤਿਸ ਗੁਰ ਮਿਲ ਰੋਗ ਬਿਦਾਰੀ ਸੋਟ ਮਹੱਲਾ ਪੰਜਵਾਂ ਘਰ ਦੂਜਾ ਦੋਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਗਲ ਵਿਨਾਸ਼ਤ ਮੈਂ ਬੇਸੰਤਰ ਸਗਲ ਦੂਧ ਮੈਂ ਘੀਆ ਊਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਾਧੋ ਜੀਆ ਸੰਤੋ ਘਟ ਘਟ ਰਿਹਾ ਸਮਾਇਓ ਪੂਰਨ ਪੂਰ ਰਿਹੋ ਸਰਬ ਮੈਂ ਜਲ ਥਲ ਰਮਈਆ ਆਇਓ ਰਾਉ ਗੁਣ ਨਿਧਾਨ ਨਾਨਕ ਜਸ ਗਾਵੇ ਸਤਿਗੁਰ ਭਰਮ ਚੁਕਾਇਆ ਸਰਬ ਨਿਵਾਸੀ ਸਦਾ ਲੇਪਾ ਸਭ ਮੈਂ ਰਿਹਾ ਸਮਾਇਓ ਸੋਟ ਮਹੱਲਾ ਪੰਜਵਾਂ ਜਾਂ ਕੇ ਸਿਮਰਨ ਹੋਏ ਆਨੰਦਾ ਬਿਨਸੇ ਜਨਮ ਮਰਨ ਪੈ ਦੁਖੇ ਚਾਰ ਪਦਾਰਥ ਨਵ ਨਿਧ ਪਾਵੈ ਬਹਰ ਨਾ ਤ੍ਰਿਸ਼ਨਾ ਭੁਖੇ ਜਾਂ ਕੋ ਲੈਤ ਤੂੰ ਸੁਖੇ ਜਾ ਕੋ ਨਾਮ ਲੈਤ ਤੂੰ ਸੁਖੇ ਸਾ ਸਾ ਧਿਆਵੋ ਠਾਕਰ ਕੋ ਮਨ ਤਨ ਜੀਰੇ ਮੁਖੀ ਰਹਾਉ ਸ਼ਾਂਤ ਪਾਵੇ ਹੋਵੇ ਮਨ ਸੀਤਲ ਅਗਨਾਂਤਰ ਤੁਖੇ ਗੁਰੂ ਨਾਨਕ ਕੋ ਪ੍ਰਭੂ ਦਿਖਾਇਆ ਜਲ ਥਲ ਤ੍ਰੈ ਭਵਨ ਰੁਖੇ ਸੋਟ ਮਹੱਲਾ ਪੰਜਵਾਂ ਕਾਮ ਕ੍ਰੋਧ ਲੋਭ ਮੋਹ ਝੂਠ ਨਿੰਦਾ ਇੰਤੇ ਆਪ ਛਡਾਵੋ ਇਹ ਭੀਤਰ ਤੇ ਇਨ ਕੋ ਡਾਰੋ ਆਪਣਾ ਨਿਕਟ ਬਲਾਵੋ ਆਪਣੀ ਵਿਦਿਆਪੇ ਜਨਾਬੋ ਅਰਜਨ ਮੰਗਲ ਗਾਵੋ ਰਹਾਉ ਬਿਸਰ ਨਾਹੀ ਕਬਹੂ ਕਹੀਏ ਤੇ ਇਹ ਵਿਦ ਮਨ ਮੈਂ ਪਾਵੋ ਗੁਰਪੂਰਾ ਭੇਟਿਓ ਬਡ ਭਾਗੀ ਜਨ ਨਾਨਕ ਤੇ ਨਤਾਵੋ ਸੋਟ ਮਹੱਲਾ ਪੰਜਵਾਂ ਜਾਂ ਕੇ ਸਿਮਰਨ ਸਭ ਕੁਛ ਪਾਈਏ ਬਿਰਤੀ ਕਾਲਨ ਜਾਏ ਤਿਸ ਪ੍ਰਭ ਤਿਆਗ ਅਵਰ ਕਤਰ ਜਾ ਰਾਜ ਹੋ ਜੋ ਸਭ ਮੈਂ ਰਿਹਾ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾ ਸੰਗ ਮਿਲ ਨਾਮ ਤਿਆਵੋ ਪੂਰਨ ਹੋਵੇ ਕਾਲਾ ਰਹਾ ਸਾਰ ਸੰਭਾਲੇ ਨਿਤ ਪ੍ਰਿਤ ਪਾਲੇ ਪ੍ਰੇਮ ਸਹਿਤ ਗਲ ਲਾਵੇ ਕਹ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਟ ਮਹੱਲਾ ਪੰਜਵਾਂ ਅਵਿਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਲ ਕੋਈ ਗੁਣ ਨਿਧਾਨ ਭਗਤਨ ਕੋ ਵਰਤਨ ਬਿਰਲਾ ਪਾਵੈ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾਂ ਕੀ ਸਰਨ ਪਿਆ ਸੁਖ ਪਾਈਏ ਬੜ ਦੁਖ ਨਾ ਹੋਈ ਰਾਉ ਬਡਭਾਗੀ ਸਤਸੰਗ ਪ੍ਰਾਪਤ ਤਿਸ ਭੇਟ ਦੁਰਮਤ ਖੋਏ ਤਿਨ ਕੀ ਤੂਰ ਨਾਨਕ ਦਸ ਬਾਚੇ ਜਿਨ ਹਰ ਨਾਮ ਹਿਰਦੇ ਪਰੋਏ ਸੋਟ ਮਹੱਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੇ ਸੁਕਾ ਮਨ ਸੁਧਾਰੇ ਦਰਸ਼ਨ ਭੇਟਤ ਹੋ ਧਨਿਆਲਾ ਹਰ ਕਾ ਨਾਮ ਵਿਚਾਰੇ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮਕੇ ਭੰਡਾਰਾ ਸਮਰੱਥ ਪੁਰਖ ਪੂਰਨ ਵਿਧਾਤੇ ਆਪੇ ਕਰਨੇ ਹਾਰਾ ਆਪਨ ਦਾ ਸਾਰ ਆਪ ਵਾਰਿਆ ਨਾਨਕ ਨਾਮ ਅਧਾਰਾ ਸੋਠ ਮਹੱਲਾ ਪੰਜਵਾਂ ਅੰਤਰ

ਰਾਉ ਬੇਸਮਾਰ ਬੇਅੰਤ ਸੁਆਮੀ ਉੱਚੋ ਗੁਣੀ ਗਹਿਰੋ ਕਾਟ ਸਿਲਕ ਕਿਨੂ ਆਪਣੋ ਦਾਸ ਰੋ ਤੋ ਅਸਤਰ ਪਹਿ ਤੋ ਨਾਨਕ ਕਹਾ ਨ ਹੋਰੋ ਸੋਟ ਮਹੱਲਾ ਪੰਜਵਾ ਪਏ ਕਿਰਪਾਲ ਗੁਰੂ ਗੋਬਿੰਦਾ ਸਗਲ ਮਨੋਰਥ ਪਾਏ ਅਸਤਰ ਪਹਿ ਲਾਗ ਹਰ ਚਰਨੀ ਗੋਬਿੰਦ ਕੇ ਗੁਣ ਗਾਏ ਭਲੋ ਸਮੂਰਤ ਪੂਰਾ ਸਾਂਤ ਸਹਿਜ ਆਨੰਦ ਨਾਮ ਜਪ ਬਾਜੇ ਅਨਹਦ ਤੂਰਾਰਾ ਮਿਲੇ ਸੁਆਮੀ ਪ੍ਰੀਤਮ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇੱਛ ਪਜਾਈ ਸੋਟ ਮਹੱਲਾ ਪੰਜਵਾਂ ਗੁਰ ਕੇ ਚਰਨ ਬਸੇ ਰਿਦੇ ਪੀਤਰ ਸੁਖ ਲਖਣ ਸੁਭ ਲਖਣ ਪ੍ਰਭ ਕੀਨੇ ਪਹਿ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਨ ਚੀਨੇ ਮੇਰੋ ਗੁਰਮਤ ਰਖਬਾਰੋ ਮੀਤ ਦੂਣੀ ਚੂਣੀ ਦੇ ਵਡਿਆਈ ਸੁਭਾ ਨੀਤਾ ਨੀਤ ਰਾਮ ਜੀ ਜੰਤ ਪ੍ਰਭ ਸਗਲ ਉਧਾਰੇ ਦਰਸ਼ਨ ਦੇਖਣ ਹਾਰੇ ਗੁਰਪੂਰੇ ਕੀ ਅਚਰਜ ਅਚਰਜ ਵਡਿਆਈ ਨਾਨਕ ਸਦਬਲੇ ਹਾਰੇ ਸੋਟ ਮਹੱਲਾ ਪੰਜਵਾਂ ਸੰਚਨ ਕਰੋ ਨਾਮ ਤਨ ਨਿਰਮਲ ਥਾਤੀ ਅਗਮ ਪਾਰ ਬਿਲ ਬਿਲਸ਼ ਬਿਨੋਦ ਆਨੰਦ ਸੁਖ ਮਾਣੋ ਖਾਏ ਜੀਵੋ ਸਿੱਖ ਪਰਿਵਾਰ ਹਰ ਕੇ ਚਰਨ ਕਮਲ ਆਧਾਰ ਸੰਤ ਪ੍ਰਸਾਦ ਪਾਇਓ ਸਚ ਬੋਇਤ ਚੜ ਲੰਗੋ ਵਿਖ ਸੰਸਾਰ ਰਾਮ ਪਹਿ ਕਿਰਪਾਲ ਪੂਰਨ ਵਿਨਾਸੀ ਆਪੇ ਕੀਨੀ ਸਾਰ ਪੇਖ ਵੇਖ ਨਾਨਕ ਬਿਖਸਾਨੋ ਨਾਨਕ ਨਾਹੀ ਸਮਾਰ ਸੋਟ ਮਹੱਲਾ ਪੰਜਵਾਂ ਗੁਰਪੂਰੇ ਆਪਣੀ ਕਲ ਧਾਰੀ ਸਭ ਕਟ ਉਪਜੀ ਦਿਆ ਆਪੇ ਮੇਲ ਵਡਾਈ ਕਿੰਨੇ ਕੁਸਲ ਖੇਮ ਸਭ ਪਿਆ ਸਤਿਗੁਰ ਪੂਰਾ ਮੇਰੇ ਨਾਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਉ ਅੰਤਰ ਬਾਹਰ ਥਾਨ ਥਨਾਂਤਰ ਜਤ ਕਤ ਪੇਖੋ ਸੋਏ ਨਾਨਕ ਗੁਰ ਪਾਇਓ ਬਡ ਭਾਗੇ ਤਿਸ ਜੇ ਬੜੇ ਅਵਰ ਨਾ ਕੋਏ ਸੋਟ ਮਹੱਲਾ ਪੰਜਵਾਂ ਸੁਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਨ ਹਾਰੇ ਰਾਖਿਓ ਬਾਰਕ ਸਤਿਗੁਰ ਤਾਪ ਉਤਾਰਿਆ ਉਭਰੇ ਸਤਿਗੁਰ ਕੀ ਸਰਨ ਆਏ ਜਾਂ ਕੀ ਸੇਵਨ ਬਿਰਥੀ ਜਾਈ ਰਹਾਉ ਘਰ ਮੇ ਸੁਖ ਬਹਰ ਫੁਨ ਸੁਖਾ ਪ੍ਰਭ ਆਪਣੇ ਪਿਆ ਦਿਆਲਾ ਨਾਨਕ ਬਿਘਨ ਨ ਲਾਗੇ ਕੋ ਮੇਰਾ ਪ੍ਰਭ ਹੁਆ ਕਿਰਪਾਲਾ ਸੋਠ ਮਹੱਲਾ ਪੰਜਵਾਂ ਸਾਧੂ ਸੰਗ ਪਿਆ ਮਨ ਉਦਮ ਨਾਮ ਰਤਨ ਜਸ ਗਾਈ ਮਿਟ ਗਈ ਚਿੰਤਾ ਸਿਮਰ ਅਨੰਤਾ ਸਾਗਰ ਧਰਿਆ ਭਾਈ ਹਿਰਦੇ ਹਰ ਕੇ ਚਰਨ ਵਸਾਈ ਸੁਖ ਪਾਇਆ ਸਹਿਜ ਧੁਨ ਉਪਜੀ ਰੋਗਾਂ ਕਾਹਨ ਮਿਟਾਈ ਰਹਾਉ ਕਿਆ ਗੁਣ ਤੇਰੇ ਆਖ ਬਖਾਣਾ ਕੀਮਤ ਕਹਿਣ ਨਾ ਜਾਏ ਨਾਨਕ ਭਗਤ ਪਏ ਅਬਨਾਸੀ ਆਪਣਾ ਪ੍ਰਭਿਆ ਸਹਾਈ ਸੋਠ ਮਹੱਲਾ ਪੰਜਵਾਂ ਗਏ ਕਲੇਸ਼ ਰੋਗ ਸਭ ਨਾਸੇ ਪ੍ਰਭ ਆਪਣੇ ਕਿਰਪਾ ਧਾਰੀ ਆਠ ਪੈਰ ਰਾਧੋ ਸਵਾਮੀ ਪੂਰਨ ਕਾਲ ਹਮਾਰੀ ਹਰ ਜਿਉ ਤੂੰ ਸੁਖ ਸੰਪਤ ਰਾਸ ਰੱਖ ਲਿਓ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਾਉ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਭਰੋਸਾ ਕੌ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ਸੋਟ ਮਹੱਲਾ ਪੰਜਵਾਂ ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਇੱਛੇ ਫਲ ਪਾਇਆ ਮੇਰਾ ਗੁਰਪੂਰਾ ਸੁਖਦਾਤਾ ਕਰਨ ਕਰਨ ਸਮਰੱਥ ਸੁਆਮੀ ਪੂਰਨ ਪੁਰਖ ਵਿਧਾਤਾ ਰਹਾਉ ਆਨੰਦ ਬਰੋ ਬਿਨੋਦ ਮੰਗਲ ਗੁਣ ਗਾਵੋ ਗੁਰੂ ਨਾਨਕ ਪਏ ਦਿਆਲਾ ਜੈ ਜੈਕਾਰ ਪਏ ਜਗ ਪੀਤਰ ਹੋ ਅਪਾਰ ਬ੍ਰਹਮ ਰਖਵਾਲਾ ਸੋਟ ਮਹੱਲਾ ਪੰਜਵਾਂ ਹਮਰੀ ਗਣਤਨ ਗਣੀਆਂ ਕਾਈ ਆਪਣਾ ਬਿਰਧ ਪਛਾਣ ਹੱਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਬਾਨ ਬੰਧ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਰਾਉ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਕਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਸੋਠ ਮਹੱਲਾ ਪੰਜਵਾਂ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਵਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਧ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੁਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ ਰਾਮ ਪਤਿਤ ਧਾਰਨ ਸਤਿਗੁਰ ਮੇਰਾ ਮੋਹਿ ਤਿਸਕਾ ਪਰਵਾਸਾ ਬਖਸ਼ ਲਹਿ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਠ ਮਹੱਲਾ ਪੰਜਵਾਂ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਵਿਦਾਰੇ ਗੁਰਪੂਰੇ ਕੀ ਸਰਨੀ ਉਭਰੇ ਕਾਰਜ ਸਗਲ ਸੁਭਾਰੇ ਹਰ ਜਨ ਸਿਮਰਿਆ ਨਾਮ ਆਧਾਰ ਤਪ ਉਤਾਰਿਆ ਸਤਿਗੁਰ ਪੂਰੇ ਆਪਣੀ ਕਿਰਪਾ ਧਾਰ ਰਹਾਉ
ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸੱਚ ਸ਼ਬਦ ਸੱਚ ਸਤ ਭਾਖਿਆ ਸੋਠ ਮਹੱਲਾ ਪੰਜਵਾਂ ਪਹਿ ਕਿਰਪਾਲ ਸੁਆਮੀ ਮੇਰੇ ਤੇ ਸੱਚੇ ਦਰਬਾਰ ਸਤਿਗੁਰ ਤਾਪ ਗਵਾਇਆ ਭਾਈ ਠੰਡ ਪਈ ਸੰਸਾਰਾ ਆਪਣੇ ਜੀ ਜੰਤ ਆਪੇ ਰਾਕੇ ਜਮੇ ਕੀ ਉਹ ਹਟਤਾਰ ਹਰ ਕੇ ਚਰਨ ਹਿਰਦੇ ਉਰਤਾਰ ਸਦਾ ਸਦਾ ਪ੍ਰਭ ਸਿਮਰੀਏ ਭਾਈ ਦੁਖ ਵਿਕ ਕਾਟਨ ਹਾਰ ਰਾਉ ਤਿਸ ਕੀ ਸਰਨੀ ਉਭਰੇ ਭਾਈ ਜਿੰਦ ਚਿਆ ਸਭ ਕੋਏ ਕਰਨ ਕਰਨ ਸਮਰੱਥ ਸੁਭਾਈ ਸੱਚੇ ਸੱਚੇ ਸੋਏ ਨਾਨਕ ਪ੍ਰਭੂ ਤੇ ਆਈਏ ਭਾਈ ਮਨ ਤਨ ਸੀਤਲ ਹੋਏ ਸੋਟ ਮਹੱਲਾ ਪੰਜਵਾਂ ਸੰਤੋ ਹਰ ਹਰ ਨਾਮ ਤੇ ਆਈ ਸੁਖ ਸਾਗਰ ਪ੍ਰਭ ਸਿਵ ਸਰੋ ਨਾਏ ਮਨ ਚਿੰਦਿਆ ਫਲ ਪਾ ਮਨ ਚਿੰਦੜਿਆ ਫਲ

ਸਰਬਿਨਿਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਦਰਿਆ ਸਭ ਸੰਸਾਰੋ ਸੋਟ ਮਹੱਲਾ ਪੰਜਵਾਂ ਮੇਰਾ ਸਤਿਗੁਰ ਰਖਵਾਲਾ ਹੋਆ ਤਾਰ ਕਿਰਪਾ ਪ੍ਰਭਾਤ ਦੇ ਰਾਖਿਆ ਹਰ ਗੋਬਿੰਦ ਨਮਾ ਨਰੋਆ ਰਾਉ ਤਾਪ ਗਿਆ ਪ੍ਰਭਾਪ ਮਟਾਇਆ ਜਨ ਕੀ ਪੈਜਰ ਜਨ ਕੀ ਲਾਜਰ ਖਾਏ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੇ ਬਲ ਜਾਏ ਹਲਤ ਪਲਤ ਪ੍ਰਭ ਦੁਹੇ ਸਵਾਰੇ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੋਰਠ ਮਹੱਲਾ ਪੰਜਵਾਂ ਜੀ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਹਾਈ ਆਪਣੇ ਸਿਵਕੀ ਆਪੇ ਰਾਖੇ ਪੂਰਨ ਪਹੀ ਬਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰਪੂਰੇ ਪੂਰੀ ਸਭ ਰਾਖੇ ਹੋਏ ਸਰਬ ਦਿਆਲ ਰਾਓ ਆਂਦੇ ਨਾਨਕ ਨਾਮ ਤੇ ਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰਾਖੇ ਜਿਉ ਬਾਰਕ ਪਿਤ ਮਾਤਾ ਸੋਠ ਮਹੱਲਾ ਪੰਜਵਾਂ ਘਰ ਤੀਜਾ ਚੌਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਿਲ ਪੰਚੋ ਨੇ ਸਹਿਸਾ ਚੁਕਾਇਆ ਸਿੱਖਦਾਰੋ ਨਹਿ ਪਤੇ ਆਇਆ ਉਮਰਾਵੋ ਅੱਗੇ ਚੇਰਾ ਮਿਲ ਰਾਜਨ ਰਾਮ ਨਵੇਰਾ ਅਬ ਢੂੰਡਨ ਕਤ ਨ ਜਾਏ ਗੋਬਿੰਦ ਪੇਟੇ ਗੁਰੂ ਗੁਸਾਈ ਰਹਾਓ ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿੱਟੀ ਪੁਕਾਰਾ ਲਭਦ ਆਪਣੀ ਪਾਈ ਤਾਂ ਕਤ ਆਵੇ ਕਤ ਜਾਏ ਤੈ ਸੱਚ ਨਿਆਏ ਨਿਵੇੜਾ ਨਵੇਰਾ ਉਹਾਂ ਸਮਝਾ ਕਰ ਸਮਚੇਰਾ ਅੰਤਰ ਜਾਮੀ ਜਾਨੇ ਬਿਨ ਬੋਲਤ ਆਪ ਪਛਾਨੇ ਸਰਬਸਾਨ ਕੋ ਰਾਜਾ ਤੈ ਅਨਦ ਸਬਦ ਗਾਜਾ ਤਿਸ ਪਏ ਕਿਆ ਚਤਰਾਈ ਮਿਲ ਨਾਨਕ ਆਪ ਗਵਾਈ ਸੋਟ ਮਹੱਲਾ ਪੰਜਵਾਂ ਹਿਰਦੇ ਨਾਮ ਵਿਸਾਇਓ ਘਰ ਬੈਠੇ ਗੁਰੂ ਤੇ ਆਇਓ ਗੁਰਪੂਰੇ ਸੱਚ ਕਿਹਾ ਸੋ ਸੁਖ ਸਾਚਾ ਲਿਆ ਆਪਣਾ ਹੋਇਓ ਗੁਰ ਮਿਹਰਬਾਨਾ ਆਨੰਦ ਸੁਖਰ ਕਲਿਆਣ ਮੰਗਲ ਸਿਓ ਘਰ ਆਏ ਘਰ ਅਸਨਾਨਾ ਰਾਉ ਸਾਚੀ ਗੁਰ ਵਡਿਆਈ ਤਾਂ ਕੀ ਕੀਮਤ ਕਹਿਣ ਨਾ ਜਾਏ ਸਿਰ ਸਾਹਾਂ ਪਤ ਸਾਹਾ ਗੁਰ ਭੇਟ ਤਮਾਨਾ ਮਾਹਾ ਸਗਲ ਪਰਾਸਤ ਲਾਥੇ ਮਿਰ ਸਾਧ ਸੰਗਤ ਕੇ ਸਾਥੇ ਗੁਣ ਨਿਧਾਨ ਹਰ ਨਾਮਾ ਜਪ ਪੂਰਨ ਹੋਏ ਕਾਮਾ ਗੁਰ ਕੀਨੋ ਮੁਕਤ ਦੁਆਰਾ ਸਭ ਸ੍ਰਿਸ਼ਟ ਕਰੇ ਜੈਕਾਰਾ ਨਾਨਕ ਪ੍ਰਭ ਮੇਰੇ ਸਾਥੇ ਜਨਮ ਬਨ ਪਹਿਲਾਥੇ ਸੋਠ ਮਹੱਲਾ ਪੰਜਵਾਂ ਗੁਰ ਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਘਰ ਇਸਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਤਰੀਏ ਉਠਤ ਬੈਠਤ ਹਰ ਹਰ ਤੇ ਆਈਏ ਆਂਦੇ ਨ ਸੁਕਿਰਤ ਕਰੀਏ ਰਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ ਕੋਟ ਜਨਮ ਕੇ ਕਿਲ ਵਿਖਨਾਸੇ ਹਰ ਚਰਨੀ ਚਿਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਭਏ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਬਿਘਨ ਬਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦੜਾਇਆ ਖੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਸੋਠ ਮਹੱਲਾ ਪੰਜਵਾਂ ਸਾਹਿਬ ਗੁਣੀ ਗਹਿਰਾ ਕਰ ਲਸਕਰ ਸਭ ਤੇਰਾ ਰਖਵਾਲੇ ਗੁਰ ਗਪਾਲਾ ਸਭ ਜੀ ਪਏ ਦਿਆਲਾ ਜਪ ਆਨੰਦ ਕਰੋ ਜਪ ਆਨੰਦ ਰਹੋ ਗੁਰ ਚਰਨਾ ਭਉ ਕਤੇ ਨਹੀਂ ਪ੍ਰਭ ਸਰਨਾ ਰਹਾਉ ਤੇਰਿਆਂ ਦਾਸਾਂ ਰਿਦੇ ਮਰਾਰੀ ਪ੍ਰਭ ਚਲ ਨੀਵ ਸਾਰੀ ਬਲ ਤਨ ਤਕੀਆ ਤੇਰਾ ਤੂੰ ਪਾਰੋ ਠਾਕਰ ਮੇਰਾ ਜਿਨ ਜਿਨ ਸਾਧ ਸੰਗ ਪਾਇਆ ਸੋ ਪ੍ਰਭ ਆਪ ਤਰਾਇਆ ਕਰ ਕਿਰਪਾ ਨਾਮ ਰਸ ਦੀਆ ਕੁਸਲ ਖੇਮ ਸਭ ਥੀਆ ਹੋਏ ਪ੍ਰਭੁ ਸਹਾਏ ਸਭ ਉਠ ਲਾਗੀ ਪਾਏ ਸਾਸ ਸਾਸ ਪ੍ਰਭ ਧਿਆਈਏ ਹਰ ਮੰਗਲ ਨਾਨਕ ਗਾਈਏ ਸੋਠ ਮਹੱਲਾ ਪੰਜਵਾਂ ਸੁਖ ਸਹਿਜ ਆਨੰਦਾ ਪ੍ਰਭ ਮਿਲਿਓ ਮਨ ਪਬੰਦਾ ਪੂਰੇ ਗੁਰ ਕਿਰਪਾ ਧਾਰੀ ਤਾਂਗਤ ਪਈ ਹਮਾਰੀ ਹਰ ਕੀ ਪ੍ਰੇਮ ਭਗਤ ਮਨ ਦੀਨਾ ਨਿਤ ਬਾਜੇ ਅਨਹਦ ਬੀਨਾ ਰਹਾਉ ਹਰ ਚਰਨ ਕੀ ਓਟ ਸਦਾਣੀ ਸਭ ਚੁੱਕੀ ਕਾਣ ਲੁਕਾਣੀ ਜਗ ਜੀਵਨ ਦਾਤਾ ਪਾਇਆ ਹਰ ਰਸਕ ਰਸਕ ਗੁਣ ਗਾਇਆ ਪ੍ਰਭ ਕਾਟਿਆ ਜਮਕਾ ਫਾਸਾ ਜਬ ਮਨ ਪੂਰਨ ਹੋਈ ਆਸਾ ਜੈ ਪੀਕਾ ਤੈ ਸੋਏ ਹਰ ਪ੍ਰਭ ਬਿਨ ਅਵਰ ਨਾ ਕੋਏ ਕਰ ਕਿਰਪਾ ਪ੍ਰਭ ਰਾਖੇ ਸਭ ਜਨਮ ਮਜਨਮ ਦੁਖ ਲਾਥੇ ਨਿਰਭਉ ਨਾਮ ਤੇ ਆਇਆ ਅਟਲ ਸੁਖ ਨਾਨਕ ਪਾਇਆ ਸੋਠ ਮਹੱਲਾ ਪੰਜਵਾਂ ਠੰਡ ਪਾਈ ਕਰ ਤਾਰੇ ਤਾਪ ਛੋਟ ਗਿਆ ਪਰਵਾਰੇ ਗੁਰ ਪੂਰੇ ਹੈ ਰਾਖੇ ਸਰਨ ਸੱਚੇ ਕੀ ਤਾਕੇ ਪਰਮੇਸ਼ਰ ਆਪ ਹੁਆ ਰਖਵਾਲਾ ਸਾਂਤ ਸਹਿਜ ਸੁਖ ਮੈਂ

ਸਾਰੀ ਪ੍ਰਭ ਆਪਣਾ ਬਿਰਧ ਸਮਾਰਿਆ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਪਿਓ ਸਾਖੇ ਤਿੰਨ ਸਗਲੀ ਲਾਜ ਰਾਖੇ ਬਿਲਾਇਆ ਬੋਲੀ ਤੇਰਾ ਸੂੰ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸੱਚ ਸਾਖੇ ਆਪਣੇ ਦਾਸ ਕੇ ਪੈਜ ਰਾਖੇ ਸੋਟ ਮਹੱਲਾ ਪੰਜਵਾਂ ਵਿੱਚ ਕਰਤਾ ਪੁਰਖ ਕਲੋਆ ਬਾਲ ਨਾ ਬਿੰਗਾ ਹੋਆ ਮਜਨ ਗੁਰ ਅੰਦਾ ਰਾਸੇ ਜਪ ਹਰ ਹਰ ਕੇਲ ਵਿਖ ਨਾਸੇ ਸੰਤੋ ਰਾਮਦਾਸ ਸਰੋਵਰ ਨਿਕਾ ਜੋ ਨਾਵੇ ਸੋ ਕੁਲ ਤਰਾਵੇ ਉਧਾਰ ਹੁਆ ਹੈ ਜੀ ਕਾ ਰਹਾ ਜੈ ਜੈਕਾਰ ਜਗ ਗਾਵੇ ਮਨ ਚਿੰਦੜੇ ਪਲ ਪਾਵੇ ਸਹੀ ਸਲਾਮਤ ਨਾ ਆਏ ਆਪਣਾ ਪ੍ਰਭੂ ਤੇ ਆਏ ਸੰਤ ਸਰੋਵਰ ਨਾਵੇ ਸੋ ਜਨ ਪਰਮ ਗਤ ਪਾਵੇ ਮਰੇ ਨਾਵੇ ਜਾਏ ਹਰ ਹਰ ਨਾਮ ਤੇ ਆਏ ਸੰਤ ਸਰੋਵਰ ਨਾਵੇ ਜੋ ਜਨ ਪਰਮ ਗਤ ਪਾਵੇ ਮਰੇ ਨਾਵੇ ਜਾਏ ਹਰ ਹਰ ਨਾਮ ਤੇ ਆਏ ਇਹੋ ਬ੍ਰਹਮ ਵਿਚਾਰ ਸੋ ਜਾਣੇ ਜਿਸ ਦਿਆਲ ਹੋਏ ਭਗਵਾਨੇ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗਣਤ ਮਿਟਾਈ ਸੋਟ ਮਹੱਲਾ ਪੰਜਵਾਂ ਪਾਰ ਬ੍ਰਹਮ ਨਿਵਾਹੀ ਪੂਰੀ ਕਾਈ ਬਾਤ ਨਰਈਆ ਊਰੀ ਗੁਰਚਰਨ ਲਾਏ ਨਿਸਤਾਰੇ ਹਰ ਹਰ ਨਾਮ ਸਮਾਰੇ ਆਪਣੇ ਦਾਸ ਕਾ ਸਦਾ ਰਖਵਾਲਾ ਕਰ ਕਿਰਪਾ ਆਪਣੇ ਘਰ ਰੱਖੇ ਮਾਤਾ ਮਾਤ ਪਿਤਾ ਆਪ ਜਿਉਂ ਪਾਲਾ ਰਾਉ ਬੜਭਾਗੀ ਸਤਿਗੁਰ ਪਾਇਆ ਜਿਨ ਜਮਕਾ ਪੰਤ ਮਿਟਾਇਆ ਹਰ ਭਗਤ ਪਾਏ ਚਿਤ ਲਾਗਾ ਜਪ ਜੀਵੇ ਸੇ ਬੜਭਾਗਾ ਹਰੇ ਅੰਮ੍ਰਿਤ

ਬਿਮਲ ਵਿਚਾਰਾ ਕਰ ਕਿਰਪਾ ਅੰਤਰ ਜਾਮੀ ਦਸ ਨਾਨਕ ਸਰਨ ਸਵਾਮੀ ਸੋਟ ਮਹੱਲਾ ਪੰਜਵਾਂ ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜੈ ਜਾਈਏ ਤਾਂ ਸਹੇਲੇ ਕਰ ਕਿਰਪਾ ਪ੍ਰਮੇਲੇ ਹਰ ਗੁਣ ਗਾਵੋ ਸਦਾ ਸਭਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੇ ਸੰਗ ਸਹਾਈ ਰਾਓ ਨਾਰਾਇਣ ਪ੍ਰਾਨ ਅਧਾਰਾ ਹਮ ਸੰਤ ਜਨਾ ਰਹਿ ਨਾਰਾ ਪਤ ਪ੍ਰੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਿਤਪਾਲਾ ਸਦ ਹੀ ਜੀ ਸੰਗ ਰਖਬਾਲਾ ਹਰ ਦਿਨ ਰਹਿਣ ਕੀਰਤਨ ਗਾਈਏ ਵਰਨ ਜੋਨੀ ਪਾਈਏ ਜਿਸ ਦੇਵੇ ਪੁਰਖ ਵਿਧਾਤਾ ਹਰ ਅਸ ਤਿਨ ਹੀ ਜਾਤਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਨੀ ਪਾਇਆ ਸੋਠ ਮਹੱਲਾ ਪੰਜਵਾਂ ਗੁਰਪੂਰੇ ਕੀਤੀ ਪੂਰੀ ਪ੍ਰਭ ਰਵ ਰਿਹਾ ਭਰਪੂਰੀ ਖੇਮ ਕੁਸਲ ਪਿਆ ਸਨਾਨਾ ਪਾਰ ਬ੍ਰਹਮ ਬਿਟਹੋ ਕਰਵਾਨਾ ਗੁਰ ਕੇ ਚਰਨ ਕਮਲ ਰਿਦ ਤਾਰੇ ਬਿਘਨ ਲਾਗੇ ਤਿਨਕਾ ਕੋਏ ਕਾਰਜ ਸਗਲ ਸਵਾਰੇ ਰਾਮ ਮਿਲ ਸਾਧੂ ਦੁਰਮਤ ਕੋਏ ਪਤਤ ਪਨੀਤ ਸਭ ਹੋਏ ਰਾਮਦਾਸ ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਈਏ ਸਾਧ ਸੰਗ ਮਿਲ ਤੇ ਆਈਏ ਮਨ ਬਾਛਤ ਪਲ ਪਾਏ ਗੁਰਪੂਰਾ ਹਿਰਦੇ ਤੇ ਆਏ ਗੁਰ ਗੋਪਾਲ ਨੰਦਾ ਜਪ ਜਪ ਜੀਵੇ ਪਰਮਾਨੰਦਾ ਜਪ ਨਾਨਕ ਨਾਮ ਤੇ ਆਇਆ ਪ੍ਰਭ ਆਪਣਾ ਬਿਰਦ ਰਖਾਇਆ ਰਾਗ ਸੋਠ ਮਹੱਲਾ ਪੰਜਵਾਂ ਦੈ ਦਿਸਤਰ ਮੇਘ ਘਟਾਕਟ ਦਾਮਨ ਚੰਕ ਚਮਕ ਡਰਾਇਓ ਸਿਜ ਅਕੇਲੀ ਨੀਂਦ ਨੈਣੇ ਨੈਣੋ ਪਿਰ ਪਰਦੇਸ ਸਦਾਇਓ ਹੁਣ ਨਹੀਂ ਸੰਦੇਸਰੋ ਮਾਇਓ।

ਚੱਲਾ ਪੰਜਵਾਂ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨ ਜਾਣਾ ਧਰਮ ਨ ਜਾਣਾ ਲੋਭੀ ਮਾਇਆ ਤਾਰੀ ਨਾਮ ਪਰਿਓ ਭਗਤ ਗੋਬਿੰਦ ਕਾ ਰਾਖੋ ਪੈ ਜਿਤ ਮਾਰੀ ਹਰ ਜਿਉ ਨਿਮਾਣਿਆ ਤੂੰ ਮਾਣ ਨਚੀਜਿਆ ਚੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ ਰਹਾਉ ਜੈਸਾ ਬਾਲਕ ਪਾਏ ਸੁਭਾਈ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਛਿੜਕੇ ਬਾ ਭਾਤੀ ਬੋੜ ਪਿਤਾ ਗੱਲਾ

ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਬੇਦਨ ਸਤਿਗੁਰ ਆਪ ਗਵਾਏ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਤੇ ਆਈ ਰਾਉ ਜੋ ਮੰਗੇ ਸੋ ਦੇਵੈ ਪ੍ਰਭ ਆਪਣਿਆਂ ਸੰਤਾਂ ਦੇਵੈ ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸੱਚ ਸੁਭਾਖਿਆ ਸੋਟ ਮਹੱਲਾ ਪੰਜਵਾਂ ਸੋਈ ਕਰਾਏ ਜੋ ਤੁਧ ਪਾਵੈ ਮੋਹੇ ਸਿਆਣਪ ਕਛੁ ਨਾਵੈ ਹਮ ਬਾਰਕ ਤੋ ਸਰਨਾਏ ਪ੍ਰਭ ਆਪੇ ਪੈਜ ਰਖਾਏ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਿਤ ਪਾਲਨ ਲਾਗਾ ਕਰੀ ਤੇਰਾ ਕਰਾਇਆ ਰਹਾ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ ਜੇ ਕਰਾਵੇ ਸੋ ਕਰਨਾ ਨਾਨਕ ਦਾਸ ਤੇਰੀ ਸਰਨਾ ਸੋਟ ਮਹੱਲਾ ਪੰਜਵਾਂ ਹਰ ਨਾਮ ਹਿਰਦੇ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਨੀ ਮਨ ਲਾਗਾ ਪੂਰਨ ਜਾ ਕੇ ਭਾਗਾ ਮਿਰ ਸਾਧ ਸੰਗ ਹਰ ਧਿਆਇਆ ਆਠ ਪੈਰ ਅਰਾਧਿਆ ਹਰ ਹਰ ਮਨ ਚਿੰਦਿਆ ਪਲ ਪਾਇਆ ਰਹਾਉ ਪਰਾ ਪ੍ਰਭਲਾ ਅੰਕਰ ਬਜਾਗਿਆ ਰਾਮ ਨਾਮ ਮਨ ਲਾਗਿਆ ਮਨ ਤਨ ਹਰ ਦਰਸ ਸਮਾਵੈ ਨਾਨਕ ਦਾ ਸੱਚੇ ਗੁਣ ਗਾਵੈ ਸੋਟ ਮਹੱਲਾ ਪੰਜਵਾਂ ਗੁਰਮਿਲ ਪ੍ਰਭੂ ਚਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨਾ ਲਾਏ ਸਭ ਜੈ ਜੈਕਾਰ ਸੁਣਾਏ ਸੰਤ ਹੋ ਸਾਚੀ ਸਰਨ ਸੁਆਮੀ ਜੀ ਜੰਤ ਸਭ ਹੱਥ ਤਿਸੇ ਕੇ ਸੋ ਪ੍ਰਭ ਅੰਤਰ ਜਾਮੀ ਰਾਮ ਕਰਤਵ ਸਭ ਸਵਾਰੇ ਪ੍ਰਭ ਆਪਣਾ ਬਿਰਧ ਸਮਾਰੇ ਪਤ ਪਵਨ ਪ੍ਰਭ ਨਾਮਾ ਜਨ ਨਾਨਕ ਸਦਕਰਵਾਨਾ ਸੋਟ ਮਹੱਲਾ ਪੰਜਵਾਂ ਪਾਰ ਬ੍ਰਹਮ ਸਾਜ ਸਵਾਰਿਆ ਇਹੋ ਲੋਹੜਾ ਗੁਰੂ ਅਭਾਰਿਆ ਆਨੰਦ ਕਰੋ ਪਿਤ ਮਾਤਾ ਪਰਮੇਸ਼ਰ ਜੀ ਕਾ ਦਾਤਾ ਸੁਭ ਚਿਤ ਬਨ ਦਾਸ ਤੁਮਾਰੇ ਰਾਖੇ ਰਾ ਪੈਜ ਦਾਸ ਆਪਣੇ ਕੀ ਕਾਰਜ ਆਪ ਸਵਾਰੇ ਰਾਮ ਮੇਰਾ ਪ੍ਰਭ ਪਰ ਉਪਕਾਰੀ ਪੂਰਨ ਕਲ ਜਿਨ ਧਾਰੀ ਨਾਨਕ ਸਰਨੀ ਆਇਆ ਮਨ ਚਿੰਦਿਆ ਫਲ ਪਾਇਆ ਸੋਟ ਮਹੱਲਾ ਪੰਜਵਾਂ ਸਦਾ ਸਦਾ ਹਰ ਜਾਪੇ ਪ੍ਰਭ ਅਲ ਕਿਆ ਰਾਖੇ ਆਪੇ ਸੀਤਲਾ ਠਾਕਰ ਆਈ ਬਿਘਨ ਗਏ ਹਰ ਨਾਈ ਮੇਰਾ ਪ੍ਰਭ ਹੋਆ ਸਦਾ ਦਿਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਪਿਆ ਕਿਰਪਾਲਾ ਰਾਉ ਪ੍ਰਭ ਕਰਨ ਕਾਰਨ ਸਮਰਾਥਾ ਹਰ ਸਿਮਰਤ ਸਭ ਦੁਖ ਲਾਥਾ ਆਪਣੇ ਦਾਸ ਕੀ ਸੁਣੀ ਬੇਨੰਤੀ ਸਭ ਨਾਨਕ ਸੁਖ ਸਬੰਤੀ ਸੋਠ ਮਹੱਲਾ ਪੰਜਵਾਂ ਆਪਣਾ ਗੁਰੂ ਧਿਆਏ ਫਿਰ ਕੁਸਲ ਮਿਲ ਕੁਸਲ ਸੇਤੀ ਕਰ ਆਏ ਨਾਮੇ ਕੀ ਵਡਿਆਈ ਤਿਸ ਕੀਮਤ ਕਹਿ ਨਾ ਜਾਈ ਸੰਤੋ ਹਰ ਹਰ ਹਰ ਰਾਧੋ ਹਰ ਰਾਧ ਸਭੋ ਕੁਛ ਪਾਈਏ ਕਾਰਜ ਸਗਲੇ ਸਾਧੋ ਰਾਉ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵਡ ਭਾਗੀ ਜਨ ਨਾਨਕ ਨਾਮ ਤੇ ਆਇਆ ਤਿਨ ਸਰਬ ਸੁਖਾਂ ਫਲ ਪਾਇਆ ਸੋਟ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਟੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖੋ ਆ ਸਭ ਥਾਈ ਪਾਰਵੰ ਪੂਰਨ ਪਰਮੇਸ਼ਰ ਰਬ ਰਿਹਾ ਸਭਨੀ ਜਾਈ ਰਾ ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸੱਚ ਬਿਖਾਨਾ ਸੋਟ ਮਹੱਲਾ ਪੰਜਵਾਂ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ ਦਸ ਆਪਣੇ ਆਪ ਰਾਖੇ ਘਟ ਘਟ ਸ਼ਬਦ ਸੁਭਾਖੇ ਗੁਰ ਕੇ ਚਰਨ ਉੱਪਰ ਵੱਲ ਜਾਏ ਦਿਨ ਸਰਹਿਣ ਸਾਧ ਸਾਧ ਸੰਭਾਲੀ ਪੂਰਨ ਸਭਲੀ ਥਾਈ ਰਾਉ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਬੜਿਆਈ ਪਾਈ ਨਾਨਕ ਪ੍ਰਭ ਸਰਨਾਈ ਪੈ ਸੋਟ ਮਹੱਲਾ ਪੰਜਵਾਂ ਸਤਿਗੁਰ ਪੂਰੇ ਭਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਧਾਰੀ ਪ੍ਰਭ ਰਾਖੀ ਪੈਜ ਹਮਾਰੀ ਹਰ ਕੇ ਚਰਨ ਸਦਾ ਸੁਖਦਾਈ ਜੋ ਇੱਛੇ ਸੋਈ ਫਲ ਪਾਵੈ ਬਿਰਥੀ ਆਸ ਨਾ ਜਾਈ ਰਾਮ ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਈ ਸੰਤ ਗੁਣ ਗਾਵੈ ਪ੍ਰੇਮ ਭਗਤ ਜਾਂ ਤਾਂ ਕਾ ਮਨ ਲੀਣਾ ਪਾਰ ਬ੍ਰਾਹਮਣ ਪਾਵੈ ਆਠ ਪੈਰ ਹਰ ਕਾ ਜਸ ਰਵਨਾ ਵਿਖੇ ਠਗੋਰੀ ਲਾਥੇ ਸੰਤ ਮਲਾਏ ਲੀਆ ਮੇਰ ਕਰਤੇ ਸੰਤ ਸਾਧ ਪੈ ਸਾਖੇ ਸਾਥੀ ਕਰ ਗਏ ਲੀਨੇ ਸਰਬ ਸਦੀਨੇ ਆਪੇ ਆਪ ਮਲਾਇਆ ਕੌ ਨਾਨਕ ਸਰਬ ਤੁਖ ਪੂਰਨ ਪੂਰਾ ਸਤਿਗੁਰ ਪਾਇਆ ਸੋਠ ਮਹੱਲਾ ਪੰਜਵਾਂ ਗਰੀਬੀ ਗਦਾ ਹਮਾਰੀ ਖੰਨਾ ਸ਼ਗਲ ਰੇ ਨਸ਼ਾਰੀ ਇਸ ਆਗੇ ਕੋ ਨਾ ਟਿਕੇ ਵਿਕਾਰੀ ਗੁਰਪੂਰੇ ਗਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾ ਜੋ ਸਿਮਰੇ ਤਿਸ ਕੀ ਗਤ ਹੋਵੇ ਉਧਰੇ ਸਗਲੇ ਕੋਟਾ ਰਾਮ ਸੰਤ ਸੰਗ ਜਸ ਗਾਇਆ ਇਹ ਪੂਰਨ ਹਰ

ਧਿਆਨ ਪਾਇਆ, ਕਹ ਨਾਨਕ ਆਪ ਮਿਟਾਇਆ, ਸਭ ਸਭ ਪਾਰ ਬ੍ਰਹਮ ਨਦਰੀ ਆਇਆ। ਸੋਠ ਮਹੱਲਾ ਪੰਜਵਾਂ, ਗੁਰ ਪੂਰੇ ਪੂਰੀ ਕਿੰਨੀ, ਬਖਸੇ ਆਪਣੀ ਕਰ ਦੀਨੀ। ਨਿਤ ਆਨੰਦ ਸੁਖ ਪਾਇਆ, ਥਬ ਸਗਲੇ ਸੁਖੀ ਵਸਾਇਆ। ਹਰ ਕੀ ਭਗਤ ਫਲ ਦਾਤੀ, ਗੁਰ ਪੂਰੇ ਕਿਰਪਾ ਕਰ ਦੀਨੀ। ਬਿਰਲੇ ਕਿ ਨਹੀਂ ਜਾਤੀ ਰਾਉ, ਗੁਰਬਾਣੀ ਗਾਵੈ ਭਾਈ, ਉਹ ਸਫਲ ਸਦਾ ਸੁਖਦਾਈ। ਨਾਨਕ ਨਾਮ ਤੇ ਆਇਆ, ਪੂਰਬ ਲਿਖਿਆ ਪਾਇਆ। ਸੋਟ ਮਹੱਲਾ ਪੰਜਵਾਂ, ਗੁਰਪੂਰਾ ਰਾਧੇ, ਕਾਰਜ ਸਗਲੇ ਸਾਧੇ, ਸਗਲ ਮਨੋਰਥ ਪੂਰੇ, ਬਾਜੇ ਅਨਹਦ ਤੂਰੇ। ਸੰਤੋ ਰਾਮ ਜਪਤ ਸੁਖ ਪਾਇਆ, ਸੰਤ ਅਸਥਾਨ ਬਸੇ ਸੁਖ ਸਹਿਜੇ, ਸਗਲੇ ਦੁੱਖ ਮਿਟਾਇਆ ਰਾਮ। ਗੁਰਪੂਰੇ ਕੀ ਬਾਣੀ, ਪਾਰ ਬ੍ਰਹਮਨ ਪਾਣੀ, ਨਾਨਕ ਦਾਸ ਬਿਖਾਣੀ, ਨਿਰਮਲ ਕਥ ਕਹਾਣੀ। ਸੋਠ ਮਹੱਲਾ ਪੰਜਵਾਂ, ਭੁੱਖੇ ਖਾਵਤ ਲਾਜ ਨਾ ਆਵੈ, ਤਿਉਂ ਹਰ ਜਨ ਹਰ ਗੁਣ ਗਾਵੈ। ਆਪਣੇ ਕਾਜ ਕੋ ਕਿਉਂ ਅਲਕਾਈਏ, ਜਿਸ ਸਿਮਰਤ ਦਰਗਹਿ ਮੁਖ ਉਜਲ, ਸਦਾ ਸਦਾ ਸੁਖ ਪਾਈਏ ਰਾਮ। ਜਿਉਂ ਕੰਮ ਹੀ ਕੰਮ ਲਭਾਵੈ, ਤਿਉਂ ਹਰ ਦਾਸ ਹਰ ਜਸ ਭਾਵੈ। ਜਿਉਂ ਮਾਤਾ ਬਾਲ ਲਪਟਾਵੈ, ਤਿਉਂ ਗਿਆਨੀ ਨਾਮ ਕਮਾਵੈ। ਗੁਰਪੂਰੇ ਤੇ ਪਾਵੈ, ਜਨ ਨਾਨਕ ਨਾਮ ਤੇ ਆਵੈ। ਸੋਠ ਮਹੱਲਾ ਪੰਜਵਾਂ, ਸੁਖ ਸ਼ਾਂਤ ਕਰ ਆਇਆ, ਨਿੰਦ ਕੇ ਮੁਖ ਛਾਇਆ, ਪੂਰੇ ਗੁਰ ਪਹਿਰਾਇਆ, ਬਿਨਸੇ ਦੁੱਖ ਸਬਾਇਆ। ਸੰਤੋ ਸਾਚੇ ਕੀ ਵਡਿਆਈ, ਜਿਸ ਅਚਰਜ ਸੋਭ ਬਨਾਈ ਰਾਮ। ਬੋਲੇ ਸਾਹਿਬ ਕੇ ਭਾਣੇ, ਦਸ ਬਾਣੀ ਬ੍ਰਹਮ ਬਖਾਣੇ। ਨਾਨਕ ਪ੍ਰਭ ਸਰ ਸੁਖਦਾਈ, ਜਿਨ ਪੂਰੀ ਬਣਤ ਬਣਾਈ। ਸੋਠ ਮਹੱਲਾ ਪੰਜਵਾਂ, ਪ੍ਰਭ ਆਪਣਾ ਹਿਰਦੇ ਧਿਆਏ, ਘਰ ਸਹੀ ਸਲਾਮਤ ਆਏ, ਸੰਤੋਖ ਪਿਆ ਸੰਸਾਰੇ, ਗੁਰਪੂਰੇ ਲੈ ਤਾਰੇ। ਸੰਤੋ ਪ੍ਰਭ ਮੇਰਾ ਸਦਾ ਦਿਆਲਾ, ਆਪਣੇ ਭਗਤ ਕੀ ਗਣਤਨ ਗਣੇ, ਰਾਖੇ ਬਾਲਕ ਪਾਲਾ ਰਾਮ। ਹਰ ਨਾਮ ਹਿਰਦੇ ਉਰ ਧਾਰੇ, ਤਿੰਨ ਸਭੇ ਥੋਕ ਸਵਾਰੇ, ਗੁਰਪੂਰੇ ਤੁਸ ਦੀਆ, ਫਿਰ ਨਾਨਕ ਦੁੱਖ ਨਾ ਥੀਆ। ਸੋਠ ਮਹੱਲਾ ਪੰਜਵਾਂ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਗੁਰਪੂਰੇ ਕੀ ਵਡਿਆਈ, ਤਾਂ ਕੀ ਕੀਮਤ ਕਹੀ ਨਾ ਜਾਈ। ਹੂੰ ਕੁਰਬਾਨ ਜਾਈ ਤੇਰੇ ਨਾਵੇ, ਜਿਸ ਨੂੰ ਬਖਸ ਲਏ ਮੇਰੇ ਪਿਆਰੇ, ਸੋ ਜਸ ਤੇਰਾ ਗਾਵੈ ਰਾਉ। ਤੂੰ ਭਾਰੋ ਸੁਆਮੀ ਮੇਰਾ, ਸੰਤਾਂ ਪਰਵਾਸਾ ਤੇਰਾ। ਨਾਨਕ ਪ੍ਰਭ ਸਰਨਾਈ, ਮੁਖ ਨਿੰਦ ਕੇ ਛਾਈ। ਸੋਠ ਮਹੱਲਾ ਪੰਜਵਾਂ, ਆਕੇ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਥੋਂ ਨਾਏ। ਸਾਚੇ ਸਾਹਿਬ ਸਿਉ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ ਰਹਾਉ। ਸਭ ਜੀ ਤੇਰੇ ਦੇ ਆਲਾ, ਆਪਣੇ ਭਗਤ ਘਰੇ ਪ੍ਰਿਤਪਾਲਾ। ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਤੇ ਆਈ। ਸੋਟ ਮਹੱਲਾ ਪੰਜਵਾਂ, ਨਾਲ ਨਰਾਇਣ ਮੇਰੇ, ਜਮਦੂਤ ਨ ਆਵੈ ਨੇੜੇ। ਕੰਠ ਲਾਏ ਪ੍ਰਭ ਰਾਖੇ, ਸਤਿਗੁਰ ਕੀ ਸੱਚ ਸਾਖੇ। ਗੁਰਪੂਰੇ ਪੂਰੀ ਕੀਤੀ, ਦੁਸ਼ਮਣ ਮਾਰ ਬਡਾਰੇ, ਸਗਲੇ ਦਾਸ ਕੋ ਸਮਤ ਦਿੱਤੀ ਰਾਮ। ਪ੍ਰਭ ਸਗਲੇ ਤਨ ਵਿਸਾਏ, ਸੁਖ ਸ਼ਾਂਤ ਫਿਰ ਆਏ। ਨਾਨਕ ਪ੍ਰਭ ਸਰਨ ਆਏ, ਜਿਨ ਸਗਲੇ ਰੋਗ ਮਿਟਾਏ। ਸੋਠ ਮਹੱਲਾ ਪੰਜਵਾਂ, ਸਰਬ ਸੁਖਾਂ ਕਾ ਸਦਾਤਾ ਸਤਿਗੁਰ, ਤਾਂ ਕੀ ਸਰਨੀ ਪਾਈਏ। ਦਰਸ਼ਨ ਭੇਟ ਤੋਤ ਆਨੰਦਾ, ਦੁੱਖ ਗਿਆ ਹਰ ਗਾਈਐ। ਹਰ ਰਸ ਪੀਵੋ ਭਾਈ, ਨਾਮ ਜਪੋ ਨਾਮੋ ਅਰਾਧੋ, ਗੁਰਪੂਰੇ ਕੀ ਸਰਨਾਈ ਰਹਾਉ। ਤਿਸੇ ਪ੍ਰਾਪਤ ਜਿਸ ਤੁਰ ਲਿਖਿਆ, ਸੋਈ ਪੂਰਨ ਭਾਈ। ਨਾਨਕੀ ਬੈਨੰਤੀ ਪ੍ਰਭ ਜੀ, ਨਾਮ ਰਹਾਂ ਲਿਵਲਾਈ। ਸੋਠ ਮਹੱਲਾ ਪੰਜਵਾਂ, ਕਰਨ ਕਰਾਵਨ ਹਰ ਅੰਤਰ ਜਾਮੀ, ਜਨ ਆਪਣੇ ਕੀ ਰਾਖੇ। ਜੈ ਜੈਕਾਰ ਹੋਤ ਜਗ ਪੀਤਰ, ਸਬਦ ਗੁਰੂ ਰਸ ਚਾਖੇ। ਪ੍ਰਭ ਜੀ ਤੇਰੀ ਓਟ ਗਸਾਈ, ਤੂੰ ਸਮਰੱਥ ਸਰਨ ਕਾ ਦਾਤਾ, ਆਠ ਪੈਰ ਤੁਮ ਧਿਆਈ ਰਾਉ। ਜੋ ਜਨ ਭਜਨ ਕਰੇ ਤੋ ਪ੍ਰਭ ਤੇਰਾ, ਤਿਸੇ ਅੰਦੇਸਾ ਨਾਹੀ। ਸਤਿਗੁਰ ਚਰਨ ਲੱਗੇ ਪਹੁ ਮਿਟਿਆ, ਹਰ ਗੁਣ ਗਾਏ ਮਨ ਮਾਹੀ। ਸੁਖ ਸਹਿਜ ਆਨੰਦ ਕਨੇ

ਕਾਮਾ ਗੁਰ ਚਰਨੀ ਰਾਗ ਘਰ ਆਏ ਵਾਹਿਗੁਰੂ ਪੂਰਾ ਗੁਰ ਪੂਰੇ ਮਤ ਜਾ ਕੇ ਪੂਰਨ ਤਾ ਕੇ ਕਾਮਾ ਗੁਰ ਚਰਨੀ ਲਾਗ ਤਰਿਓ ਭਵ ਸਾਗਰ ਜਪ ਨਾਨਕ ਹਰ ਹਰ ਨਾਮਾ ਸੋਠ ਮਹੱਲਾ ਪੰਜਵਾਂ ਪਿਓ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਥਾਟੀ ਕਿਨ ਮੈਂ ਰਾਖ ਲਿਓ ਜਨ ਆਪਣਾ ਗੁਰ ਪੂਰੇ ਬੇੜੀ ਕਾਟੀ ਮੇਰੇ ਮਨ ਗੁਰ ਗੋਬਿੰਦ ਸਤਿ ਧਿਆਈਏ ਸਗਲ ਕਲੇਸ਼ ਮਿਟੇ ਇਸ ਮਨ ਤੇ ਮਨ ਚਿੰਦਿਆ ਫਲ ਪਾਈਏ ਰਾਓ ਜੇ ਜੰਤ ਜਾ ਕੇ ਸਭ ਕਿਨੇ ਪ੍ਰਭ ਉੱਚਾ ਗਮ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਉਜਲ ਦਰਬਾਰਾ ਸੋਠ ਮਹੱਲਾ ਪੰਜਵਾਂ ਸਿਮਰੋ ਆਪਣਾ ਸਾਈ ਦਿਨ ਸਰੈਨ ਸਦ ਧਿਆਈ ਹੱਥ ਦੇ ਜਿਨ ਰੱਖੇ ਹਰ ਨਾਮ ਮਹਾਰਸ ਚੱਕੇ ਵਾਹਿਗੁਰੂ।

ਪਸਾਰਿਆ ਪਾਈ ਪੇਖੇ ਸੁਣੇ ਹਜੂਰ, ਜਿਤ ਦਿਨ ਬਿਸਰੇ ਪਾਵਰਮ ਪਾਈ ਤਿਤ ਦਿਨ ਮਰੀਏ ਝੂਰ, ਕੰਨ ਕਰਾਵ ਸਮਰਥ ਪਾਈ ਸਰਵ ਕਲਾ ਭਰਪੂਰ, ਪ੍ਰੇਮ ਪਦਾਰਥ ਨਾਮ ਹੈ ਪਾਈ ਮਾਇਆ ਮੋਹ ਬਿਨਾਸ਼, ਤਿਸ ਭਾਵੇ ਤਾਂ ਮੇਲੇ ਭਾਈ ਹਿਰਦੇ ਨਾਮ ਨਿਵਾਸ, ਗੁਰਮੇ ਕਮਲ ਪ੍ਰਗਾਸੀਏ ਭਾਈ ਹਿਰਦੇ ਹੋਵੇ ਪ੍ਰਗਾਸ, ਪਰਟ ਪਿਆ ਪ੍ਰਤਾਪ ਪ੍ਰਭਾਈ ਮੋਲਿਆ ਧਾਤ ਕਾਸ, ਗੁਰਪੁਰ

ਸੁਣ ਸੁਣ ਜੀਵਿਆ ਭਾਈ ਨਿਹ ਚਰ ਪਾਇਆ ਥਾਉ ਜਿਸ ਪਰ ਤੀਰਥ ਨਾ ਆਵੇ ਆਵੇ ਭਾਈ ਸੋ ਜੀੜਾ ਜਲ ਜਾਉ ਬੋ ਗੁਣ ਮੇਰੇ ਸਹਿਬੇ ਭਾਈ ਹੁਣ ਤਿਸਕੇ ਬਲ ਜਾਉ ਉਹ ਨਿਰਗੁਣੀ ਨਿਰਗੁਣੀ ਆਰੇ ਪਾਲਦਾ ਭਾਈ ਦੇਹ ਨਿਥਾਵੇ ਥਾਉ ਨਿਜ ਸਮਾਏ ਸਾ ਸਾ ਭਾਈ ਗੂੜਾ ਜਾ ਕਾ ਨਾਉ ਜਿਸ ਗੁਰ ਸਾਚਾ ਭੇਟੀਏ ਪਾਈ ਪੂਰਾ ਤਿਸ ਕਰਮਾਉ ਤਿਸ ਬਿਨ ਘੜੀ ਨਾ ਜੀਵੇ ਭਾਈ ਸਰਬ ਕਲਾ ਭਰਪੂਰ ਸਾਸ ਗ੍ਰਾਸ ਨਾ ਬਿਸਰੇ ਪਾਈ ਪੇਖੋ ਸਦਾ ਹਜੂਰ ਸਾਧੂ ਸੰਗ ਮਿਲਾਇਆ ਪਾਈ ਸਰਬ ਰਿਹਾ ਭਰਪੂਰ ਜਿਨ੍ਹਾਂ ਪ੍ਰੀਤ ਨਾ ਲੱਗੀਆਂ ਜਿਨ੍ਹਾਂ ਪ੍ਰੀਤ ਨਾ ਲੱਗੀਆਂ ਭਾਈ ਸੋ ਨਿਤ ਨਿਤ ਮਰਦੇ ਝੂਰ ਅੰਚਲ ਲਾਏ ਤਰਾਇਆ ਭਾਈ ਪੋਜਲ ਦੁੱਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀ ਤੋਨ ਅੰਗ ਅਪਾਰ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ ਨਾਨਕ ਤੇ ਸਨਾਤੀ ਪਾਏ ਜੇ ਕਿਲ ਵਿਖ ਕਾਟਨ ਹਾਰ ਸੋਠ ਮਹਲਾ ਪੰਜਵਾਂ ਮਾਤ ਗਰਭ ਦੁੱਖ ਸਾਗਰੋ ਪਿਆਰੇ ਤਹਿ ਆਪਣਾ ਨਾਮ ਜਪਾਇਆ ਬਾਹਰ ਕਾਢ ਬਿਖ ਪਸਰੀਆਂ ਪਿਆਰੇ ਮਾਇਆ ਮੋਹ ਵਧਾਇਆ ਜਿਸਨੂੰ ਕੀਤੋ ਕਰਮ ਆਪ ਪਿਆਰੇ ਤਿਸ ਪੂਰਾ ਗੁਰੂ ਮਿਲਾਇਆ ਸੋ ਰਾਧੇ ਸਾਸਾ ਪਿਆਰੇ ਰਾਮ ਨਾਮ ਲੈ ਬੁਲਾਇਆ ਮਨ ਤਨ ਟੇਕ ਮਨ ਤਨ ਤੇਰੀ ਟੇਕ ਟੇਕਿਆ ਪਿਆਰੇ ਮਨ ਤਨ ਤੇਰੀ ਟੇਕ ਤੁਧ ਬਿਨ ਅਵਰਨਾ ਕਰਨ ਹਾਰ ਪਿਆਰੇ ਅੰਤਰ ਜਾਮੀ ਏਕ ਰਹਾਉ ਕੋਟ ਜਨਮ ਭਰਮ ਆਇਆ ਪਿਆਰੇ ਅਨਕ ਜੋਨ ਦਿਖ ਪਾਏ ਸਾਚਾ ਸਾਹਿਬ ਬਿਸਰਿਆ ਪਿਆਰੇ ਬਹੁਤੀ ਮਿਲ ਸਜਾਏ ਜਿਨ ਭੇਟੇ ਪੂਰਾ ਸਤਿਗੁਰੂ ਪਿਆਰੇ ਸੇ ਲਾਗੇ ਸਾਚੇ ਨਾਏ ਤਿਨਾਂ ਪਿੱਛੇ ਛੁੱਟੀਏ ਪਿਆਰੇ ਜੋ ਸਾਚੀ ਸਰਨਾਏ ਮਿੱਠਾ ਕਰਕੇ ਖਾਇਆ ਪਿਆਰੇ ਤਿੰਨ ਤਨ ਕੀਤਾ ਰੋਗ ਕੋੜਾ ਹੋਏ ਪ੍ਰਤਿਸ਼ਠਿਆ ਪਿਆਰੇ ਤਿਸ ਤੇ ਉਪਜਾ ਸੋਗ ਭੋਗ ਪਹੁੰਚਾਏ ਭੁਲਾਇਨ ਪਿਆਰੇ ਉੱਤੇ ਨਾਹੀਂ ਵਿਯੋਗ ਜੋ ਗੁਰ ਮੇਲ ਉਧਾਰਿਆ ਪਿਆਰੇ ਤਿਨਾਂ ਤੁਰੇ ਪਿਆ ਸੰਯੋਗ ਮਾਇਆ ਲਾਲ ਚਟਿਆ ਪਿਆਰੇ ਚਿੱਤ ਨਾ ਆਵੇ ਮੂਲ ਜਿਨ ਤੂੰ ਵਿਸੇ ਪਰਮ ਸਵਾਮੀ ਸੇ ਤਨ ਹੋਏ ਧੂੜ ਬਿਨ ਲਾਟ ਕਰੇ ਬਹੁ ਤੇਰਿਆ ਪਿਆਰੇ ਉਤਰੇ ਨਾਹੀਂ ਸੂਲ ਜੋ ਗੁਰ ਮੇਲ ਸਵਾਰਿਆ ਪਿਆਰੇ ਤਿਨਕਾ ਰਿਹਾ ਮੂਲ ਸਾਕਤ ਸੰਗ ਨਾ ਕੀਜੇ ਪਿਆਰੇ ਜੇ ਕਾ ਪਾਰ ਵਸਾਏ ਜਿਸ ਮਿਲੀਆਂ ਹਰ ਬਿਸਰੇ ਪਿਆਰੇ ਸੋ ਮੋਹ ਕਾਲੇ ਉੱਠਤਾ ਜਾਏ ਮਾਨ ਮੁਖ ਢੋਈ ਨਾ ਮਿਲੇ ਪਿਆਰੇ ਦਰਗੇ ਮਿਲ ਸਜਾਏ ਜੋ ਗੁਰ ਮੇਲ ਸਵਾਰਿਆ ਪਿਆਰੇ ਤਿੰਨਾਂ ਪੂਰੀ ਪਾਏ ਸੰਜਮ ਸਹਿ ਸਿਆਣਪਾਂ ਪਿਆਰੇ ਇੱਕ ਨਾ ਚੱਲੀ ਨਾਲ ਜੋ ਬੇਮੁਖ ਗੁਵਿੰਦ ਪਿਆਰੇ ਤਿੰਨ ਕੋ ਲਾਗੇ ਗਾਲ ਹੁਣ ਦੀ ਵਸਤ ਨਾ ਜਾਤੀਆ ਪਿਆਰੇ ਕੂ ਨਾ ਚੱਲੀ ਨਾਲ ਸਤਿਗੁਰ ਜਿਨ੍ਹਾਂ ਮਿਲਾਇਆ ਪਿਆਰੇ ਸਾਚਾ ਨਾਮ ਸਮਾਲ ਸਤ ਸੰਤੋਖ ਗਿਆਨ ਧਿਆਨ ਪਿਆਰੇ ਜਿਸਨੂੰ ਨਦਰ ਕਰੇ ਆਂਦਨ ਕੀਰਤਨ ਗੁਣ ਰਵੇ ਪਿਆਰੇ ਅੰਮ੍ਰਿਤਪੁਰ ਭਰੇ ਦੁੱਖ

ਸਾਗਰ ਤਿੰਨ ਲੰਘਿਆ ਪਿਆਰੇ ਭਵ ਜਲ ਪਾਰ ਪਰੇ ਜਿਸ ਭਾਵੇ ਤਿਸ ਮੇਲ ਲਹਿ ਪਿਆਰੇ ਸੇਈ ਸਦਾ ਖਰੇ ਸਮਰੱਥ ਪੁਰਖ ਦਿਆਲ ਦੇ ਪਿਆਰੇ ਭਗਤਾਂ ਤਿਸਕਾ ਤਾਣ ਤੇ ਸਨਾਈ ਟਹਿ ਪਿਆਰੇ ਪਿਆਰੇ ਜੇ ਅੰਤਰ ਜਾਮੀ ਜਾਨ ਹਾਲਤ ਪਾਲਤ ਸਵਾਰਿਆ ਪਿਆਰੇ ਮਸਤਕ ਸੱਚ ਨਿਸ਼ਾਨ ਸੋ ਪ੍ਰਭ ਕਦੇ ਨਾ ਬਿਸਰੇ ਪਿਆਰੇ ਨਾਨਕ ਸਦ ਕੁਰਬਾਨ ਸੋਠ ਮਹਲਾ ਪੰਜਵਾਂ ਕਾ ਦੂਜਾ ਅਸ਼ਪਦੀਆਂ ਇੱਕ ਓਂਕਾਰ ਪ੍ਰਸ਼ਾਦ ਪਾਠ ਪੜਿਓ ਹਰ ਵੇਦ ਵਿਚਾਰਿਓ ਨਿਵਲ ਪੰਗਮ ਸਾਧੇ ਪੰਚ ਨਾ ਸਿਓ ਸੰਗ ਨਾ ਛੁੱਟਿਓ ਅਦੇਕ ਅਹਮਦ ਅਹਮਦ ਵਾਧੇ ਪਿਆਰੇ ਇਨ ਵਿਦ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸਵਾਮੀ ਕਹਿ ਦੁਆਰੇ ਦੀਜੇ ਬੁੱਧ ਬੇਕਾਰ ਹਾਓ ਮੋਨ ਪਿਓ ਕਰ ਪਾਤੀ ਰਿਹੋ ਨਗਨ ਫਿਰਿਓ ਬਨ ਮਾਹੀ ਤੱਟ ਤੀਰਥ ਸਭ ਧਰਤੀ ਭਰਮਿਓ ਦੁਬਿਧਾ ਸੁਟਕੇ ਨਾਹੀ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਧਰਾਏ ਮਨ ਕੀ ਮੈਂ ਨਾ ਉਤਰੇ ਇਹ ਵਿਦ ਜੇ ਲਖ ਜਤਨ ਕਰਾਏ ਕਨ ਕਾਮਿਨੀ ਹੈਵਰ ਗੈਵਰ ਬੋਪਿਤ ਦਾਨ ਦਤਾਰਾ ਅਨਬਸ ਭੂਮ ਅਰਪੇ ਨਹਿ ਮਿਲੀਏ ਹਰ ਦੁਆਰਾ ਪੂਜਾ ਆਰਚਾ ਬੰਧਨ ਡੰਡੋਤ ਖੱਟ ਕਰਮਾ ਰਤ ਰਹਿਤਾ ਹੋਹ ਕਤ ਬੰਧਨ ਮੈਂ ਪਰਿਆ ਨਹਿ ਮਿਲੀਏ ਇਹ ਜੁਗਤਾ ਯੋਗ ਸਿੱਧ ਆਸਨ ਚੁਰਾਸੀ ਇਹ ਪੀ ਕਰ ਰਿਹਾ ਵੱਡੀ ਆਰਜਾ ਫਿਰ ਜਨਮੇ ਹਰਸਿਓ ਸੰਗ ਨਾ ਗਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਫਾਰਾ ਸੇ ਸੋਨੇ ਚੰਦਨ ਚੋਆ ਨਰ ਘੋਰ ਕਾ ਦੁਆਰਾ ਹਰ ਕੀਰਤ ਸਾਧ ਸੰਗਤ ਹੈ ਹਰ ਕੇ ਕਰਮਨ ਕਹਿ ਕਰਮ ਕਹੋ ਨਾਨ ਤਿਸ ਪਿਓ ਪ੍ਰਾਪਤ ਜਿਸ ਪੂਰਵ ਲਿਖਿਕਾ ਲਹਿਣਾ ਤੇਰੋ ਸੇਵਕ ਇਹ ਰੰਗ ਮਾਤਾ ਪਿਓ ਕਿਰਪਾ ਦੀਨ ਦੁਪੰਜਨ ਹਰ ਹਰ ਕੀਰਤਨ ਇਹ ਮਨ ਰਾਤਾ ਰਹਾਉ ਦੂਜਾ ਰਾਸੋਠ ਬਾਰ ਮਹਲੇ ਚੌਥੇ ਕੀ ਇੱਕ ਓਂਕਾਰ ਸਤਿ ਪ੍ਰਸਾਦ ਸੋਠ ਮਹਲ ਪਹਿਲਾਂ ਸੋਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ ਦੰਦੀ ਮੈਂ ਨ ਕਤ ਮਨ ਜੀਭੇ ਸੱਚਾ ਸੋਏ ਸੁਸਰੇ ਪੇ ਭੈ ਵਸੇ ਸਤਗੁਰ ਸੇਵਨ ਸੰਗ ਪਰ ਜੇ ਪਿਰ ਮਿਲੇ ਖੁਸ਼ੀ ਰਾਵੇ ਪਿਰ ਸੰਗ ਸਦਾ ਸ਼ਿੰਗਾਰੀ ਨਾਉ ਮਨ ਕਦੇ ਨਾ ਮੈਲ ਪਤੰਗ ਦੇਵ ਜੇਠ ਮੂਹੇ ਦੁੱਖ ਸੂਕਾ ਡਰ ਕਿਸ ਜੇ ਪੇ ਭਾਵੇ ਨਾਨਕਾ ਕਰਮਣੀ ਸਭ ਸੱਚ ਮਹਲਾ ਚੌਥਾ ਸੋਰ ਸਤਾਮ ਸੁਹਾਵਣੀ ਜਾਂ ਹਰ ਨਾਮ ਢੰਡੋਲੇ ਗੁਰਪੁਰਖ ਮਨਾਵੇ ਆਪਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਨੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਹਰਤੀ ਰੰਗ ਹਰ ਰੰਗ ਚੋਲੇ ਹਰ ਜੈਸਾ ਪੁਰਖ ਲੱਭੀ ਸਭ ਦੇਖਿਆ ਜਾਗਤ ਮੈਂ ਟੋਲੇ ਗੁਰ ਸਤਿਗੁਰ ਨਾਮ ਦਰਾਇਆ ਮਨ ਅੰਤ ਨਾ ਕਾਹੂ ਡੋਲੇ ਜਾਂ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕੇ ਗੋਲ ਗੋਲੇ ਪੌੜੀ ਤੂੰ ਆਪੇ ਕਰਤਾ ਸਿਰਜਣ ਹਾਰਿਆ ਤੁਝ ਆਪੇ ਖੇਰ ਰਚਾਏ ਤੁਝ ਆਪ ਸਵਾਰਿਆ ਦਾਤਾ ਕਰਤਾ ਆਪ ਭੋਗਣ ਹਾਰਿਆ ਸਭ ਤੇਰਾ ਸ਼ਬਦ ਵਰਤੇ ਉਹ ਪਾਵਨ ਹਾਰਿਆ ਹੁਣ ਗੁਰਮੁਖ ਸਦਾ ਸਲਾਏ ਗੁਰ ਕੋ ਵਾਰਿਆ ਸੋਟਾ ਮਹਲਾ ਤੀਜਾ ਹੋਮੇ ਜਲ ਤੇ ਜਲ ਮੂਹੇ ਭਰਮ ਆਏ ਦੂਜੇ ਭਾਏ ਪੂਰੇ ਸਤਿਗੁਰ ਰੱਖ ਲੀਏ ਆਪਣੇ ਪੰਨੇ ਪਾਏ ਇਹ ਜਗ ਜਲ ਤਾ ਨਰੀ ਆਇਆ ਗੁਰ ਕੇ ਸਭ ਸੁਭਾਏ ਸਬਰ ਤੇ ਸੇ ਸੀਤਲ ਪਏ ਨਾਨਕ ਸੱਚ ਕਮਾਏ ਮਹਲਾ ਤੀਜਾ ਸਫਲ ਸਤਿਗੁਰ ਸੇਵਿਆ ਤਨ ਜਨਮ ਪਰਵਾਨ ਜਿਹਨਾਂ ਸਤਿਗੁਰ ਜੀਵਿਆ ਮੂਹਿਆ ਨ ਵਿਸਰੇ ਸੇ ਪੁਰਖ ਸੁਜਾਨ ਕੁਲ ਉਧਾਰੀ ਆਪਣਾ ਸੋ ਜਨ ਹੋਵੇ ਪ੍ਰਵਾਨ ਗੁਰਮੁਖ ਮੂਏ ਜੀਵ ਤੇ ਪ੍ਰਵਾਨ ਹੈ ਮਨੁੱਖ ਜਨਮ ਸਮਰਾ ਹੈ ਨਾਨਕ ਮੂਏ ਨਾ ਆਖੇ ਜੇ ਗੁਰ ਕੇ ਸਭ ਸਮਾਏ ਪੌੜੀ ਹਰ ਪ੍ਰਸੰਨ ਸੇਵਾ ਹਰ ਨਾਮ ਧਿਆਈਏ ਸਤ ਸੰਗਤ ਸਾਧੂ ਲਾਗ ਹਰ ਨਾਮ ਸਮਾਈਏ ਹਰ ਤੇਰੀ ਵੱਡੀ ਕਾਰ ਮੈਂ ਮੂਰਖ ਲਾਈਏ ਹਉ ਗੋਲਾ ਲਾਲਾ ਤੁਧ ਮੈਂ ਹੁਕਮ ਫਰਮਾਈਏ ਗੁਰਮਕਾਰ ਕਮਾਵਾਂ ਜੇ ਗੁਰ ਸਮਝਾਈਏ ਸਲੋਕ ਮਹਲਾ ਤੀਜਾ ਪੂਰੀ ਲਿਖਿਆ ਕਮਾਣਾ ਜੇ ਕਰਤੇ ਆਪ ਲਿਖਿਆਸ ਮੋਠ ਗੋਲੀ ਪਾਇਨ ਬਿਸਤਰਿਆ ਗੁਣਤਾਸ ਮਾਂ ਜਾਣੋ ਜਗ ਜੀਵਦਾ ਦੂਜੇ ਭਾਈ ਮੂਹ ਆਸ ਜਿਨੀ ਗੁਰਮੁਖ ਨਾਮ ਨਾ ਚੇਤੇ ਸੇ ਬਹਿਣ ਨਾ ਮਿਲਣੀ ਪਾਸ ਦੁੱਖ ਲਾਗਾ ਵੋ ਅਤਕਣਾ ਪੁੱਤ ਕਲਾਤ ਨਾ ਸਾਥ ਕੋਈ ਜਾਸ ਲੋਕਾਂ ਵਿੱਚ ਦੁੱਖ ਲਾਗਾ ਵੋ ਅਤਕਣਾ ਪੁੱਤ ਕਲਾਤ ਨਾ ਸਾਥ ਸਾਥ ਕੋਈ ਜਾਸ ਲੋਕਾਂ ਵਿੱਚ ਮੂੰਹ ਕਾਲਾ ਹੋਇਆ ਅੰਦਰ ਉਬੇ ਸਾਸ ਮਨ ਮਖਾਂ ਨੋ ਕੋ ਨਾ ਵਿਸੇ
ਚੁੱਕ ਗਿਆ ਬੇਸਾਸ ਨਾਨ ਗੁਰਮੁਖਾਂ ਨੂੰ ਸੁਖ ਅਗਲਾ ਜਿਨ ਅੰਤਰ ਨਾਮ ਨਿਵਾਸ ਮਹਲਾ ਤੀਜਾ ਸੇ ਸਹਿਣ ਸੇ ਸੱਜਣਾ ਜੇ ਗੁਰਮੁਖ ਮਿਲੇ ਸੁਭਾਏ ਸਤਿਗੁਰ ਕਾ ਪਾਣਾ ਆਂਦਨ ਕਰੇ ਸੇ ਸੱਚ ਰਹੇ ਸਮਾਏ ਦੂਜੇ ਭਾਏ ਲੱਗੇ ਸੱਜਣ ਆਖੇ ਜੇ ਅਵਮਾਨ ਕਰੇ ਬੇਕਾਰ ਮਨੁੱਖ ਆਪ ਸਵਾਰਥੀ ਕਾਰਜ ਨਾ ਸਕੇ ਸਵਾਰ ਨਾਨਕ ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ ਪੌੜੀ ਤੂੰ ਆਪੇ ਜਾ ਤੋ ਪਾ ਕੇ ਆਪੇ ਖੇਲ ਚਾਇਆ ਤ੍ਰੈ ਗੁਣ ਆਪ ਸਿਰਜਿਆ ਅਮਾਇਆ ਮੋਹ ਵਧਾਇਆ ਵਿੱਚ ਹੋਮੇ ਲੇਖਾ ਮੰਗੀਏ ਫਿਰ ਆਵੇ ਜਾਇਆ ਜਿਨ੍ਹਾਂ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ ਸਲੋਕ ਮਹਲਾ ਤੀਜਾ ਮਾਇਆ ਮਮਤਾ ਮੋਹਣੀ ਬਿਣ ਮਾਇਆ ਮਮਤਾ ਮੋਹਣੀ ਜਿਨ ਬਿਣ ਦੰਤਾਂ ਜਾ ਖਾਇਆ ਮਨਮੁਖ ਖਾਦੇ ਗੁਰਮੁਖ ਉਭਰੇ ਜੀਨੀ ਸੱਚ ਨਾਮ ਚਿਤ ਲਾਇਆ ਬਿਨ ਨਾਮੇ ਜਾ ਬਿਨ ਨਾਵੇ ਜਗ ਕਮਲਾ ਫਿਰੇ ਗੁਰਮੁਖ ਨਦਰੀ ਆਇਆ ਧੰਦਾ ਕਰਤਾ ਨਿਹਫਲ ਜਨਮ ਗਵਾਇਆ ਸੁਖਦਾਤਾ ਮਨ ਵਸਾਇਆ ਨਾਨਕ ਨਾਮ ਤਿਨਾ ਕੋ ਮਿਲਿਆ ਜਿਨ ਕੋ ਤੁਰ ਲਿਖ ਪਾਇਆ ਮਹਲਾ ਤੀਜਾ ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁਖਾ ਸਾਧਨਾ ਪਾਇਆ ਜੋ ਕੁਛ ਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ ਅੰਮ੍ਰਿਤ ਅੱਜ ਬਿਖ ਸੰਗ੍ਰਹਿ ਅਕਾਤੇ ਆਪ ਖੁਆਇਆ ਗੁਰਮ ਵੇਲੇ ਸੋਜੀ ਪਈ ਤਿਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ ਸਭ ਦੇ ਹੀ ਨਾ ਉਪਜੇ ਸਭ ਦੇ ਮੇਲ ਮਿਲਾਇਆ ਬਿਨ ਸਭ ਦੇ ਸਭ ਜਗ ਬੋਰਾਨਾ ਬਿਰਥ ਜਨਮ ਗਵਾਇਆ ਅੰਮ੍ਰਿਤ ਕੋ ਸਭ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰ ਪੁਰਖ ਗਮ ਕੋ ਕਿਦ ਬਿਦ ਪਾਈਏ ਤਿਸ ਰੂਪ ਨਾ ਰੇਖ ਦੇਸ਼ ਕੋ ਜਨ ਕੋ ਧਿਆਈਏ ਨਿਰੰਕਾਰ ਨਿਰੰਜਨ ਹਰ ਅਗਮ ਕਿਆ ਕਹਿ ਗੁਣ ਗਾਈਏ ਜਿਸ ਆਪ ਜਾਏ ਆਪ ਸੋ ਹਰ ਮਾਰਗ ਪਾਈਏ ਗੁਰ ਪੂਰੇ ਵਿਖਾਲਿਆ ਗੁਰ ਸੇਵਾ ਪਾਈਏ ਸਲੋਕ ਮਹਾਰਾਜ ਤੀਜਾ ਜੋ ਤਨ ਕੋਲੂ ਪੀੜੀਏ ਰਤਨਾ ਪੂਰੀ ਡੇ ਜਿਉ ਬੰਨੇ ਚੋਖਨੀਏ ਸੱਚੇ ਸੰਦੜੇ ਨੇ ਨਾਨਕ ਮੇਲਾ ਚੁੱਕੀ ਰਾਤੇ ਅਤੇ ਡੇ ਮਹਲਾ ਤੀਜਾ ਸੱਜਣ ਮੈਂਡਾ ਰੰਗਲਾ ਰੰਗ ਲਾਏ ਮਨ ਲਏ ਜੋ ਮਜੀਠੇ ਕੱਪੜੇ ਰੰਗੇ ਪੀ ਪਾਹੇ ਨਾਨਕ ਰੰਗ ਨਾ ਉਤਰੇ ਵਿਆਹ ਨਾ ਲੱਗੇ ਕੇ ਪੌੜੀ ਹਰ ਆਪ ਵਰਤੇ ਆਪ ਹਰ ਆਪੇ ਬੁਲਾਇਆ ਹਰ ਆਪੇ ਅਸੇ ਸਵਾਰ ਸੇ ਧੰਦੇ ਲਾਇਆ ਇੱਕ ਨੀ ਭਗਤੀ ਲਾਏ ਇੱਕ ਆਪ ਖੁਆਇਆ ਇੱਕ ਆਪ ਖੁਆਇਂਦਾ ਇੱਕ ਨਾ ਮਾਰਗ ਪਾਏ ਕੁਜਰ ਪਾਏਂਦਾ ਜਾ ਨਾਨਕ ਨਾਮ ਧਿਆਏ ਗੁਰਮੁਖ ਗੁਣ ਗਾਏਂਦਾ ਸਲੋਕ ਮਹਲਾ ਤੀਜਾ ਸਤਿਗੁਰ ਕੀ ਸੇਵਾ ਸਫਲਿਆ ਜੇ ਕੋ ਕਰੇ ਚਿਤਲਾਏ ਮਨ ਚਿੰਦਿਆ ਫਲ ਪਾਵਣਾ ਹੋਮੇ ਵਿੱਚੋਂ ਜਾਹੇ ਬੰਧਨ ਤੋੜੇ ਮੁਕਤ ਹੋਏ ਸੱਚੇ ਰਹੇ ਸਮਾਏ ਇਸ ਜਗ ਮਹਿ ਨਾਮ ਅਲੱਭ ਹੈ ਗੁਰਮੁਖ ਬਸੇ ਮਨ ਆਹੇ ਨਾਨਕ ਜੋ ਗੁਰ ਸੇਵੇ ਆਪਣਾ ਹੁਣ ਤਿੰਨ ਬਲਿਹਾਰੇ ਜਾਓ ਮਹਲਾ ਤੀਜਾ ਮਨ ਕੋ ਮਨ ਅਜਿਤੈ ਦੂਜੇ ਲੱਗੇ ਜਾਏ ਜੇ ਤਿਸ ਨੂੰ ਸੁਖ ਸੁਪਨੇ ਨਹੀਂ ਦੁੱਖ ਦੁੱਖ ਵਿਹਾਏ ਘਰ ਘਰ ਪੜ ਪੜ ਪੰਡਤ ਥੱਕੇ ਸਿੱਧ ਸਮਾਧ ਲਗਾਏ ਇਹ ਮਨ ਬਸ ਨਾ ਆਵੇ ਥਕੇ ਕਰਮ ਕਮਾਏ ਪੇਖ ਤਾਰੀ ਪੇਕਾ ਥਕੇ 68 ਤੀਰਥ ਨਾਏ ਮਨ ਕੀ ਸਾਰ ਅਜਾਨੀ ਹਮੇ ਭਰਮ ਭੁਲਾਏ ਗੁਰਪ੍ਰਸਾਦ ਦੀ ਭੋ ਪਿਆ ਬਟ ਪਾਗ ਵਸਿਆ ਮਨ ਆਏ ਪੈ ਪਈਏ ਮਨ ਵਸ ਹੋਆ ਹਮੇ ਸਭ ਜਲਾਏ ਸੱਚ ਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ ਸਤਿਗੁਰ ਮਿਲੇ ਨਾ ਪਾਇਆ ਨਾਨਕ ਸੁਖ ਸਮਾਏ ਪੌੜੀ ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ ਇਹ ਮਾਇਆ ਰੰਗ ਕੁਸੁੰਭ ਖਿਨ ਮੈਂ ਲੈ ਜਾਵਣਾ ਚੱਲ ਜਾ ਨਾਨਕ ਚੱਲੇ ਸਿਰ ਪਾਪ ਲੈ ਜਾਵਣਾ ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਉਹ ਹਬੇਲਾ ਹੱਥ ਨਾ ਆਵੇ ਫਿਰ ਪੁਛਤਾਵਣਾ ਸਲੋਕ ਮਹਲਾ ਤੀਜਾ ਸਤਿਗੁਰ ਤੇਜੋ ਮੂੰਹ ਫਿਰੇ ਸੇ ਵਧੇ ਦੁੱਖ ਸਹਾਏ ਫਿਰ ਮਿਲਣਾ ਪਾਈ ਨੀ ਜੰਮੇ ਤੈ ਮਰ ਜਾਏ ਸਹਿਸਾ ਰੁਗ ਨਾ ਛੋੜੇ ਦੁਖੀ ਮਹਿ ਦੁਖ ਪਾਏ ਨਾਨ ਨਦਰੀ ਬਖਸ਼ ਲੈ ਸਭ ਦੇ ਮੇਲ ਮਿਲਾਹੇ ਮਹਲਾ ਤੀਜਾ ਜੋ ਸਤਿਗੁਰ ਤੇ ਮੂੰਹ ਫੇਰੇ ਤਿੰਨਾ ਠੋਰ ਨਾ ਠਾਓ ਜੋ ਛੁੱਟੜ ਘਰ ਘਰ ਫਿਰੇ ਤੁਹਾ ਦੋ ਚਾਰਨ ਬਦਨਾਓ ਨਾਨ ਗੁਰਮੁਖ ਬਖਸ਼ਿਨ ਸੇ ਸਤਿਗੁਰ ਮੇਲ ਮਿਲਾਓ ਪੌੜੀ ਜੋ ਸੇਵੇ ਸਤ ਮੁਰਾ ਸੇ ਭਵ ਜਲ ਤਰ ਗਿਆ ਜੋ ਬੋਲੇ ਹਾਰਾ ਨਾ ਹੋ ਤਿੰਨ ਜਮ ਛੱਡ ਗਿਆ ਸੇ ਦਰਗੇ ਪੈਂਦੇ ਜਾਏ ਜਿਨ੍ਹਾਂ ਹਰ ਜਪ ਲਿਆ ਹਰ ਸੇਵੇ ਸੇ ਪੁਰਖ ਜਿਨ੍ਹਾਂ ਹਰ ਤੁਧ ਮਿਆ
ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਭਰਮ ਪੋ ਗਿਆ ਹਾ। ਸਲੋਕ ਮਹਲਾ ਚੀਜ਼ਾ ਥਾਲ ਵਿੱਚ ਤੈ ਵਸਤੂ ਪਈਏ ਹੋ ਹਰ ਭੋਜਨ ਅੰਮ੍ਰਿਤਸਾਰ ਜਿਤ ਖਾਦੇ ਮਨ ਤ੍ਰਿਪਤੀਏ ਪਾਈਏ ਮੁਖ ਦੁਆਰ ਇਹ ਭੋਜਨ ਲੱਭ ਹੈ ਸੰਤੋ ਲੱਭੇ ਗੁਰ ਵਿਚਾਰ ਇਹ ਮੁਦਾਵਨੀ ਕਿਉਂ ਵਿੱਚੋਂ ਕੱਢੀਏ ਸਦਾ ਰੱਖੀਏ ਉਰਧਾਰ ਇਹ ਮੁਦਾਵਨੀ ਸਤਿਗੁਰੂ ਪਾਈ ਔਰ ਸਿੱਖਾਂ ਲੱਦੀ ਭਾਲ ਨਾਨ ਜਿਸ ਬਜਾਏ ਸੋਵਸੀ ਹਰ ਪਾਇਆ ਗੁਰਮੁਖ ਕਾਲ ਮਹਲਾ ਤੀਜਾ ਜੋ ਤੁਰ ਮੇਲੇ ਸੇ ਮਿਲ ਸਤਿਗੁਰ ਸਿਉਚਿਤ ਲਾਏ ਆਪ ਬਿਛੋੜਿਨ ਸੇ ਵਿਛੜ ਦੂਜੇ ਭਾਏ ਖੁਆਏ ਨਾਨਕ ਬਿਨ ਕਰਮਾ ਕਿਆ ਪਾਏ ਪੂਰਬ ਲਿਖਿਆ ਕਮਾਏ ਪੌੜੀ ਬਹਿ ਸਖੀਆਂ ਜਸ ਗਾਵੇ ਗਾਵਨ ਹਾਰੀਆਂ ਹਰ ਨਾਮ ਸਲਾਹੇ ਨਿਤ ਹਰ ਕੋ ਬਲਿਹਾਰੀਆਂ ਜਿਨੀ ਸੁਣ ਮੰਨਿਆ ਹਰ ਨਾਉਂ ਤਿਨਾ ਹੋ ਵਾਰੀਆਂ ਗੁਰਮੁਖੀਆਂ ਹਰ ਮੇਲ ਮਿਲ ਗੁਰਮੁਖੀਆਂ ਹਰ ਮੇਲ ਮਿਲਾਵਨ ਹਾਰੀਆਂ ਹੋਮ ਬਲ ਜਾਵਾ ਦੇ ਰਾਤ ਗੁਰ ਦੇਖਣ ਹਾਰੀਆ ਹਾ। ਸਲੋਕ ਮਹਲਾ ਤੀਜਾ ਬੇਨਾਵੇਂ ਸਭ ਭਰਮ ਦੇ ਨਿਤ ਜਗ ਟੋਟਾ ਸੰਸਾਰ ਸਹਿਸਾਰ ਮਨਮੁਖ ਕਰਮ ਕਮਾਣੇ ਹਮੇ ਅੰਧ ਗੁਬਾਰ ਗੁਰਮੁਖ

ਮਹਲਾ ਤੀਜਾ ਹਰ ਗੁਣ ਤੋਟ ਨ ਆਵੇ ਕੀਮਤ ਕਹਿ ਨਾ ਜਾਏ ਨਾਨ ਗੁਰਮੁਖ ਹਰ ਗੁਣ ਰਵੇ ਗੁਣ ਮਹਿਰ ਸਮਾਏ ਪੌੜੀ ਹਰ ਝੋਲੀ ਦੀ ਸਵਾਰੀ ਕੱਢ ਪੈਦੀ ਭਗਤ ਕਰ ਹਰ ਪਾਠ ਲਗਾ ਦਿਖਾਈ ਬੋਹ ਬੋਹ

0: ਤਿੰਨਾ ਇੱਕ ਸਬਿੰਦ ਦੂਜਾ ਕੋ ਨਾਹੀ। ਸਹੀ ਪੁਰਖ ਹਰ ਸੇਵ ਦੇ ਜਿਨ ਧੁਰ ਮਸਤਕ ਭਾਗ ਲਿਖਾਹੀ ਹਰ ਕੇ ਗੁਣ ਨਿਤ ਗਾਮ ਦੇ ਹਰ ਗੁਣ ਗਾਏ ਗੁਣੀ ਸਮਝਾਈ ਵਡਿਆਈ ਵੱਡੀ ਗੁਰਮੁਖਾਂ ਗੁਰਪੂਰੈ ਹਰ ਨਾਮ ਸਮਾਹੀ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਗਾਖੜੀ ਦਿਰ ਸਿਰ ਦੀਜੈ ਆਪ ਗਵਾਏ ਸ਼ਬਦ ਮਿਰਹਿ ਮਰਹਿ ਫਿਰ ਨਾਮ ਰਹਿ ਤਾ ਸੇਵਾ ਪਵੈ ਸਾਭ ਥਾਏ ਪਾਰਸ ਪਰਸਿਐ ਪਾਰਸ ਹੋਵੈ ਸੱਚ ਰਹਿ ਲਿਵ ਲਾਏ ਜਿਸ ਪੂਰਬ ਹੋਵੈ ਲਿਖਿਆ ਜਿਸ ਪੂਰਬ ਹੋਵੈ ਲਿਖਿਆ ਤੇ ਸਤਿਗੁਰ ਮਿਲੈ ਪ੍ਰਭ ਆਏ ਨਾਨਕ ਗਣਤੇ ਸੇਵਕ ਨਾ ਮਿਲੈ ਜਿਸ ਬਖਸ਼ ਸੋ ਪਵੈ ਥਾਏ। ਮਹੱਲਾ ਤੀਜਾ। ਮਹਿਲ ਮਹਿਲ ਕਮਹਿਲ ਨਾ ਜਾਣਹੀ ਮੂਰਖ ਆਪਣੇ ਸੁਆਏ ਸ਼ਬਦ ਚੀਨੈ ਤਾਂ ਮਹਿਲ ਲਹਿ ਜੋਤੀ ਜੋਤ ਸਮਾਏ ਸਦਾ ਸੱਚੇ ਕਾ ਭਾਉ ਮਨ ਵਸੈ ਤਾਂ ਸਭਾ ਸੋਜੀ ਪਾਏ। ਸਤਿਗੁਰ ਆਪਣੇ ਘਰ ਵਰਤਦਾ ਆਪੇ ਲੈ ਮਿਲਾਏ ਨਾਨਕ ਸਤਿਗੁਰ ਮਿਲਿਆ ਤਾਂ ਸਤਿਗੁਰ ਨਾਨਕ ਸਤਿਗੁਰ ਮਿਲਿਆ ਸਭ ਪੂਰੀ ਪਈ ਜਿਸਨੂੰ ਕਿਰਪਾ ਕਰੇ ਰਜਾਏ ਪੌੜੀ ਧਨ ਧਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਮੁੱਖ ਕਹਿਤੇ ਆ ਧਨ ਧਨ ਭਾਗ ਤਿੰਨਾ ਸੰਤ ਜਨਾ ਜੋ ਹਰ ਜਸ ਰਮਣੀ ਸੁਣਦੇ ਆ ਧਨ ਧਨ ਭਾਗ ਤਿੰਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਦੇ ਆ ਧਨ ਧਨ ਭਾਗ ਤਿੰਨਾ ਗੁਰਮੁਖਾਂ ਜੋ ਗੁਰਸਿੱਖ ਲੈ ਮਨ ਜਿਣਦੇ ਆ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਣੀ ਸਿੱਖ ਪੜ੍ਹਦੇ ਆ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੇ ਤਿਸਦਾ ਬ੍ਰਹਮਤ ਰਹੇ ਏਕ ਸ਼ਬਦ ਲਿਵ ਲਾਏ ਨਵ ਨਿਧੀ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ ਬਿਨ ਸਤਿਗੁਰ ਨਾਉ ਨਾ ਪਾਈਐ ਬੁੱਝੋ ਕਰ ਵਿਚਾਰ ਨਾਨਕ ਪੂਰੇ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ। ਮਹੱਲਾ ਤੀਜਾ। ਕਿਆ ਗੱਭਰੂ ਕਿਆ ਬਿਰਧ ਹੈ ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ ਗੁਰਮੁਖ ਸ਼ਬਦੇ ਰਤਿਆ ਸੀਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨਾ ਲੱਗੇ ਆਏ ਨਾਨਕ ਜੇ ਗੁਰਮੁਖ ਕਰੇ ਸੋ ਪ੍ਰਵਾਨ ਹੈ ਜੋ ਨਾਮ ਰਹੇ ਲਿਵ ਲਾਏ। ਪੌੜੀ ਔਂਬਲਿਹਾਰੀ ਤਿੰਨ ਕਉ ਜੋ ਗੁਰਮੁਖ ਸਿੱਖਾ ਜੋ ਹਰ ਨਾਮ ਧਿਆਏ ਦੇ ਦਰਸ਼ਨ ਪਿੱਖਾ ਸੁਣ ਕੀਰਤਨ ਗੁਣ ਰਮਾ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸਿਉਂ ਸਭ ਕਿਲ ਵਿਕ੍ਰਿਖਾ ਧਨ ਧਨ ਸੁਹਾਵਾ ਸਰੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ। ਸਲੋਕ ਮਹੱਲਾ ਤੀਜਾ। ਗੁਰਬਿਨ ਗਿਆਨ ਨਾ ਹੋਵੇਈ ਨਾ ਸੁਖ ਵਸੈ ਮਨ ਆਏ ਨਾਨਕ ਨਾਮ ਵਿਹੂਣੇ ਮਨ ਮੁਖੀ ਜਸਨ ਜਨਮ ਗਵਾਏ। ਮਹੱਲਾ ਤੀਜਾ। ਸਿੱਧ ਸਾਧਿਕ ਨਾਵੇਂ ਨੂੰ ਸਭ ਖੋਜ ਦੇ ਥੱਕ ਰਹੇ ਲਿਵ ਲਾਏ ਬਿਨ ਸਤਿਗੁਰ ਕਿਨੇ ਨਾ ਪਾਇਓ ਗੁਰਮੁਖ ਮਿਲੈ ਮਿਲਾਏ ਬਿਨ ਨਾਮ ਹੈ ਬਿਨ ਨਾਮ ਹੈ ਪਹਿਨਣ ਖਾਣ ਸਭ ਵਾਦ ਹੈ ਤਿਗ ਸਿੱਧੀ ਤਿਗ ਕਰਮਾਤ ਨਾ ਸਿੱਧ ਸਾ ਸਿੱਧ ਸਾ ਕਰਮਾਤ ਹੈ ਅਚਿੰਤ ਕਰੇ ਜਿਸ ਦਾਤ ਨਾਨਕ ਗੁਰਮੁਖ ਹਰ ਨਾਮ ਮਨ ਵਸੈ ਇਹਾ ਸਿੱਧ ਇਹਾ ਕਰਮਾਤ। ਪੌੜੀ ਹਮ ਢਾਡੀ ਹਰ ਪ੍ਰਭ ਖਸਮ ਕੇ ਨਿਤ ਗਾਵੈ ਹਰ ਗੁਣ ਛੰਤਾ ਹਰ ਕੀਰਤਨ ਕਰਹੈ ਹਰ ਜਸ ਸੁਣੈ ਹਰ ਜਸ ਸੁਣੈ ਤਿਸ ਕਵਲਾ ਕੰਤਾ ਹਰ ਦਾਤਾ ਸਭ ਜਗਤ ਭਿਖਾਰੀਆ ਹਰ ਦਾਤਾ ਸਭ ਜਗਤ ਭਿਖਾਰੀਆ ਮੰਗਤ ਜਨ ਜਨਤਾ ਹਰ ਦੇਵੋ ਦਾਨ ਦਿਆਲ ਹੋਏ ਵਿੱਚ ਪੱਥਰ ਕ੍ਰਿਮ ਜਨਤਾ ਜਨ ਨਾਨਕ ਨਾਮ ਧਿਆਇਆ ਗੁਰਮੁਖ ਧਨਵੰਤਾ। ਸਲੋਕ ਮਹੱਲਾ ਤੀਜਾ। ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹੋਮੈ ਵਿੱਚ ਸਭ ਪੜ੍ਹ ਥੱਕੇ ਦੂਜੇ ਪਾਏ ਖਵਾਰ ਸੋ ਪੜਿਆ ਸੋ ਪੰਡਿਤ ਬਿਨਾਂ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜੇ ਤਤ ਲਹਿ ਪਾਏ ਮੁਖ ਦੁਆਰ ਗੁਣ ਨਿਧਾਨ ਹਰ ਪਾਇਆ ਸਹਿਜੇ ਕਰੇ ਵਿਚਾਰ ਧਨ ਵਪਾਰੀ ਨਾਨਕਾ ਜਿਸ ਗੁਰਮੁਖ ਨਾਮ ਆਧਾਰ। ਮਹੱਲਾ ਤੀਜਾ। ਵਿਣ ਮਨ ਮਾਰੇ ਕੋਈ ਨਾ ਸਿੱਝ ਹੈ ਵਿਣ ਮਨ ਮਾਰੇ ਕੋਈ ਨਾ ਸਿੱਝਈ ਵੇਖੋ ਕੋ ਲਿਵ ਲਾਏ ਭੇਖਾਰੀ ਤੀਰਥ ਭਵ ਥੱਕੇ ਨਾ ਇਹ ਮਨ ਮਾਰਿਆ ਜਾਏ ਗੁਰਮੁਖ ਇਹ ਮਨ ਜੀ ਗੁਰਮੁਖ ਇਹ ਮਨ ਜੀਵਤ ਮਰੈ ਸੱਚ ਰਹੇ ਲਿਵ ਲਾਏ ਨਾਨਕ ਇਸ ਮਨ ਕੀ ਮਲ ਇਉਂ ਉਤਰੈ ਹਉਮੈ ਸ਼ਬਦ ਜਲਾਏ ਪੌੜੀ ਹਰ ਹਰ ਸੰਤ ਮਿਲੋ ਮੇਰੇ ਭਾਈ ਹਰ ਨਾਮ ਦੇ ਰੜਾਵੋ ਇੱਕ ਕਿਨਕਾ ਹਰ ਹਰ ਸ਼ਿੰਗਾਰ ਬਣਾਵੋ ਹਰ ਜਨ ਹਰ ਕਾਪੜ ਪੈਰੋ ਖਿਮਕਾ ਐਸਾ ਸ਼ਿੰਗਾਰ ਮੇਰੇ ਪ੍ਰਭ ਭਾਵੈ ਹਰ ਲਾਗੈ ਪਿਆਰਾ ਪ੍ਰਿਮਕਾ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕਿਲਵਿਕ ਕਾਟੇ ਇੱਕ ਪਲਕਾ ਹਰ ਹਰ ਦਿਆਲ ਹੋਵੈ ਜਿਸ ਉੱਪਰ ਸੋ ਗੁਰਮੁਖ ਹਰ ਜਪ ਜਿਣਕਾ। ਸਲੋਕ ਮਹੱਲਾ ਤੀਜਾ। ਜਨਮ ਜਨਮ ਕੀ ਇਸ ਮਨ ਕੋ ਮਾਲ ਲਾਗੀ ਕਾਲਾ ਹੋਆ ਸਿਆਹ ਖਨਲੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾਹ ਗੁਰ ਪ੍ਰਸਾਦੀ ਜੀਵਤ ਮਰੇ ਉਲਟੀ ਹੋਵੇ ਮਤ ਬਦਲਾ ਨਾਨਕ ਮਹਿਲ ਨਾ ਲੱਗਈ ਫਿਰ ਜੋਨੀ ਪਾਹ ਮਹੱਲਾ ਤੀਜਾ ਚੌਂ ਜੁਗੀ ਕਲ ਖਾਲੀ ਕਾਂਢੀ ਇੱਕ ਉੱਤਮ ਪਦਵੀ ਇਸ ਜਗ ਮਾਹੇ ਗੁਰਮੁਖ ਹਰ ਕੀਰਤ ਫਲ ਪਾਈਐ ਜਿਨ ਕਉ ਹਰ ਲਿਖ ਪਾਹੇ ਨਾਨਕ ਗੁਰਪ੍ਰਸਾਦੀ ਆਨੰਦਿਨ ਭਗਤ ਹਰ ਉਚਰੈ ਹਰ ਭਗਤ ਮਾਹੇ ਸਮਾਏ ਪੌੜੀ ਹਰ ਹਰ ਮੇਲ ਸਾਧ ਜਨ ਸੰਗਤ ਮੁਖ ਬੋਲੀ ਹਰ ਹਰ ਭਲੀ ਬਾਣ ਹਰ ਗੁਣ ਗਾਵਾਂ ਹਰ ਨਿਤ ਚਮਾਂ ਗੁਰਮਤੀ ਹਰ ਰੰਗ ਸਦਾ ਮਾਣ ਹਰ ਜਪ ਜਪ ਔਖਦ ਖਾਧਿਆ ਸਭ ਰੋਗ ਗਵਾਤੇ ਦੁੱਖਾਂ ਘਾਣ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਸੇ ਹਰ ਜਨ ਪੂਰੇ ਸਹੀ ਜਾਣ ਜੋ ਗੁਰਮੁਖ ਹਰ ਅਰਾਧ ਦੇ ਤਿਨ ਚੁਕੀ ਜਮ ਕੀ ਜਗਤ ਕਾਣ ਸਲੋਕ ਮਹੱਲਾ ਤੀਜਾ ਰੇ ਜਨ ਉਭਰੈ ਦੱਬੇ ਹੋ ਸੁੱਤਿਆ ਗਈ ਵਿਹਾਏ ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਤਰ ਨਾ ਉਪਜਿਓ ਚਾਓ ਸਰੀਰ ਜਲਾਉ ਗੁਣ ਬਾਹਰਾ ਜੋ ਗੁਰ ਕਾਰ ਨਾ ਕਮਾਏ ਜਗਤ ਜਲਨ ਦਾ ਡਿੱਠ ਮੈਂ ਹੋ ਮੈਂ ਦੂਜੇ ਭਾਏ ਨਾਨਕ ਗੁਰ ਸ਼ਰਣਾਈ ਉਭਰੈ ਸੱਚ ਮਨ ਸ਼ਬਦ ਧਿਆਏ ਮਹੱਲਾ ਤੀਜਾ ਸ਼ਬਦ ਰਤੇ ਹੋ ਮੈਂ ਗਈ ਸੁਭਾਵੰਤੀ ਨਾਰ ਪਿਰਕੈ ਭਾਣੇ ਸਦਾ ਚੱਲੈ ਤਾਂ ਬਣਿਆ ਸ਼ਿੰਗਾਰ ਸੀ ਸੁਹਾਵੀ ਸਦਾ ਪਿਰ ਰਾਵੇ ਹਰ ਵਰ ਪਾਇਆ ਨਾਰ ਨਾ ਹਰ ਮਰੈ ਨਾ ਕਦੇ ਦੁੱਖ ਲਾਗੈ ਸਦਾ ਸੁਹਾਗਣ ਨਾਰ ਨਾਨਕ ਹਰ ਪ੍ਰਭ ਮੇਲ ਲਈ ਗੁਰ ਕੈ ਹੇਤ ਪਿਆਰ ਪੌੜੀ ਜਿਨ੍ਹਾਂ ਗੁਰੂ ਗੋਪਿਆ ਆਪਣਾ ਤੇ ਨਰ ਬੁਰਿਆਰੀ ਹਰ ਜਿਉ ਤਿਨਕਾ ਦਰਸ਼ਨ ਨਾ ਕਰੋ ਪਾਪਿਸ਼ਟ ਹਥਿਆਰੀ ਉਹ ਘਰ ਘਰ ਫਿਰੈ ਕੁਸੁਧ ਮਾਨ ਜਿਉ ਧਰਕਟ ਨਾਰੀ ਵਡਭਾਗੀ ਸੰਗਤ ਮਿਲੈ ਗੁਰਮੁਖ ਸਵਾਰੀ ਹਰ ਮਿਲ ਹੋ ਸਤਿਗੁਰ ਦਇਆ ਕਰ ਗੁਰ ਕਉ ਬਲਿਹਾਰੀ ਸਲੋਕ ਮਹੱਲਾ ਤੀਜਾ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ ਜੰਮਣ ਮਰਨਾ ਮਿਟ ਗਇਆ ਕਾਲੇ ਕਾ ਕਿਛ ਨਾ ਵਸਾਏ ਹਰ ਸੇਤੀ ਮਨ ਰਵ ਰਹਿਆ ਸੱਚੇ ਰਹਿਆ ਸਮਾਏ ਨਾਨਕ ਹੋ ਬਲਿਹਾਰੀ ਤਿਨ ਕੋ ਜੋ ਚੱਲਣ ਸਤਿਗੁਰ ਭਾਏ ਮਹੱਲਾ ਤੀਜਾ ਬਿਨ ਸ਼ਬਦੇ ਸੁਧ ਨਾ ਹੋਵੇ ਜੇ ਅਨੇਕ ਕਰੇ ਸ਼ਿੰਗਾਰ ਫਿਰ ਕੀ ਸਾਰ ਨਾ ਜਾਣੇ ਦੂਜੇ ਭਾਏ ਪਿਆਰ ਸਾ ਕੁਸੁਧ ਸਾ ਕੁ ਲੱਖਣੀ ਨਾਨਕ ਨਾਰੀ ਵਿੱਚ ਕੁਨਾਰ ਪੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਤੇ ਆਈ ਹਰ ਉਚਰਾ ਹਰ ਲਾਹਾ ਲੈਣੀ ਜੋ ਜਪਦੇ ਹਰ ਹਰ ਦਿਨ ਸਰਾਹ ਤਿਨ ਹੋਂ ਕੁਰਬੈਣੀ ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਆਰਾਧਿਆ ਤਿਨ ਜਨ ਦੇਖਾ ਨੈਣੀ ਹੋਂ ਵਾਰਿਆ ਆਪਣੇ ਗੁਰੂ ਕਉ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ ਸਲੋਕ ਮਹੱਲਾ ਚੌਥਾ ਹਰ ਦਰਸ਼ਨ ਸਿਉ ਪ੍ਰੀਤ ਹੈ ਹਰ ਦਰਸ਼ਨ ਕੋ ਮਿਤ ਹਰ ਦਰਸ਼ਨ ਕਹਿ ਵਸ ਹੈ ਜੋ ਜੰਤੀ ਕਹਿ ਵਸ ਜੰਤ ਹਰ ਕੇ ਦਾਸ ਹਰ ਧਿਆਨ ਦੇ ਹਰ ਪ੍ਰੀਤਮ ਸਿਓ ਨੇ ਹੋ ਕਰ ਕਿਰਪਾ ਕਰਕੇ ਸੁਣੋ ਪ੍ਰਭ ਸਭ ਜਗ ਮੈਂ ਵਰਸੈ ਮੇਹ ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰ ਕਰਾਈ ਜੋ ਹਰ ਜਨ ਨਾਮ ਤੇ ਆਇੰਦਾ ਹਰ ਹਰ ਜਨ ਇੱਕ ਸਮਾਨ ਜਨ ਨਾਨਕ ਹਰ ਕਾ ਦਾਸ ਹੈ ਹਰ ਪਹਿਜ ਰੱਖੋ ਭਗਵਾਨ ਮਹੱਲਾ ਚੌਥਾ ਨਾਨਕ ਪ੍ਰੀਤ ਲਾਈ ਤਿਨ ਸੱਚ ਹੈ ਤਿਸ ਬਿਨ ਰਹਿਣ ਨਾ ਜਾਈ ਸਤਿਗੁਰ ਮਿਲੈ ਤਾਂ ਪੂਰਾ ਪਾਈ ਹਰ ਰਸ ਰਸਨ ਰਸਾਈ ਪੌੜੀ ਰਹਿਣ ਦਿਨਸ ਪ੍ਰਭਾ ਤੂੰ ਅਹੀਂ ਗਾਵਣਾ ਜੀ ਜੰਤ ਸਰਬੱਤ ਨਾਉ ਤੇਰਾ ਤਿਆਵਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਾਧ ਬਲਿਹਾਰੈ ਬਲ ਬਲ ਜਾਵਣਾ ਸਲੋਕ ਮਹੱਲਾ ਚੌਥਾ ਅੰਤਰ ਗਿਆਨ ਭਈ ਮਤ ਮੱਧਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਤਰ ਕਪਟ ਸਭ ਕਪਟੋ ਜਾਣੈ ਕਪਟੇ ਖਪੈ ਕਪਾ ਹੀ ਸਤਿਗੁਰ ਕਾ ਪਾਣਾ ਚਿਤਨਾ ਆਵੈ ਆਪਣੇ ਸਵਾਏ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ ਮਹੱਲਾ ਚੌਥਾ ਮਨਮੁਖ ਮਾਇਆ ਮੋਹ ਵਿਆਪੈ ਦੂਜੇ ਪਾਹੇ ਮਨੂ ਅਥਿਰ ਨਾਹੇ ਅਨ ਦਿਨ ਜਲਤ ਰਹਿ ਦਿਨ ਰਾਤੀ ਹੋਮੈ ਖਪੈ ਕਪਾਹੇ ਅੰਤਰ ਲੋਭ ਮਹਾਂ ਗੁਬਾਰਾ ਤਿਨ ਕੈ ਨਿਕਟ ਨਾ ਕੋਈ ਜਾਹੈ ਓਏ ਆਪ ਦੁਖੀ ਸੁਖ ਕਬੂ ਨਾ ਪਾਵੈ ਜਨਮ ਮਰਹਿ ਮਰ ਜਾਹੇ ਨਾਨਕ ਬਖਸ਼ ਲੈ ਪ੍ਰਭ ਸਾਚਾ ਗੁਰ ਚਰਣੀ ਚਿਤ ਲਾਹੇ ਪੌੜੀ ਸੰਤ ਭਗਤ ਪ੍ਰਵਾਨ ਜੋ ਪ੍ਰਭਾਇਆ ਸਹੀ ਵਿਚੱਖਣ ਜੰਤ ਜਿਨੀ ਹਰ ਧਿਆਇਆ ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ ਨਾਨਕ ਭੈ ਪੁਨੀਤ ਹਰ ਤੀਰਥ ਨਹਾਇਆ ਸਲੋਕ ਮਹੱਲਾ ਚੌਥਾ ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਏ ਨਾਮੋ ਚਿਤਵੇ ਨਾਮ ਪੜੇ ਨਾਮ ਰਹੇ ਲਿਵਲਾਏ ਨਾਮ ਪਦਾਰਥ ਪਾਇਆ ਚਿੰਤਾ ਗਈ ਬੁਲਾਏ ਸਤਿਗੁਰ ਮਿਲਿਆ ਨਾਮ ਉਪਜੈ ਤ੍ਰਿਸ਼ਨਾ ਭੁੱਖ ਸਾਭ ਜਾਏ ਨਾਨਕ ਨਾਮੇ ਰਤਿਆ ਨਾਮੋ ਪੱਲੇ ਪਾਏ ਮਹੱਲਾ ਚੌਥਾ ਸਤਿਗੁਰ ਪੁਰਖ ਜੇ ਮਾਰਿਆ ਭਰਮ ਭਰਮਿਆ ਕਰ ਛੋੜ ਗਿਆ ਉਸ ਪਿੱਛੇ ਵੱਜੈ ਫੱਕੜੀ ਮੂੰਹ ਕਾਲਾ ਆਗੇ ਪਿਆ ਉਸ ਅਰਲ ਬਰਲ ਮੋਹ ਨਿਕਲੈ ਨਿਤ ਝੱਗੂ ਸੁੱਟਦਾ ਮੂਆ ਕਿਆ ਹੋਵੇ ਕਿਸੇ ਹੀ ਦੈ ਕੀਤਾ ਜਾਂ ਧੁਰ ਕਿਰਤ ਉਸ ਦਾ ਇਹੋ ਜਿਹਾ ਪਿਆ ਜਿੱਥੇ ਉਹ ਜਾਏ ਤਿੱਥੇ ਉਹ ਝੂਠਾ ਕੂੜ ਬੋਲੇ ਕਿਸੇ ਨਾ ਭਾਵੈ ਵੇਖੋ ਭਾਈ ਵਡਿਆਈ ਹਰ ਸੰਤ ਸਵਾਮੀ ਆਪਣੇ ਆਪਣੇ ਕੀ ਜੈਸਾ ਕੋਈ ਕਰੈ ਤੈਸਾ ਕੋਈ ਪਾਵੈ ਇਹ ਬ੍ਰਹਮ ਵਿਚਾਰ ਹੋਵੈ ਦਰ ਸਾਚੈ ਅੱਗੋ ਦੇ ਜਨ ਨਾਨਕ ਆਖ ਸੁਣਾਵੈ ਪੌੜੀ ਗੁਰ ਸਾਚੈ ਬਦਾਥੇ ਉਹ ਰਖਵਾਲੈ ਗੁਰ ਦਿੱਤੇ ਪੂਰਨ ਹੋਈ ਆਸ ਗੁਰ ਚਰਨ ਮਨ ਰਤੇ ਗੁਰ ਕਿਰਪਾਲ ਬੇਅੰਤ ਅਵਗੁਣ ਸਭ ਹਤੇ ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ ਨਾਨਕ ਸਦ ਬਲਿਹਾਰ ਜਿਸ ਗੁਰ ਕੇ ਗੁਣ ਇੱਤੇ ਹੈ ਸਲੋਕ ਮਹੱਲਾ ਪਹਿਲਾ ਤਾਂ ਕਿ ਰਜ਼ਾਈ ਲੇਖ ਪਾਏ ਅਬ ਕਿਆ ਕੀਜੈ ਪਾਂਡੇ ਹੁਕਮ ਹੋਆ ਹਾਸਲ ਤਦੇ ਹੋਏ ਨਿਬੜਿਆ ਹੰਢੈ ਜੀ ਕਮਾਂਦੇ ਮਹੱਲਾ ਦੂਜਾ ਨੱਕ ਨੱਤ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੇ ਪੌੜੀ ਸਭੇ ਗੱਲਾਂ ਆਪ ਥਾਟ ਬਹਾਲਿਓਨ ਆਪੇ ਰਚਨ ਰਚਾਏ ਆਪੇ ਹੀ ਘਾਲਿਓਨ ਆਪੇ ਜੰਤੂ ਪਾਏ ਆਪ ਰਤ ਪਾਲਿਓਨ ਦਾਸ ਰੱਖੇ ਕੰਠ ਲਾਏ ਨਜ਼ਰ ਨਿਹਾਲਿਓਨ ਨਾਨਕ ਭਗਤਾਂ ਸਦਾ ਆਨੰਦ ਪਾਓ ਦੂਜਾ ਜਾਲਿਓਨ ਸਲੋਕ ਮਹੱਲਾ ਤੀਜਾ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਭਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਹਾਂ ਹਰ ਕੇ ਸਾਧ ਬਲਿਹਾਰਣ ਜਿਤ ਸੇਵੈ ਸੁਖ ਪਾਏ ਨਾਨਕ ਗੁਰਮੁਖ ਮਿਲ ਰਹੈ ਹਉ ਮੈਂ ਸ਼ਬਦ ਜਲਾਏ ਮਹੱਲਾ ਤੀਜਾ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਸਭ ਨਾ ਕਾਮ ਆਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਇਨ ਤਿਨ ਨਿਜ ਕਰਵਾਸ ਹੈ ਜੁਗ ਜੁਗ ਸ਼ੋਭਾ ਹੋਏ ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ ਤੁਝ ਬਿਨ ਅਵਰ ਨਾ ਕੋਈ ਆਪੇ ਤੁਧ ਆਪੇ ਸਿਸ਼ਟ ਸਿਰਜੀਆ ਆਪੇ ਫੁਨਗੋਈ ਇਹ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਤਨ ਤਨ ਤਨ ਗੁਰ ਸੋਈ ਸੁਰ ਰਾਗ ਸੂਰਠ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੁੱਤ ਪੂਜ ਪੂਜ ਹਿੰਦੂ ਮੂਹੇ ਤੁਰਕ ਮੂਹੇ ਸਿਰਨਾਈ ਓਏ ਲੈ ਜਾ ਰਹੇ ਓਏ ਲੈ ਗਾਡੇ ਤੇਰੀ ਗੱਤ ਦੂਹੋਂ ਨਾ ਪਾਈ ਮਨ ਰੇ ਸੰਸਾਰ ਅੰਧ ਗਹੇਰਾ ਚਾਉ ਦਿਸ ਪਸਰੋ ਹੈ ਜਮਜੇਵ ਰਾਜ ਰਹਾਓ ਕਵਿਤ ਪੜ ਪੜ ਕਵਿਤਾ ਮੂਏ ਕੱਪੜ ਕਹਿ ਧਾਰੈ ਜਾਈ ਜਟਾ ਧਾਰ ਧਾਰ ਜੋਗੀ ਮੂਏ ਤੇਰੀ ਗਤ ਇਨਹੀ ਨਾ ਪਾਈ ਦਰਬ ਸੰ ਸੰਸਾਰਾਜੇ ਮੂਏ ਗੜ ਲੇ ਕੰਚਨ ਭਾਰੀ ਵੇਦ ਪੜ ਪੜ ਪੰਡਿਤ ਮੂਏ ਰੂਪ ਦੇਖ ਦੇਖ ਨਾਰੀ ਰਾਮ ਨਾਮ ਬਿਨ ਸਭੈ ਬਗੂਤੈ ਦੇਖੋ ਨਿਰਖ ਸਰੀਰਾ ਹਰ ਕੇ ਨਾਮ ਬਿਨਾ ਕਿਨ ਗਤ ਪਾਈ ਕਹਿ ਉਪਦੇਸ਼ ਕਬੀਰਾ ਜਬ ਜਰੀਏ ਤਬ ਹੋਏ ਭਸਮ ਤਨ ਰਹਿ ਕਿਰਮ ਦਲ ਖਾਈ ਕਾਚੀ ਗਾਗਰ ਨੀਰ ਪਰਤ ਹੈ ਇਆ ਤਨ ਕੀ ਇਹ ਵਡਿਆਈ ਕਾਹੇ ਭਈਆ ਫਿਰ ਤੋਂ ਫੂਲਿਆ ਫੂਲਿਆ ਜਬ ਦਸ ਮਾਸ ਉਰਦ ਮੁਖ ਰਹਿਤਾ ਸੋ ਦਿਨ ਕੈਸੇ ਭੂਲਿਆ ਰਹਾਓ ਜਿਉ ਮਧਮਾਖੀ ਤਿਉਂ ਸਠੋਰ ਰਸ ਜੋਰ ਜੋਰ ਤਨ ਕੀ ਆ ਮਰਤੀ ਬਾਰ ਲੇਹ ਲੇਹ ਕਰੀਐ ਰਹਿਣ ਕਉ ਰਹਿਣ ਕਿਉਂ ਦੀਆ ਦੇਹਰੀ ਲਉ ਬਰਨਾਰ ਸੰਗ ਪਈ ਆਗੈ ਸਜਣ ਸੁਹੇਲਾ ਮਰਕਟ ਲਾਓ ਸਭ ਲੋਕ ਟੰਬ ਪਇਓ ਆਗੈ ਹੰਸ ਕੇਲਾ ਕਹਿਤ ਕਬੀਰ ਸੁਣੋ ਰੇ ਪੁਰਾਣੀ ਪਰੇ ਕਾਲ ਗ੍ਰਸਕ ਕੁਆ ਝੂਠੀ ਮਾਇਆ ਆਪ ਬੰਦਾਇਆ ਜਿਉ ਨਲਨੀ ਭਰਮ ਸੁਆ ਵੇਦ ਪੁਰਾਣ ਸਭੈ ਮਤ ਸੁਣ ਕੈ ਕਰੀ ਕਰਮ ਕੀ ਆਸਾ ਕਾਲ ਗ੍ਰਸਤ ਸਭ ਲੋਕ ਸਿਆਨੇ ਉੱਠ ਪੰਡਿਤ ਪੈ ਚੱਲੇ ਨਿਰਾਸਾ ਸਾ ਮਨ ਰੇ ਸਰਿਓ ਨਾ ਹੀ ਕਹਿ ਕਾਜਾ ਭਜਿਓ ਨਾ ਰਘੁਪਤ ਰਾਜਾ ਰਹਾਉ ਬਨ ਖੰਡ ਜਾਏ ਜੋਗ ਤਪ ਕੀਨੋ ਕੰਧ ਮੂਲ ਚੁਨ ਖਾਇਆ ਨਾਦੀ ਬੇਦੀ ਸ਼ਬਦੀ ਮੋਨੀ ਜਮ ਕੇ ਪਟੈ ਲਿਖਾਇਆ ਭਗਤ ਨਾਰਦੀ ਹਿਰਦੈ ਨ ਆਈ ਕਾਚ ਕੂਚ ਤਨ ਦੀ ਨਾ ਰਾਗ ਰਾਗਨੀ ਪਿੰਡ ਹੋਏ ਬੈਠਾ ਉਨ ਹਰ ਪੈ ਕਿਆ ਲੀਨਾ ਪਰਿਓ ਕਾਲ ਸਭੈ ਜਗ ਉਪਰ ਮਾਹ ਲਿਖੇ ਪਰਮ ਗਿਆਨੀ ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਨੀ ਕਰ ਦੂਜਾ ਦੋਏ ਦੋ ਲੋਚਨ ਪੇਖਾਂ ਹੋ ਹਰ ਬਿਨ ਔਰ ਨਾ ਦੇਖਾਂ ਨੈਣ ਰਹਿ ਰੰਗ ਲਾਈ ਅਬ ਬੇਗਲ ਕਹਿ ਨਾ ਜਾਈ ਹਮਰਾ ਭਰਮ ਗਿਆ ਪਭਾਗਾ ਜਬ ਰਾਮ ਨਾਮ ਚਿਤ ਲਾਗਾ ਰਹਾਉ ਬਾਜੀਗਰ ਡੰਕ ਬਜਾਈ ਸਭ ਖਲਕ ਤਮਾਸ਼ੇ ਆਈ ਬਾਜੀਗਰ ਸਵਾਂਗ ਅਕੇਲਾ ਆਪਣੇ ਰੰਗ ਰਹੇ ਅਕੇਲਾ ਕਥਨੀ ਕਹਿ ਭਰਮ ਨਾ ਜਾਈ ਸਭ ਕਥ ਕਥ ਰਹੀ ਲੁਕਾਈ ਜਾ ਕੋ ਗੁਰਮੁਖ ਆ ਬੁਝਾਈ ਤਾਂ ਹਿਰਦੇ ਰਹਿਆ ਸਮਾਈ ਗੁਰ ਕਿੰਚਿਤ ਕਿਰਪਾ ਕਿੰਨੀ ਸਭ ਤਨ ਮਨ ਦੇ ਹਰ ਲੀਨੀ ਕਹਿ ਕਬੀਰ ਰੰਗ ਰਾਤਾ ਮਿਲਿਓ ਜਗ ਜੀਵਨ ਦਾਤਾ ਜਾ ਕਹਿ ਨਿਗਮ ਦੂਧ ਕੇ ਠਾਡਾ ਸੁੰਦ ਬਿਲ ਸਮੁੰਦ ਬਿਲੋਵਨ ਕੋ ਮਾਟਾ ਤਾਂ ਕੀ ਹੋ ਬਿਲੋਵਨ ਹਾਰੀ ਕਿਉਂ ਮਿੱਟੇ ਗੋ ਛਾਛ ਤੁਹਾਰੀ ਚੇਰੀ ਤੂੰ ਰਾਮ ਨਾ ਕਰਸ ਪਤਾਰਾ ਜਗ ਜੀਵਨ ਪ੍ਰਾਣ ਅਧਾਰਾ ਰਹਾਉ ਤੇਰੇ ਗਲੇ ਤਉ ਪਗ ਬੇਰੀ ਤੂੰ ਘਰ ਕਰ ਮਈਏ ਫੇਰੀ ਤੂੰ ਅਜੂ ਨਾ ਚੇਤਸ ਚੇਰੀ ਤੂੰ ਜਮ ਬਪਰੀ ਹੈ ਹੇਰੀ ਪ੍ਰਭ ਕਰਨ ਕਰਾਵਣ ਹਾਰੀ ਕਿਆ ਚੇਰੀ ਹਾਥ ਵਿਚਾਰੀ ਸੋਈ ਸੋਈ ਸੋਈ ਸੋਈ ਜਾਗੀ ਜਿਤ ਲਾਇਆ ਤਿਤ ਲਾਗੀ ਚੇਰੀ ਹੈ ਸੁਮਤ ਕਹਾਂ ਤੇ ਪਾਈ ਚੇਰੀ ਤੈ ਸੁਮਤ ਕਹਾਂ ਤੇ ਪਾਈ ਜਾਤੇ ਭ੍ਰਮ ਕੀ ਲੀਕ ਮਿਟਾਈ ਸੋ ਰਸ ਕਬੀਰੇ ਜਾਣਿਆ ਮੇਰੋ ਗੁਰ ਪ੍ਰਸਾਦ ਮਨ ਮਾਨਿਆ ਜਹਿ ਬਾਜ ਨਾ ਜੀਆ ਜਾਈ ਜਿਉ ਮਿਲੈ ਤਾਂ ਘਾਲ ਕਮਾਈ ਸਦ ਜੀਵਨ ਭਲੋ ਕਹਾਹੀ ਮੂਹੇ ਬਿਨ ਜੀਵਨ ਨਾਹੀ ਅਬ ਕਿਆ ਕਥੀਏ ਗਿਆਨ ਵਿਚਾਰਾ ਨਿਜ ਨਿਰਖਤ ਗਤ ਵਿਵਹਾਰਾ ਰਹਾਓ ਕਸ ਕੁਕਮ ਚੰਦਨ ਗਾਰਿਆ ਬਿਨ ਨੈਨੋ ਜਗਤ ਨਿਹਾਰਿਆ ਪੂਤ ਪਿਤਾ ਇੱਕ ਜਾਇਆ ਬਿਨ ਠਾਹਰ ਨਗਰ ਬਸਾਇਆ ਜਾਚਕ ਜਨ ਦਾਤਾ ਪਾਇਆ ਸੋ ਦੀਆ ਨਾ ਜਾਈ ਖਾਇਆ ਛੋੜ ਨਾ ਜਾਈ ਬੂਕਾ ਔਰਨ ਪਹਿ ਜਾਨਾ ਚੁਕਾ ਜੋ ਜੀਵਨ ਮਰਨਾ ਜਾਣੇ ਸੋ ਪੰਚ ਸ਼ੈਲ ਸੁਖ ਮਾਨੇ ਕਬੀਰੇ ਸੋ ਤਨ ਪਾਇਆ ਹਰ ਭੇਟ ਤਾਪ ਮਿਟਾਇਆ ਕਿਆ ਪੜੀਏ ਕਿਆ ਗੁਣੀਏ ਕਿਆ ਵੇਦ ਪੁਰਾਣਾ ਸੁਣੀਏ ਪੜੇ ਸੁਣੇ ਕਿਆ ਹੋਈ ਜੋ ਸਹਿਜ ਨ ਮਿਲਿਓ ਸੋਈ ਹਰ ਕਾ ਨਾਮ ਨਾ ਜਪਸ ਗਵਾਰਾ ਕਿਆ ਸੋਚੇ ਬਾਰੰਬਾਰਾ ਰਹਾਓ ਅੰਧਿਆਰੇ ਦੀਪਕ ਚਾਹੀਏ ਇੱਕ ਬਸਤ ਅਗੋਚਰ ਲਹੀ ਹੈ ਬਸਤ ਅਗੋਚਰ ਪਾਈ ਘੱਟ ਦੀਪਕ ਰਿਹਾ ਸਮਾਈ ਕਹਿ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮਾਨਿਆ ਮਨ ਮਾਨੇ ਲੋਕ ਨਾ ਪਤੀਜੇ ਤਉ ਕਿਆ ਕੀਜੇ ਹਿਰਦੇ ਕਪਟ ਮੁਕ ਗਿਆਨੀ ਝੂਠੇ ਕਹਾਂ ਬਿਲੋਵਸ ਪਾਨੀ ਕਾਇਆ ਮਾਂਜਸ ਕੌਣ ਗੁਨਾ ਜੋ ਘੱਟ ਪੀਤਰ ਹੈ ਮਲਣਾ ਰਹਾਉ ਲੋਕੀ 68 ਤੀਰਥ ਨਹਾਇਆ ਕੌਰਾਪਨ ਤਉ ਨਾ ਜਾਈ ਲੋਕੀ 68 ਤੀਰਥ ਨਹਾਈ ਕੌਰਾਪਨ ਤਉ ਨਾ ਜਾਈ ਕਹਿ ਕਬੀਰ ਵਿਚਾਰੀ ਭਵ ਸਾਗਰ ਤਾਰ ਮੁਰਾਰੀ ਸੂਰਠ ਮਹੱਲਾ ਸੋਰਠ ਇੱਕ ਓਂਕਾਰ ਸਤਿਗੁਰ ਪ੍ਰਸਾਦ ਬਹੁ ਪਰਪੰਚ ਕਰ ਪਰਤਨ ਲਿਆਵੈ ਸੁਤ ਦਾਰਾ ਪੈ ਆਨ ਲੁਟਾਵੈ ਮਨ ਮੇਰੇ ਪੂਰੇ ਕਪ ਨਾ ਕੀਜੇ ਅੰਤ ਨਵੇਰਾ ਤੇਰੇ ਜੀ ਪੈ ਲੀਜੈ
1: ਕੋਈ ਪਾਣੀ ਨਾ ਪਾਵੇ ਕਹਿਤ ਕਬੀਰ ਕੋਈ ਨਹੀਂ ਤੇਰਾ ਹਿਰਦੇ ਰਾਮ ਰਾਮ ਕੀ ਨਾ ਜਪੇ ਸਵੀਰਾ ਸੰਤੋ ਮਨ ਪਵਨੇ ਸੁਖ ਬਣਿਆ ਕਿਸ਼ ਜੋਗ ਪ੍ਰਭਤ ਗਨਿਆ ਰਹੋ ਗੁਰ ਦਿਖਲਾਈ ਮੋਰੀ ਜਿਤ ਮਿਰਗ ਵਰਤ ਹੈ ਚੋਰੀ ਮੂੰਹ ਦਲੀਏ ਦਰਵਾਜੇ ਬਾਜੀ ਹਲੇ ਅਨਹਦ ਬਾਜੇ ਕੁੰਭ ਕਮਲ ਜਲ ਭਰਿਆ ਜਲ ਮਿਟਿਆ ਉੱਗਾ ਕਰਿਆ ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਤੋ ਮਨ ਮਾਨਿਆ ਰਾਗ ਸੋਠ ਭੁੱਖੇ ਭਗਤਨ ਕੇ ਜੇ ਜੈ ਮਹਿਲਾ ਆਪਣੇ ਲਿਜੇ ਹੋ ਮੰਗੋ ਸੰਤਨ ਨਾ ਮੈਂ ਨਾ ਹੀ ਕਿਸੀ ਕਾ ਦੇਣਾ ਮਾਧੋ ਕੈਸੀ ਬਣੇ ਤੁਮ ਸੰਗੇ ਆਪਣਾ ਦੇਹ ਤੋ ਲੈ ਵੋ ਮੰਗੇ ਰਹੋ ਦੋਏ ਸਿਰ ਮੰਗੋ ਚੂਨਾ ਪਾਓ ਘਿਓ ਸੰਗ ਲੂਨਾ ਆਦ ਸੇਰ ਮੰਗੋ ਦਾਲੇ ਮੁਕੋ ਦੋਨੋ ਭਗਤ ਜਵਾਲੇ ਖਾਟ ਮੰਗੋ ਚੋ ਪਾਏ ਸਹਿਰਾਨਾ ਅਵ ਤੁਲਾਏ ਉੱਪਰ ਕੋ ਮੰਗੋ ਖਿੰਦਾ ਤੇਰੀ ਭਗਤ ਕਹਿ ਜਨ ਥਿੰਦਾ ਮੈਂ ਨਾ ਹੀ ਕੀਤਾ ਲੱਭੋ ਇੱਕ ਨਾਓ ਤੇਰਾ ਮੈਂ ਫੱਬੋ ਕਹਿ ਕਬੀਰ ਮਨ ਮਾਨਿਆ ਤੋ ਹਰ ਜਾਣਿਆ ਰਸ ਉਠ ਬਾਣੀ ਭਗਤ ਨਾਮੇ ਨਾਮ ਦੇ ਜੀ ਕੀ ਘਰ ਦੂਜਾ ਇੱਕ ਪ੍ਰਸਾਦ ਜਬ ਦੇਖਾਂ ਤਬ ਗਵਾਂ ਤੋ ਜਨ ਧੀਰਜ ਪਾਵਾਂ ਨਾਦ ਸਮਾਹ ਲੋ ਸਤਿਗੁਰ ਪੇਟੇ ਲੈ ਦੇਵਾ ਰਹਾਓ ਜੇ ਜੇ ਚਿਲ ਮਿਲ ਕਰ ਸੰਤਾ ਤੇ ਅਨਦ ਬਸਾਦੁ ਜਾਨਤਾ ਜੋਤੀ ਜੋਤ ਸਮਾਨੇ ਮੈਂ ਗੁਰਪ੍ਰਸਾਦੀ ਜਾਨੇ ਰਤਨ ਕਮਲ ਕੋਠਰੀ ਚਮਕਾਰ ਬਿਜਲ ਤੇਹੀ ਨੇਰੇ ਨਾਹੀ ਦੂਰ ਨਿਜ ਆਤਮੇ ਰਿਹਾ ਭਰਪੂਰ ਅਜੈ ਅਨਤ ਸੂਰ ਉਜਿਆਰਾ ਤੈ ਦੀਪਕ ਜਲੇ ਸੰਸਾਰਾ ਗੁਰਪ੍ਰਸਾਦੀ ਜਾਨਿਆ ਜਨ ਨਾਮਾ ਸਹਿ ਸਮਾਨਿਆ ਕਾ ਚੌਥਾ ਸੋਠ ਪਹਾੜ ਪੜੋਸਨ ਪੂਛ ਲੈ ਨਾਮਾ ਨਾਮਾ ਕਾ ਪਹਿ ਜਾ ਸ਼ਾਨ ਸ਼ਵਾਈ ਹੋ ਤੋਹ ਪੈ ਦੁਗਣੀ ਮਜ਼ੂਰ ਦੇ ਹੋ ਮੁੱਕ ਬੇਡੀ ਦੇਹ ਬਤਾਈ ਹੋ ਰੀ ਭਾਈ ਬੇਡੀ ਦੇ ਨਾ ਜਾਈ ਦੇਹ ਬੇਡੀ ਰਹੋ ਸਮਾਈ ਹਮਾਰੇ ਬੇਡੀ ਪ੍ਰਾਣ ਧਾਰਾ ਰਹਾ ਬੇਡੀ ਪ੍ਰੀਤ ਮਜ਼ੂਰੀ ਮੰਗੇ ਜੋ ਕੂ ਸ਼ਾਨ ਸ਼ਵਾਵੇ ਹੋ ਲੋਕ ਕੁਟੰਬ ਸਭ ਹੋ ਤੈ ਤੋਰੇ ਤੋ ਆਪਣ ਬੇਡੀ ਆਵੇ ਹੋ ਐਸੇ ਐਸੋ ਬੇਡੀ ਬਨ ਸਕੋ ਸਭ ਅੰਤਰ ਸਭ ਠਾਈ ਹੋ ਗੂੰਗੇ ਮਹਾ ਅਮਦਰਸ ਆਖਿਆ ਪੁੱਛੇ ਕੋ ਨਾ ਜਾਈ ਜਾਈ ਹੋ ਬੇਟੀ ਕੇ ਗੁਣ ਸੋਨਰੀ ਬਾਈ ਜਲ ਜਲਦ ਬਾਂਧ ਤਰੂ ਥਾਪਿਓ ਹੋ ਨਮਕ ਸੋਮੀ ਸੀ ਬਹੋਰੀ ਲੰਕ ਪਪੀਖਨ ਆਪਿਓ ਹੋ ਸੋਠ ਕਰਤੀ ਜਾ ਅਣਮੜਿਆ ਮੰਦਰ ਬਾਜੇ ਬਿਨ ਸਾਬਣ ਕਰ ਗਾਜੇ ਬਾਦਲ ਬਿਨਾਂ ਵਰਖਾ ਹੋਏ ਦੋ ਤੱਤ ਵਿਚਾਰੇ ਕੋਈ ਮੋਕੋ ਮਿਲਿਓ ਰਾਮ ਸੁਨੇਹੀ ਜੇ ਮਿਲਿਆ ਦੇਹ ਸੋ ਦੇਹੀ ਰਹਾਓ ਮਿਲ ਪਾਸ ਕੰਚਨ ਹੋਇਆ ਮੁਖ ਮਨਸਾ ਰਤਨ ਪਰੋਇਆ ਨਿਜ ਪਾਉ ਭਿਆ ਭੋ ਭਾਗਾ ਗੁਰ ਪੁੱਛੇ ਮਨ ਪਤਿਆਗਾ ਜਲ ਪੀਤਰ ਕੁੰਭ ਸਮਾਨਿਆ ਸਭ ਰਾਮ ਏਕ ਕਰ ਜਾਣਿਆ ਗੁਰ ਚੇਲੇ ਮਨ ਮਾਨਿਆ ਜਨ ਨਾਮੇ ਤੱਤ ਪਛਾਣਿਆ ਰਾਸ ਉਠ ਬਾਣੀ ਭਗਤ ਰਵਿਦਾਸ ਜੀ ਕੇ ਕੁੰਭ ਪ੍ਰਸਾਦ ਜਬ ਹਮ ਹੋਤੇ ਤਬ ਤੂੰ ਨਾ ਹਬ ਤੂੰ ਮੈਂ ਨਾਹੀਂ ਅਨਲ ਅਗਮ ਜੈਸੇ ਲਹਿਰ ਮੈਂ ਉਹਦਤ ਜਲ ਕੇਵਲ ਜਲ ਮਾਹੀ ਮਾਦੇ ਕਿਆ ਕਹੀਏ ਪਰ ਐਸਾ ਜੈਸਾ ਮਾਨੀਆ ਹੋਈ ਨਾ ਤੈਸਾ ਰਹਾਓ ਨਾ ਪ੍ਰਤੇਕ ਚੰਗਾਸਨ ਸੋਇਆ ਸੁਪਨ ਪਿਆ ਭਿਖਾਰੀ ਅਸ਼ਟ ਰਾਜ ਬ੍ਰਿਸ਼ਟ ਦੁੱਖ ਪਾਇਆ ਸੋਗਤ ਭਈ ਹਮਾਰੀ ਰਾਜ ਭੰਗਮ ਪਰ ਸੰਗ ਜੈਸੀ ਹੈ ਅਬ ਕਾ ਸਿਮਰਨ ਜਾਣ ਆਇਆ ਅਨਕ ਕਟ ਜੈਸੀ ਪੂਲ ਪਰੇ ਅਬ ਕਹਤੇ ਕਹਿਣਾ ਆਇਆ ਸਰਬੇ ਏਕ ਅਨੇਕ ਸੋਵੇਂ ਘੱਟ ਸਭ ਘੱਟ ਭੁਗਵੇ ਭਾ ਸੋਈ ਕਹਿ ਰੁਦਾਸ ਹਾਥ ਪੈ ਨਿਰ ਸਹਿਜੇ ਹੋਏ ਸੋ ਹੋਈ ਜੋ ਹਮ ਬਾਂਧੇ ਮੂੰਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਧੇ ਆਪਣੇ ਛੁੱਟਣ ਕੋ ਵਚਨ ਯਤਨ ਕਰੋ ਹਮ ਛੁੱਟੇ ਤੁਮ ਰਾਧੇ ਮਾਧਵੇ ਜਾਨ ਹੋ ਜੈਸੀ ਤੈਸੀ ਅਬ ਕਹਾ ਕਰੋਗੇ ਐਸੀ ਰਹਾਉ ਮੀਨ ਪਕੜ ਫਾਂਕਿਓ ਅਰ ਕਾਟਿਓ ਰਾਂਦ ਕੀਓ ਬਾਨ ਬਹੁ ਬਾਨੀ ਖੰਡ ਖੰਡ ਕਰ ਭੋਜਨ ਕੀਨੋ ਤੂੰ ਨਾ ਬਿਸਰੋ ਪਾਨੀ ਆਪਣ ਬਾਪੇ ਨਾਹੀਂ ਕਿਸੇ ਕੋ ਭਾਵਨ ਹਰ ਕੋ ਭਾਵਨ ਕੋ ਹੈ ਰਾਜਾ ਮੋਹ ਪਟਲ ਸਭ ਜਦ ਵਿਆਹ ਭਗਤ ਨਹੀਂ ਸੰਤਾਪਾ ਕਹਿ ਰਵਿਦਾਸ ਭਗਤ ਇੱਕ ਬਾਡੀ ਅਬ ਇਹ ਕਾ ਸਿਓ ਕਹੀਏ ਜਾ ਕਾਰਨ ਤੁਮ ਰਾਧੇ ਸੋ ਦੁੱਖ ਅਜੂਹ ਸਹੀਏ ਦੁਲਭ ਜਨਮ ਪੁੰਨ ਫਲ ਪਾਇਓ ਵਿਰਥਾ ਜਾਤ ਅਭਿਵੇਕੈ ਰਾਜੇ ਇੰਦਰ ਸੰਸਰ ਕਹਿ ਗ੍ਰਹਿ ਆਸਨ ਬੇਨ ਹਰ ਭਗਤ ਕਹੋ ਕਹਿ ਲਿਖੈ ਨਾ ਬਿਜਾਰ ਰਾਜਾ ਰਾਮ ਕੋ ਰਸ ਜਹਿ ਰਸ ਅਨਰਸ ਬਿਸਰ ਨਾਹੀ ਬਿਸਰ ਜਾਹੀ ਰਹੋ ਅਜਾਨ ਅਜਾਨ ਪੈ ਹਮ ਬਾਬਾ ਸੋਚ ਅਸੋਚ ਦਿਵਸ ਜਾਹੀ ਇੰਦਰੀ ਸਬਲ ਨਿਵਲ ਵਿਵੇਕ ਬੁੱਧ ਪਰਮਾਥ ਵਿਵੇਸ ਨਹੀਂ ਕਹੇ ਤਨ ਅਚਰੀਅਤ ਅਨ ਕਸ਼ ਸਮਝ ਨਾ ਪਰੇ ਅਪਰ ਮਾਇਆ ਕਹਿ ਉਦਾਸ ਉਦਾਸ ਦਾਸ ਮਤ ਪਰ ਕਰੋ ਕੋਪ ਕਰੋ ਜੇ ਜੇ ਦਇਆ ਸੁਖ ਸਰ ਸੁਰਤਰ ਚਿੰਤਾਮਨ ਕਾਮ ਕੇ ਕਾਮ ਧੇਨ ਬਸ ਜਾ ਕੇ ਚਾਰ ਸਿੱਧ ਨਵਨਿਧ ਕਰ ਤਲ ਤਾ ਕੇ ਹਰ ਹਰ ਹਰ ਨਾ ਜਪੇ ਰਸਨਾ ਅਵ ਸਭ ਤਿਆਗ ਬਚਨ ਰਚਨਾ ਰਹੁ ਨਾਨਾ ਖਿਆਨ ਪੁਰਾਨ ਵੇਦ ਵੇਦ ਚੌਤੀਸ ਅੱਖਰ ਮਾਹੀ ਵਿਆਸ ਵਿਚਾਰ ਕਿਹਾ ਪ੍ਰਮਾਤ ਰਾਮ ਨਾਮ ਸਰ ਨਾਹੀ ਸਹਿ ਸਮਾਦ ਉਪਾਦ ਰਹਿਤ ਫੁਨ ਵੱਡੇ ਭਾਗ ਲਿਬ ਲਾਗੇ ਕਹਿ ਰਵਿਦਾਸ ਪ੍ਰਗਾਸ ਰਿਦੇ ਤਰ ਜਨਮ ਮਰਮ ਪੈ ਪਾਗੀ ਜੋ ਤੁਮ ਗਿਰਵਰ ਤੋ ਹਮ ਮੋਰਾ ਤੋ ਜੋ ਤੁਮ ਚੰਦ ਤੋ ਹਮ ਪੈ ਹੈ ਚਕੋਰਾ ਮਾਧਵੇ ਤੁਮ ਨਾ ਤੁਰ ਹਮ ਤੂੰ ਹਮ ਨਹੀਂ ਤੋਰੇ ਤੁਮ ਸਿਓ ਤੋਰਾ ਕਵਨ ਸਿਓ ਜੋਰੇ ਰਹੋ ਜੋ ਤੁਮ ਦੀਵਰਾ ਤੋ ਹਮ ਬਾਤੇ ਜੋ ਤੁਮ ਤੀਰਥ ਤੋ ਹਮ ਜਾਤੀ ਸਾਚੀ ਪੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਜਹਿ ਜਹਿ ਜਾਓ ਤਹਿ ਤਹਾ ਤੇਰੀ ਸੇਵਾ ਤੁਮ ਸੋ ਠਾਕੁਰ ਓ ਨਾ ਦੇਵਾ ਤੁਮਰੀ ਭਜਨ ਕਟੇ ਜਮ ਫਾਂਸਾ ਭਗਤ ਹੇਤ ਗਾਵੇ ਰਵਿਦਾਸਾ ਜਲ ਕੀ ਪੀਤ ਪਵਨ ਕਾ ਥੰਬਕ ਰਕਤ ਬੂੰਦ ਕਾ ਗਾਰਾ ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਵਸੇ ਵਿਚਾਰਾ ਆਪ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵ ਪੰਖ ਬਸੇਰਾ ਰਹੋ ਰਾਖੋ ਕੰਨ ਉਸਾਰੋ ਨੀਵਾ ਸਾਚੇ ਸਾਢੇ ਤੀਨ ਹਾਥੀ ਸੇਵਾ ਬੰਕੇ ਬਾਲ ਪਾਗ ਸਿਰ ਡੇਰੀ ਇਹ ਤਾਂ ਹੋ ਗਿਆ ਪਸਮੀ ਢੇਰੀ ਉੱਚੇ ਮੰਦਰ ਸੁੰਦਰ ਨਾਰੇ ਰਾਮ ਨਾਮ ਬਿਨ ਬਾਜੀ ਹਾਰੀ ਮੇਰੀ ਜਾਤ ਕਮੀਨੀ ਪਾਤ ਕਮੀਨੀ ਹੋਛਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ ਰਾਮਚੰਦ ਕਹਿ ਰਵਿਦਾਸ ਚਮਾਰਾ ਚਮਰਟਾ ਗਾਂਠ ਨਾ ਜਨੀ ਲੋਕ ਠਾਵੇ ਅਪਨ ਪਨ ਹੀ ਰਹੋ ਆਰ ਨਹੀਂ ਜਹ ਤੁਪੋ ਨਹੀਂ ਰਾਮ ਵੀ ਠਾਉ ਰੂਪੋ ਲੋਕ ਗਾਂਠ ਗਾਂਠ ਖਰਾ ਵੀ ਕੁਚਾ ਹੋਂ ਬਿਨ ਗਾਂਠੇ ਜਾਏ ਪਹੁੰਚਾ ਹਰਿਦਾਸ ਜਪੇ ਰਾਮ ਨਾਮਾ ਮੋਹ ਜਮ ਸਿਓ ਨਾਹੀ ਕਾਮਾ ਰਾਸੋਟ ਬਾਣੀ ਭਗਤ ਭਿਖਨ ਕੀ ਕੁੰਕ ਪ੍ਰਸਾਦ ਨੈਨ ਨੀਰ ਵਹੇ ਤਨ ਕੀਨਾ ਪੇਵੇ ਕੇਸ ਦੁੱਧ ਬਾਣੀ ਰੂਦਾ ਕਾਂਠ ਸਭ ਨੇ ਉਚਰੇ ਅਬ ਕਿਆ ਕਰੇ ਪੁਰਾਣੀ ਰਾਮ ਰਾਏ ਹੋ ਵੈਦ ਬਨਵਾਰੀ ਆਪਣੇ ਸੰਤੇ ਰਹੇ ਵਾਰੀ ਹਉ ਮਤੀ ਪੀ ਸਰੀਰ ਜਨਹਿ ਕਰਕ ਕਰੇਜੇ ਮਾਹੀ ਐਸੀ ਬੇਦਨ ਉਪਜ ਖਰੀ ਭਈ ਵਾਹ ਕਾ ਔਖਦ ਨਾਹੀ ਹਰ ਕਾ ਨਾਮ ਅਮਰ ਜਲ ਨਿਰਮਾ ਇਹ ਔਖਦ ਦਾ ਜਗ ਸਾਰਾ ਗੁਰਪ੍ਰਸਾਦ ਕਹੇ ਜਨ ਭੀਖਣ ਪਾਉ ਮੁਖ ਦੁਆਰਾ ਐਸਾ ਨਾਮ ਰਤਨ ਨਿਰਮੁਲਕ ਪੂਰਨ ਪਦਾਰਥ ਪਾਇਆ ਅਨਕ ਜਤਨ ਕਰ ਹਿਰਦੇ ਰਾਖਿਆ ਰਤਨਾ ਛਪੇ ਛਪਾਇਆ ਹਰ ਗੁਣ ਕਹਿਤੀ ਕਹਿ ਨਾ ਜਾਈ ਜੈਸੇ ਗੁੰਗੇ ਕੀ ਮਠਿਆਈ ਰਹੋ ਰਸਨਾ ਰਾਮਤ ਸੁਨਤ ਸੁਖ ਸਰਮਤ ਚਿਤ ਚੇਤੇ ਸੁਖ ਹੋਈ ਕਹੋ ਭੀਖਣ ਦੋਏ ਨੈਸ ਦੁਖੇ ਜਹ ਦੇਖਾਂ ਤਹ ਸੋਈ ਇਤਨਾ ਆਸਰੀ ਮਹਲਾ ਪਹਿਲਾ ਘਰ ਪਹਿਲਾ ਚੁੱਪ ਦੇ ਕੁੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂ ਜਿਸ ਗੁਰਪ੍ਰਸਾਦ ਜੋ ਡਰ ਹੈ ਆਪਣੇ ਕਹਿਸੋ ਕਰੀ ਪੁਕਾਰ ਦੁੱਖ ਪ੍ਰਸਾਦ ਸਿਵਿਆ ਸੁਦਾ ਸਦ ਤਾਰ ਸਹਿਬ ਮੇਰ ਨੀਤ ਮੈਂ ਸਦ ਤਾਰ ਹਉ ਅੰਧਨ ਸਾਹਿਬ ਸਹਿਬਿਆ ਅੰਛ ਰਹਿ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰ ਹੋਏ ਦਿਆਲ ਤੇਰੇ ਨਾਮ ਤਰਾ ਸਾਧ ਕੁਰਬਾਨੀ ਜਾਓ ਰਹਾਓ ਸਰਵ ਸੱਚਾ ਕਿ ਦੂਜਾ ਨਾ ਕੋਈ ਤਾਂ ਕਿ ਸਿਵਿਆ ਸੁ ਕਰੇ ਜਾ ਕੁ ਨਦ ਕਰੇ ਤੁਧ ਬਾਜ ਪਿਆਜ ਦੁੱਧ ਪਾਜ ਪਿਆਰੇ ਕਹਾ ਕੇ ਬਰਹਾਸਾ ਸਭ ਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀਂ ਕੋਏ ਜਿਸ ਅੱਗੇ ਪਿਆਰੇ ਜਹ ਕਹਾ ਰਹਾ ਸੇਬ ਸਾਹਿਬ ਆਪਣਾ ਪਿੰਜਾਂ ਚ ਕੋਈ ਨੰਦ ਤਾਕਤ ਦਾਸ ਸਾਹਿਬ ਬਿੰਦੂ ਚ ਕੁਛ ਹੋਏ ਸਾਹਿਬ ਤੇਰੇ ਨਾਮ ਬਿੱਟਾ ਬਿੰਦੂ ਚ ਕੁਛ ਹੋਏ ਰਹਾਓ ਦਾ ਨਾਸ ਮਿਲਵਾ ਹਮ ਆਦਮੀ ਹੈ ਇਕਦਮੇ ਮੋਹਤ ਨਾ ਜਾਣਾ ਨਾਨਕ ਬਿਨ ਵੇ ਤਿਸੇ ਸਰੀਵੋ ਜਾ ਕੇ ਜੀ ਪ੍ਰਾਣਾ ਅੰਧੇ ਜੀਵਨਾ ਵਿਚਾਰ ਦੇਖ ਕੇਤੇ ਕੇ ਦੇਣਾ ਰਹਾਓ ਸਾਸ ਮਾਸ ਸਭ ਜੀਓ ਤੁਮਾਰ ਤੂੰ ਮੈਂ ਖਰਾ ਪਿਆਰਾ ਨਾ ਨਾਨਕ ਸਾਹਿਬ ਏਵ ਕਹਿਤੇ ਸਾਚੇ ਪਰਵਤਗਾਰਾ ਜੇ ਤੂੰ ਕਿਸੇ ਨਾ ਦੇਹੀ ਮੇਰੇ ਸਾਹਿਬਾ ਕਿਆ ਕੋ ਕੱਢੇ ਗਹਿਣਾ ਨਾਨਕ ਬਿਨ ਵੇ ਸੋ ਕਿਛ ਪਾਏ ਪੂਰਵ ਲਿਖਿਆ ਰਹਿਣਾ ਨਾਮ ਖਸਮ ਕਾ ਚੇਤਨਾ ਕੀਏ ਕਪਟੀ ਕਪਟ ਕਮਾਣਾ ਜਮ ਦੁਆਰ ਜਾਪਕ ਚਲਾਇਆ ਤਾਂ ਚੱਲਦਾ ਪਛਤਾਣਾ ਜਬ ਲਗ ਦੁਨੀਆਂ ਰਹੇ ਨਾਨਕ ਕਿਸ ਸੁਣੀਏ ਕਿਸ ਕਹੀਏ ਪਰ ਹਮ ਰਹਿ ਨਾ ਪਾਇਆ ਜੀਵਤ ਮਰ ਰਹੀਏ ਤਨਾਸਰੀ ਮਹਲਾ ਪਹਿਲਾ ਕਾ ਦੂਜਾ ਇੱਕ ਓਂਕਾਰ ਸਤਿ ਪ੍ਰਸਾਦ ਕਿਉਂ ਸਿਮਰੀ ਸਿਮਰਿਆ ਨਹੀਂ ਜਾਏ ਤਪੇ ਹਿਆਓ ਜੀੜਾ ਵੇ ਲਾਏ ਸਿਰ ਜ ਸਵਾਰੀ ਸਾਚਾ ਸੋਏ ਤਿਸ ਬਿਸਰੀਏ ਚੰਗਾ ਕਿਉਂ ਹੋਏ ਹਿਕਮਤ ਹੁਕਮ ਨਾ ਪਾਇਆ ਜਾਏ ਕਿਉਂ ਘਰ ਸਾਚ ਮਿਲੋ ਮੇਰੀ ਮਾਏ ਰਹੋ ਬਖਰ ਨਾਮ ਦੇਖਣ ਕੋਈ ਜਾਏ ਨਾ ਕੁਛ ਸੱਚ ਆਖੇ ਨਾ ਕੁ ਖਾਏ ਲੋਕ ਪਤੀਨੇ ਤਾਂ ਪਤ ਹੋਏ ਤਾਂ ਪਤ ਰਹੇ ਰਾਖੇ ਜਾ ਸੋਏ ਜਹ ਦੇਖਾ ਤੈ ਰਿਹਾ ਸੁਆਏ ਤੁਧ ਬਿਨ ਦੂਜਾ ਨਾਹੀਂ ਜਾਏ ਜੇ ਕੋ ਕਰੇ ਕੀਤੇ ਕਿਆ ਹੋਏ ਜਿਸ ਨੂੰ ਬਸ ਸੱਚ ਸੋਏ ਹੁਣ ਉੱਠ ਚੱਲਣਾ ਬਹੁਤ ਕਹਿ ਤਾਲ ਕਿਆ ਮੁਦੇਸਾ ਗੁਣ ਨਹੀਂ ਨਾਲ ਜੈਸੀ ਨਦਰ ਕਰੇ ਤੈਸਾ ਹੋਏ ਬੇਨਦਰੀ ਨਾਨਕ ਨਹੀਂ ਕੋਏ ਤਨਾਸੀ ਮਲ ਪਹਿਲ ਨਦਰ ਕਰੇ ਤਾਂ ਸਮੇਂ ਜਾਏ ਆਤਮਾ ਦਰਵੇ ਰਹੇ ਲਿਵ ਲਾਏ ਆਤਮਾ ਪਰਾਤਮਾ ਏਕੋ ਕਰੇ ਅੰਤਰ ਕੀ ਦੁਰਦਾ ਅੰਤਰ ਮਰੇ ਗੁਰਪ੍ਰਸਾਦੀ ਪਾਇਆ ਜਾਏ ਹਰ ਸਿਓ ਚੇਤ ਲਾਗੇ ਫਿਰ ਕਾਲ ਨਾ ਖਾਏ ਰਹੋ ਸੱਚ ਸਿਮਰੇ ਹੋ ਪ੍ਰਗਾਸ ਤਾਂ ਤੇ ਵਿਖਿਆ ਮੈਂ ਰਹੇ ਉਦਾਸ ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲਤਰ ਵਿੱਚੇ ਗਤ ਪਾਏ ਐਸੀ ਸੇਵਕ ਸੇਵਾ ਕਰੇ ਜਿਸ ਕਾ ਜੀਓ ਤਿਸ ਆਗੇ ਤਰੇ ਸਾਹਿਬ ਪਾਵੇ ਸੁਪ੍ਰਵਾਨ ਸੋ ਸੇਵਕ ਦਾਗੇ ਪਾਵੇ ਮਾਣ ਸਤਿਗੁਰ ਕੀ ਮੂਰਤ ਹਿਰਦੇ ਵਸਾਏ ਜੋ ਇੱਛੇ ਸੋਈ ਫਲ ਪਾਏ ਸਾਚਾ ਸਾਹਿਬ ਕਿਰਪਾ ਕਰੇ ਸੋ ਸੇਵਕ ਜਮ ਤੇ ਕੈਸਾ ਡਰੇ ਪੰਥ ਨਾਨਕ ਹਰਿ ਵਿਚਾਰ ਸਾਚੀ ਬਾਣੀ ਸਿਓ ਤਰੀ ਪਿਆਰ ਤਾਂ ਕੇ ਪਾਵੇ ਮੁਖਤਵਾਰ ਜਪ ਤਪ ਸਭ ਇਹ ਸ਼ਬਦ ਹੈ ਸਾਰ ਤਨਾਸੀ ਮਹਲਾ ਪਹਿਲਾਂ ਜੋ ਤਪ ਹੈ ਬਾਰਵਾ ਤੇ ਅਪ ਤਪ ਖੱਪੇ ਪਦ ਕਰ ਜੈ ਤਨ ਬਾਣੀ ਬਿਸਜਾਏ ਚੋ ਪੱਕਾ ਰੁਗੀ ਵੀ ਲਾਏ ਬੋਤਾ ਬੋਲਣ ਚੱਖਣ ਹੋਏ ਬਿਨ ਬੋਲੇ ਜਾਣੀ ਸਭ ਸੋਏ ਸਭ ਸੋਏ ਰਹੋ ਜਿਨ ਕਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਨ ਮਨ ਰਾਖਿਆ ਅਗਨੀ ਪਾਏ ਵਾਜੇ ਪਵਨ ਆਖੇ ਸਭ ਜਾਏ ਜੇ ਤਮ ਪ੍ਰੀਤ ਸਵਾਦ ਸਵਾ ਕਾਲਖ ਦਾਗਾ ਦਾਗ ਦਾਗ ਦੋਸ ਮੋਹ ਚੱਲਿਆ ਜਾਏ ਦਾਗ ਦੋਸ ਮੋਹ ਚੱਲਿਆ ਲਾਏ ਦਾਗੇ ਵੈਸ ਨਾਹੀਂ ਥਾ ਜਾਏ ਕਰ ਮਿਲੇ ਆਖਾਂ ਤਿਆ ਨਾਉ ਜੇ ਤਿਲਗ ਤਾਨਾ ਹੋਰ ਨਹੀਂ ਥਾਉ ਜੇ ਕੋ ਡੁੱਬੇ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਤਾਰ ਤਨਾਸੀ ਮਲ ਪਹਿਲਾਂ ਚੋਸ ਲਾਏ ਚੀਤ ਨਾ ਭਿੱਜੇ ਜੇ ਬਦੀ ਕਰੇ ਤਾਂ ਤਸੂ ਨਸੀਜੇ ਚੋਰ ਕੀ ਮਹਾਮਾ ਪਰ ਨਾ ਕੋਏ ਚੋਰ ਕਿਆ ਚੋਰ ਕੀਆ ਚੰਗਾ ਕੇ ਹੋਏ ਸੁਣ ਮਨ ਅੰਧੇ ਕੁੱਤੇ ਕੁੜਿਆਰ ਬੇਨ ਬੋਲੇ ਬੁਝੀਏ ਵੀ ਸਚਿਆਰ ਰਹੋ ਚੋਰ ਸਵਾਲੇ ਚੋਰ ਸਿਆਣਾ ਕੋਟੇ ਕਾ ਮੂਲ ਏਕ ਦੁਗਾਣਾ ਜੇ ਸਾਥ ਰੱਖੇ ਦਿਜ ਰਾਏ ਜਾ ਪਰਖੇ ਕੋਟਾ ਹਾਰ ਜਾਏ ਜੈਸਾ ਕਰੇ ਸੋ ਤੈਸਾ ਪਾਏ ਆਪ ਬੀਜ ਆਪੇ ਖਾਵੇ ਜੇ ਵਡਿਆਈਆਂ ਆਪੇ ਖਾਏ ਜੇ ਸੋਤ ਤਹੇ ਰਹਾਉ ਜਾਏ ਜੇ ਸੋ ਕੂੜੀਆਂ ਕੂੜ ਕਬਾੜ ਪਾਵੇ ਸਭ ਆਖੋ ਸੰਸਾਰ ਤੁਧ ਪਾਵੇ ਅੱਧੀ ਪ੍ਰਵਾਨ ਨਾਨਕ ਜਾਣੇ ਜਾਣ ਸੁਹਾ ਸੁਜਾਨ ਤਨਾਸੀ ਮਹਿਲ ਪਹਿਲਾਂ ਕਾਇਆ ਕਾਗਦ ਮਨ ਪ੍ਰਵਾਨਾ ਸਿਰ ਕੇ ਲੇਖ ਨਾ ਪੜੇ ਆਣਾ ਦਰਗੇ ਪੜੀਏ ਤੀਨੇ ਲੇਖ ਖੋਟਾ ਕਾਰਨ ਆਵੇ ਆਵੇ ਵੇਖ ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖੇ ਸਭ ਕੋਈ ਰਹੋ ਕਰਦੀ ਕੂੜ ਬੋਲ ਮਲ ਜਾ ਖਾਏ ਬ੍ਰਾਹਮਣ ਨਾਵੇ ਜੀ ਕਾਹੇ ਜੋਗੀ ਜੁਗਤ ਨਾ ਜਾਣੇ ਆਂਦਾ ਤੀਨੇ ਉਜਾੜੇ ਕਾ ਬੰਧ ਸੋ ਜੋਗੀ ਜੋ ਜੋ ਵਿਛਾਣੇ ਗੁਰਪ੍ਰਸਾਦੀ ਇੱਕੋ ਜਾਣੇ ਕਾਜੀ ਸੋ ਜੋ ਉਲਟੀ ਕਰੇ ਗੁਰਪ੍ਰਸਾਦ ਜੀਵਿਤ ਮਰੇ ਸੋ ਬ੍ਰਹਮ ਜੋ ਬ੍ਰਹਮ ਵਿਚਾਰੇ ਆਪ ਤੇਰੇ ਸਗਲੇ ਕੁਲ ਉਤਾਰੇ ਦਾਨ ਦਾਨਸ ਬੰਧ ਸੋਏ ਦਿਲ ਧੋਵੇ ਮੁਸਲਮਾਨ ਸੋਏ ਮਲ ਖੋਵੇ ਪੜਿਆ ਗੁਜੇ ਸੋ ਪ੍ਰਵਾਨ ਜਿਸ ਸਿਰ ਦਾਗੇ ਕਾ ਨਿਸ਼ਾਨ ਤਨਾਸੀ ਮਲ ਪਹਿਲਾਂ ਘਰ ਚੀਜਾ ਇੱਕ ਓਂਕਾਰ ਸਤ ਪ੍ਰਸਾਦ ਕਾਲ ਨਾ ਹੀ ਯੋਗ ਨਹੀਂ ਨਾ ਹੀ ਸਤ ਘਟਾਬ ਥਾਨ ਸੱਠ ਜਾਗ ਪ੍ਰੇਸ਼ਟ ਹੋਏ ਡੂਬਤਾ ਇਹ ਜਾਗ ਕੱਲ ਮੈਂ ਰਾਮ ਨਾਮ ਸਾਰ ਅੱਖੀ ਤਾਂ ਮਿਟੇ ਨਾਕ ਪਕੜੇ ਠੱਗਣ ਕੋ ਸੰਸਾਰ ਹਾ ਆਂਟ ਸੇ ਤੀ ਨਾਕ ਪਕੜੇ ਸੂਝ ਤੇ ਤੇ ਲੋ ਮਗਰ ਪਾਛੇ ਕਸ ਨਾ ਸੋਜੇ ਇਹ ਪਦਮ ਅਲੋ ਸਖਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਹੀ ਸੇਸ ਸਭ ਇੱਕ ਬਾਰ ਹੋਈ ਧਰਮ ਕੀ ਗਾਤੀ ਰਹੀ ਅਸਤ ਸਾਜ ਸਾਜ ਪੁਰਾਣ ਸੋਧੇ ਕਰੇ ਵੇਦ ਅਭਿਆਸ ਬੇ ਨਾਮ ਹਰ ਕੇ ਮੁਕਤ ਨਹੀਂ ਕਹੇ ਨਾਨਕ ਦਾਸ ਤ੍ਰਾਸੀ ਮਹਿਲ ਪਹਿਲਾ ਆਰਤੀ ਏਕੋ ਕਾਰ ਪ੍ਰਸਾਦ ਗਗਨ ਮੇ ਥਾ ਰਾਵ ਚੰਦ ਦੀਪਕ ਬਾਨੇ ਤਾਰਕ ਮੰਡ ਜਨਕ ਮੋਤੀ ਤੂੰ ਮਲ ਆਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੁਲਾਨ ਜੋਤੀ ਕੈਸੀ ਆਤੇ ਹੋਏ ਪਵ ਖਰਨਾ ਤੇਰੀ ਆਤੇ ਅਨਹਤਾ ਸਭ ਜੰਤ ਪੇਰੀ ਰਹਾਉ ਸਹਿਸਤਾਵ ਨੈਨ ਨਾਨ ਨੈਨ ਹੈ ਤੋਹੇ ਕਹੋ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਾਵੇ ਬਿਨ ਨਾਨ ਏਕ ਪਰ ਗੰਧ ਬਿਨ ਸਹਿਸ ਤਵ ਗੰਧ ਇਹ ਵਿਚਲਤ ਮੋਹੀ ਸਮੇਂ ਜੋ ਜੋਤ ਹੈ ਸੋਏ ਤਿਸ ਕਹਿ ਚਾਨ ਸਭ ਕੇ ਸਭ ਮੈਂ ਚੰਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਆਰਤੀ ਹੋਏ ਹਰ ਚੰਨ ਕਾ ਮਕਰਾਂਤ ਲੋਕਤ ਮਨੋ ਅੰਦਰ ਮੋਹ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਨਕ ਹੋਏ ਜਾ ਤੇ ਤੇਰੇ ਨਾਮ ਵਾਸਾ ਤਰਾਸੀ ਮਹਿਲਾ ਤੀਜਾ ਕਰ ਦੂਜਾ ਚੌਪਦੇ ਓਂਕਾਰ ਸੁਰ ਸਾਧ ਇਹ ਤਨ ਅਖੋਟ ਨਾ ਨਖੁੱਟ ਜਾਏ ਪੂਰੇ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕੋ ਸਾਧ ਸਾਧ ਬਲ ਜਾਈ ਗੁਰ ਕੇ ਪਾਤੇ ਹਰ ਮਨ ਵਸਾਏ ਸੇ ਧਨਵੰਤ ਹਰ ਨਾਮ ਲਿਵਲਾਏ ਗੁਰਪੂਰੇ ਹਰ ਧਨ ਪ੍ਰਗਾਸ ਹਰ ਕੇ ਪਾਤੇ ਮਸੇ ਮਨ ਆਏ।

ਗੁਰ ਅੰਕ ਸਮਾਰ ਜਵਾਲਨ ਹਾਰਾ ਮਨ ਅਸਾਧ ਸਾਧੇ ਜਾਨ ਕੋਏ ਅਚਾਰ ਚਰੇ ਤਾਂ ਨਿਰਮਲ ਹੋਏ ਗੁਰਮੁਖੇ ਮਨ ਲਿਆ ਸਵਾਰ ਉਮੇ ਵਿੱਚੋਂ ਤਜੇ ਵਿਕਾਰ ਜੋ ਤੁਰ ਰੱਖਿਆ ਨਾ ਮੇਲ ਮਿਲਾਏ ਕਰਦੇ ਨਾ ਵਿਛੇ ਸਭ ਸਮਾਏ ਆਪਣੀ ਕਲਾ ਆਪੇ ਪ੍ਰਭ ਜਾਣੇ ਨਾਨਕ ਗੁਰਮੁਖ ਨਾਮ ਸੰਪਛਾਣੇ ਤਰਾਸੀ ਮਹਲਾ ਤੀਜਾ ਕਾਚਾ ਧਨ ਸੰਚੇ ਮੂਰਖ ਗਵਾਰ ਮਨ ਭੁੱਲੇ ਅੰਧ ਗਵਾਰ ਵਿਖਿਆ ਕੇ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਧਨ ਗੁਰਮਤਿ ਪਾਏ ਕਾਚਾ ਧਨ ਫੁਨਾਵੇ ਜਾਏ ਰਹਾਉ ਮਨ ਭੁੱਲੇ ਸਭ ਮਰੇ ਗਵਾਰ ਭਾਵ ਜਲ ਡੁੱਬੇ ਨਾ ਪਾਰ ਨਾ ਪਾਰ ਸਤ ਪੇਟੇ ਪੂਰੇ ਭਾਗ ਸਾਚ ਰਤੇ ਅਹਿਨਸ ਵੈਰਾਗ ਚੋ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ ਪੂਰੇ ਭਾਗ ਹਰ ਨਾਮ ਸਵਾਣੀ ਸੇ ਸਾਧਕ ਤਾਸੇ ਸਭ ਲੋਏ ਪੂਰੇ ਭਾਗ ਪ੍ਰਾਪਤ ਹੋਏ ਸਭ ਕੀ ਸਾਚਾ ਸਾਚਾ ਹੈ ਸੋਏ ਉੱਤਮ ਬ੍ਰਹਮ ਪਛਾਣੇ ਕੋਏ ਸੱਚ ਸਾਚਾ ਸੱਚ ਆਪ ਦਰਾਹੇ ਨਾਨਕ ਆਪੇ ਵੇਖੇ ਆਪੇ ਸੱਚ ਲਾਏ ਤਨਾਸਰੀ ਮਾਲਾ ਤੀਜਾ ਨਾਵੇ ਕੀ ਕੀਮਤ ਮਿਤ ਨਾਵੇ ਕੀ ਮਿਤ ਮਿਤ ਕਹੀ ਨਾ ਜਾਏ ਜਿਸੇ ਜਨ ਸਥਾਨ ਜਿਨ ਇੱਕ ਨਾਮ ਲਿਵਲਾਏ ਗੁਰਮਤਿ ਸਾਚੀ ਸਾਚਾ ਵਿਚਾਰ ਆਪੇ ਬਖਸ਼ੇ ਦੇਵ ਵਿਚਾਰ ਹਰ ਨਾਮ ਆਚਾਰ ਪ੍ਰਭ ਆਪ ਸੁਣਾਏ ਕਲੀ ਅਕਾਲ ਵਿੱਚ ਗੁਰਮ ਪਾਏ ਰਹੋ ਹਮ ਮੂਰਖ ਮੂਰਖ ਮਨ ਮਾਹੇ ਹੋਮੇ ਵਿੱਚ ਸਭ ਕਾਰ ਕਮਾਏ ਗੁਰਪ੍ਰਸਾਦੀ ਹੋਮੇ ਜਾਏ ਆਪੇ ਬਖਸ਼ੇ ਲੈ ਮਿਲਾਏ ਵਿਖਿਆ ਕਾਤਨ ਬਹੁਤ ਅਭਿਮਾਨ ਅਹੰਕਾਰ ਡੁੱਬੇ ਨਾ ਪਾਵੇ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਲਾਹੇ ਸਾ ਸੋਏ ਆਪੇ ਸਾਜੇ ਕਰਤਾ ਸੋਏ ਤਿਸ ਬਿਨ ਦੂਜਾ ਆਪ ਨ ਕੋਏ ਜਿਸ ਸੱਚ ਲਾਏ ਸੋਈ ਲਾਗੇ ਨਾਨਕ ਨਾਮ ਸਦਾ ਸੁਖ ਆਗੇ ਤਹਰਾਗ ਤਨਾਸਰੀ ਮਹਲਾ ਤੀਜਾ ਕਾ ਚੌਥਾ ਇੱਕ ਓਂਕਾਰ ਪ੍ਰਸਾਦ ਹਮ ਭਿਖ ਭਿਖਾਰੀ ਦੇ ਤੂੰ ਨਿਜ ਪਤ ਹੈ ਦਾਤਾ ਹੋਏ ਦਿਆਲ ਨਾਮ ਦੇ ਮੰਗ ਜਾਨ ਕੋ ਸਦਾ ਰਹੋ ਰੰਗ ਰਾਤਾ ਹੁਮ ਬਲਿਹਾਰੀ ਜਾਓ ਸਾਚੇ ਤੇ ਨਾਮ ਬਿਟੋ ਕਾਰਨ ਕਰਾਵਨ ਕਾਰਨ ਕਾਰਨ ਸਭਨਾ ਕਹਿ ਕੋ ਅਵਰਨਾ ਦੂਜਾ ਕੋਈ ਰਹੋ ਬਹੁਤੇ ਬਹੁਤ ਫੇਰ ਪੇ ਪੈ ਕਿਰਪਨ ਕੋ ਅਬ ਕਿਸ ਕਿਰਪਾ ਕੀਜੇ ਹੋਏ ਦਿਆਲ ਦਰਸ਼ਨ ਦੇ ਆਪਣਾ ਐਸੀ ਬਖਸ਼ ਕਰੀਜੇ ਪੰਥ ਨਾਨਕ ਪਰਮ ਪੱਟ ਖੁੱਲੇ ਗੁਰਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੇ ਪਿਤਰ ਸਤਿਗੁਰ ਸਿਉ ਮਨ ਮਾਨਿਆ ਤਨਾਸਰੀ ਮਹਲਾ ਚੌਥਾ ਕਰ ਪਹਿਲਾ ਚੁਪਦੇ ਇੱਕ ਓਂਕਾਰ ਸਤ ਪ੍ਰਸਾਦ ਜੋ ਹਰ ਸੇਵੇ ਸੰਤ ਭਗਤ ਤਿੰਨ ਕੇ ਸਭ ਪਾਪ ਨਿਵਾਰੀ ਹਮ ਉੱਪਰ ਕਿਰਪਾ ਕਰ ਸੁਆਮੀ ਰੱਖ ਸੰਗਤ ਤੁਮ ਜੋ ਪਿਆਰੀ ਹਰ ਗੁਣ ਕਹਿ ਨਾ ਸੁਖ ਬਨਵਾਰੀ ਹਮ ਪਾਪੀ ਪਾਥਰ ਨੀਰ ਡੁਬਤ ਕਰ ਕਿਰਪਾ ਪਾਖਣ ਹਮ ਤਾਰੀ ਰਹੋ ਜਨਮ ਜਨਮ ਕੇ ਲਾਗੇ ਵਿਖ ਮੋਰਚਾ ਲੱਗ ਸੰਗਤ ਸਾਧ ਸਵਾਰੀ ਜੋ ਕੰਚਨ ਬਹਿ ਸਾਂਤਰ ਤਾਇਓ ਮਲ ਕਾਟੀ ਕਟਿਤ ਉਤਾਰੀ ਹਰ ਹਰ ਜਪਨ ਜਪੋ ਦਿਨ ਰਾਤੀ ਜਪ ਹਰ ਹਰ ਹਰ ਉਤਾਰੀ ਹਰ ਹਰ ਹਰ ਔਖਦਾ ਜਗ ਪੂਰਾ ਜਪ ਹਰ ਹਰ ਹੋਮੇ ਮਾਰੀ ਹਰ ਅਗਮ ਗਾਧ ਬੋਧ ਅਪਰੰਪਰ ਪੁਰਖਾ ਪਾਰੀ ਜਾਨ ਕੋ ਕਿਰਪਾ ਕਰੋ ਜਗ ਜਿਨ ਜਾ ਨਾਨਕ ਪੈ ਸਵਾਰੀ ਤਰਾਸੀ ਮਹਾਰਾਜ ਚੌਥਾ ਹਰ ਕੇ ਸੰਤ ਜਨਾ ਹਰ ਜਪਿਓ ਤਿਨਕਾ ਦੁੱਖ ਭਰਮ ਭਾਗੀ ਆਪਣੀ ਸੇਵਾ ਆਪ ਕਰਾਈ ਗੁਰਮਤਿ ਅੰਤਰ ਜਾਗੀ ਹਰ ਕੇ ਨਾਮ ਰਤਾ ਵਿਰਾਗੀ ਹਰ ਹਰ ਕਥਾ ਸੁਣੀ ਮਨ ਭਾਈ ਗੁਰਮਤਿ ਹਰ ਵਿਲਾਗੀ ਰਹਾ ਸੰਤ ਜਨਾਗੀ ਜਾਤ ਹਰ ਸਵਾਮੀ ਤੁਮ ਡਾ ਠਾਕੁਰ ਤੁਮ ਠਾਕੁਰ ਥਮ ਸੰਗੀ ਜੈਸੀ ਮਤ ਦੇਵੇ ਹਰ ਸਵਾਮੀ ਥਮ ਤੈਸੇ ਬੁਲਗ ਬੁਲਾਗੀ ਕਿਆ ਹਮ ਕਿਰਮ ਨਾਨਕ ਕੀਰੇ ਤੁਮ ਬਡ ਪੁਰਖ ਬਡ ਬਡਾਗੀ ਤੁਮਰੀ ਗਤ ਮੇ ਤਾਂ ਕਹਿ ਨਾ ਸਕੇ ਹਾਂ ਪ੍ਰਭ ਹਮ ਕਿਉ ਕਰ ਮੇਲੇ ਅਭਾਗੀ ਹਰ ਪ੍ਰਭ ਸਵਾਮੀ ਕਿਰਪਾ ਤਾਰੋ ਹਮ ਹਰ ਹਰ ਸੇਵਾ ਲਾਗੀ ਨਾ ਦਾਸਨ ਦਾਸ ਕਰ ਪ੍ਰਭ ਹਮ ਕਾ ਹਰ ਕਥਾ ਕਥਾਗੀ ਤਨਾਸੀ ਮਨ ਹਰ ਕਾ ਸੰਤ ਸਤਿਗੁਰ ਸਤਿਪੁਰਖਾ ਜੋ ਭੂਲੇ ਹਰ ਹਰ ਬਾਣੀ ਜੋ ਕਹੇ ਸੁਣੇ ਸੋ ਮੁਕਤਾ ਹਮ ਤਿਸਕੇ ਸਾਧੂ ਕੁਰਬਾਨੀ ਹਰ ਕੇ ਸੰਤ ਸੁਣੋ ਜਸ ਕਾਨੀ ਹਰ ਹਰ ਕਥਾ ਸੁਣੋ ਇੱਕ ਨਿਮਖ ਪਰ ਸਭ ਕਿਲਵਿਕ ਪਾਪ ਲਹਿ ਜਾਨੀ ਰਹੋ ਐਸਾ ਸੰਤ ਸਾਧੂ ਜਿਨ ਪਾਇਆ ਤੇ ਵੱਡ ਪੁਰਖ ਵਡਾਨੀ ਤਿਨਕੀ ਤੂਰ ਮੰਗੇ ਪ੍ਰਭ ਸਵਾਮੀ ਹਰ ਹਮ ਹਰ ਲੋਚ ਲੁਚਾਨੇ ਹਰ ਹਰ ਸਫਲਿਓ ਬਿਰਖ ਪ੍ਰਭ ਸੋਮੇ ਜੇਨ ਜਪਿਓ ਤੇ ਸੇ ਤ੍ਰਿਪਤਾਨੀ ਹਰ ਅੰਮ੍ਰਿਤ ਪੀ ਤ੍ਰਿਪਤਾਸੇ ਸਭ ਲਾਥੀ ਭੁੱਖ ਪੁਖਾਨੀ ਜਿਨ ਕੇ ਵੱਡੇ ਭਾਗ ਬੜ ਉੱਚੇ ਤਿਨ ਹਰ ਜਪਿਓ ਜਪਾਨੀ ਤਿੰਨ ਹਰ ਸੰਗਤ ਮੇਲ ਪ੍ਰਭ ਸਵਾਮੀ ਜਾ ਨਾਨਕ ਦਾਸ ਸਾਨੇ ਤਰਾਸੀ ਮਹਲਾ ਚੌਥਾ ਹਮ ਅੰਧਰੇ ਅੰਧ ਵਿਖੇ ਬਿਖਰਾਤੇ ਕੋ ਚਾਲੇ ਗੁਰ ਚਾਲੀ ਸਤਿਗੁਰ ਦਿਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ ਗੁਰਸਿੱਖ ਮੀਤ ਚਲੋ ਗੁਰ ਚਾਲੇ ਜੋ ਗੁਰ ਕਹੇ ਸੋਈ ਪਲ ਮਾਨੋ ਹਰ ਹਰ ਕਥਾ ਨਿਰਾਲੀ ਰਹਾਓ ਹਰ ਕੇ ਸੰਤ ਸੁਣੋ ਜਨ ਪਾਏ ਗੁਰ ਸੇਵੇ ਬਿਗ ਬਿਗਾਲੀ ਸਤਿਗੁਰ ਸੇਵ ਖਰਚ ਹਰ ਬੰਧੋ ਮਤ ਜਾਣੋ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚੱਲੇ ਹਰ ਨਾਲੀ ਜਿਨ ਹਰ ਜਪਿਆ ਸੀ ਹਰ ਹੋਏ ਹਰ ਮਿਲਿਆ

ਦਿਲ ਕਲਾਲੀ ਹਰ ਹਰ ਜਪਨ ਜਪ ਲੋ ਚਾਨ ਲੋ ਚਲਚਾਨੀ ਹਰ ਕਿਰਪਾ ਕਰਬਨ ਵਾਲੀ ਜਨ ਨਾਨਕ ਸੰਗਤ ਸਾਧ ਹਰ ਮਿਲੈ ਹਮ ਸਾਧ ਜਨਾ ਪਗਰਾਲੀ ਸਨਾਸੀ ਮਲਾ ਚੌਥਾ ਹਰ ਹਰ ਗੁਣ ਪਏ ਹਰ ਸਵਾਮੀ ਹਮ ਚਾਤੁਰਕ ਬਿਲਲ ਬਿਲ ਬਿਲਾਤੀ ਹਰ ਕਿਰਪਾ ਕਰੋ ਪ੍ਰਭ ਆਪਣੇ ਮੁਖ ਦੇਵੋ ਹਰ ਨਿਮਖਾ ਨਿਮਖਾਤੀ ਹਰ ਬਿਨ ਰਹਿਣ ਸੁਕੋਈ ਕਰਾਤੀ ਬਿਨ ਜਿਉ ਜਾਲ ਜੋ ਬਿਨ ਅਮਲੇ ਅਮਲ ਅਮਲੀ ਮਰ ਜਾਈ ਹੈ ਤਿਉ ਹਰ ਬਿਨ ਹਮ ਮਰ ਜਾਤੀ ਰਹੋ ਤੁਮ ਹਰ ਸਰਬਰ ਆਤ ਆਗਾਹ ਹਮ ਲਹਿ ਨਾ ਸਕੇ ਅੰਤ ਮਾਤੀ ਤੂੰ ਪਰੇ ਪਰੇ ਅਪਰੰਪ ਸਵਾਮੀ ਮਿਤ ਜਾਨੋ ਆਪਣ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚੁਲੇ ਰਾਤੀ ਹਰ ਭਗਤ ਬਨੀ ਅਤ ਪਾਤ ਸੋਭਾ ਹਰ ਜਪਿਓ ਉਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪੇ ਬਣਾਵੇ ਪਾਤੀ ਨਾਨਕ ਜਾਨ ਤੁਮੇ ਸਨਾਏ ਹਰ ਆਖੋ ਲਾਜ ਭਗਾਤੀ ਤਨਾਸਰੀ ਮਹਲਾ ਚੌਥਾ ਕਲਯੁਗ ਕਾ ਧਰਮ ਕਹੋ ਕਹੋ ਤੁਮ ਭਾਈ ਕੇ ਛੁਟੋ ਹਮ ਛੁਟਕਾਕੀ ਹਰ ਹਰ ਜਪ ਬੇੜੀ ਹਰ ਤੁਲਾ ਹਰ ਜਪ ਤਰੇ ਤਰੇ ਤਰਾਕੀ ਹਰ ਜੀ ਲਾਜ ਰੱਖੋ ਹਰ ਜਾਨਕੀ ਹਰ ਹਰ ਜਪਨ ਜਪਾਪੋ ਆਪਣ ਹਮ ਮਾਂਗੀ ਭਗਤ ਕਾਕੀ ਹਰ ਹਮ ਹਰ ਕੇ ਸੇਵਕ ਸੇਵਕ ਸੇ ਹਰ ਪਿਆਰੇ ਜਿਨ ਜਪਿਓ ਹਰ ਹਰ ਬਚਨਾ ਕੀ ਲੇਖਾ ਚਿਤ ਗੁਪਤ ਜੋ ਲਿਖਿਆ ਸਾਵ ਛੁੱਟੀ ਜਮ ਕੀ ਬਾਕੀ ਹਰ ਕੇ ਸੰਤ ਜਪੋ ਮਨ ਹਰ ਲਗ ਸੰਗਤ ਸਾਧ ਜਿਨਾ ਕੀ ਜਿਨੇ ਸੂਰ ਤ੍ਰਿਸ਼ਨਾ ਕਰ ਬੁਝਾਨੀ ਸੇਵਰ ਚਰਿਓ ਚੰਦ ਚੰਦਾ ਕੀ ਤੁਮ ਵੱਡ ਪੁਰਖ ਵੱਡ ਅਗਮ ਗੋਚਰ ਤੁਮ ਆਪ ਹੀ ਆਪ ਆਪ ਆਕੀ ਜਾ ਨਾਨਕ ਕੋ ਪ੍ਰਭ ਕਿਰਪਾ ਕੀਜੇ ਕਰ ਦਾਸਨ ਦਾਸ ਦਸਾਕੀ ਨਾਸਨੀ ਮਹਲਾ ਚੌਥਾ ਕਰ ਪੰਜਵਾਂ ਦੁਪ ਦੇਖੋਗੇ ਪ੍ਰਸਾਦ ਉਤਾਰ ਵਿਚਾਰ ਮੁਰਾਰ ਮਰਮ ਰਾਮ ਮਨ ਮੋਹਨ ਨਾਮ ਜਪੀਨੇ ਅਰੇਸ਼ਟਾ ਅਦ੍ਰੇਸ਼ਟਾ ਗੋਚਰ ਪਰੰਪਰ ਸਵਾਮੀ ਗੌਰ ਪੂਰੇ ਪਰਟ ਕਰ ਦੀਨੇ ਰਾਮ ਪਾਰਸ ਚੰਦਨ ਹਮ ਆਕਾਸ਼ ਕੋ ਅਲੋਸਟ ਹਮ ਹਰ ਸੰਗ ਹਰੀ ਸਤ ਸੰਗ ਭੈ ਹਰ ਕੰਚਨ ਚੰਦਨ ਕੀ ਨਿਰਹਮ ਨਾਵਸ਼ੇ ਖੱਟ ਬੋਲ ਮੁਖ ਆਗਰ ਮੇਰਾ ਹਰ ਪ੍ਰਭ ਇਹ ਬਨਾ ਪਤੀਨੇ ਜਾ ਨਾਨਕ ਹਿਰਦੇ ਸਦਾ ਸਤਿਆਵੋ ਇਉਂ ਹਰ ਪ੍ਰਭ ਮੇਰਾ ਪੀਨੇ ਅਤਨਾਸੀ ਮਨ ਚੌਥਾ ਬੋਨ ਕਹੋ ਹਰ ਲੋ ਕਹੋ ਅਕਾਰ ਸੇਵਾ ਸਤਿਗੁਰ ਏਵ ਹਰ ਹਰ ਨਾਮ ਧਿਆਈ ਹਰ ਦਰਗੇ ਪਾਵੇ ਫਿਰ ਜਨਮ ਨਾਵੇ ਹਰ ਹਰ ਹਰ ਜੋ ਸਮਾਈ ਜਪ ਮਨ ਨਾਮ ਹਰੀ ਹੋ ਸਰਵ ਸੁਖੀ ਹਰ ਜਸ ਊਚ ਸਭਨਾ ਤਿਪਰ ਹਰ ਹਰ ਹਰ ਸੇਵ ਛਿੜਾਈ ਰਹ ਹਰ ਕਿਰਪਾ ਨਿਧ ਕੀਨੀ ਗੁਰ ਭਗਤ ਹਰ ਦੀਨੀ ਤਬ ਹਰ ਸਿਉ ਪ੍ਰੀਤ ਬਣ ਆਈ ਬਹੁ ਚਿੰਤ ਪਸਾਰੀ ਹਰ ਨਾਮ ਉਰਧਾਰੇ ਨਾਨਕ ਹਰ ਪਏ ਹੈ ਸਿਖਾਈ ਤਨਾਸੀ ਮਨ ਚੌਥਾ ਹਰ ਪੜ ਹਰ ਲਿਖ ਹਰ ਜਪ ਹਰ ਗਾਓ ਹਰ ਭਉ ਜਲ ਪਾਰ ਉਤਾਰੀ ਮਨ ਬਚਨ ਦੇ ਧਿਆਏ ਹਰ ਹੋਏ ਸੰਤੁਸ਼ਟ ਇਵ ਭਾਨ ਹਰ ਨਾਮ ਮੁਰਾਰੀ ਮਨ ਜਪੀਏ ਹਰ ਜਗਦੀਸ਼ ਅਮੇਰ ਸੰਗਤ ਸਾਧੂ ਮੀਤ ਸਦਾ ਆਨੰਦ ਹੋਵੇ ਦੇ ਨਾਤੇ ਹਰ ਕੀਰਤ ਕਰ ਬਨਵਾਰੀ ਰਹੋ ਹਰ ਹਰ ਹਰ ਹਰ ਕਰੀ ਦੇਸ਼ ਸਭ ਭਿਓ ਮਨ ਉਦਮ ਹਰ ਹਰ ਨਾਮ ਜਪਿਓ ਗਤ ਪਈ ਹਮਾਰੀ ਜਨ ਨਾਨਕੀ ਪਾਤ ਰਾਖ ਮੇਰੇ ਸਵਾਮੀ ਹਰ ਆਏ ਪਰਿਓ ਪਰਿਓ ਹੈ ਸਨ ਤੁਮਾਰੀ ਧਨਾਸਰੀ ਮਹਲਾ ਚੌਥਾ ਚੌਰਾਸੀ ਸਿੱਧ ਬੁੱਧ ਬੁੱਧ ਤੀਸ ਕੋਟ ਮੂਨ ਜਨ ਸਭ ਚਾਹੇ ਹਰ ਜਿਉ ਤੇਰੋ ਨਾਉ ਗੁਰਪ੍ਰਸਾਦ ਕੁਵੇਲਾ ਪਾਵੇ ਜੈਨ ਕੋ ਲਲਾਟ ਲਿਖਿਆ ਧੁਰ ਭਾਉ ਜਪ ਮਨ ਰਾਮੇ ਨਾਮ ਹਰ ਜਸ ਉੱਤਮ ਕਾਮ ਜੋ ਗਾਵੇ ਸੁਣੇ ਤੇਰਾ ਜਾ ਸਵਾਮੀ ਤੋ ਤਿਨਕੇ ਸਤਬਲ ਹਾਰੇ ਜਾਉ ਰਾਵ ਸਨਾਤ ਪ੍ਰਿਤ ਪਾਲਕ ਹਰ ਸਵਾਮੀ ਜੋ ਤੁਮ ਦੇਹ ਸੋਈ ਹੋ ਪਾਉ ਦੀਨ ਦਿਆਲ ਕਿਰਪਾ ਕਾ ਦੀਜੈ ਨਾਨਕ ਹਰ ਸਿਮਰ ਕਾ ਹੈ ਚਾਉ ਤਨਾਸੀ ਮਹਲਾ ਚੌਥਾ ਸੇਵ ਸੇਵ ਪੂਜਨ ਸਭ ਆਵੇ ਹਰ ਸਭ ਗਾਵੇ ਹਰ ਉੱਤਮ ਬਾਣੀ ਗਾਵੇ ਸੁਣਿਆ ਤਿਨ ਕਾ ਹਰ ਥਾਇ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ ਬੋਲੋ ਭਾਈ ਹਰ ਕੀਰਤ ਹਰ ਭਾਵ ਜਲ ਤੀਰਥ ਹਰ ਦਰ ਤਿਨ ਕੀ ਉੱਤਮ ਬਾਤ ਹੈ ਸੰਤੋ ਹਰ ਕਥਾ ਜਿਨ ਜਨੋ ਜਾਨੀ ਰਹੋ ਆਪੇ ਗੁਰ ਚਲਨ ਆਪੇ ਆਪੇ ਹਰ ਪ੍ਰਚੋਜ ਬਜਾਨੀ ਜਾ ਨਾਨਕ ਆ ਮਿਲਾਏ ਸੋਈ ਹਰ ਮਿਲਸੀ ਅਵਰ ਸਭ ਤਿਆਗ ਉਹਾ ਹਰ ਭਾਨੀ ਤਨਾਸੀ ਮਹਾਰਾਜ ਚੌਥਾ ਈਸ਼ਾ ਪੂਰਗ ਸਭ ਸੁਖਦਾਤਾ ਹਰ ਜਾ ਕੇ ਹੈ ਜਾ ਕੇ ਹੈ
ਹਾਂ ਜਾ ਕੇ ਵਾਸਿਆ ਕਾਮ ਤਿਨਾ ਸੋ ਐਸਾ ਹਾ ਧਿਆਏ ਮੇਰੇ ਜੀੜੇ ਜਿਹੜੇ ਇਸ ਤਰ੍ਹਾਂ ਸਭ ਸੁਖ ਪਾਵੇ ਮੇਰੇ ਮਨਾਂ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉੱਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਨ ਹਾਉ ਜੈ ਜੈ ਹਰ ਸਿਮਰਨ ਪਿਆ ਤਹਿ ਉਪਾਦਗਤ ਕਿਨੇ ਬੜਭਾਗੀ ਹਾ ਜਪਨਾ ਜਾਂ ਨਾਨਕ ਹੋ ਗੁਰ ਇਹ ਮਤ ਦੀਨੀ ਹਰ ਜਪ ਹਰ ਭਾਵ ਜਲ ਤਾਨਾ ਤਨਾਸੀ ਮਨ ਮੇਰੇ ਸਾਹਾ ਮੈਂ ਹਰ ਦਾਸਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਵਰਕਿਆ ਜਾਨੀ ਕੋਈ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸਾਬ ਸੱਚ ਸਭ ਹੋਏ ਝੂਠਾ ਕਿਸਕੋ ਆਖੇ ਸਾਹ ਦੂਜਾ ਨਾਹੀਂ ਕੋਏ ਸਭਨ ਵੇ ਤੂੰ ਵਰਦਾ ਸਾਹ ਸਭ ਤੁਝੇ ਧਿਆਵੇ ਦਿਨ ਰਾਤ ਸਭ ਤੁਝੀ ਥਵ ਮੰਗਦੇ ਮੇਰੇ ਸਾਹ ਤੂੰ ਸਭਨਾ ਕਰੇ ਇੱਕ ਦਾਤ ਸਭ ਕੋ ਤੁਝੀ ਵਿਛਾ ਮੇਰੇ ਸਾਹ ਤੁਝ ਤੇ ਬਾਹਰ ਕੋਈ ਨਾਹੇ ਸਭ ਜੀ ਤੇਰੇ ਤੂੰ ਸਭਨਾ ਕਾ ਸਭਨਾ ਸਭ ਸਾ ਮੇਰੇ ਸਾਹਾ ਸਭ ਤੁਝੀ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਧਿਆਵੇ ਮੇਰੇ ਸਾਹਾ ਜੋ ਭਾਵ ਹੈ ਤੇ ਉਹ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਸਾਹਾ ਧਨਾਸੀ ਮਹਲਾ ਪੰਜਵਾਂ ਘਰ ਪਹਿਲਾ ਚੌਪ ਦੇ ਇੱਕ ਓਂਕਾਰ ਪ੍ਰਸਾਦ ਭਵਖਣ ਦੋ ਪੰਜ ਸਵਾਮੀ ਭਗਤ ਵਚਨ ਨਿੰਕਾਰੇ ਕੋੜ ਅਪਰਾਧ ਮਿੱਟੇ ਖਿਨ ਪਿੱਤਰ ਜਾਂ ਗੁਰਮੁਖ ਨਾਮ ਮਸਵਾਰੇ ਮੇਰਾ ਮਨ ਲਾਗਾ ਹੈ ਰਾਮ ਪਿਆਰੇ ਦੀਨ ਦਿਆਲ ਕਿਰਪਾ ਪ੍ਰਭ ਕੀ ਦੀਨ ਦਿਆਲ ਕਰੀ ਪ੍ਰਭ ਕਿਰਪਾ ਬਸ ਕਿੰਨੇ ਪੰਜ ਦੂ ਤਾਰੇ ਰਾਮ ਤੇਰਾ ਥਾਨ ਸਵਾ ਰੂ ਸਵਾ ਤੇਰੇ ਭਗਤ ਸੋਹੇ ਦਰਬਾਰੇ ਸਰਬ ਜੀਆਂ ਕਹਿ ਦਾਤੇ ਸਵਾਮੀ ਕਰ ਕੇ ਪਾਲਿਓ ਬਾਰੇ ਤੇਰਾ ਬਾਰ ਨਾ ਜਾਪੇ ਰੂਪ ਨਾ ਲਖੇ ਤੇਰੀ ਕੁਦਰਤ ਕੌਣ ਵਿਚਾਰੇ ਜਾਲ ਥਲ ਮਹਿਲਾ ਰਵਿਆ ਸਵਰ ਬਿਠਾਈ ਅਗਮ ਰੂਪ ਗਿਰਧਾਰੇ ਕੀਰਤ ਕਰੇ ਸਗਲ ਜਾਂਦੇ ਤੂੰ ਅਵਿਨਾਸੀ ਪੁਰਖ ਮੁਰਾਰੇ ਜੋ ਭਾਵੇ ਤੋ ਰੱਖੋ ਸਵਾਮੀ ਜਾਂ ਨਾਨਕ ਸਰਨ ਤੁਨ ਦੁਆਰੇ ਤਨਾਸੀ ਮਹਲਾ ਪੰਜਵਾਂ ਬਿਨ ਜਲ ਪ੍ਰਾਂਤ ਜਹ ਮੀਨਾ ਜਿਨ ਜਲ ਸਿਓ ਹੇਤ ਬਿਠਾਇਓ ਕਮਲ ਹੇਤ ਸਿਓ ਹੈ ਪਵਰਾ ਉਨ ਮਾਰਗ ਨਿਕਸ ਨਾ ਪਾਇਓ ਆ ਮਨ ਇਕਸ ਸਿਓ ਮੋਹੇ ਕੀਨਾ ਮਰਨਾ ਨਾ ਜਾਵੇ ਸਾਧੀ ਸੰਗੇ ਸੰਗ ਸਤਿਗੁਰ ਸਬਦੀ ਚੀਨਾ ਰਹਾਓ ਕਾਮ ਹੇਤ ਕੁੰਚਰ ਲੈ ਫਾਂਕਿਓ ਉਹ ਪਰ ਬਸ ਪਇਓ ਵਿਚਾਰਾ ਨਾਦ ਹੇਤ ਸਿਰ ਡਾਰਿਓ ਕੁਰੰਕਾ ਉਸੀ ਹੇਤ ਹਬਿਦਾਰਾ ਦੇਹ ਕੁਟੰਬ ਲੋ ਮੋਹਿਓ ਪੁਰਾਣੀ ਮਾਇਆ ਕੁਲ ਪਟਾਨਾ ਆਤ ਰਚੋ ਕਾਲੀ ਨੂੰ ਆਪਣਾ ਓਨ ਛੋੜ ਸਰਾਪਰ ਜਾਣਾ ਬਿਨ ਗੋਬਿੰਦ ਅਵਰ ਸੰਗ ਨੇਹਾ ਉਹ ਜਾਣੋ ਸਦਾ ਦੁਹੇਲਾ ਕਹੋ ਨਾਨਕ ਗੁਰ ਇਹ ਬੁਝਾਇਓ ਪ੍ਰੀਤ ਪ੍ਰਭੂ ਪ੍ਰਭੂ ਸਦ ਕੇਲਾ ਤਨਾਸਰੀ ਮਹਲਾ ਪੰਜਵਾਂ ਕਰ ਕਿਰਪਾ ਦਿਓ ਮੋਹਿ ਨਾਮਾ ਬੰਧਨ ਤੇ ਛੁਟਕਾਏ ਮਨ ਤੇ ਬਿਸਰਿਓ ਸਗਲੋ ਤੰਦਾ ਗੁਰ ਕੀ ਚਾਨੀ ਲਾਏ ਸਾਧ ਸੰਗ ਚਿੰਤ ਬਿਰਾਨੀ ਛਾਡੀ ਅਮਦ ਮੋਹ ਮਨ ਵਾਸਨ ਵਾਸਨ ਦੇ ਕਰ ਗਢਾ ਗਾਡੀ ਰਹਾਓ ਨਾ ਕੋ ਮੇਰਾ ਦੁਸ਼ਮਣ ਰਿਹਾ ਨਾ ਹਮ ਕਿਸਕੇ ਬਹਿਰਾਏ ਬ੍ਰਹਮ ਪਸਾਰ ਪਸਾਰ ਪਿੱਤਰ ਸਤਿਗੁਰ ਤੇ ਸੋਝੀ ਪਾਏ ਸਭ ਕੋ ਮੀਤ ਹਮ ਆਪਣ ਕਿੰਨਾ ਹਮ ਸਭਨਾ ਕੇ ਸਾਜਨ ਗੁਰ ਪਰਾਇਓ ਮਨ ਕਾ ਬਿਰਹਾ ਤਾਂ ਮੇਲ ਕੀਓ ਮੇਰੇ ਰਾਜਨ ਬਿਨਸਿਓ ਢੀਠਾ ਅੰਮ੍ਰਿਤ ਬੂਠਾ ਸਬਦ ਲੱਗੋ ਗੁਰ ਮਿੱਠਾ ਜਲ ਥਲ ਮਹਿਲ ਸਰਬ ਨਸ ਨਾਨਕਰ ਮਈਆ ਡੀਠਾ ਧਨਾਸੀ ਮਹਲਾ ਪੰਜਵਾਂ ਜਬ ਤੇ ਦਰਸ਼ਨ ਪਿੜੇ ਸਾਧੂ ਭਲੇ ਦਿਨ ਓਏ ਆਏ ਮਹਾਨੰਦ ਸਦਾ ਹਾਕਾਰ ਕੀਰਤਨ ਪੁਰਖ ਵਿਧਾਤਾ ਪਾਏ ਅਮੋਹੇ ਰਾਮ ਜਸੋ ਮਨ ਗਾਇਓ ਪ੍ਰਗਾ ਸਦਾ ਸੁਖ ਮਨ ਮੈਂ ਸਤਿਗੁਰ ਪੂਰਾ ਪਾਇਓ ਰਹਾ ਗੁਣਦਾਨ ਰਿਧ ਪਿੱਤਰ ਵਸਿਆ ਤਾਂ ਦੁਖ ਭਰਮ ਭੁਭਾਗਾ ਪਈ ਪ੍ਰਾਪਤ ਵਸ ਗੋਚਨ ਰਾਮ ਨਾਮ ਰੰਗ ਲਾਗਾ ਚਿੰਤਨ ਚਿੰਤਾ ਚਿੰਤਾ ਚਿੰਤਾ ਸੋਚਾ ਸੋਚਾ ਸੋਗ ਲੋਭ ਮੋਹ ਥਾਕਾ ਹੁਮੇ ਰੋਗ ਮਿੱਟੇ ਕਿਰਪਾ ਤੇ ਜਮ ਤੇ ਭੈ ਵਿਵਾਕਾ ਗੁਰ ਕੇ ਟਹਿਰ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹੋ ਨਾਨਕ ਜਿਨ ਜਮ ਤੇ ਕਾਢੇ ਤਿਸ ਗੁਰ ਕਹਿ ਕੁਰਬਾਣੀ ਤਨਾਸੀ ਮਲ ਪੰਜ ਜਿਸਕਾ ਤਨ ਮਨ ਧਨ ਸਭ ਤਿਸਕਾ ਸੋਈ ਸੁਖ ਹਰ ਸੁਖ ਜਾਨੀ ਤਿੰਨ ਹੀ ਸੁਣਿਆ ਸੁਖ ਮੇਰਾ ਤੋ ਵਿਦ ਨਿੱਕੀ ਖਟਾਨੀ ਜੀ ਕੀ ਇੱਕ ਹੀ ਪੈ ਮਾਨੀ ਅਬਰ ਜਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਨੀ ਰਹੋ ਅੰਮ੍ਰਿਤ ਨਾਮ ਮੁਲਕ ਹੀਰਾ ਗੁਰ ਦੀਨੋ ਮੰਤਾਨੀ ਡਿਗੇ ਨ ਡੋਲੇ ਦਿਨ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ ਓਏ ਜੋ ਪੀਚ ਹਮ ਤੁਮ ਕਾਸ਼ ਕਾਸ਼ ਹੋਤੇ ਤਿੰਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਥੈਲੀ ਹੋਇਆ ਤਾਤੇ ਕਨਕ ਬਖਾਨੀ ਪ੍ਰਟ ਜੋਤ ਸਹਿ ਸੁਖ ਸੁਭਾ ਬਾਜੇ ਅਨਹਤ ਬਾਨੀ ਕਹੋ ਨਾਨਕ ਨਿਚਰਕਾਰ ਬਾਂਧਿਓ ਗੁਰ ਕੀ ਯੋਗ ਗੁੰਧਾਨੀ ਤਨਾਸੀ ਮਹੱਲਾ ਪੰਜਵਾਂ ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸਨਾ ਬੂਜੀ ਲਪਟ ਰਹੇ ਮਾਇਆ ਰੰਗ ਮਾਤੇ
ਉਲੋਚਨ ਕਸੂ ਨਾ ਸੂਜੀ ਬਿਖਿਆ ਮਹਿ ਕੇ ਨਹੀਂ ਤ੍ਰਿਪਤ ਨਾ ਪਾਈ ਜੋ ਪਾਵਕ ਇਹ ਤਨ ਨਹੀਂ ਧਰਾਪੇ ਬਿਨ ਹਰ ਕਹਾ ਆਕਾਈ ਰਹਾਉ ਦਿਨ ਦਿਨ ਕਾਰਤ ਭੋਜਨ ਭੋ ਬਿੰਜਨ ਤਾ ਕਿ ਮਿਟ ਨਾ ਭੁੱਖਾ ਉਦਮ ਕਰੇ ਸਵਾਨ ਕੀ ਨਿਆਏ ਚਾਰੇ ਕੁੰਡਾ ਭੁੱਖਾ ਕਾਮ ਬੰਤ ਕਾਮੀ ਬਹੁ ਨਾਰੀ ਪਰ ਗ੍ਰਹਿ ਜੋ ਨਾ ਚੁਕੇ ਦਿਨ ਪਰਤ ਕਰੇ ਪੁਸ਼ਤਾਪੇ ਸੋਗ ਲੋਭ ਮਹਿ ਸੁਕੇ ਹਰ ਨਾਮ ਅਪਾਰ ਮੋਲਾ ਅੰਮ੍ਰਿਤ ਏਕ ਨਿਧਾਨਾ ਸੁਖ ਸਹਿਜ ਆਨੰਦ ਸੰਤਨ ਕੇ ਨਾਨਕ ਗੁਰ ਤੇ ਜਾਨਾ ਤਨਾਸਰੀ ਮਹਲਾ ਪੰਜਵਾਂ ਲਵੇ ਨਾ ਲਾਗਨ ਕੋ ਹੈ ਕਛੂਏ ਜਾ ਕੋ ਫਿਰ ਇਹ ਤਾਵੇ ਜਾ ਕੋ ਗੁਰ ਦੀਨੋ ਇਹ ਅੰਮ੍ਰਿਤ ਤਿਸੀ ਕੋ ਬਣਿਆਵੇ ਜਾ ਕੋ ਆਇਓ ਏਕ ਰਸਾ ਖਾਨ ਪਾਨ ਆਨ ਨਹੀਂ ਖੁਦਿਆ ਤਾ ਕੇ ਚਿਤ ਨਾ ਵਸਾ ਰਹੋ ਬੋਲਿਓ ਮੰਤਨ ਹੋਇਆ ਹਰਿਆ ਏਕ ਬੂੰਦ ਜਿਨ ਪਾਈ ਬਾਰ ਨਾ ਸਕੂ ਉਸ ਤਾ ਕੇ ਕੀਮਤ ਕਹਿ ਨਾ ਜਾਈ ਕਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਏ ਚਿੰਤਾ ਜਾ ਕੋ ਦਿਆ ਕਰੀ ਮੇ ਠਾਕੁਰ ਤਿੰਨ ਗੁਰੇ ਕਮਾਨੋ ਮੰਤਾ ਦੀਨ ਦਿਆਲ ਸਦਾ ਕਿਰਪਾਲਾ ਸਰਬ ਜੀਆਂ ਪ੍ਰਿਤਪਾਲਾ ਉਤ ਪੋਤ ਨਾਨਕ ਸੰਗ ਰਵਿਆ ਜਿਉ ਮਾਤਾ ਬਾਲ ਗੋਪਾਲਾ ਤਨਾਸੀ ਮਹਲਾ ਪੰਜਵਾਂ ਬਾਹਰ ਜਾਓ ਗੁਰ ਆਪਣੇ ਉੱਪਰ ਜਿਨ ਹਰ ਹਰ ਨਾਮ ਦੜਾਇਆ ਮਹਾ ਉਧਿਆਨ ਮਹਾ ਉਧਿਆਨ ਅੰਧਕਾਰ ਮਹਿ ਜਿਨ ਸਿੱਧਾ ਮਾਰਗ ਦਿਖਾਇਆ ਹਮਰੇ ਪ੍ਰਾਨ ਗੋਪਾਲ ਗੋਬਿੰਦ ਇਹਾਂ ਉਹਾਂ ਸਭ ਥੋਕੀ ਜੀ ਥੋਕੀ ਜਿਸੇ ਹਮਾਰੀ ਚਿੰਦ ਰਹਾਓ ਜਾ ਕੇ ਸਿਮਰਨ ਸਭ ਨਾਨਾ ਮਾਨ ਮਹਿਤ ਪਤ ਪੂਰੀ ਨਾਮ ਲੈਤ ਕੋਟ ਅਗਨਾਸੇ ਭਗਤ ਬਾਛੇ ਸਭ ਧੂਰੀ ਸਰਬ ਮਨੋਰਥ ਜਾ ਕੇ ਚਾਹੇ ਸੇਵੇ ਏਕ ਨਿਧਾਨਾ ਪਾਰ ਪਰਮ ਸੋਹਣੇ ਸਿਮਰਤ ਪਾਰ ਪ੍ਰਨ ਸੀਤਲ ਸਾਂਤ ਮਹਾਂ ਸੁਖ ਪਾਇਆ ਸੰਤ ਸੰਗ ਰਿਹੋ ਓਲਾ ਹਾਤਨ ਸੰਚਨ ਹਰ ਨਾਮ ਭੋਜਨ ਇਹ ਨਾਨਕ ਕੀਨੋ ਚੋਲਾ ਤਨਾਸੀ ਮਹਲਾ ਪੰਜਵਾਂ ਜਿਹ ਕਰਨੀ ਹੋਵੇ ਸ਼ਰਮਿੰਦਾ ਇਹ ਕਾਮਨੀ ਚਿਰੀਤ ਸੰਤ ਕੀ ਨਿੰਦਾ ਸਾਗਤ ਸਾਗਤ ਕੀ ਪੂਜਾ ਐਸੇ ਦਿੜੀ ਵਿਪਰੀਤ ਮਾਇਆ ਮੋਹ ਭੁੱਲੋ ਅਬਰੇ ਹੀਤ ਹਰ ਚੰਦੋਰੀ ਬਾਨ ਹਰ ਪਾਤਰੇ ਇਹ ਤੁਹਾਰੋ ਬੀਤ ਰਹਾਓ ਚੰਦਨ ਲੇਪ ਹੋਤ ਦੇਹ ਕੋ ਸੁਖ ਗਰਤਵ ਭਸਮ ਸੰਗੀਤ ਅੰਮ੍ਰਿਤ ਸੰਗ ਨਾਹਿ ਰੁਚਾਵਤ ਵਿਖੇ ਠਗੋਰੀ ਪ੍ਰੀਤ ਉੱਤਮ ਸ਼ਾਂਤ ਭਲੇ ਸੰਯੋਗੀ ਇਹ ਇਸ ਯੁਗ ਮੈਂ ਪਵਿੱਤ ਪਨੀਤ ਜਾਤ ਆਕਾਤ ਜਮ ਜਨਮ ਪਦਾਰਥ ਕਾਚ ਬਾਦਰੀ ਜੀਤ ਜਨਮ ਜਨ ਕੇ ਕਿਲਵੇ ਕੇ ਦੁਖ ਭਾਗੇ ਗੁਰ ਗਿਆਨ ਅੰਜਨ ਨੇਤਨ ਦੀਤ ਸਾਧ ਸੰਗ ਇਨ ਦੁੱਖ ਤੇ ਨਿਕਸੋ ਨਾਨਕ ਏਕ ਪ੍ਰੀਤ ਤਨਾਸੀ ਮਹੱਲਾ ਪੰਜਵਾਂ ਪਾਣੀ ਪਖਾ ਪੀ ਸੰਤ ਆ ਗਏ ਗੁਣ ਗੋਬਿੰਦ ਜਸ ਗਾਏ ਸਾਸ ਸਾਸ ਮਨ ਨਾਮ ਸਵਾਰੇ ਇਹ ਵਿਸਰਾਮ ਨਿਧ ਪਾਈ ਤੁਮ ਕਰੋ ਦਿਆ ਮੇਰੇ ਸਾਈ ਐਸੀ ਮਾਧੀ ਜੇ ਮੇਰੇ ਠਾਕੁਰ ਸਦਾ ਸਦਾ ਤੋਂ ਧਿਆਈ ਰਹਾ ਤੁਮਰੀ ਕਿਰਪਾ ਤੇ ਮੋਹ ਮਾਨ ਛੁੱਟੇ ਬਿਨਸ ਜਾਏ ਭਰਮਾਏ ਅੰਧ ਰੂਪ ਰਵਿਆ ਸਾ ਮਦੇ ਜਤ ਕਤ ਪੇਖੋ ਜਾਏ ਤੁਮ ਦਿਆਲ ਕਿਰਪਾਲ ਕਿਰਪਾ ਨਿਧ ਪਤਤ ਪਾਵਨ ਗੋਸਾਈ ਕੋਟ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਿਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕਹਿ ਮਨ ਭਾਈ ਨਾਮ ਜਪ ਤ੍ਰਿਸ਼ਨਾ ਸਭ ਬੁਝਿਆ ਨਾਨਕ ਤ੍ਰਿਪਤ ਅਕਾਈ ਤਨਾਸੀ

0: ਸਤਨਾ ਵਿਆਪੀ ਮਾਇਆ ਸੰਤ ਪ੍ਰਸਾਦ ਮਹਾਂਸੁਖ ਪਾਇਆ ਸਗਲੀ ਬੰਧਨ ਕਾਟੇ ਹਰ ਹਰ ਨਾਮ ਨਾਨਕ ਤਨ ਪਾਇਆ ਆਪਣੇ ਘਰ ਲੈ ਆਇਆ ਖਾਟੇ ਧਨਾਸਰੀ ਮਹਲਾ ਪੰਜਵਾਂ ਤੁਮ ਦਾਤੂ ਠਾਕੁਰ ਪ੍ਰਤਪਾਲਕ ਨਾਇਕ ਖਸਮ ਮਾਰੇ ਨਿਮਖ ਨਿਮ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਜੇ ਵਾਏ ਕਵਨ ਗੁਣ ਕਹੇ ਬੇਸ ਮਾਰ ਬਿਆਨ ਸਵਾਮੀ ਤੇ ਅੰਤ ਨ ਕਿੰਨੀ ਹੀ ਲਹੀਏ ਰਹਾਓ ਕੋਟ ਅਪਰਾਧ ਮਿਟੇ ਕੋਟ ਅਪਰਾਧ ਹਮਾਰੀ ਖੋਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪਮਤ ਹੋਰੀ ਤੁਮ ਆਪਨ ਬੇਦ ਰਖਾਵੋ ਤੁਮਰੀ ਸੰਤ ਤੁਮਾਰੀ ਜਸ ਤੁਮ ਹੀ ਸਾਜਨ ਸੁਹੇਲੇ ਰਾਖੋ ਰਾਖਨ ਧਿਆ ਦਿਆਲਾ ਨਾਨਕ ਕਰਕੇ ਗੋਲੇ ਤਨਾਸੀ ਮਹਲਾ ਪੰਜਵਾਂ ਪੂਜਾ
1: ਬਹੁਦਾਨ ਕਹੁ ਨ ਭੇਜੇ ਸੰਜਨ ਸਵਾਮੀ ਬੋਲੇ ਮਿੱਠੇ ਬੈਨ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬਹੁ ਪ੍ਰਕਾਰ ਖੋਜ ਸਭ ਤੱਕ ਬਿਖਮ ਨਾ ਜਾਈ ਲੈਣ ਰਹਾਉ ਜਾਪ ਤਾਪ ਪ੍ਰਮੰਦ ਸੁਧਾ ਕਰ ਉਰਦ ਤਾਪ ਲੈਣ ਇਹ ਬਿਦ ਨਹਿ ਪਤਿਆ ਨੂੰ ਠਾਕੁਰ ਜੋਗ ਜੁਗਤ ਕਰ ਚੈਨ ਅੰਮ੍ਰਿਤ ਨਾਮ ਨਿਰਮੋਲਕ ਹਰ ਜਸ ਤਿੰਨ ਪਾਇਓ ਜਿਸ ਕਿਰਪੈਨ ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਹਰ ਰਹਿਣ ਧਨਾਸਰੀ ਮਹੱਲਾ ਪੰਜਵਾਂ ਬੰਧਨ ਤੇ ਛੁਟਕਾਵੇ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਣਾਵੇ ਅਸਥਰ ਕਰੇ ਨਿਚਲੇ ਮਨੁਆਂ ਬਹੁਰ ਨਕਤ ਉਤਾਵੈ ਹੈ ਕੂ ਐਸੋ ਹਮਰਾ ਮੀਤ ਸਗਲ ਸਮਗਰੀ ਜੀਓ ਹੀਓ ਦੇਓ ਅਰਪਉ ਅਪਨੋ ਚੀਤ ਰਹਾਓ ਪਰ ਧਨ ਪਰ ਤਨ ਪਾਕੀ ਨਿੰਦਾ ਇਨਸੋ ਪ੍ਰੀਤ ਨ ਲਾਗੈ ਸੰਤੈ ਸੰਗ ਸੰਤ ਭਾਖਨ ਹਰ ਕੀਰਤਨ ਮਨ ਜਾਗੈ ਗੁਣ ਨਿਧਾਨ ਦਇਆਲ ਪੁਰਖ ਪ੍ਰਭ ਸਰਬ ਸੂਖ ਦਇਆਲਾ ਮੰਗੈ ਦਾਨ ਨਾਮ ਤੇਰੋ ਨਾਨਕ ਜੋ ਮਾਤਾ ਬਾਲ ਗੋਪਾਲਾ ਧਨਾ ਸ੍ਰੀ ਮਹੱਲਾ ਪੰਜਵਾਂ ਹਰ ਹਰ ਲੀਨੇ ਸੰਤ ਉਭਾਰ ਹਰ ਕੇ ਦਾਸ ਕੀ ਚਿਤਵੈ ਬਰਿਆਈ ਤਿਸ ਹੀ ਕਹੁ ਫਿਰ ਮਾਰ ਰਹਾਓ ਜਨਕਾ ਆਪ ਸਹਾਈ ਹੋਆ ਨਿੰਦਕ ਭਾਗੈ ਹਾਰ ਪ੍ਰਮਤ ਪ੍ਰਮਤ ਊਹਾਂ ਹੀ ਮੂਏ ਬਹੁੜ ਗ੍ਰਹਿ ਨਾ ਜਾਇ ਨਾ ਮੰਝਾਰ ਨਾਨਕ ਸ਼ਰਨ ਪਰਿਓ ਦੁਖ ਭੰਜਨ ਗੁਣ ਗਾਵੈ ਸਦਾ ਅਪਾਰ ਨਿੰਦਕ ਕੰਮ ਕਾਲਾ ਹੋਆ ਦੀਨ ਦੁਨੀਆਂ ਕੈ ਦਰਬਾਰ ਧਨਾਸਰੀ ਮਹੱਲਾ ਪੰਜਵਾਂ ਅਬ ਹਰ ਰਾਖਣ ਹਾਰ ਚਿਤਾਰਿਆ ਪਤਿਤ ਪੁਨੀਤ ਕੀ ਅਖਿਨ ਪੀਤਰ ਸਗਲਾ ਰੋਗ ਬਿਦਾਰਿਆ ਰਹਾਓ ਗੋਸ਼ਟ ਭਈ ਸਾਧ ਕੈ ਸੰਗ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਤ ਮੰਤਰ ਬੂਲ ਮਨ ਏਕੈ ਮਨ ਵਿਸਵਾਸ ਪ੍ਰਭ ਧਾਰਿਆ ਚਰਨ ਰੇਨ ਬਾਂਛੈ ਨਿਤ ਨਾਨਕ ਪੁਨਹਿ ਪੁਨਹਿ ਬਲਿਹਾਰਿਆ ਧਨਾਸਰੀ ਮਹੱਲਾ ਪੰਜਵਾਂ ਮੇਰਾ ਲਾਗੋ ਰਾਮ ਸੁਚੇਤ ਸਤਿਗੁਰ ਮੇਰਾ ਸਦਾ ਸਹਾਇ ਜਿਨ ਦੁੱਖਾ ਕਾਟਿਆ ਕੇਤ ਰਹਾਉ ਤਹਾਂ ਥਾਥ ਦੇ ਰਾਖਿਓ ਆਪਣਾ ਕਰ ਹਾਥ ਦੇ ਰਾਖਿਓ ਆਪਣਾ ਕਰ ਮਿਰਥਾ ਸਗਲ ਮਿਟਾਈ ਨਿੰਦਕ ਕੇ ਮੁਕਾਲੇ ਕੀਨੇ ਜਨਕਾ ਆਪ ਸਹਾਈ ਸਾਚਾ ਸਾਹਿਬ ਹੋਆ ਰਖਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਪਏ ਸਦਾ ਸੁਖ ਮਾਣ ਨਾਨਕ ਹਰ ਗੁਣ ਗਾਏ ਧਨਾਸਰੀ ਮਹੱਲਾ ਪੰਜਵਾਂ ਔਖਦ ਤੇਰੋ ਨਾਮ ਦਇਆਲ ਮੋਹੇ ਆਤੁਰ ਤੇਰੀ ਗਾਤ ਨਹੀਂ ਜਾਣੀ ਤੂੰ ਆਪ ਕਰੇ ਪ੍ਰਤਪਾਲ ਰਹਾਓ ਧਾਰ ਅਨੁਗ੍ਰਹ ਸਵਾਮੀ ਮੇਰੇ ਦੁਤੀਆ ਭਾਉ ਨਿਵਾਰ ਬੰਧਨ ਕਾਟ ਲੇ ਹੋ ਆਪਣੇ ਕਰ ਕਬੂ ਨਾ ਆਵੈ ਹਾਰ ਤੇਰੀ ਸ਼ਰਨ ਪਿਆ ਹੋ ਜੀਵਾਂ ਤੇਰੀ ਸ਼ਰਨ ਪਿਆ ਹੋ ਜੀਵਾਂ ਤੂੰ ਸਮਰੱਥ ਪੁਰਖ ਮਿਹਰਬਾਨ ਆਠ ਪਹਿਰ ਪ੍ਰਭ ਕਉ ਆਰਾਧੀ ਨਾਨਕ ਸਾਧ ਕੁਰਬਾਨ ਧਨਾਸਰੀ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਾ ਹਾ ਪ੍ਰਭ ਰਾਖ ਲੇ ਹੋ ਹਮ ਤੇ ਕੁਛ ਨਾ ਹੋਏ ਹੋਏ ਮੇਰੇ ਸਵਾਮੀ ਕਰ ਕਿਰਪਾ ਆਪਣਾ ਨਾਮ ਦਿਓ ਰਹਾਓ ਅਗਨ ਕੁਟੰਬ ਸੰਗ ਸਾਗਰ ਸੰਸਾਰ ਪ੍ਰਮੋ ਅਗਿਆਨ ਅੰਧਾਰ ਊਚ ਨੀਚ ਦੁੱਖ ਸੁਖ ਤ੍ਰਾਪਤ ਨਾਹੀ ਤ੍ਰਿਸ਼ਨਾ ਭੂਖ ਮਨ ਵਾਸਨਾ ਰਚ ਵਿਖੈ ਬਿਆਦ ਪੰਜ ਦੂਤ ਸੰਗ ਮਹਾ ਅਸਾਦ ਜੀ ਜਹਾਨ ਪ੍ਰਾਨ ਤਨ ਤੇਰਾ ਨਾਨਕ ਜਾਨ ਸਦਾ ਹਰਨੇ ਰਤਨਾਸਰੀ ਮਹੱਲਾ ਪੰਜਵਾਂ ਦੀਨ ਦਰ ਨਿਵਾਰ ਠਾਕੁਰ ਰਾਖੇ ਜਨ ਕੀ ਆਪ ਤਰਨ ਤਾਰਨ ਹਰ ਨਿਧ ਦੁੱਖ ਨਾ ਸਕੇ ਵਿਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਛ ਨਾ ਸੂਝੇ ਇਹ ਜਤਨ ਕਾਟ ਕਲ ਕਾਲ ਰਹਾਓ ਆਦ ਅੰਤ ਦਇਆਲ ਪੂਰਨ ਤਿਸ ਬਿਨਾ ਨਹੀਂ ਕੋਈ ਜਨਮ ਮਰਨ ਨਿਵਾਰ ਹਰ ਜਪ ਸਿਮਰ ਸਵਾਮੀ ਸੋਏ ਵੇਦ ਸਿਮਰਤ ਕਥੈ ਸ਼ਾਸਤਰ ਭਗਤ ਕਰੈ ਵਿਚਾਰ ਮੁਕਤ ਪਾਈਏ ਸਾਧ ਸੰਗਤ ਬਿਨ ਸਜਾਏ ਅੰਧਾਰ ਚਰਨ ਕਮਲ ਅਰਾਦ ਜਨਕਾ ਰਾਸ ਪੂੰਜੀ ਏਕ ਤਾਣ ਮਾਣ ਦੀਵਾਨ ਸਾਚਾ ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਭ ਟੇਕ ਧਨਾਸਰੀ ਮਹੱਲਾ ਪੰਜਵਾਂ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਵਿਦ ਕਾਮਨਾ ਆਵੈ ਹਰ ਹਰ ਨਾਮ ਤੇ ਆਇਆ ਤਾਤੇ ਮੋਹੇ ਧਾਰੀ ਓਟ ਗੋਪਾਲ ਸ਼ਰਨ ਪਰਿਓ ਪੂਰਨ ਪਰਮੇ परमेश्वर बिन से सगल जंजाल रहो स्वर्ग मृत पयालपू मंडल सगल व्यापे माए जी उदाहरण सब कुल तारण हर हर नाम ते आए नानक नाम निरंजन गाइये पाइये सर्व निदाना कर कृपा जिस दे स्वामी बिरले काहू जाना तना श्री महला पंजवा घर दूजा चौप देखो अंकार सत गुर प्रसाद छूट जाए से करे पराल कामना आवे से जंजाल।

0: ਕਲ ਸੰਗ ਨਾ ਚਾਲੈ ਤਿਸੋ ਹੀਤ ਜੋ ਬਰਾਈ ਸੇਈ ਮੀਤ ਐਸੇ ਭਰਮ ਭੂਲੇ ਸੰਸਾਰਾ ਜਨਮ ਪਦਾਰਥ ਖੋਏ ਗਵਾਰਾ ਰਹਾਓ ਸਾਚ ਧਰਮ ਨਹੀਂ ਆ ਭਾਵੈ ਡੀਠਾ ਝੂਠ ਤੋਹ ਸਿਉ ਮਰਚਿਓ ਮੀਠਾ ਦਾਤ ਪਿਆਰੀ ਵਿਸਰਿਆ ਦਾ ਤਾਰਾ ਜਾਣੇ ਨਾਹੀ ਮਰਨ ਵਿਚਾਰਾ ਵਸਤ ਪਰਾਈ ਕੋ ਉਠ ਰੂਵੈ ਕਰਮ ਧਰਮ ਸਗਲਾ ਹੀ ਖੋਵੈ ਹੁਕਮ ਨਾ ਬੂਝੈ ਆਵਣ ਜਾਣੇ ਪਾਪ ਕਰੈ ਤਾਂ ਪੱਛੋ ਤਾਣੇ ਜੋ ਤਦ ਭਾਵੈ ਸੋ ਪ੍ਰਵਾਣ ਤੇਰੇ ਭਾਣੇ ਨੋ ਕੁਰਬਾਨ ਨਾਨਕ ਗਰੀਬ ਬੰਦਾ ਜਨ ਤੇਰਾ ਰਾਖ ਲੇ ਸਾਹਿਬ ਪ੍ਰਭ ਮੇਰਾ ਤਨਾ ਸ੍ਰੀ ਮਹੱਲਾ ਪੰਜਵਾਂ ਮੋਹੇ ਮਸਕੀਨ ਪ੍ਰਭ ਨਾਮ ਆਧਾਰ ਖਾਟਣ ਕੋ ਹਰ ਹਰ ਰੋਜ਼ਗਾਰ ਸੰਚਣ ਕੋ ਹਰ ਏਕੋ ਨਾਮ ਹਲਤ ਪਲਤਾ ਕੇ ਆਵੈ ਕਾਮ ਨਾਮ ਰਤੇ ਪ੍ਰਭ ਰੰਗ ਅਪਾਰ ਸਾਧ ਗਾਵੈ ਗੁਣ ਏਕ ਨਿਰੰਕਾਰ ਹਾ ਸਾਧ ਕੀ ਸੋਭਾ ਅਤ ਮਸਕੀਨੀ ਸੰਤ ਵਡਾਈ ਹਰ ਜਸ ਚੀਨੀ ਆਨੰਦ ਸੰਤਨ ਅਨੰਤ ਸੰਤਨ ਕੈ ਭਗਤ ਗੋਬਿੰਦ ਸੁਖ ਸੰਤਨ ਕੈ ਬਿਨਸੀ ਚਿੰਦ ਜੈ ਸਾਧ ਸੰਤਨ ਹੋਵੇ ਇਕੱਤਰ ਤਹਿ ਹਰ ਜਸ ਗਾਵੈ ਨਾਦ ਕਵਿਤ ਸਾਧ ਸਭਾ ਮੈਂ ਆਨੰਦ ਵਿਸਰਾਮ ਉਨ ਸੰਗ ਪਾਏ ਉਨ ਸੰਗ ਸੋ ਪਾਏ ਜਿਸ ਮਸਤਕ ਕਰਾਮ ਦੁਇ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਹਾਂ ਗੁਣਦਾਸ ਪ੍ਰਭ ਦਇਆਲ ਕਿਰਪਾਲ ਹਜ਼ੂਰ ਨਾਨਕ ਜੀਵੈ ਸੰਤਾਂ ਧੂਰ ਧਨਾਸਰੀ ਮਹੱਲਾ ਪੰਜਵਾਂ ਸੋ ਕਤ ਡਰੈ ਜੇ ਖਸਮ ਸੰਹਾਰੈ ਡਰ ਡਰ ਪਚੈ ਮਨਮੁਖ ਵਿਚਾਰੇ ਰਹਾਓ ਸਿਰ ਉੱਪਰ ਮਾਤ ਪਿਤਾ ਗੁਰਦੇਵ ਸਫਲ ਮੂਰਤ ਸਫਲ ਮੂਰਤ ਜਾਕੀ ਸਫਲ ਮੂਰਤ ਜਾਕੀ ਨਿਰਮਲ ਸੇਵ ਏਕ ਨਿਰੰਜਨ ਜਾਕੀ ਰਾਸ ਮਿਲ ਸਾਧ ਸੰਗਤ ਹੋਵੈ ਹੋਵਤ ਪ੍ਰਗਾਸ ਜੀਅਨ ਕਾ ਦਾਤਾ ਪੂਰਨ ਸਭ ਠਾਂ ਕਲ ਕਲੇਸ਼ ਮਿਟੈ ਹਰ ਨਾਇਨ ਜਨਮ ਮਰਨ ਸਗਲਾ ਦੁੱਖ ਨਾਸੈ ਗੁਰਮੁਖ ਜਾ ਕੈ ਮਨ ਤਨ ਵਾਸੈ ਜਿਸਨੂੰ ਆਪ ਲੈ ਲੜ ਲਾਏ ਦਰਗਾਹ ਮਿਲੈ ਤਿਸ ਹੀ ਜਾਏ ਜਿਸਨੂੰ ਆਪ ਲੈ ਲੜ ਲਾਏ ਦਰਗਾਹ ਮਿਲੈ ਤਿਸੈ ਹੀ ਜਾਏ ਸੇਈ ਭਗਤ ਜੇ ਸਾਚੇ ਭਾਣੇ ਜਮਕਾਲ ਤੇ ਭਏ ਨਿਕਾਣੇ ਸਾਚਾ ਸਾਹਿਬ ਸੱਚ ਦਰਬਾਰ ਕੀਮਤ ਕੌਣ ਕਹੇ ਵਿਚਾਰ ਘਾਟ ਘਾਟ ਅੰਤਰ ਸਗਲ ਆਧਾਰ ਨਾਨਕ ਜਾਚੈ ਸੰਤ ਰੇ ਨਾਰ ਧਨਾ ਸ੍ਰੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਘਰ ਬਾਹਰ ਤੇਰਾ ਪ੍ਰਵਾਸਾ ਤੂੰ ਜਨ ਕੈ ਹੈ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਜਨ ਕਉ ਪ੍ਰਭ ਆਪਣੇ ਕਾ ਤਾਣ ਜੋ ਤੂੰ ਕਰੈ ਕਰਾਵੈ ਸਵਾਮੀ ਸਾ ਮਸਲਤ ਪ੍ਰਵਾਨ ਰਹਾਓ ਪਤ ਪਰਮੇਸ਼ਰ ਗਤ ਨਾਰਾਇਣ ਧਨ ਗੋਪਾਲ ਗੁਣ ਸਾਖੀ ਚਰਨ ਸ਼ਰਨ ਨਾਨਕ ਦਾਸ ਹਰ ਹਰ ਸੰਤੀ ਏ ਬਿਦ ਜਾਤੀ ਧਨਾ ਸ੍ਰੀ ਮਹੱਲਾ ਪੰਜਵਾਂ ਸਗਲ ਮਨੋਰਥ ਪ੍ਰਭ ਤੇ ਪਾਏ ਕੰਠ ਲਾਏ ਗੁਰ ਰਾਖੇ ਸੰਸਾਰ ਸਾਗਰ ਮੈਂ ਜਲਨਾ ਦੀਨੇ ਕੀਨੇ ਦੁੱਤ ਕਿਨੇ ਨਾ ਦੁੱਤਰ ਭਾਖੈ ਜਿਨ ਕੈ ਮਨ ਸਾਚਾ ਵਿਸਵਾਸ ਪੇਕ ਪੇਕ ਸਵਾਮੀ ਕੀ ਸੋਭਾ ਆਨੰਦ ਸਦਾ ਉਲਾਸ ਰਹਾਓ ਚਰਨ ਸ਼ਰਨ ਪੂਰਨ ਪਰਮੇਸ਼ਰ ਅੰਤਰਜਾਮੀ ਸਾਖਿਓ ਜਾਨ ਬੂਝ ਆਪਣਾ ਕਰ ਕੀਓ ਨਾਨਕ ਭਗਤਨ ਕਾ ਅੰਕੁਰ ਰਾਖਿਓ ਧਨਾਸਰੀ ਮਹੱਲਾ ਪੰਜਵਾਂ ਜਹਿ ਜਹਿ ਪੇਖੋ ਤੈ ਹਜੂਰ ਦੂਰ ਕਤੋਂ ਨਾ ਜਾਈ ਰਵ ਰਿਹਾ ਸਰਬੱਤਰ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਵਿਛੁੜੈ ਸੋ ਸੰਗੀ ਗਨੀਐ ਬਿਨਸ ਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਭਨੀਐ ਰਹਾਓ ਪ੍ਰਤ ਪਾਲੇ ਅਪਿਆਓ ਦੇ ਕੁਛ ਊਂ ਨਾ ਹੋਈ ਸਾਹ ਸਾਹ ਸਮਲਤਾ ਮੇਰਾ ਪ੍ਰਭ ਸੋਈ ਅਛਲ ਅਛੇਦ ਅਭੇਦ ਪ੍ਰਭ ਉੱਚਾ ਜਾਕਾ ਰੂਪ ਜਪ ਜਪ ਕਰੇ ਆਨੰਦ ਜਨ ਅਚਰਜ ਅਨੂਪ ਸਾਹਮਤ ਦਿਓ ਦਿਆਲ ਪ੍ਰਭ ਜਿਤ ਤੁਮੈ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਣ ਪਗ ਸਾਧਾ ਤਨਾਸਰੀ ਮਹੱਲਾ ਪੰਜਵਾਂ ਜਿਨ ਤੁਮ ਭਿਜੇ ਤਿਨੇ ਬੁਲਾਏ ਸੁਖ ਸਹਿਤ ਸਿਤੀ ਕਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਤੋਂ ਨਿਚਲ ਰਾਜ ਕਮਾਓ ਤੁਮ ਘਰ ਆਵੋ ਮੀਤ ਤੁਮਰੇ ਦੁਖੀ ਹਰਾਪ ਨਿਵਾਰੇ ਆਪਦਾ ਭਈ ਬਤੀਤ ਰਹਾਓ ਪ੍ਰਗਟ ਕੀਨੇ ਪ੍ਰਭ ਪੇਕ ਕਰਨੇ ਹਾਰੇ ਨਾਸਨ ਭਾਜਨ ਥਾਕੇ ਘਰ ਮੰਗਲ ਵਾਜੈ ਨਿਤ ਵਾਜੇ ਆਪਣੇ ਖਸਮ ਨਿਵਾਜੈ ਅਸਥਿਰ ਰਹੋ ਡੁੱਲੋ ਮਤ ਕਬੂ ਗੁਰ ਕੈ ਬਚਨ ਆਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ ਉਜਲ ਦਰਬਾਰ ਜਿਨਕੇ ਜੀਤ ਨਹੀਂ ਫੇਰੇ ਆਪੇ ਭਇਆ ਸਹਾਈ ਅਚਰਜ ਕੀ ਕਰਨੇ ਹਾਰਾ ਨਾਨਕ ਸੱਚ ਵਡਿਆਈ ਧਨਾਸਰੀ ਮਹੱਲਾ ਪੰਜਵਾਂ ਕਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਣੋ ਸੰਤ ਪਿਆਰੇ ਬਿਨੋ ਹਮਾਰੇ ਜੀਓ ਹਰ ਬਿਨ ਮੁਕਤ ਨਾ ਕਾਹੂ ਜੀਓ ਰਹਾਓ ਮਨ ਨਿਰਮਲ ਕਰਮ ਕਰ ਤਰਨ ਤਾਰਨ ਤਰਨ ਹਰ ਅਵਰ ਜੰਜਾਲ ਤੇਰੇ ਕਾਹੂ ਨਾ ਕਾਮ ਜੀਓ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਉਹ ਇਹ ਉਪਦੇਸ਼ ਮੋਕੋ ਗੁਰ ਦੀਨਾ ਜੀਓ ਤਿਸਿਓ ਨਾ ਲਾਈਐ ਹੀਤ ਜਾਕੋ ਕਿਛ ਨਾਹੀ ਬੀਤ ਅੰਤ ਕੀ ਵਾਰ ਉਹ ਸੰਗ ਨਾ ਚੱਲੈ ਮਨ ਤਨ ਤੂੰ ਆਰਾਧ ਹਰ ਕੇ ਪ੍ਰੀਤਮ ਸਾਧ ਜਾਕੇ ਜਾਕੈ ਸੰਗ ਤੇਰੇ ਬੰਧਨ ਛੁਟੈ गौ पार ब्रह्म शरण हृदय चरण कमल अवर आस कछु पटल न पटल न कीजै सुई भगत ज्ञानी ध्यानी तपा सुई नानक जाको कृपा कीजै। तनासरी महला पंजवा मेरे लालन भलो रे भलो रे भलो हर मंगना देख पसार नैन साधु देख पसार देखो पसार नैन साधु सुनो साधु के बैन प्राण पत चित राख सगल है मरना रहाओ चो चंदन चुआ रो चंदन चुआ रस पोह करत अनेक बिख्या बिकार देख सगल है फीके एक है गोविंद को नाम नीको कहत है साध जन तन तन आपन थाप्यो हर जप न निमक जाप्यो अर्थ द्रब देख कछ संग नाही चलना जा कौरे करम पला तिनकी ओट गही संत पला तिन नाही रे जम संतावे साधु की संगना पायो रे परम निदान मिटु है अभिमान एक है निरंकार नानक मन लगना। तनासरी महला पंजमा कार सतमा एक ओंकार सतगुर प्रसाद हर एक सिमर एक सिमर एक सिमर प्यारे कल कलेश मल कल कलेश लो मोह महा पौजल तारे रहाओ सास सास निमक निमक दिन सरैण चितारे साध संग जप निसंग मान निधान धारे जप कमल नमस्कार गुण गोविंद विचारे साध जना की रेण नानक मंगल सुख सदारे। तना श्री महला पंजवा कार अठवां दुप दे एक ओंकार सत गुर प्रसाद सिमरो सिमर सिमर सुख पावो साध साध संभाले ए लोक परलोक संग सहाय जात कात मोह रखवाले गुर का बचन जब बसै जी नाले जल नी डूबे तस्करनी लेवे पाहे न साकै जाले रहाओ निरतन कौतन अंधले कौटिक मा दूत जैसे बाले सागर में मोहित पायो हर नानक करी कृपा कृपा। इतना श्री महला पंजमा पयो कृपाल दयाल गोविंद अमृत हृदय सिंचाई नव निद रिद सिद हर लाग रही जन पाई संतन को आनंद सगल ही जाई गृह बाहर ठाकुर भगतन का रव रह सर्ब ठाई रहाओ ताको कोई ना पहुंचन हारा जाके अंग साई जाकी त्रास मिटे जिस सिमरत नानक नाम ते आई। इतना श्री महला पंजमा दर्भवंत दर्ब देख गर्भ है भूमवंत अभिमानी राजा जन सगल राज हमरा त्यों हर जन टेक स्वामी जे कौ अपनी ओट समारे जैसा बित तैसा हुए वरतै अपना बल नहीं हारे रहाओ आन त्याग एक पै असर शरण शरण कर आए संत अनुग्रह पै मन निर्मल नानक हर गुण गाए। तना श्री महला पंजमा जाको हर रंग लागो इस जुग में सो कहियत है सूरा आत्म जिने सगल वस ताक है जाका सतगुरु पूरा रहाओ ठाकुर गाई है आत्म रंग शरणी पावन नाम ते आवन सह समावन संग रहाओ जन के चरण वस है मेरे ही रह संग पुनीता देही जन की तूर देहो कृपा निद नानक कै सुख एही। तना श्री महला पंजमा जतन करे मान मानुख ढहकावे ओ अंतर जामी जाने पाप करे कर मुकर पावे पेख करे निर्बान है जानत दूर तो मैं प्रभ नेर उत ताक है उत ते उत पेख है आवे लोभी फेर रहाओ जब लग टूटे ना ही मन परमा तब लग मुक्त न कोई कहो नानक दयाल स्वामी संत भगत जन सोई। तना श्री महला पंजमा नाम गुरु दियो है अपने जाके मस्तक कर्मा नाम दृढ़ावे नाम जपावे जागा जाका जुग में धर्मा जन को नाम वडाई सोब नामो गत नामो पत जन की माने जो जो हो ग्रहाओ नाम तन जिस जन के पाले सोई पूरा शाहा नाम बिहारा नाम अदारा नाम प्राप्त लाहा। तना श्री महला पंजमा नेत्र प्रगास भय नेत्र पुनीत भय दर्श पेखे माथे परोरवाल रस रस गुण गावो ठाकुर के मूरे हृदय बसो गोपाल तुम दौराखण हार दयाल सुंदर सुगड़ सुरू सुंदर सुगर बेअंत पिता प्रभ हो प्रभु कृपाल रहाओ महा आनंद मंगल रूप तुमरे बचन रूप रसाल हृदय चरण शब्द सतगुर को नानक बांधो पाल। तना श्री महला पंजमा अपनी उक्त खिलावे भोजन अपनी उक्त खिला खिलावे ਸਰਬ ਸੁਖ ਭੋਗ ਰਸ ਦੇਵੈ ਮਨ ਹੀ ਨਾਲ ਸਮਾਵੈ ਹਮਰੇ ਪਿਤਾ ਗੋਪਾਲ ਦਿਆਲ ਜਿਉਂ ਰਾਖੇ ਮੈਂ ਤਾਰੀ ਬਾਰਕ ਕਉ ਤੈਸੇ ਹੀ ਪ੍ਰਪਾਲ ਰਹਾਉ ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤ ਦੇਵ ਈਤ ਊਤ ਜਤ ਕਾ ਤਤ ਤੁਮ ਹੀ ਮਿਲੈ ਨਾਨਕ ਸੰਤ ਸੇਵਾ ਤਨਾਸਰੀ ਮਹੱਲਾ ਪੰਜਵਾਂ ਸੰਤ ਕਿਰਪਾਲ ਦਿਆਲ ਦਮੋਦਰ ਕਾਮ ਕ੍ਰੋਧ ਬਿਖਜਾਰੇ ਰਾਜ ਮਾਲ ਜੋਬਨ ਤਨ ਜੀਅਰਾ ਇਨ ਉਪਰ ਲੈ ਬਾਰੇ ਮਨ ਤਨ ਨਾ ਰਾਮ ਨਾਮ ਹਿਤਕਾਰੇ ਸੁਖ ਸਹਿਜ ਆਨੰਦ ਮੰਗਲ ਹਿਤ ਭਾਵ ਨਿੰਦ ਪਾਰ ਉਤਾਰੇ ਰਹਾਓ ਤੁਨ ਸੋ ਤਨ ਸੋ ਥਾਨ ਧਨ ਉਏ ਭਵਨਾ ਜਹ ਮੈਂ ਸੰਤ ਬਸਾਰੇ ਜਨ ਨਾਨਕ ਕੀ ਸ਼ਰਧਾ ਪੂਰ ਹੋ ਠਾਕੁਰ ਭਗਤ ਤੇਰੇ ਨਮਸਕਾਰੇ ਧਨਾਸਰੀ ਮਹੱਲਾ ਪੰਜਵਾਂ ਛਾੜ ਲਈ ਵਾਹਿਗੁਰੂ ਛਡਾਏ ਲਈ ਉਹ ਮਹਾਂਬਲੀ ਤੇ ਆਪਣੇ ਚਰਨ ਪ੍ਰਾਤ ਏਕ ਨਾਮ ਦੀ ਉਹ ਮਨ ਮੰਤਾ ਬਿਨ ਸਨਕਤ ਹੂ ਜਾਤ ਸਤਿਗੁਰੂ ਪੂਰੇ ਕਿੰਨੀ ਦਾਤ ਹਰ ਹਰ ਨਾਮ ਦੀ ਉਹ ਕੀਰਤਨ ਕਹੋ ਭਈ ਹਮਾਰੀ ਗਾਤ ਰਹਾਉ ਅੰਗੀਕਾਰ ਕੀ ਉਹ ਪ੍ਰਭ ਆਪਣੇ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਹਿ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਧਨਾਸਰੀ ਮਹੱਲਾ ਪੰਜਵਾਂ ਹਰ ਹਰ ਨਾ ਲੋਭ ਝੂਠ ਨਿੰਦ ਏ ਹੀ ਕਰਤ ਗੁਦਾਰੀ ਮ੍ਰਿਗ ਤ੍ਰਿਸ਼ਨਾ ਆਸ ਮਿਥਿਆ ਮੀਠੀ ਇਹ ਟੇਕ ਮਿਟੈ ਮਨ ਹੈ ਸਾਧਾਰੀ ਸਾਕਤ ਕੀ ਆਵਰਦਾ ਜਾਏ ਬਿਰਥਾਰੀ ਜੈਸੇ ਕਾਗਤ ਕੇ ਭਾਰ ਮੂਸਾ ਟੂਕ ਗਵਾਵਤ ਕਾਮ ਨਹੀਂ ਗਵਾਰੀ ਰਹਾ ਕਰਕੇ ਪਾ ਪਾਰ ਬ੍ਰਹਮ ਸੁਆਮੀ ਇਹ ਵਿਦ ਛੁਟ ਇਹ ਬੰਧਨ ਛੁਟਕਾਰੀ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਇਹ ਬੰਧਨ ਛੁਟਕਾਰੀ ਬੂਟਤ ਅੰਧ ਨਾਨਕ ਪ੍ਰਭ ਕਾਢਤ ਸਾਧ ਜਨਾ ਸੰਗਾਰੀ ਧਨਾਸਰੀ ਮਹੱਲਾ ਪੰਜਵਾਂ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸੀਤਲ ਤਨ ਮਨ ਛਾਤੀ ਰੂਪ ਰੰਗ ਸੂਖ ਤਨ ਜੀ ਕਾ ਪਾਰ ਬ੍ਰਹਮਿਰ ਜਾਤੀ ਰਸਨਾ ਰਾਮ ਰਸਾਇਣ ਮਾਤੀ ਰੰਗ ਰੰਗੀ ਰਾਮ ਆਪਣੇ ਕਹਿ ਚਰਨ ਕਮਲ ਨਿਤ ਥਾਤੀ ਰਹਾਓ ਜਿਸਕਾ ਸਾਤਿਨ ਹੀ ਰੱਖ ਲਈਆ ਪੂਰਨ ਪ੍ਰਭ ਕੀ ਭਾਤੀ ਮੇਲ ਲਿਓ ਆਪੇ ਸੁਖ ਦਾਤਾ ਨਾਨਕ ਹਰ ਰਾਖੀ ਪਾਤੀ ਧਨਾਸਰੀ ਮਹੱਲਾ ਪੰਜਵਾਂ ਦੂਤ ਦੁਸ਼ਮਣ ਸਭ ਤੁਝ ਤੇ ਨਿਵਰੈ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦਿਖਾਏ ਉਹ ਤਤਕਾਲ ਤੁਮਾਰਾ ਨਿਰਖੋ ਤੁਮਰੀ ਓਰ ਹਰ ਨੀਤ ਮੁਰਾਰ ਸਹਾਏ ਹੋ ਦਾਸ ਕਹੋ ਹਰ ਗਹਿ ਉਧਰ ਉਧਰ ਹੋ ਮੀਤ ਰਹਾਓ ਸੁਣੀ ਬੇਨਤੀ ਠਾਕੁਰ ਮੇਰੇ ਖਸਮਾਨਾ ਕਰ ਆਪ ਨਾਨਕ ਅਨੰਤ ਭਏ ਦੁਖ ਭਾਗੇ ਸਦਾ ਸਦਾ ਹਰ ਜਾਪ ਧਨਾਸਰੀ ਮਹੱਲਾ ਪੰਜਵਾਂ ਚਤੁਰ ਦਿਸਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ ਹਰ ਜਨ ਰਾਖੇ ਗੁਰੂ ਗੋਬਿੰਦ ਕੰਠ ਲਾਏ ਅਵਗੁਣ ਸਾਭ ਮੇਟੇ ਦਿਆਲ ਪੁਰਖ ਬਖਸ਼ੰਦ ਰਹਾਓ ਜੋ ਮੰਗੈ ਠਾਕੁਰ ਆਪਣੇ ਤੇ ਸੂਈ ਸੂਈ ਦੇਵੈ ਨਾਨਕ ਦਾਸ ਮੁਖ ਤੇਜੋ ਬੋਲੇ ਇਹਾਂ ਉਹਾਂ ਸੱਚ ਹੋਵੈ ਧਨਾਸਰੀ ਮਹੱਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹਾਥ ਦੇ ਰਾਖੇ ਆਪਣੇ ਕਹੋ ਸਾਸ ਸਾਸ ਪ੍ਰਤਪਾਲੈ ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਰਹਾਓ ਮਨ ਵਿਲਾਸ ਪਏ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਧਨਾਸਰੀ ਮਹੱਲਾ ਪੰਜਵਾਂ ਜਿਸ ਕੋ ਬਿਸਰੇ ਪ੍ਰਾਣ ਪਤ ਦਾਤਾ ਸੂਈ ਗੁਣੋ ਭਾਗਾ ਚਰਨ ਕਮਲ ਜਾਕਾ ਮਨ ਰਾਗੇ ਓ ਅਮੇ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਹਰ ਜਾਗਾ ਆਲਸ ਛੀਜ ਗਇਆ ਸਭ ਤਨ ਤੇ ਪ੍ਰੀਤਮ ਸਿਉਂ ਮਨ ਲਾਗਾ ਰਹਾਓ ਜੈ ਜੈ ਪੇਖੋ ਤੈ ਨਾਰਾਇਣ ਸਗਲਾ ਸਗਲ ਘਟਾ ਮੈਂ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਧਨਾਸਰੀ ਮਹੱਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮਾ ਕਲੀਕਾਲ ਮਹਾਂ ਬਿਖਿਆ ਮੈਂ ਲੱਜਾ ਰਾਖੀ ਰਾਮ ਰਹਾਓ ਸਿਮਰ ਸਿਮਰ ਸਿਮਰ ਸਿਮਰ ਸਿਮਰ ਸੁਆਮੀ ਆਪਣਾ ਨਿਕਟ ਨਾ ਆਵੈ ਜਾਮ ਮੁਕਤ ਬੈਕੁੰਠ ਸਾਧ ਕੀ ਸੰਗਤ ਜਨ ਪਾਇਓ ਹਰ ਕਾ ਧਾਮ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੁਖ ਵਿਸਰਾਮ ਗੋਬਿੰਦ ਦਾਮੋਦਰ ਸਿਮਰੋ ਦਿਨ ਰਹਿਣ ਨਾਨਕ ਸਾਧ ਕੁਰਬਾਨ ਧਨਾਸਰੀ ਮਹੱਲਾ ਪੰਜਵਾਂ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਵੈ ਸਿਮਰੋ ਤੁਮਰਾ ਨਾਮ ਰਹਾਉ ਚਰਨ ਤੁਮਾਰੇ ਹਿਰਦੇ ਵਾਸੇ ਸੰਤਨ ਕਾ ਸੰਗ ਪਾਵੋ ਸੋ ਅਗਨ ਮੈਂ ਮਨ ਨਾ ਵਿਆਪੈ ਆਠ ਪਹਿਰ ਗੁਣ ਗਾਵਾਂ ਸਵਸਥ ਵਿਵਸਥਾ ਹਰ ਕੀ ਸੇਵਾ ਸਵਸਥ ਵਿਵਸਥਾ ਹਰ ਕੀ ਸੇਵਾ ਮਧਿਅੰਤ ਪ੍ਰਭ ਜਾਪਣ ਨਾਨਕ ਰੰਗ ਲਗਾ ਪਰਮੇਸ਼ਰ ਬਹੁੜ ਨਾ ਜਨਮ ਬਹੁੜ ਜਨਮ ਨਾ ਛਾਪਣ ਧਨਾਸਰੀ ਮਹੱਲਾ ਪੰਜਵਾਂ ਮੰਗੋ ਰਾਮ ਤੇ ਸਭ ਥੋਕ मानुक को जाचत श्रम पाइये प्रभु के सिमरण मोख रहाओ कुख है मुन जन सिमरत पुराना वेद पुकारे कुख कृपा सिंध सेव सच पाइये दू मैं सुहेले लोक आन अचार विहार है जीते बिन हर सिमरण फूक नानक जन्म मरण पै काटे मिल साधु बिन से सोक तनासरी महला पंजमा तृष्णा बूझे हर के नाम महासंतोख होवे गुरु बचनी प्रभ से लागे पूर्ण ध्यान रहा महाकलोल बुझे माया के कर कृपा मेरे दीन दयाल अपना नाम दे जाब जीवा पूर्ण हुए दास की काल सर्व मनोरथ रासुख रास साध खुशियां कीर्तन जप नाम जिसके मस्तक लिखिया तुर करते नानक जन के पूर्ण काम तनासरी महला पंजमा जन की कीनी पार ब्रह्मसार निंदक टिक न पावन मूले उड़ गए बेकार हाओ जय जय देखो तत स्वामी कोई ना पहुंचन हार जो जो करे अवग्या जन की हुए गया तत्चार करण हार रखवाला हुआ जाका अंत न पारा वार नानक दास रखे प्रभ अपने निंदक काढे मार तना श्री महला पंजमा घर नवा पड़ताल एक ओंकार सत गुर प्रसाद हर चरण शरण गोविंद दुख भंजना दास अपने को नाम देव हो दृष्ट प्रभ धार हो कृपा कर तार हो पुजा गह कूप ते काढ़ ले वह रहाओ काम क्रोध कर अंध माया के बंद अनिक दुखा तन शाद पूरे प्रभ बिना आन न रखन हारा नाम सिमराव हो संत सूरे पतित उदारणा जी जंत तारणा वेद पुकार नहीं अंत पायो गुणहा सुख सागरा ब्रह्म रत्नागरा भगत व छल नानक गायो तना श्री महला पंजमा हलत सुख पलत सुख नित सुख सिमरनो नाम गोविंद का सदा लीजै मिटे कमाणे पाप चराणे साध संगत मिल मुआ जीजै रहाओ राज जोबन बिसरंत हर माया महा दुखे मतांत कहे आस प्यास रमन हर कीर्तन ए पदार्थ भागवंत लहै शरण समरथ अकथ गोचर पतित पतित उदाहरण नाम तेरा अंतरजामी नानक के स्वामी सर्वत पूर्ण ठाकुर मेरा तना श्री महला पंजवा घर बारवा एक ओंकार सतगुर प्रसाद बंदना हर बंदना गुण गावो गोपाल राय रहाओ वड्डे भाग पेटे गुरुदेवा कोट प्राद मिटे हर सेवा चरण कमल जा मनुरापे सोग अगन तिस जाना व्यापे सागर तरिया साधु संगे निरपो नाम जपो हरंगे पार तान दो किच पाप ना फीड़े जम जंदार ना वै नीड़े तृष्णा अगन प्रभ आप बुझाई नानक उदरे प्रभ सरणाई तनासरी महला पंजमा तृप्त पई सच भोजन खाया मान तान रसना नाम ते आया जीवना हर जीवना जीवन हर जप साध संग रहाओ अनेक प्रकारी बसर उड़ाए अनेक कीर्तन अन दिन कीर्तन हर गुण गाए हस्ती रथ अस असवारी हर का मार्ग हृदय निहारी हर तन अंतर चरण ते आया हर सुख निदान नानक दास पाया तनासरी महला पंजमा गुर के चरण जी का निस्तारा समुद्र सागर जिन खिन में तारा रहा कोई हुआ क्रम रत कोई तीर्थ नाया दासी हर का नाम ते आया बंधन काटन हार स्वामी जन नानक सिमरे अंतर जामी तना श्री महला पंजमा किते प्रकार न टूटा प्रीत दास तेरे की निर्मल रीत रहा जी प्राण मन तन ते प्यारा हो मैं बंद हर देवन हारा जी बंद मन तन ते प्यारा हमें बंध हर देवन हरा चरण कमल से लागो नेह नानक की बेनंती एह एक ओंकार सत गुर प्रसाद ना श्री महला नामा काहे रिबन खोजन जाई सर्ब निवासी सदा अलेपा तो ही संग समाई रहाओ मद ज्यो बास बतवा मुकरमाए जैसे छाई तैसे ही हर बसे निरंतर घट ही खोजो भाई बाहर पीतर एको जानो एक गुरु ज्ञान बताई जन नानक बिन आपा चीन ने मिट ना परम की काई तना श्री महला नौवा साधु ए जग परम पुलाना राम नाम का सिमरन छोड़ा माया हाथ बिकाना रहाओ मात पिता भाई सुत बनता ताकै रस लपटाना जो बन तन प्रभता कै मद मैं अहनस रहे दीवाना दीन दयाल सदा दुख पंजन तास्यो मन ना लगाना जन नानक कोटन मैं किन हूं गुरमुख कोए होए पछतान पछाना जन नानक कोटन मैं किन हूं गुरमुख होए पछाना तना श्री महला नौवा तै जोगी को जुगत ना जानो लोभ मोह माया ममता फुन जे कट माहे पछानो रहाओ पर निंदा उस्तत ने जाके कंचन लो समानो हर सोग ते रहे अतीता जोगी ताहे बखानो चंचल मान दै दिस को तावत अचल जाहे ठहरानो कहो नानक ए विद को जो नर मुक्त ਕਰਤਾ ਹੈ ਤੁਮ ਮਾਨੋ ਧਨਾਸਰੀ ਮਹੱਲਾ ਨਾਵਾਂ ਅਬ ਮੈਂ ਕੌਣ ਉਪਾਏ ਕਰੋਂ ਜੈ ਬਿਦ ਮਨ ਕੋ ਸੰਸਾ ਚੁੱਕੈ ਭਾਉ ਨਿਤ ਪਾਰ ਪਰੋ ਰਹਾਓ ਜਨਮ ਪਾਏ ਕਿਛ ਭਲੋ ਨਾ ਕੀਨੋ ਤਾਤੇ ਅਧਿਕ ਡਰੋ ਮਨ ਬਚ ਕ੍ਰਮ ਗਹਿ ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ ਯਹ ਜੀ ਸੋਚ ਤਰੋ ਗੁਰਮਤਿ ਸੁਣ ਕਿਛ ਗਿਆਨ ਨਾ ਉਪਜੋ ਪਸ ਜਿਉ ਉਧਰ ਭਰੋ ਕਹੋ ਨਾਨਕ ਪ੍ਰਭ ਬਿਰਧ ਪਛਾਨੋ ਤਬ ਹਉ ਪਤਿਤ ਤਰੋ ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਹਰ ਰਸ ਚੋਗ ਚੁਗੈ ਪ੍ਰਭਾਵੇ ਸਰਵਰ ਮੈਂ ਹੰਸ ਪ੍ਰਾਣ ਪਤ ਪਾਵੇ ਕਿਆ ਬਗ ਬਪੜਾ ਛਪੜੀ ਨਹਾਈ ਕੀਚੜ ਡੂਬੇ ਮੈਣ ਨਾ ਜਾਏ ਰਹਾਓ ਰਖ ਰਖ ਚਰਨ ਧਰੇ ਵਿਚਾਰੀ ਦੁਬਦਾ ਛੋੜ ਭੈ ਨਿਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੇ ਗੁਰ ਰਾਖੇ ਸਰਵਰ ਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵਰ ਮੈਂ ਹੰਸ ਹੰਸ ਮੈਂ ਸਾਗਰ ਅਕਤ ਕਥਾ ਗੁਰ ਬਚਨੀ ਆਦਰ ਸੁਨ ਮੰਡਲ ਇੱਕ ਜੋਗੀ ਵੈਸੇ ਨਾਰ ਨਾ ਪੁਰਖ ਕਹੋ ਕਿ ਉਹ ਕੈਸੇ ਤੇਰੇ ਭਵਨ ਜੋਤ ਰਹੇ ਲਿਵਲਾਈ ਸੁਰ ਨਰ ਨਾਥ ਸੱਚੇ ਸਰਨਾਈ ਆਨੰਦ ਮੂਲ ਅਨਾਥ ਅਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ ਭਗਤ ਵਿਚਲ ਪੈ ਕਾਟਣ ਹਾਰੇ ਹੋਮੇ ਮਾਰ ਮਿਲੇ ਭਗਤਾਰੇ ਅਨਿਕ ਜਤਨ ਕਰ ਕਾਲ ਸਤਾਏ ਮਰਨ ਲਿਖਾਏ ਮੰਡਲ ਮੈਂ ਆਏ ਜਨਮ ਪਦਾਰਥ ਦੁਬਦਾ ਖੂਵੈ ਆਪ ਨ ਚੀਨਸ ਭਰਮ ਭਰਮ ਰੋਵੇ ਕਤਹੂ ਕਹਿਤੋ ਪੜਤੋ ਸੁਣਤੋ ਏਕ ਧੀਰਜ ਧਰਮ ਧਰਣੀ ਧਰ ਟੇਕ ਜਤ ਸਤ ਸੰਜਮ ਹਿਰਦੈ ਸਮਾਈ ਚੌਥੇ ਪਦ ਕਹੋ ਜੇ ਮਨ ਪਤਿ ਆਏ ਸਾਚੇ ਨਿਰਮਲ ਮੈਲ ਨਾ ਲਾਗੈ ਗੁਰ ਕੈ ਸ਼ਬਦ ਪਰਮ ਪਾਗੈ ਸੂਰਤ ਮੂਰਤ ਆਦਿ ਅਨੂਪ ਨਾਨਕ ਜਾਚੈ ਸਾਚ ਸਰੂਪ ਧਨਾਸਰੀ ਮਹੱਲਾ ਪਹਿਲਾ ਸਹਿਜ ਮਿਲੇ ਮਿਲਿਆ ਪ੍ਰਵਾਣ ਨਾ ਤਿਸ ਮਰਨ ਨਾ ਆਵਣ ਜਾਣ ਠਾਕੁਰ ਮੈਂ ਦਾਸ ਦਾਸ ਮੈਂ ਸੋਏ ਜੈ ਜੈ ਦੇਖਾਂ ਤੈ ਅਵਰ ਨਾ ਕੋਏ ਗੁਰਮੁਖ ਭਗਤ ਸਹਿਜ ਘਰ ਪਾਈਐ ਗੁਰ ਬਿਨ ਗੁਰ ਭੇਟੇ ਮਰੇ ਬਿਨ ਗੁਰ ਭੇਟੇ ਮਰ ਆਈਐ ਜਾਈਏ ਰਹਾਓ ਸੋ ਗੁਰ ਕਰੋ ਜੋ ਸਾਚ ਦ੍ਰਿੜਾਵੇ ਅਕਤ ਕਤਾਵੇ ਸ਼ਬਦ ਮਿਲਾਵੇ ਹਰ ਕੇ ਲੋਕ ਅਵਰ ਨਹੀਂ ਕਾਰਾ ਸਾਚੋ ਠਾਕੁਰ ਸਾਚ ਪਿਆਰਾ ਤੈ ਮੈਂ ਮਨੁਆ ਮਨ ਮੈਂ ਸਾਚਾ ਤਨ ਮੈਂ ਮਨੁਆ ਮਨ ਮੈਂ ਸਾਚਾ ਸੋ ਸਾਚਾ ਮਿਲ ਸਾਚੇ ਰਾਚਾ ਸੇਵਕ ਪ੍ਰਭ ਲਾ ਸੇਵਕ ਪ੍ਰਭ ਕਹਿ ਲਾਗੇ ਪਾਏ ਸਤਿਗੁਰ ਪੂਰਾ ਮਿਲੈ ਮਿਲਾਏ ਆਪ ਦਿਖਾਵੇ ਆਪੇ ਦੇਖੇ ਹਟ ਨਾ ਭਤੀਜੇ ਨਾ ਭੇਖੇ ਘੜ ਭਾਂਡੇ ਜਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤੇ ਆਇਆ ਪੜ ਪੜ ਭੁਲੈ ਝੂਟਾ ਖਾਏ ਪੜ ਪੜ ਭੁਲੈ ਝੂਟਾ ਖਾਏ ਬਹੁਤ ਸਿਆਣਪ ਆਵੈ ਜਾਏ ਨਾਮ ਜਪੈ ਪਾਉ ਭੋਜਨ ਖਾਏ ਗੁਰਮੁਖ ਸੇਵਕ ਰਹੇ ਸਮਾਏ ਪੂਜ ਸਿਲਾ ਤੀਰਥ ਬਨਵਾਸਾ ਭ੍ਰਮਤ ਡੋਲਤ ਭਏ ਉਦਾਸਾ ਮਨ ਮੈਲੇ ਸੂਚਾ ਕਿਉਂ ਹੋਏ ਸਾਚ ਮਿਲੈ ਪਾਵੈ ਪਤ ਸੋਏ ਆਚਾਰ ਵਿਚਾਰ ਸਰੀਰ ਆਚਾਰ ਵਿਚਾਰ ਸਰੀਰ ਆਦਿ ਜੁਗਾਦ ਸਹਿਜ ਮਨ ਧੀਰ ਪਲ ਪੰਕਜ ਮੈਂ ਕੋਟ ਉਧਾਰੇ ਕਰ ਕਿਰਪਾ ਗੁਰਮੇਲ ਪਿਆਰੇ ਕਿਸ ਆਗੈ ਪ੍ਰਭ ਤੁਧ ਸਲਾਹੀ ਤੁਝ ਬਿਨ ਦੂਜਾ ਮੈਂ ਕੋ ਨਾਹੀ ਜਿਉ ਤੂੰ ਪਾਵੈ ਤਿਉਂ ਰਾਖ ਰਜਾਏ ਨਾਨਕ ਸਹਿਜ ਪਾਏ ਗੁਣ ਗਾਏ ਧਨਾਸਰੀ ਮਹੱਲਾ ਪੰਜਵਾਂ ਘਰ ਛੇਵਾਂ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੋਨੀ ਆਇਓ ਤੇ ਹੋਰ ਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਂ ਕਿ ਹੈ ਓਟ ਸਾਧ ਰਾਖੋ ਦੇ ਕਰ ਹਾਥ ਕਰ ਕਿਰਪਾ ਮੇਲੋ ਹਰ ਰਾਇਆ ਅਨਿਕ ਜਨਮ ਭ੍ਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਗੁਰ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦਿਓ ਜੀ ਬਤਾਈ ਰਹਾਓ ਅਨਕ ਉਪਾਵ ਕਰੋ ਮਾਇਆ ਕੋ ਬਚਿਤ ਧਰੋ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ਕੋਈ ਐਸੋ ਰੇ ਭੇਟੇ ਸੰਤ ਮੇਰੀ ਲਾਹੇ ਸਗਲ ਚਿੰਤਾ ਠਾਕੁਰ ਸਿਉ ਮੇਰਾ ਮਨ ਲਾਵੈ ਪੜੇ ਰੇ ਸਗਲ ਬੇਦ ਨਹਿ ਚੁੱਕੈ ਮਨ ਭੇਦ ਇੱਕ ਖਿਨ ਨਾ ਧਰ ਹੈ ਮੇਰੇ ਘਰ ਪੰਚੇ ਪੰਚਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ ਇੱਕ ਅੰਮ੍ਰਿਤ ਨਾਮ ਮੇਰਾ ਹਿਰਦੈ ਸਿੰਚਾ ਜੇ ਤੇਰੇ ਤੀਰਥ ਨਹਾਏ ਅਹੰਗ ਬੁੱਧ ਮੈਲ ਲਾਏ ਘਰ ਕੋ ਠਾਕੁਰ ਇੱਕ ਤਿਲ ਨਾ ਮਾਨੈ ਕਦ ਪਾਵੂ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ਼ਨਾਨੈ ਸਗਲ ਅਸਰਮ ਕੀਨੇ ਮਨੁਆ ਨਹਿ ਪਤੀਨੇ ਵਿਵੇਕਹੀਨ ਦੇਹੀ ਧੋਏ ਕੋਈ ਪਾਈਏ ਰੇ ਪੁਰਖ ਵਿਧਾਤਾ ਪਾਰ ਬ੍ਰਹਮ ਕੈ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮਲ ਖੋਏ ਕਰਮ ਧਰਮ ਜੁਗਤਾ ਨਿਮਕ ਨਾ ਖੇਤ ਕਰਤਾ ਗਰਭ ਗਰਭ ਪੜੇ ਕਹੀ ਨਾ ਲੇਖੈ ਜਿਸ ਭੇਟੇ ਸਫਲ ਮੂਰਤ ਜਿਸ ਭੇਟੇ ਸਫਲ ਮੂਰਤ ਕਰੈ ਸਦਾ ਕੀਰਤ ਗੁਰਪ੍ਰਸਾਦ ਕੋ ਨੇਤਰੋ ਪੇਖੈ ਮਨ ਹਟ ਜੋ ਕਮਾਵੈ ਤਿੰਨ ਨਾ ਲੇਖੈ ਪਾਵੈ ਬਗਲ ਜੋ ਧਿਆਨ ਲਾਵੈ ਮਾਇਆ ਰੇ ਧਾਰੀ ਕੋਈ ਐਸੋ ਰੇ ਸੁਖੈਦਾਈ ਪ੍ਰਭ ਕੀ ਕਥਾ ਸੁਣਾਈ ਤਿਸ ਭੇਟੇ ਗਤ ਹੋਏ ਹਮਾਰੀ ਸੁਪ੍ਰਸੰਨ ਗੋਪਾਲ ਰਾਏ ਕਾਟੇ ਰੇ ਬੰਧਨ ਮਾਏ ਗੁਰ ਕੈ ਸ਼ਬਦ ਮੇਰਾ ਮਨ ਰਾਤਾ ਸਦਾ ਸਦਾ ਆਨੰਦ ਭੇਟੇ ਓ ਨਿਰਪੈ ਗੁਰਮੁਖ ਸੁਖ ਨਾਨਕ ਲਾਦੇ ਹਰ ਚਰਨ ਪ੍ਰਾਤਾ ਸਫਲ ਸਫਲ ਸਫਲ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਦਾ ਰਹਾਉ ਦੂਜਾ ਧਨਾਸਰੀ ਮਹੱਲਾ ਪਹਿਲਾ ਛੰਤ ਇੱਕ ਓਅੰਕਾਰ ਸਤ ਗੁਰਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪ੍ਰਭ ਸਦਾ ਦਸਾਹਰਾ ਹੋ ਨਾਮ ਹਰਕਾ ਸਦਾ ਜਾਚੋਂ ਦੇ ਪ੍ਰਭ ਧਰਣੀ ਤਰਾ ਸੰਸਾਰ ਰੋਗੀ ਨਾਮ ਦਾਰੂ ਮੈਣ ਲਾਗੇ ਸੱਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੰਜਣਾ ਸਾਚ ਨ ਲਾਗੇ ਮੈਲ ਕੇ ਅਮਲ ਧੋਈਏ ਗੁਣੇ ਹਰ ਪਰੋਏ ਕਿਸ ਕੋ ਰੋਈ ਹੈ ਵਿਚਾਰ ਮਾਰੇ ਤਰੇ ਤਾਰੇ ਉਲਟ ਜੋੜ ਨਾ ਆਵੇ ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਭਾਵੈ ਆਨੰਦ ਅਨਦਿਨ ਹਰਕ ਸਾਚਾ ਦੁਖ ਕਿਲਵਿਖ ਪਰ ਹਰੇ ਸਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸਚ ਮਨੇ ਸੰਗਤ ਮੀਤ ਮਿਲਾ ਪੂਰਾ ਨਾਵਣੋ ਗਾਵੈ ਗਾਵਣ ਹਾਰ ਗੁਣ ਗਾਵੈ ਗਾਵਣ ਹਾਰ ਸ਼ਬਦ ਸੁਹਾਵਣੋ ਸਾ ਲਾਹੇ ਸਾਚੇ ਮਨ ਸਤਿਗੁਰ ਪੁੰਨ ਦਾਨ ਦਇਆ ਮਤੇ ਪਿਰ ਸੰਗ ਭਾਵੈ ਸਹਿਜ ਨਾਵੈ ਬੇਣੀ ਤਾਂ ਸੰਗਮ ਸਤ ਸਤੇ ਆਰਾਧ ਏਕੰਕਾਰ ਸਾਚ ਆਰਾਧ ਏਕੰਕਾਰ ਸਾਚਾ ਨਿਤ ਚੜ ਦੇ ਚੜੇ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ ਕਹਿਣ ਕਹਿ ਸਭ ਕੋਏ ਕੇ ਵਡਾਖੀਏ ਹਉ ਮੂਰਖ ਨੀਚ ਅਜਾਣ ਸਮਝਾ ਸਾਖੀਏ ਗੁਰ ਕੀ ਸਾਖੀ ਅੰਮ੍ਰਿਤ ਭਾਕੀ ਤਿਤ ਮਨ ਮਾਨਿਆ ਮੇਰਾ ਕੂਚ ਕਰਿਆ ਆਵੇ ਵਿਖਲਾ ਦੇ ਲਾਦੇ ਸ਼ਬਦ ਸੱਚਾ ਗੁਰ ਮੇਰਾ ਆਖਣ ਤੋੜਨਾ ਭਗਤ ਭੰਡਾਰੀ ਭਰਪੂਰ ਰਹਿਆ ਸੋਈ ਨਾਨਕ ਸਾਚ ਕਹਿ ਬੇਨੰਤੀ ਮਨ ਮਾਂਜੇ ਸੱਚ ਸੋਈ ਧਨਾਸਰੀ ਮਹੱਲਾ ਪਹਿਲਾਂ ਜੀਵਾਂ ਤੇਰੇ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ ਗੁਣ ਗਿਆਨ ਅਪਾਰਾ ਸਿਰਜਣਹਾਰਾ ਜਿਨ ਸਿਰਜੀ ਤਿੰਨ ਗੋਈ ਪ੍ਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾਂ ਸੱਚੀ ਨਾਈ ਤੁਮਸਰ ਅਵਰ ਨਾ ਕੋਈ ਆਏ ਜਾਏ ਸੀ ਜੀਓ ਹੁਕਮ ਹੋਏ ਨਵੇੜ ਭਰਮ ਚੁਕਾਏ ਸੀ ਜੀਓ ਗੁਰੂ ਭਰਮ ਚੁਕਾਏ ਅਕਥ ਕਹਾਏ ਸੱਚ ਮੈਂ ਸਾਚ ਸਮਾਣਾ ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਿਖਾਈ ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇਰੇ ਵਡਿਆਈ ਤੂੰ ਸੱਚਾ ਸਿਰਜਣਹਾਰ ਅਲਖ ਅਲਖ ਸਿਰੰਦਿਆ ਜੀਓ ਏਕ ਸਾਹਿਬ ਦੁਹਿਰਾ ਵਾਦ ਵਧੰਦਿਆ ਜੀਓ ਦੁਹਿਰਾ ਚਲਾਏ ਹੁਕਮ ਸਵਾਏ ਜਨਮ ਮੂਆ ਸੰਸਾਰਾ ਨਾਮ ਬਿਨਾ ਨਾਹੀ ਕੋ ਬੇਲੀ ਬਿਖਲਾ ਦੀ ਸਿਰ ਭਾਰਾ ਹੁਕਮੀ ਆਇਆ ਹੁਕਮ ਨਾ ਬੂਝੈ ਹੁਕਮੀ ਆਇਆ ਹੁਕਮ ਨਾ ਬੂਝੈ ਹੁਕਮ ਸਵਾਰਨ ਹਾਰਾ ਨਾਨਕ ਸਾਹਿਬ ਸ਼ਬਦ ਸਿੰਘਿਆ ਪੈ ਸਾਚਾ ਸਿਰਜਣ ਹਾਰਾ ਭਗਤ ਹੈ ਦਰਬਾਰ ਸ਼ਬਦ ਸੁਹਾਇਆ ਜੀਓ ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ ਰਸਨ ਰਸਾਏ ਨਾਮ ਤਸਾਏ ਗੁਰ ਕੈ ਸ਼ਬਦ ਵਿਕਾਣੇ ਪਾਰਸ ਪਰਸੀਏ ਪਾਰਸ ਹੋਏ ਤਾਂ ਜਾਂ ਤੇਰੇ ਮਨ ਪਾਣੇ ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੁਹਣ ਦਰਬਾਰੇ ਸੱਚੇ ਸੱਚੇ ਕੇ ਵਪਾਰੀ ਸੱਚੇ ਸੱਚੇ ਕੇ ਵਪਾਰੀ ਭੂਖ ਪਿਆ ਸੋ ਆਤ ਕਿਉਂ ਦਰ ਜਾਇਆ ਜੀਓ ਸਤਿਗੁਰੂ ਪੁੱਛੋ ਜਾਏ ਨਾਮ ਧਿਆਏ ਸਾ ਜੀਓ ਸੱਚ ਨਾਮ ਧਿਆਈ ਸਾਚ ਚਵਾਈ ਗੁਰਮੁਖ ਸਾਚ ਪਛਾਣਾ ਦੀਨਾ ਨਾ ਦਇਆਲ ਨਿਰੰਜਨ ਅੰਦਿਨ ਨਾਮ ਵਖਾਣਾ ਕਰਨੀ ਕਾਰਕ ਧਰੋ ਫਰਮਾਈ ਆਪ ਮੂਆ ਮਨਮਾਰੀ ਨਾਨਕ ਨਾ ਮਹਾਰਸ ਮੀਠਾ ਤ੍ਰਿਸ਼ਨਾ ਨਾਮ ਨਿਵਾਰੀ ਧਨਾਸਰੀ ਸ਼ੰਤ ਮਹੱਲਾ ਪਹਿਲਾ ਫਿਰ ਸੰਗ ਮੂਠੜੀਏ ਖਬਰ ਨਾ ਪਾਈਆ ਜੀਓ ਮਸਤਕ ਲਿਖੇੜਾ ਲੇਖ ਪੁਰਬ ਕਮਾਇਆ ਜੀਓ ਲੇਖ ਨਾ ਮਿੱਠੀ ਪੁਰਬ ਕਮਾਇਆ ਕਿਆ ਜਾਣਾ ਕਿਆ ਉਸੀ ਗੁਣੀ ਆਚਾਰ ਨਹੀਂ ਰੰਗ ਰਾਤੀ ਅਵਗਣ ਬਹਿ ਬਹਿ ਰੋਸੀ ਧਨ ਜੋਬਨ ਆਕ ਕੀ ਛਾਇਆ ਬਿਰਧ ਭੈ ਦਿਨ ਪੁੰਨਿਆ ਨਾਨਕ ਨਾਮ ਬਿਨਾ ਦੁਹਾਗਣ ਝੂਠੀ ਛੂਟੀ ਝੂਠ ਵਿਛੁੰਨਿਆ ਬੁੱਢੀ ਕਰ ਘਾਲਿਓ ਗੁਰ ਕੇ ਭਾਏ ਚਲਿਓ ਸਾਚ ਨਾਮ ਤੇ ਆਏ ਪਾਵੈ ਸੁਖ ਮਹਿਲੋ, ਨਾ ਹਰ ਨਾਮ ਤੇ ਆਏ ਤਾਂ ਸੁਖ ਪਾਏ, ਭੇੜ ਹੈ ਦਿਨ ਚਾਰੇ ਨਿਜ ਕਰ ਜਾਏ ਬਹਿ ਸੱਚ ਪਾਏ, ਅਨ ਦਿਨ ਨਾਲ ਪਿਆਰੇ ਵਿਣ ਭਗਤੀ ਕਰ ਵਾਸ ਨਾ ਹੋਵੀ, ਸੁਣਿਓ ਲੋਕ ਸਵਾਏ ਨਾਨਕ ਸਰਸੀ ਤਾਂ ਪਿਰ ਪਾਏ, ਰਾਤੀ ਸੱਚ ਹੈ ਨਾਏ ਪਿਰ ਤਨ ਭਾਵੈ ਤਾਂ ਪਿਰ ਭਾਵੈ, ਪਿਰ ਧਨ ਭਾਵੈ ਤਾਂ ਪਿਰ ਭਾਵੈ, ਨਾਰੀ ਜੀਉ ਰੰਗ ਪ੍ਰੀਤਮ ਰਾਤੀ, ਗੁਰ ਕੈ ਸ਼ਬਦ ਵਿਚਾਰੀ ਜੀਉ, ਗੁਰ ਸ਼ਬਦ ਵਿਚਾਰੀ ਨਾ ਪਿਆਰੀ, ਨਿਵ ਨਿਵ ਭਗਤ ਕਰੇ ਮਾਇਆ ਮੂੰਹ ਜਲਾਏ, ਪ੍ਰੀਤਮ ਰਸ ਮੈਂ ਰੰਗ ਕਰੇ, ਪ੍ਰਭ ਸਾਚੇ ਸੇਤੀ ਰੰਗ ਰੰਗੇਤੀ, ਲਾਲ ਭਈ ਮਨ ਮਾਰੀ, ਨਾਨਕ ਸਾਚ ਵਸੀ ਸੁਹਾਗਣ, ਪਿਰ ਸਿਉਂ ਪੁਰੇ ਪ੍ਰੀਤ ਪਿਆਰੀ, ਪਿਰ ਕਰ ਸੁਖ ਹੈ ਨਾਰ ਜੇ ਪਿਰ ਭਾਵੇ ਜੀਉ, ਝੂਠੇ ਵੈਣ ਚਵੇ ਕਾਮ ਨਾ ਆਵੇ ਜੀਉ, ਝੂਠ ਅਲਾਵੇ ਕਾਮ ਨਾ ਆਵੇ, ਨਾ ਪਿਰ ਦੇਖੇ ਨੈਣੀ ਅਵਗਣੇ ਆਰੀ, ਕੰਤ ਵਿਸਾਰੀ ਛੁੱਟੀ ਵਿਦਣ ਰਹਿਣੀ, ਗੁਰ ਸ਼ਬਦ ਨਾ ਮਾਨੈ ਫਾਹੀ ਫਾਥੀ, ਸਾ ਤਨ ਮਹਿਲ ਨਾ ਪਾਏ ਨਾਨਕ, ਆਪੇ ਆਪ ਪਛਾਣੇ ਗੁਰਮੁਖ ਸਹਿ ਸਮਾਏ, ਤਨ ਸੁਹਾਗਣ ਨਾਰ ਜਿਨ ਪਿਰ ਜਾਣਿਆ ਜੀਉ, ਨਾਮ ਬਿਨਾ ਕੁੜਿਆਰ ਕੂੜ ਕਮਾਣਿਆ ਜੀਉ, ਹਰ ਭਗਤ ਸੁਹਾਵੀ ਸਾਚੇ ਫਾਵੀ, ਭਾਏ ਭਗਤ ਪ੍ਰਭਰਾਤੀ, ਪਿਰ ਰਲਿਆਲਾ ਜੁਬਲ ਬਾਲਾ ਤਿਸ ਰਾਵੈ ਰੰਗ ਰਾਤੀ, ਗੁਰ ਸ਼ਬਦ ਵਿਗਾਸੀ ਸੌਰਾਵਾਸੀ, ਫਲ ਪਾਇਆ ਗੁਣਕਾਰੀ, ਨਾਨਕ ਸਾਚ ਮਿਲੈ ਵਡਿਆਈ, ਪੇਰ ਕਰ ਸੂ ਹੈ ਨਾਰੀ ਧਨਾਸਰੀ, ਛੰਤ ਮਹੱਲਾ ਚੌਥਾ ਘਰ ਪਹਿਲਾ ਇੱਕੋ ਓਂਕਾਰ ਸਤਿਗੁਰ ਪ੍ਰਸਾਦ, ਹਰ ਕਿਰਪਾ ਹਰ ਜੀਉ, ਕਿਰਪਾ ਕਰੇ ਤਾਂ ਨਾਮ ਤੇ ਆਈਏ ਜੀਉ, ਸਤਿਗੁਰ ਮਿਲੇ ਸੁਭਾਏ ਸਹਿਜ ਗੁਣ ਗਾਈਏ ਜੀਉ, ਗੁਣ ਗਾਏ ਵਿਕਸੈ ਸਦਾ ਅਨਦਿਨ, ਆਪ ਆਪ ਸਾਚੇ ਭਾਵੈ, ਅਹੰਕਾਰ ਹੋਮੈ ਤਜੈ ਮਾਇਆ ਸਹਿਜ ਨਾਮ ਸਮਾਵੈ, ਆਪ ਕਰਤਾ ਕਰੇ ਸੋਈ ਆਪ ਦੇਹ ਤਾ ਪਾਈਐ, ਹਰ ਜੀਉ ਕਿਰਪਾ ਕਰੇ ਤਾਂ ਨਾਮ ਤੇ ਆਈਏ ਜੀਉ, ਅੰਦਰ ਸੱਚਾ ਨੇਹੋ ਪੂਰੇ ਸਤਿਗੁਰੂ ਜੀ ਅੰਦਰ ਸੱਚਾ ਨੇਹੋ ਪੂਰੇ ਸਤਿਗੁਰ ਜੀਉ, ਹੋਂ ਸੇਵੀ ਹੋਂ ਤੇ ਸੇਵੀ ਦਿਨ ਰਹਿਣ, ਮੈਂ ਕਦੇ ਨਾ ਵਿਸਰੈ ਜੀਉ, ਕਦੇ ਨਾ ਵਿਸਾਰੀ, ਅਨ ਦਿਨ ਸਮਾਰੀ, ਜਾਂ ਨਾਮ ਲੈ ਤਾਂ ਜੀਵਾਂ ਸ਼੍ਰਵਣੀ ਸੁਣੀ, ਤਾਂ ਮਨ ਤ੍ਰਿਪਤ ਹੈ ਗੁਰਮੁਖ ਅੰਮ੍ਰਿਤ ਪੀਵਾਂ, ਨਦਰ ਕਰੇ ਤਾਂ ਸਤਿਗੁਰ ਮੇਲੇ, ਅਨ ਦਿਨ ਵਿਵੇਕ ਬੁੱਧ ਵਿੱਚ ਰਹਿ, ਅੰਦਰ ਸੱਚਾ ਨੇਹੋ ਪੂਰੇ ਸਤਿਗੁਰ ਹੈ, ਸਤਸੰਗਤ ਮਿਲੈ ਵਡਭਾਗ ਤਾਂ ਹਰ ਰਸ ਆਵੈ ਜੀਉ, ਅਨ ਦਿਨ ਰਹਿ ਲਿਵਲਾਏ ਤਾਂ ਸਹਿਜ ਸਮਾਵੈ ਜੀਉ, ਸਹਿਜ ਸਮਾਵੈ ਤਾਂ ਹਰ ਮਨ ਭਾਵੈ, ਸਦਾ ਅਤੀਤ ਬੈਰਾਗੀ ਹਲਤ ਪਲਤ ਸੋਭਾ ਜੁਗ ਅੰਤਰ, ਰਾਮ ਨਾਮ ਲਿਵਲਾਗੀ ਹਰ ਸੋਗ ਦੋਹਾਂ ਤੇ ਮੁਕਤਾ, ਜੋ ਪ੍ਰਭ ਕਰੇ ਸੋ ਭਾਵੈ, ਸੰਤ ਸੰਗ ਮਿਲੈ ਵਡਭਾਗ ਤਾਂ ਹਰ ਰਸ ਆਵੈ ਜੀਉ, ਦੂਜੇ ਭਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਉ, ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਉ, ਮਾਇਆ ਦੁੱਖ ਮੋਹਿਆ ਹੋਮੈ ਰੋਹਿਆ, ਮੇਰੀ ਮੇਰੀ ਕਰਤ ਵਿਹਾਏ, ਜੋ ਪ੍ਰਭ ਦੇ ਤਿਸ ਚੇਤੈ ਨਾਹੀ ਅੰਤ ਗਿਆ ਪਛਤਾਏ, ਬਿਨ ਨਾਵੈ ਕੋ ਸਾਥ ਨਾ ਚੱਲੈ, ਪੁੱਤਰ ਕਲੱਤਰ ਮਾਇਆ ਧੋਹਿਆ, ਦੂਜੇ ਭਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਉ, ਕਰ ਕਿਰਪਾ ਲਿਹੋ ਮਿਲਾਏ ਮਹਿਲ ਹਰ ਪਾਇਆ ਜੀਉ, ਸਦਾ ਰਹੇ ਕਰ ਜੋੜ ਪ੍ਰਭ ਮਨ ਪਾਇਆ ਜੀਉ, ਪ੍ਰਭ ਮਨ ਪਾਵੈ ਤਾਂ ਹੁਕਮ ਸਮਾਵੈ, ਹੁਕਮ ਮਨ ਸੁਖ ਪਾਇਆ, ਅਨ ਦਿਨ ਜਪਤ ਰਹੇ ਦਿਨ ਰਾਤੀ ਸਹਿਜੇ ਨਾਮ ਤੇ ਆਇਆ, ਨਾਮੋ ਨਾਮ ਮਿਲੇ ਵਡਿਆਈ, ਨਾਮ ਨਾਨਕ ਨਾਮ ਮਨ ਪਾਵੈ, ਕਰ ਕਿਰਪਾ ਲਿਹੋ ਮਿਲਾਏ ਮਹਿਲ ਹਰ ਪਾਵੈ ਜੀਉ, ਧਨਾਸਰੀ ਮਹੱਲਾ ਪੰਜਵਾਂ, ਚੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਤਿਗੁਰ ਦੀਨ ਦਿਆਲ ਜਿਸ ਸੰਗ ਹਰ ਗਾਵੀਏ ਜੀਉ, ਅੰਮ੍ਰਿਤ ਹਰ ਕਾ ਨਾਮ ਸਾਧ ਸੰਗ ਰਾਵੀਏ ਜੀਉ, ਭਜ ਸੰਗ ਸਾਧੂ ਇੱਕ ਅਰਾਧੂ, ਜਨਮ ਮਰਨ ਦੁੱਖ ਨਾਸਏ, ਤੁਰ ਕਰਮ ਲਿਖਿਆ ਸਾਚ ਸਿੱਖਿਆ ਕੱਟੀ, ਜਮ ਕੀ ਫਾਸੈ ਭੈ ਪਰਮ ਨਾਠੇ, ਛੁੱਟੀ ਗਾਂਠੇ ਗਾ ਜਮ ਪੰਥ ਮੂਲ ਨਾ ਆਵੀਐ, ਬਿਨਵੰਤ ਨਾਨਕ ਧਾਰ ਕਿਰਪਾ ਸਦਾ ਹਰ ਗੁਣ ਗਾਵੀਐ, ਨੀ ਤਰਿਆ ਤਰ ਏਕ ਨਾਮ ਨਿਰੰਜਨੋ ਜੀਉ, ਤੂੰ ਦਾਤਾ ਦਾ ਤਾਰ ਸਰਬ ਦੁੱਖ ਭੰਜਨੋ ਜੀਉ, ਦੁੱਖ ਹਰਤਾ ਸੁਖ ਹੈ ਸੁਆਮੀ ਸ਼ਰਨ ਸਾਧੂ ਆਇਆ, ਸੰਸਾਰ ਸਾਗਰ ਮਹਾਂ ਬਿਖੜਾ ਪਲ ਏਕ ਮਾਹੇ ਤਰ ਆਇਆ, ਪੂਰ ਰਿਹਾ ਸਰਬ ਥਾਈ ਗੁਰ ਗਿਆਨ ਨੇਤਰੀ ਅੰਜਨੋ, ਬਿਨਵੰਤ ਨਾਨਕ ਸਦਾ ਸਿਮਰੀ ਸਰਬ ਦੁੱਖ ਭੈ ਭੰਜਨੋ, ਆਪ ਲੀਏ ਲੜ ਲਾਏ ਕਿਰਪਾ ਧਾਰੀਆ ਜੀਓ, ਮੋਹੇ ਨਿਰਗੁਣ ਨੀਚ ਅਨਾਥ ਪ੍ਰਭ ਅਗਮ ਅਪਾਰੀਆ ਜੀਓ, ਦਿਆਲ ਸਦਾ ਕਿਰਪਾਲ ਸੁਆਮੀ ਨੀਚ ਥਾਪਣ ਹਾਰਿਆ, ਜੀ ਜੰਤ ਸਭ ਵਸ ਹੈ ਤੇਰੈ ਸਗਲ ਤੇਰੀ ਸਾਰਿਆ, ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰਿਆ, ਬਿਨਵੰਤ ਨਾਨਕ ਗੁਣ ਗਾਏ ਜੀਵਾਂ ਹਰ ਜਪ ਜਪੋਂ ਬਨਵਾਰੀਆ, ਤੇਰਾ ਤੇਰਾ ਦਰਸ ਅਪਾਰ, ਨਾਮ ਅਮੋਲੇ ਜੀਉ, ਨਿਤ ਜਪੈ ਤੇਰੇ ਦਾਸ, ਪੁਰਖ ਤੋਲੇ ਜੀਉ, ਸੰਤ ਰਸਨ ਬੂਠਾ ਆਪ ਤੂਠਾ, ਹਰ ਰਸ ਹੈ ਸੇਈ ਮਾਤਿਆ, ਗੁਰ ਚਰਨ ਲਾਗੇ ਮਹਾ ਭਾਗੇ, ਸਦਾ ਅਨ ਦਿਨ ਜਾਗਿਆ, ਸਦਾ ਸਦਾ ਸਦ ਸਦਾ ਸਿਮ੍ਰਿਤ, ਸਦ ਸਦਾ ਸਿਮਰਤਬਯ ਸਵਾਮੀ, ਸਾਸ ਸਾਸ ਗੁਣ ਬੋਲਈ, ਬਿਨਵੰਤ ਨਾਨਕ ਧੂਰ ਸਾਧੂ, ਨਾਮ ਪ੍ਰਭ ਅਮੋਲਈ, ਬਿਨਵੰਤ ਨਾਨਕ ਧੂਰ ਸਾਧੂ, ਨਾਮ ਪ੍ਰਭੁ ਅਮੋਲਈ। ਧਨਾਸਰੀ ਮਹੱਲਾ, ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀਓ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤੇਰੂ ਮਰਮ ਨਾ ਜਾਣਾ, ਸੰਤ ਸੰਗ ਰਾਮ ਹਿਰਦੈ ਵਸਾਈ, ਰਹਾਉ ਹਨੂੰਮਾਨ ਸਰ ਗਰੁੜ ਸਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਨਾ, ਚਾਰ ਵੇਦ ਅਰ ਸਿਮਰਤ ਪੁਰਾਨਾ, ਕਮਲਾ ਪਤ ਕਵਲਾ ਨਹੀਂ ਜਾਨਾ, ਕਹਿ ਕਬੀਰ ਭਰਮੈ ਸੋ ਭਰਮੈ ਨਾਹੀ, ਪਗ ਲਗ ਰਾਮ ਰਹਿ ਸ਼ਰਨਾਹੀ, ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਕਟੈ, ਤਨ ਛੀਜੈ ਕਾਲ ਹੀਰੀ ਫਿਰੈ ਬਦਿਕ ਜੀਉ, ਕਹੋ ਕਵਨ ਵਿਦ ਕੀ ਜੈ, ਸੋ ਵਿਦ ਆਵਨ ਸੋ ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁਤ ਬਨਤਾ, ਕਹੋ ਕਹੂ ਹੈ ਕਾਕਾ, ਰਹਾਉ ਜਬ ਲਗ ਜੋਤ ਕਾਇਆ ਮੈਂ ਵਰਤੇ, ਆਪਾ ਪਸੂ ਨਾ ਬੂਜੈ, ਲਾਲਚ ਕਰੇ ਜੀਵਨ ਪਦ ਕਾਰਨ, ਲੋਚਨ ਕਸੂ ਨਾ ਸੂਜੈ, ਕਹਿਤ ਕਬੀਰ ਸੁਣੋ ਰੇ ਪ੍ਰਾਣੀ, ਛੋਡੋ ਮਨ ਕੇ ਭਰਮਾ ਕੇਵਲ ਨਾਮ ਜਪੋ ਰੇ ਪ੍ਰਾਣੀ, ਪਰੋ ਏਕੀ ਛਰਨਾ, ਜੋ ਜਨ ਭਾਉ ਭਗਤ ਕਾਉ, ਜੋ ਜਨ ਭਗਤ ਕਛੁ ਜਾਣੈ, ਜੋ ਜਨ ਭਾਉ ਭਗਤ ਕਛੁ ਜਾਣੈ, ਤਾ ਕਉ ਅਚਰਜ ਕਾਹੋ, ਜਿਉਂ ਜਲ ਮਹਿ ਜਲ ਪੈਸ ਨਾ ਨਿਕਸਿਓ, ਤਿਉਂ ਢੋਰ ਮਿਲਿਓ ਜਲਾਹੋ, ਤਿਉਂ ਢੋਰ ਮਿਲਿਓ ਜਲਾਹੋ, ਹਰ ਕੇ ਲੋਗਾ ਮੈਂ ਤੋ ਮਤ ਕਾ ਭੋਰਾ, ਜੋ ਤਨ ਕਾ ਸੀਤ ਜੈ ਕਬੀਰ, ਰਮਈਆ ਕਹਾ ਨਿਹੋਰਾ, ਰਹਾਓ ਕਹਿਤ ਕਬੀਰ ਸੁਣੋ ਰੇ ਲੋਈ, ਭਰਮ ਨਾ ਭੁੱਲੋ ਕੋਈ, ਕਿਆ ਕਾਸੀ ਕਿਆ ਉਖਰ ਮਗ ਹਰ, ਰਾਮ ਹਿਰਦੈ ਜੋ ਹੋਈ, ਇੰਦਰ ਲੋਕ ਸਿਵ ਲੋਕ ਕਹਿ ਜੈਬੋ, ਉਛੈ ਤਪ ਕਰ ਬੋਹਰ ਐਬੋ, ਕਿਆ ਮੰਗੋ ਕਿਛ ਥਿਰ ਨਾਹੀ, ਰਾਮ ਨਾਮ ਰਖ ਮਨ ਮਾਹੀ, ਰਹਾਓ ਸੁਬਾ ਰਾਜ ਬੜੇ ਬੜੇ ਆਈ, ਅੰਤ ਬਾ ਅੰਤ ਨਾ ਕਾਹੂ ਸੰਗ ਸਹਾਇ, ਪੁੱਤਰ ਕਲਚਮੀ ਪੁੱਤਰ ਕਲੱਤਰ ਲਛਮੀ ਮਾਇਆ, ਇਨ ਤੇ ਕਹੋ ਕਵਨੇ ਸੁਖ ਪਾਇਆ, ਕਹਿਤ ਕਬੀਰ ਅਵਰ ਨਹੀਂ ਕਾਮਾ, ਹਮਰੇ ਮਨ ਤਨ ਰਾਮ ਕੋ ਨਾਮਾ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ, ਰਾਮ ਨਾਮ ਸਿਮਰਨ ਬਿਨ ਬੂਟ ਤੇ ਅਧਿਕਾਈ, ਰਹਾਓ ਬਨਤਾ ਸੁਤ ਦੇਹ ਗ੍ਰਹਿ ਸੰਪਤ ਸੁਖਦਾਈ, ਇਨ ਮੈਂ ਕਛ ਤੇਰੋ ਇਨ ਮੈਂ ਕਛ ਨਾਹੀ, ਤੇਰੋ ਕਾਲ ਅਵਧ ਆਈ, ਅਜਾਮਲ ਗਜ ਗਨਿਕਾ ਪਤਿਤ ਕਰਮ ਕੀਨੇ, ਤੇਉ ਉਤਰ ਪਾਰ ਪਰੇ, ਰਾਮ ਨਾਮ ਲੀਨੇ, ਸੂਕਰ ਕੂਕਰ ਜੋਨ ਭਰਮੈ, ਤੇਉ ਲਾਜ ਨਾ ਆਈ, ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ, ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ, ਤਾਜ ਭਰਮ ਕਰਮ ਬਿਦ ਨਿਖੇਦ, ਰਾਮ ਨਾਮ ਲੇਹੀ, ਗੁਰਪ੍ਰਸਾਦ ਜਨ ਕਬੀਰ ਰਾਮ ਕਰ ਸੁਨੇਹੀ। ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ,
1: ਮਾਰ ਕੰਡੇ ਤੇ ਕੋਦ ਘਾਏ, ਜਿੰਤਰਨ ਧਰ ਮੂਨ ਮਲਾਏ, ਹਮਰੋ ਕਰਤਾ ਰਾਮ ਸੁਨੇਹੀ, ਗਾਹੇ ਰੇ ਨਰ ਗਰਵ ਕਰਤ ਹੋ, ਬਿਨ ਸਜਾਏ ਝੂਠੀ ਦੇਹੀ, ਰਹਾਓ ਮੇਰੀ ਮੇਰੀ ਕੈਰੋ ਕਰਤੇ, ਦੂਜੋ ਦਮ ਸੇ ਭਾਈ, ਬਾਹਰਾ ਜੋ ਜਨ ਛਦਰ ਚਲੈ ਥਾਂ, ਦੇਹੀ ਗਿਜਨ ਖਾਈ, ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਅਧਿਕਾਈ, ਕਹਾਂ ਭਇਓ ਦਰਬਾਂ ਦੇ ਹਾਥੀ, ਖਿਨ ਮੈਂ ਪਈ ਪਰਾਈ, ਦੁਰਵਾਸਾ ਸਿਓ ਕਰਤ ਠਗੌਰੀ, ਜਾਦਵ ਇਹ ਫਲ ਪਾਏ, ਕਿਰਪਾ ਕਰੀ ਜਨ ਆਪਣੇ ਉੱਪਰ, ਨਾਮ ਦਿਓ ਹਰ ਗੁਣ ਗਾਏ, ਦਸ ਵੈਰਾਗਨ ਮੋਹਿ ਬਸ ਕੀਨੀ, ਪੰਚ ਹੋਕਾ ਮਿਟਨਾ ਵੋ, ਸੱਤਰ ਦੋਏ ਭਰੇ ਅੰਮ੍ਰਿਤਸਰ, ਬਿਕੋ ਮਾਰ ਕਢਾਵੋ, ਪਾਛੈ ਬਹੁਰ ਨ ਆਵਨ ਪਾਵੋ, ਅੰਮ੍ਰਿਤ ਬਾਣੀ ਘਰ ਤੇ ਉਚਰੋ, ਆਤਮ ਕੋ ਸਮਝਾਵੋ, ਰਹਾਓ ਬਜਰ ਕੁਠਾਰ, ਮੋਹਿ ਹੈ ਛੀਨਾ ਕਰ ਮਿੰਨਤ ਲਗ ਪਾਵੋ, ਸੰਤਨ ਕੇ ਹਮ ਉਲਟੇ ਸੇਵਕ, ਭਗਤਨ ਕੋ ਤੇ ਡਰ ਪਾਵੋ, ਇਹ ਸੰਸਾਰ ਤੇ ਸਤਭ ਹੀ ਛੂਟੋ, ਜੋ ਮਾਇਆ ਨੈ ਲਪਟਾਵੋ, ਉਲਟੇ ਸੇਵਕ ਭਗਤਨ ਕੇ ਭਗਤਨ

ਦਸ ਅੱਠ ਅੱਠ ਸੱਠੇ ਚਾਰੇ ਖਾਣੀ ਹੈ ਵਰਤਨ ਹੈ ਸਲ ਸੰਸਾਰੇ ਗਹਿ ਰਵਿਦਾਸ ਨਾਮ ਤਿਰਵਾਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਧਨਾਸਰੀ ਬਾਣੀ ਭਗਤਾਂ ਕੀ ਤ੍ਰਿਲੋਚਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਰਾਇਣ ਨਿੰਦ ਸਕਾਏ ਭੁੱਲੀ ਗਵਾਰੀ ਦੁਕ੍ਰਿਤ ਸੁਕ੍ਰਿਤ ਥਾਰੋ ਕਰਮ ਰੀ ਰਾਓ ਸੰਕਰਾ ਮਸਤਕ ਬਸਤਾ ਸੁਰ ਸਰੀ ਸਨਾਨ ਰੇ ਕੁਲ ਜਨ ਮਦੇ ਮਿਲਿਓ ਸਾਰਗ ਪਾਨ ਰੇ ਕਰਮ ਕਰ ਕਲੰਕ ਮਫੀਟ ਸ੍ਰੀ ਵਿਸਵ ਕਾ ਦੀਪਕ ਸਵਾਮੀ ਤਾਚੇ ਰੇ ਸਵਾਰਥੀ ਪੰਖੀ ਰਾਏ ਗਰੁੜ ਤਾਚੇ ਬਾਦਵਾ ਕਰਮ ਕਰ ਅਰੁਣ ਪਿੰਗਲਾ ਰੀਹੀ ਅਨੇਕ ਪਾਤਕ ਬਹਰਤਾ ਤ੍ਰਿਪਵਨ ਨਾਥ ਰੀ ਤੀਰਥ ਤੀਰਥ ਪਰਮਤਾ ਲਹਿ ਨਾ ਪਾਰ ਰੀ ਕਰਮ ਕਰ ਕਪਾਲ ਮਫੀਟ ਸ੍ਰੀ ਅੰਮ੍ਰਿਤ ਸਸੀ ਧੇਨ ਲਛਮੀ ਕਲ ਪੱਤਰ ਸਿਖ ਸੁਨਾਗਰ ਨਦੀ ਚੇ ਨਾਥੰ ਕਰਮ ਕਰ ਖਾਰ ਮਫੀਟ ਸ੍ਰੀ ਦਾਦੀ ਲੇ ਲੰਕਾਗੜ ਉਪਾੜੀ ਲੇ ਰਾਵਣ ਬਣ ਸਲ ਵਿਸਾਲ ਆਣ ਤੋਂ ਖੀਲੇ ਹਰੀ ਕਰਮ ਕਰ ਕਚੋਟੀ ਮਫੀਟ ਸ੍ਰੀ ਪੂਰਵਲੋ ਕ੍ਰਿਤ ਕਰਮ ਨਾ ਮਿਟੈਰੀ ਘਰ ਗਿਹਨਤਾ ਚੇ ਮੋਹਿ ਜਾਪੀਅਲੇ ਰਾਮ ਚੇ ਨਾਮ ਬਦਿਤ ਤ੍ਰਿਲੋਚਨ ਨਰ ਰਾਮ ਜੀ ਸ੍ਰੀ ਸੈਣ ਧੂਪ

ਇੱਕ ਜਦ ਸ੍ਰੀ ਮਹੱਲਾ ਚੌਥਾ ਘਰ ਪਹਿਲਾ ਚੌਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਤਰਿਓ ਮੇਰਾ ਮਾਥਾ ਜਨਮ ਜਨਮ ਕੇ

ਜਾਈਆ ਮੇਰੇ ਠਾਕੁਰ ਜੋ ਅਮਲੀ ਅਮਲ ਭਲਵਾਨਾ ਜਿਨ ਮਨ ਪ੍ਰੀਤ ਲੱਗੀ ਹਰ ਕੇਰੀ ਤਿੰਨ ਤੁਰ ਪਾਗ ਪੁਰਾਣਾ ਤਿੰਨ ਹਮ ਚਰਨ ਸਿਰੇ ਵਹਿ ਖਿਨ ਖਿਨ ਜਿਨ ਹਰ ਮਿੱਠ ਲਗਾਨਾ ਹਰ ਹਰ ਕਿਰਪਾ ਤਾਰੀ ਮੇਰਾ ਠਾਕੁਰ ਜਨ ਵਿਛਰਿਆ ਚਿਰੀ ਮਿਲਾਨਾ ਧੰਨ ਧੰਨ ਸਤਿਗੁਰੂ ਜਿਨ ਨਾਮ ਦਿੜਾਇਆ ਜਨ ਨਾਨਕ ਤਿਸ ਕੁਰਬਾਨਾ ਜੈ ਸ੍ਰੀ ਮਹੱਲਾ ਚੌਥਾ ਸਤਿਗੁਰੂ ਸਾਜਨ ਪੁਰਖ ਵੰਡ ਪਾਇਆ ਹਰ ਰਸਕ ਰਸਕ ਫਲ ਲਾਗਵਾ ਮਾਇਆ ਪਿਅੰਗ ਰਸਿਓ ਹੈ ਪ੍ਰਾਣੀ ਗੁਰਬਚਨੀ ਬਿਸ ਹਰ ਕਾੜਵਾ

ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾਉ ਹਰ ਕੀਰਤ ਕਲਯੁਗ ਪਦ ਉੱਤਮ ਹਰ ਪਾਈਆ ਸਤਿਗੁਰ ਮਾਜਾ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪ੍ਰਗਾਜਾ ਦਰਸ਼ਨ ਸਾਧ ਮਿਲਿਓ ਵੱਡ ਭਾਗੀ ਸਭ ਕਿਲ ਵਿਖ ਗਏ ਗਵਾਜਾ ਸਤਿਗੁਰ ਸਾਹੋ ਪਾਇਆ ਵੱਡ ਦਾਣਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਹਰ ਉਰ ਧਾਰਿਓ ਮਨ ਮਾਜਾ ਧਰਮ ਰਾਏ ਗਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜੈ ਸ੍ਰੀ ਮਹੱਲਾ ਚੌਥਾ ਸਤਸੰਗਤ ਸਾਧ ਪਾਈ ਵੱਡ

ਕਿਆ ਰਸ ਰਚਿਓ ਜਸ ਹਰ ਕੋ ਵਿਸਰਾਓ ਸੰਗ ਸੁਆਮੀ ਸੋ ਜਾਣਿਓ ਨਾਹਿਨ ਬਨ ਖੋਜਨ ਕੋ ਧਾਇਓ ਰਤਨ ਰਾਮ ਕਾਠ ਹੀ ਕੇ ਪਿੱਤਰ ਤਾਕੋ ਗਿਆਨ ਨ ਪਾਇਓ ਜਨ ਨਾਨਕ ਭਗਵੰਤ ਭਜਨ ਬਿਨ ਬਿਥਾ ਜਨਮ ਗਵਾਇਓ ਜੈ ਸ੍ਰੀ ਮਹਲਾ ਨੋਵਾ ਹਾਜੂ ਰਾਖ ਲਿਓ ਪਤ ਮੇਰੀ ਜਮ ਕੋ ਤ੍ਰਾਸ ਪਇਓ ਰੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਰਾਓ ਮਹਾਂਪਤਿਤ ਮੁਗਧ ਲੋਭੀ ਫੁਨ ਕਰਤ ਪਾਪ ਅਭਾਰਾ ਮੈਂ ਮਰਬੇ ਕੋ ਬਿਸਰਤ ਨਾਹਿਨ ਤੇ ਚਿੰਤਾ ਤਨ ਜਾਰਾ ਕੀਏ ਪਾਪ ਮੁਕਤ ਕੇ ਕਾਰਨ ਦੈਸ ਕੋ ਉਠਤਾਇਆ ਕਾਠੀ ਪੀਤਰ ਵਸੈ ਨਿਰੰਜਨ ਤਾ ਕੋ ਮਰਮ ਨਾ ਪਾਇਆ ਨਾਹਿਨ ਗੁਣ ਨਾਹਿਨ ਕਛ ਜਪ ਤਪ ਕੌਣ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸਰਨਾਗਤ ਅਪੈ ਦਾਨ ਪ੍ਰਭ ਦੀਜੈ ਜਸ ਸ੍ਰੀ ਮਹਲਾ ਪੰਜਵਾ ਮਨ ਰੇ ਸਾਚਾ ਗੋਗ ਵਿਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰੋ ਇਹੋ

ਪ੍ਰਭ ਸਿਓ ਮਨ ਨੀਨਾ ਜਿਉ ਜਲ ਮੀਨਾ ਚਾਤੁਰ ਜਿਵੈ ਤਿਸੰਤੀ ਆ ਤਾਂ ਨਾਨਕ ਗੁਰਪੂਰਾ ਪਾਇਆ ਸਗਲੀ ਤਿਖਾ ਬੁਝੰਤੀ ਆ ਯਾਰ ਵੇ ਰਹਿ ਹੱਬੇ ਸਖੀਆਂ ਮੂੰਹ ਕਹੀ ਨਾ ਜਿਹੀ ਆ ਯਾਰ ਵੇ ਹਿਕ ਨੂੰ ਹਿਕ ਚਾੜੈ ਹੋ ਕਿਸ ਚਿਤੇ ਹੀ ਆ ਹਿਕ ਨੂੰ ਹਿਕ ਚਾੜ

ਕਦ ਹੋ ਤਿਸ ਆਗੈ ਮਨ ਡੇਹੀਆ, ਨਾਨਕ ਕਹੈ ਹੈ ਸੁਣ ਬਿਨੋ ਸੁਹਾਗਣ, ਮੂੰਹ ਦਿਸ ਡਿਖਾ ਫਿਰ ਕਹੀਆ। ਯਾਰ ਵੇਹੇ ਫਿਰ ਆਪਣ ਪਾਣਾ ਕਿਛ ਨੀ ਸੀ ਛੰਦਾ, ਯਾਰ ਵੇਹ ਤੈ ਰਾਵਿਆ ਲਾਲਣ ਮੂੰਹ ਦਸ ਦਸੰਦਾ, ਲਾਲ ਤੈ ਪਾਇਆ ਆਪ ਗਵਾਇਆ, ਜੈ ਤਨ ਪਾਗ ਮਥਾਣੇ, ਬਾਂ ਪਗੜ ਠਾਕੁਰ ਹੋ ਕਿੱਦੀ ਗੁਣ ਅਵਗੁਣ ਨਾ ਪਛਾਣੇ, ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ, ਤਿਸ ਹੱਬੋ ਕਿਛ ਸੁਹੰਦਾ, ਜਾਂ ਨਾਨਕ ਤਨ ਸੁਹਾਗਣ ਸਾਈ ਹੀ ਜਿਸ ਸੰਗ ਪਤਾਰ ਵਸੰਦਾ। ਯਾਰ ਵੇਹ ਨਿਤ ਸੁਖ ਸੁਖੇਂਦੀ ਸਾ ਮੈਂ ਪਾਈ, ਵਾ ਲੁੜੀਂਦਾ ਆਇਆ ਵਜੀ ਵਧਾਈ, ਮਹਾਂ ਮੰਗਲ ਰਹੱਸ ਥੀਆ ਪਿਰ ਦਿਆਲ ਸਦ ਨਵਰੰਗੀਆ, ਪਟ ਪਾਗ ਪਾਇਆ ਗੁਰ ਮਿਲਾਇਆ, ਸਾਧ ਕਹਿ ਸਤ ਸੰਗੀਆ, ਆਸਾ ਮਨਸਾ ਸਗਲ ਪੂਰੀ, ਪ੍ਰੈ ਅੰਕ ਅੰਕ ਮਿਲਾਈ ਹੀ, ਬਿਨਵੰਤ ਨਾਨਕ ਸੁਖ ਸੁਗੇਂਦੀ ਸਾ ਮੈਂ ਗੁਰ ਮਿਲ ਪਾਈ। ਜੈ ਸ੍ਰੀ ਮਹਲਾ ਪੰਜਵਾਂ, ਛੰਤ ਕਰ ਦੂਜਾ ਛੰਤ।

ਆਪ ਸਗਲ ਮਿਟਾਈਆ ਹੈ, ਬਿਨਵੰਤ ਨਾਨਕ ਤਾਰ ਕਿਰਪਾ, ਸਾਚ ਨਾਮ ਸਮਾਈਐ ਸਲੋਕ, ਰੇ ਮਨ ਤਾਕੋ ਧਿਆਈਐ, ਸਭ ਵਿਦ ਜਾ ਕੈ ਹਾਥ, ਰਾਮ ਨਾਮ ਤਨ ਸੰਚਿਐ, ਨਾਨਕ

0: आदि पूर्ण मध्य पूर्ण अंत पूर्ण परमेश्वर है, सिमरंत संत सवरत रमण नानक अगनासन जगदीश्वर है।
1: ਹਰੇਕ ਨਿਰੰਜਨ ਗਾਈਏ ਸਭ ਇੰਤਰ ਸੋਈ ਕਰਮ ਕਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਖਿਨ ਮੈਂ ਥਾਪ ਥਾਪ ਦਾ ਤਿਸ ਬਿਨ ਨਹੀਂ ਕੋਈ ਕੰਨ ਬ੍ਰਹਮੰਡ ਪਤਾਲ ਦੀ ਪ੍ਰਭਿਆ ਸਭ ਲੋਏ ਜਿਸੇ ਆਬੂ ਜਾਏ ਸੋ ਬੂਝ ਸੀ ਨਿਰਮਲ ਜਨ ਸੋਈ ਸਲੋਕ ਰਚੰਤ ਜੀ ਰਚਨਾ ਮਾਤ ਕਰਵਸਥਾਪਨ ਸਾਧ ਸਾਧ ਸਿਮਰੰਤ ਨਾਨਕ ਮਹਾਗੁਨਾ ਬਿਨਾਸਨ ਮੁਖ ਤਲੇ ਪੈਰ ਉਪਰੇ ਪਸੰਦ ਰੋਖ ਤੜੇ ਥਾਏ ਨਾਨਕ ਸੋ ਧਣੀ ਕਵਿ ਸਾਰੇ ਉਦਰਾ ਇਸ ਦੇ ਨਾਏ ਪੌੜੀ ਰਾਕਤ ਬਿੰਦ ਕਰਨ ਮਿਆ ਗੁਣਦਰ ਮਝਾਰ ਉਰਦ ਮੁਖ ਚਿਲ ਬਿਕਲ ਨਰ ਘੁਰ ਗੁਬਾਰ ਹਰ ਸਿਮਰਤ ਨਾ ਚੱਲੈ ਮਨ ਤਨ ਉਰਹ ਧਾਰ ਬੇਖਮ ਥਾਨੋ ਜਿਨ ਰੱਖਿਆ ਤਿਸ ਤਿਲ ਨ ਵਿਸਾਰ ਪ੍ਰਭ ਬਿਸਰੇ ਸੁਖ ਦੇ ਨਾਇ ਜਾਸੈ ਜਨਮ ਹਾਰ ਸਲੋਕ ਮਨ ਇੱਛਾ ਦਾਨ ਕਰਨ ਸਰਵਤਰ ਆਸਾ ਪੂਰਨ ਅਖੰਡ ਰੰਗ ਕਲ ਕਲੇਸ਼ ਪ੍ਰਭ ਸਿਮਰ ਨਾਨਕ ਨਹਿ ਦੂਰ ਨਹਿ ਭਾਵ ਰੰਗ ਮਨ ਜਿਸ ਸੰਗ ਤੈ ਤੈ ਸੋ ਲਾਈਏ ਹੇ ਨੇਹ ਸੋ ਸੁਖ ਬਿੰਦੁ ਨਾ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹ ਪੌੜੀ ਜਿਉ ਪ੍ਰਾਣ ਤਨ ਧਨ ਦੀ ਆਦਿ ਨਿਰਸ ਭੋਗ ਗ੍ਰਹਿ ਮੰਦਿਰ ਰਥ ਰਸ ਦੀ ਰਸ ਭਲੇ ਸੰਯੋਗ ਸੁਤ ਬਣਤਾ ਸਾਜਨ ਸੁਖ ਦੀ ਰਸ ਪ੍ਰਭ ਦੇਵਨ ਯੋਗ ਹਰ ਸਿਮਰਤ ਮਨ ਤਨ ਹਰਿਆ ਲਹਿ ਜਾਏ ਵਿਜੋਗੀ ਸਭ ਸੰਗਾਰ ਗੁਣ ਰਵੋ ਬਿਨਸੇ ਬੇ ਸਭ ਰੋਗ ਸਲੋਕ ਕੁਟੰਬ ਯਤਨ ਕਰਨ ਮਾਇਆ ਨੇਕ ਉਦਮ ਹੈ ਹਰ ਭਗਤ ਭਾਵਹੀਨ ਨਾਨਕ ਪ੍ਰਭ ਵਿਸਰਤ ਤੇ ਪ੍ਰੀਤ ਤੈ ਟੁੱਟੜੀਆਂ ਸਾਰਾ ਪ੍ਰੀਤ ਜੁਲਾਈ ਬੇਨ ਸਿਉ ਨਾਨਕ ਸੱਚੀ ਰੀਤ ਸਾਈ ਸੇ ਤੀਰਤਿਆ ਪੌੜੀ ਜਿਸ ਵਿਸਰਤਨ ਕਸਮ ਹੋਏ ਕਹਿਤੇ ਸਭ ਪ੍ਰੀਤ ਖਿਨ ਗ੍ਰਹਿ ਮੈਂ ਬਸ ਨ ਦੇਈ ਦੇਵ ਹੀ ਜਿਨ ਸਿਉ ਸੋਈ ਹੇ ਤੇ ਕਰਨ ਸਰਵ ਦਰ ਦਰਵ ਸੰਚਿਆ ਸੋ ਚੱਲ ਕਾਰਜ ਕੇ ਤੇ ਜੈਸਾ ਬੀਜੇ ਸੁਣ ਕਰਮੇ ਖੇਤ ਆਕਿਰਤ ਕਣ ਹਰ ਵਿਸਰਿਆ ਜੋਨੀ ਪਰਮੇਸ਼ੁਰ ਕੋਟ ਚਰਨ ਇਸ਼ਨਾਨ ਅਣਕ ਸੋਧਨ ਪਵਿੱਤਰ ਤਹਿ ਉਚਰੰਤ ਨਾਨਕ ਹਰ ਹਰ ਰਸਨਾ ਸਰਵ ਪਾਪ ਬੇਮੁਚਤੇ ਈ ਦੁਹਣ ਪਾਉਂ ਕੀ ਤਮੋ ਘਣੋ ਘਣਾ ਭੋਲੀ ਦੀ ਤਮ ਭਾਹੇ ਮਨ ਵਸੁੰਦਰ ਸਚ ਸਹ ਨਾਨਕ ਖਬੇੜ ਦੁਖੜ ਦੁਖੜੇ ਲਾਏ ਪੌੜੀ ਕੋਟ ਖਵਨਾ ਸਭ ਨਾਸ ਹਉ ਸਿਮਰਤ ਹਰ ਨਾਮ ਚੰਦੇ ਫਲ ਪਾਏ ਹਰ ਕੇ ਗੁਣ ਗਾਓ ਜਨਮ ਮਰਨ ਪੈ ਕੱਟੀਏ ਨਿਹਚਲ ਸੱਚ ਥਾਉ ਪੂਰਬ ਹੋਏ ਲਿਖਿਆ ਹਰ ਚਰਨ ਸਮਾਓ ਕਰ ਕਿਰਪਾ ਪ੍ਰਭ ਰਾਖਲੇ ਨਾਨਕ ਬਲ ਜਾਉ ਸਲੋਕ ਗ੍ਰਹਿ ਰਚਨਾ ਪਾਰੰਗ ਮਨ ਬਿਲਾਸ ਸਵਾਦੰਗ ਰਸਹਿ ਕਦਾਂਚ ਨੈ ਸਿਮਰੰਤ ਨਾਨਕ ਤੇ ਜੰਤ ਬ੍ਰਿਸ਼ਟ ਵਿਸ਼ਟ ਆਕਰਮੈ ਮੁਚ ਹਡ ਅਡੰਬਰ ਹਵ ਕੇ ਮੰਝ ਮੁਹੱਬਤ ਨੇ ਸੋ ਸਾਈ ਜੈ ਵਿਸਰੇ ਨਾਨਕ ਸੋ ਤਨ ਖੇ ਪੌੜ ਸੁੰਦਰ ਸੀਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੁਨ ਚੰਦਰ ਸੁਗਤਲਾ ਮੋਤੀ ਹੀਰੇ ਮਨ ਛੇ ਸੁਖ ਮਾਣ ਦਕਸ਼ਣ ਆਏ ਵਸੂਰੇ ਸੋ ਪ੍ਰਭ ਚਿਤਨਿਆ ਵਿਸਤਾ ਕੇ ਕੀਰੇ ਕਿ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਨ ਮਨ ਧੀਰੇ ਸਲੋਕ ਚਰਨ ਕੁੰਡ ਹਰੰਗ ਖੋਜੰਤ ਬਰਾਗੀ ਦਾ ਦਿਸੈ ਤਿਆਗੰਤ ਕਬ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗਮ ਹੈ ਮਨ ਸਾਏ ਮੁਖ ਉਚਰਾਂ ਵੱਤਾ ਹੱਬੇ ਲੋ ਨਾਨਕ ਹੱਬ ਅਡੰਬਰ ਕੂੜਿਆ ਸੁਨ ਜੀਵਾਂ ਸੱਚੀ ਸੋਏ ਪੌੜੀ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ ਜਾਤਨ ਪਾਤਨਾ ਉਤਾਰ ਆਦਰੋ ਦਿਆਨ ਪ੍ਰਮਿੰਨਾ ਮਿੱਤਰ ਨਾ ਇੱਟ ਤਨ ਰੂਪ ਇਨਕੀ ਸਾਖ ਨ ਛਿੰਨਾ ਛਿੰਨਾ ਸਰਾਜਾ ਸਗਲੇ ਸਿਸ਼ਟ ਕਾ ਹਰ ਨਾਮ ਅਣ ਭਿੰਨਾ ਤਿਸ ਕੀ ਧੂਣ ਮਨ ਉਦਰੇ ਪ੍ਰਭ ਹੋਏ ਸੋ ਪ੍ਰਸੰਨਾ ਸਲੋਕ ਅਣਕ ਲੀਲਾ ਰਾਜ ਰਸ ਰੂਪੰ ਛਤਰ ਚਮਰ ਤਖਤ ਆਸਨ ਚੰਤ ਮੂੜ ਗਿਆਨ ਮਨ ਅੰਧ ਹੈ ਨਾਨਕ ਸੁਖਨ ਮਨੋਰਥ ਮਾਇਆ ਸੁਪਨੇ ਹਰ ਮਾਣਿਆ ਮਿੱਠਾ ਲਗੜਾ ਮੋਹ ਨਾਨਕ ਨਾਮ ਹੁਣੀ ਆ ਸੁੰਦਰ ਮਾਇਆ ਧਰੋ ਪੌੜੀ ਸੁਪਨੇ ਸੇਤੀ ਚਿੱਤ ਮੂਰਖ ਲਾਇਆ ਬਿਸਰੇ ਰਾਜਸ ਬਹੁਤ ਜਗ੍ਹਾ

ਜਾਗਤਪਕ ਲਾਇਆ ਅਰਜ ਕੇ ਵਿਹਾਇ ਧੰਦੇ ਧਾਏ ਆ ਪੂਰਨ ਪਏ ਸਨ ਮਾ ਕਾਮ ਹੋਇਆ ਮਾਇਆ ਕਿਆ ਵਿਚਾਰਾ ਜੰਝਾ ਭੁਲਾਏ ਆ ਸਲੋਕ ਬਸੰਤ ਸੁਰਗ ਲੋਕ ਹੈ ਜਿੱਥੇ ਪ੍ਰਿਥਵੀ ਨਵ ਖੰਡਣਾ ਬਿਸਰੰਤ ਹਰ ਗੋਪਾਲ ਲਹਿ ਨਾਨਕ ਤੇ ਪ੍ਰਾਣੀ ਧਿਆਨ ਪਰਮਣੈ ਕੋਟੇ ਕੋ ਤਮਾਸਿਆ ਚੁਤਨ ਆਪਸ ਨਾਉ ਨਾਨਕ ਕੋੜੀ ਨਰਕ ਬਰਾਬਰ ਉਜੜ ਸੋਈ ਥਾਉ ਪੌੜੀ ਮਾਂ ਭਿਆਨ ਦਿਆਨ ਨਗਰ ਕਰ ਮਾਨੇ ਆ ਝੂਠ ਸਮੱਗਰੀ ਪੇਕ ਸੱਚ ਕਰ ਜਾਣਿਆ ਕਾਮ ਕੁਰੂ ਅਹੰਕਾਰ ਫਿਰੇ ਦੇਵਾਨਿਆ ਸਿਰ ਲਗਾ ਜਮ ਡੰਡ ਤਾਪ ਸਤਾਨਿਆ ਬਿਨ ਪੂਰੇ ਗੁਰਦੇਵ ਫਿਰੇ ਸਹਤਾਨਿਆ ਸਲੋਕ ਰਾਜ ਕਪਟੰਗ ਰੂਪ ਕਟੰਗ ਧਨ ਕਪਟੰਗ ਕੁਲ ਗਰਭ ਤਹਿ ਸਚੰਗ ਤੇ ਵਿਖਿਆ ਫਿਰੰਗ ਨਾਨਕ ਬਿਨ ਹਰ ਸੰਗ ਨ ਚੱਲ ਤੇ ਪੇਖੰਦੜ ਕੀ ਭੁੱਲ ਤੁਮਾ ਦਿਸਮ ਸੁਖ ਨਾੜੋ ਹੰਦੜੋ ਮੁੱਲ ਨਾਨਕ ਸਾਥ ਨਾ ਜੁਲੀ ਮਾਇਆ ਪੌੜੀ ਚੱਲਦਿਆਂ ਨਾਲ ਨਾ ਚੱਲੇ ਸੋਕੇ ਸੰਜੀਏ ਤਿਸ ਕਾ ਕਹੋ ਕਿਆ ਜਨ ਜਿਸ ਤੇ ਵੰਜੀਏ ਹਰ ਬਿਸਤਰੇ ਕਿ ਉਤਰਵਤਾਵੇ ਨਾਮਣ ਰੰਜੀਏ ਪ੍ਰਭੂ ਛੋੜ ਆਉਣ ਲੱਗ ਗਏ ਨਰਕ ਸੇ ਮੰਜੀਏ ਹੋ ਕਿਰਪਾਲ ਦਿਆਲ ਨਾਲ ਭਉ ਪੰਜੀਏ ਸਲੋਕ ਨਚ ਰਾਜ ਸੁਖ ਮਿਸਟੰਗ ਰਚ ਨਚ ਭੋਗ ਰਚ ਮਿਸਟੰਗ ਨਚ ਮਿਸਟੰਗ ਸੁਖ ਮਾਇਆ ਮਿਸਟੰਗ ਸਾਧ ਸੰਗ ਹਰ ਨਾਨਕ ਦਾਸ ਮਿਸਟੰਗ ਪ੍ਰਭ ਦਰਸ਼ਨੰ ਲਗੜਾ ਸੋਨੇ ਜੋ ਮਨ ਮਜਾਹੂ ਰਤਿਆ ਲਬਿੱਦੜੋ ਸੱਚ ਥੋਗ ਨਾਨਕ ਮਿੱਠੜਾ ਸੋ ਧਣੀ ਪੌੜੀ ਹਰ ਬਿਨ ਕਛੂ ਨਾ ਲੱਗੀ ਭਗਤਨ ਕੋ ਮਿੱਠਾ ਆਣ ਸਾ ਸਾ ਫੀਕਿਆ ਕਰਨ ਡਿਠਾ ਗਿਆਨ ਭਰਮਦੋ ਕੱਟਿਆ ਗੁਰੂ ਭੈ ਵਿਛਿਟਾ ਚਰਨ ਕਮਣ ਵੇਦਿਆ ਜੋ ਰੰਗ ਮਜੀਠਾ ਜੋ ਪ੍ਰਾਣ ਤਨ ਮਨ ਪ੍ਰਭੂ ਬਿਨਸੇ ਸਭ ਝੂਠਾ ਸਲੋਕ ਤਿਆਕੰਦ ਜਲੰਗ ਨਹਿ ਜੀਵ ਮਨੰਗ ਮੀਨੰਗ ਨਹਿ ਤਿਆਗ ਚਾਤਰੰਗ ਮੇਘ ਮੰਡਲੈ ਬਾਣ ਬਚਨ ਕੁਰਨ ਚ ਨਾਦੰਗ ਅਲ ਬੰਧਨ ਕੁਸੁਮ ਬਾਸਨ ਚਰਨ ਕਮਲ ਰਚਨ ਤੰਤੈ ਨਾਨਕ ਅੰਨ ਰੁਚਤੇ ਮੁਖ ਦਿਖਾਉ ਪਲਕੇ ਛੱਡ ਅੰਨ ਲਈ ਚੇਤੇ ਜੀਵਨ ਸੰਗਮ ਤਿਸ ਧਣੀ ਹਰ ਨਾਨਕ ਸੰਤਾਂ ਵਿੱਤ ਪੌੜੀ ਜੋ ਮਛਲੀ ਬਿਨ ਪਾਣੀ ਕਿਉਂ ਜੀਵਨ ਪਾਵੈ ਬੂੰਦ ਹੁਨਾ ਚਾਤੁਰ ਕੋ ਕਿਉ ਕਰ ਤ੍ਰਿਪਤਾਵੇ ਨਾਥ ਕੁਰੰ ਕੇ ਵੇਦਿਆ ਸਾਨੂੰ ਕੁੜਤਾਵੇ ਭਰੜੂ ਕੁੰਭਾ ਕੁਸੁਮ ਬਾਸ ਕਾ ਮਿਲ ਆਵ ਬੰਧਾਵੇ ਉੱਤੇ ਉਹ ਸੰਤ ਜਨਾ ਹਰ ਪੀਤੈ ਦੇ ਦਰਸ਼ ਗਾਵੇ ਸਲੋਕ ਚਿਤਵੰਤ ਚਰਨ ਕਮਲੰਗ ਸਾਧ ਸਾਧ ਰਾਧਨ ਨਹਿ ਬਿਸਰੰਤ ਨਾਮ ਨਾਚਤ ਨਾਨਕ ਆਸ ਪੂਰਨ ਪਰਮੇਸ਼ਵਰ ਰਹਿ ਸੀਤੜਾ ਮਨ ਮੰਜਾ ਪਲਗਣ ਥੀਵੇ ਵਾਹਰਾ ਨਾਨਕ ਆਸਰੀ ਨਿਵਾਸ ਸਦਾ ਪਖਿੰਦੋ ਸੱਚ ਧਣੀ ਪੌੜੀ ਸਾਧ ਸਾਵੰਤੀ ਆਦਿ ਗੁਸਾਈ ਪੂਰੀਏ ਮਿਲ ਗੋ ਪਾਲ ਗੋ ਬਨ ਕਮ ਝੂਰੀਏ ਦੇ ਦਰਸ਼ਮਣ ਸਭ ਲਹਿ ਜਾਏ ਵਸੂਰੀਏ ਹੋਏ ਪਵਿੱਤਰ ਸਰੀਰ ਚਰਨਾ ਧੂਰੀਏ ਪਾਰ ਬ੍ਰਹਮ ਗੁਰਦੇਵ ਸਦਾ ਹਜੂਰੀਏ ਸਲੋਕ ਰਸਨਾ ਚਰੰਤੇ ਨਾਮਕ ਸਰਵਣੰਗ ਸੁਣੰਤੇ ਸਭ ਅੰਮ੍ਰਿਤਾ ਨਾਨਕ ਤਿੰਨ ਸਤਬਲ ਹਾਰੰਗੀ ਜਿਨ੍ਹਾਂ ਧਿਆਨ ਬਾਰ ਬ੍ਰਹਮਣ ਹਬ ਕੁੜਾਵੇ ਕੰਮ ਸਾਈ ਇੱਕ ਸਾਈਂ ਬਾਹਰੇ ਨਾਨਕ ਸਹੀ ਧਨ ਜਿਨ੍ਹਾਂ ਪਿਰੜੀ ਸੱਚ ਸਿਓ ਪੌੜੀ ਸਤਬਲ ਹਾਰੀ ਤਿਨਾਂ ਦੀ ਸੁਣਤੇ ਹਰ ਕਥਾ ਪੂਰੀ ਤੇ ਪ੍ਰਧਾਨੀ ਵਾਵੇ ਪ੍ਰਮਥ ਹੈ ਹਰ ਜਸ ਲਿਖੇ ਬੇਅੰਸ ਹੈ ਸੇ ਹਥਾ ਚਰਨ ਕੁਣੀ ਪਵਿੱਤਰ ਚਾਲ ਹੈ ਪ੍ਰਪਥ ਹੈ ਸੰਤਾਂ ਸੰਗਦਾਰ ਸਗਲਾ ਦੁਖਲਥ ਹੈ ਸਲੋਕ ਭਾਵੀ ਉਦੋ ਤੋ ਕਰਨ ਹਰ ਮੰਗੇ ਸੰਯੋਗ ਪੂਰਨ ਗੋਪਾਲ ਦਰਸ ਪੇ ਢੰਗ ਤੇ ਸਫਲ ਨਾਨਕ ਸੋ ਮਹੂਰਤ ਹੈ ਕੀ ਨ ਸਕਾ ਪਾਏ ਸੁਖ ਮਿਤੀ ਬਾਹਰੇ ਨਾਨਕ ਸੇ ਵਿਸਾ ਵੇਲੜੀ ਪ੍ਰਵਾਨ ਜਿਤ ਮਿਲੰਦੜੋ ਮਾਂ ਪਿਰੀ ਪੌੜੀ ਸਾ ਵੇਲਾ ਕਹੋ ਕੌਣ ਹੈ ਜਿਤ ਪ੍ਰਭ ਕੋ ਪਾਏ ਸੋ ਮੂਰਤ ਭਲਾ ਸੰਯੋਗ ਹੈ ਜਿਤ ਮਿਲੇਗਾ ਸਾ ਗੁਸਾਈ ਆਠ ਵਾਰ ਹਰ ਧਿਆ ਕੇ ਮਨ ਚ ਪੁਜਾਏ ਬੜੇ ਭਗਤ ਸਾ ਸੰਗ ਨੂੰ ਲਾਗਾ ਪਾਏ ਮਨ ਦਰਸ਼ਨ ਕੀ ਕਿਆ ਸਹਿ ਨਾਨਕ ਮਿਲ ਜਾਏ ਸਲੋਕ ਪਤਿਤ ਪੁਨੀਤ ਗੋਬਿੰਦ ਹੈ ਅਸਰ ਮਨੋਰਥ ਪਵਨਵਾਰਨ ਹੈ ਸਰਬ ਸੂਰਵ ਭਗਵਾਨ ਹੈ ਜਪੰਤ ਨਾਨਕ ਹਰ ਹਰੇ ਛੱਡੋ ਹਵ ਆਵ ਲੱਗੜੋ ਚਰਣਾ ਪਾਸ ਨੱਠੜੋ ਦੁੱਖ ਤਾਪ ਨਾਨਕ ਪੈਰ ਪਖਿੰਦੇ ਪੌੜੀ ਮੇਲੇ ਦਿਆਲ ਢਾਇ ਪਏ ਦੁਆਰਿਆ ਰੱਖ ਲਿਓ ਦੀਨ ਦਿਆਲ ਭਰਮਤ ਬੋਹਾਰਿਆ ਭਗਤ ਚਿਲਦਰ ਬਿਰਧ ਹਰ ਪਤ ਦੁਹਾਰਿਆ ਤੂੰ ਕੋਈ ਨਾ ਹੀ ਕੋਈ ਬਿਨੋ ਮੁਸਾਰੇ ਕਰ ਗਏ ਲਿਹੋ ਦਿਆਲ ਸਾਗਰ ਸੰਸਾਰਿਆ ਸਲੋਕ ਸੰਤ ਉਧਰਣ ਦਿਆਲੰਗ ਆਸਰੰਗ ਗੋਪਾਲ ਕੀਰਤਨ ਸਿਮ ਨਿਰਮਲੰਗ ਸੰਤ ਸੰਗੀਨ ਊਟ ਨਾਨਕ ਪਰਮੇਸ਼ਰ ਹੈ ਚੰਦਨ ਚੰਦਨ ਸਰਦਰੋ ਤੰਬੂੜ ਨ ਮਿਟੀ ਘਾਮ ਸੀਤਲ ਥੀਵੇ ਨਾਨਕਾ ਜਪੰਦੜੂ ਹਰਨਾਮ ਪੌੜੀ ਚਰਨ ਕਮ ਕੀ ਉਡਰੇ ਸਗਲ ਜਾਣੇ ਸੁਨ ਪ੍ਰਤਾਪ ਗੋਬਿੰਦ ਨਿਰਭੋ ਭੈ ਮਾਨੇ ਕੋ ਤੋੜਨੇ ਆਵੇ ਮੂਲ ਸੰਚਿਆ ਨਾਮ ਧਨ ਸੰਜਨਾ ਸੋ ਸੰਗਲਾ ਭਾਈ ਵੜੇ ਪੁੰਨੇ ਆਠ ਪਰ ਹਰ ਧਿਆਏ ਹਰ ਜਸ ਨਿਸੁਨ ਸਲੋਕ ਦਇਆ ਕਰਨ ਦੁਖ ਕਰਨ ਗੁਚਰੰਗ ਨਾਮ ਕੀਰਤਨ ਦਿਆਲ ਪੁਰਖ ਭਗਵਾਨ ਹੈ ਨਾਨਕ ਲਿਪਤਨ ਮਾਇਆ ਭਾਈ ਵਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ ਜੀ ਨੂੰ ਭਾਈ ਮੇਦਿਨੀ ਨਾਨਕ ਸੁਪ੍ਰਭ ਜਾ ਪੌੜੀ
ਜਾ ਪ੍ਰਭ ਭਏ ਦਿਆਲ ਨ ਵਿਆਪੇ ਮਾਇਆ ਕੂਟਕ ਅਗਨਾਸ ਹਰਿਕ ਧਿਆਏ ਅਮ ਨਿਰਮਲ ਭੈ ਸ੍ਰੀ ਜੰਤੂਰੀ ਨਾਇਆ ਮੰਤਨ ਭੈ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕਨੂੰ ਸਮਲੋਕ ਕੁਲ ਸਭਾਇਆ ਸਲੋਕ ਗੁਰੂ ਗੋਬਿੰਦ ਗੋਪਾਲ ਗੁਰੀ ਗੁਰੂ ਪੂਰਨ ਨਾਰਾਇਣ ਹੈ ਗੁਰੂ ਦਿਆਲ ਪਸਮਰਥ ਗੁਰੂ ਗੁਰੂ ਨਾਨਕ ਪਤਿ ਧਾਰਨ ਹੈ ਭੋਜਨ ਵਿਖ ਮਸਗਾ ਗੁਰੂ ਗੋਤਰੇ ਆਮ ਨਾਨਕ ਪੂਰ ਕਰਮ ਸਤਿਗੁਰ ਚਰਨੀ ਲੱਗਿਆ ਪੌੜੀ ਧੰਨ ਧੰਨ ਗੁਰਦੇਵ ਜੀ ਸੰਗ ਹਰ ਜਪੈ ਗੁਰੂ ਕਿਰਪਾਲ ਤਾਵ ਜਪੈ ਤਾ ਗੁਣ ਸਭ ਸਪੇ ਪਾਰ ਗੁਰਦੇਵ ਨੀਚ ਊਜ ਤਪੈ ਕਾਰ ਸਿਲਕ ਦੁਖ ਮਾਇਆ ਕਰ ਲੀਨੇ ਆਪ ਦੱਸੇ ਗੁਣ ਗਾਏ ਬੇਅੰਤ ਰਸਨਾ ਹਰ ਜਸੇ ਸਲੋਕ ਦ੍ਰਿਸ਼ਟੰਤ ਏਕੋ ਸੁਨਿਅੰਤ ਏਕੋ ਵਰਤੰਤ ਏਕੋ ਨਰ ਹਰੈ ਨਾਮ ਧਨ ਜਾ ਚੰਤ ਨਾਨਕ ਦਇਆਲ ਪੁਰ ਕਿਰਪਾ ਕਰੈ ਹਿਕ ਸੇਵੀ ਹਿਕ ਸੰਗਲਾ ਹਰਿਕ ਸਭੈ ਅਰਦਾਸ ਨਾਮ ਕਰਤਨ ਸਚਿਆ ਨਾਨਕ ਸੱਚੀ ਰਾਸ ਪੌੜੀ ਪ੍ਰਭ ਦਿਆਲ ਬੇਅੰਤ ਪੂਰਨ ਏਕ ਸਭ ਕੁਛ ਆਪੇ ਆਪ ਦੂਜਾ ਕਹਾਂ ਕੇ ਆਪ ਕਰੋ ਪ੍ਰਭ ਦਾਨ ਆਪੇ ਆਪ ਲੈ ਆਉਣ ਜਾਣ ਹੁਕਮ ਬੋਲ ਸਭ ਨੇ ਚਲ ਤੋ ਥੇ ਨਾਨਕ ਮੰਗੇ ਦਾਨ ਕਰ ਕਿਰਪਾ ਨਾਮ ਦੇ ਜੈ ਸ੍ਰੀ ਬਾਣੀ ਭਗਤਾਂ ਕੀ ਕੋ ਓਂਕਾਰ ਸਤਿਗੁਰੂ ਪ੍ਰਸਾਦ ਨਾਥ ਕਛੂ ਨ ਜਾਣਾ ਮਨ ਮਾਇ ਕੇ ਹਾਥ ਵਿਕਾਨੋ ਰਾਵ ਤੁਮ ਕਹੀਏ ਤੋ ਜਗਤ ਗੁਰੂ ਸਵਾਮੀ ਹਮ ਕਹੀ ਕਲ ਜੁਕੇ ਕਾਮੀ ਇਨ ਪੰਚਨ ਮੇਰੋ ਮਨ ਜਬ ਗਾਰਿਓ ਪਲ ਪਲ ਹਰਜੀ ਤੇ ਅੰਤਰ ਪਾਰਿਓ ਜਬ ਦੇਖੋ ਦਬ ਤੋ ਕੀ ਰਾਸੀ ਹੈ ਜਿਨੋ ਪਤਾ ਨਿਗਮ ਪੈ ਸਾਖੇ ਗੋਤਮ ਨਾਲ ਉਮਾਪ ਸਵਾਮੀ ਸੀਸ ਤਰਨ ਸਹਿਜ ਭਗਾ ਮੇ ਇਨ ਪੁਦੋ ਤਨਵ ਖਲ ਬਧ ਕਰ ਮਾਰਿਓ ਬੜੋ ਨਿਲਾਜ ਜੂ ਨਹੀਂ ਹਾਰਿਓ ਕਹਿ ਰਵਿਦਾਸ ਕਹਾਂ ਕੈਸੇ ਕੀਜੈ ਬਿਨ ਰਘੁਨਾਥ ਸ਼ਰਨ ਕਾ ਕੀ ਲੀਜੈ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹੰ ਗੁਰੂ ਪ੍ਰਸਾਦ ਰਾਗ ਟੋਡੀ ਮਹੱਲਾ ਚੌਥਾ ਘਰ ਪਹਿਲਾ ਹਰ ਬਿਨ ਰਹਿਣ ਸਕੇ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਣ ਹਰ ਪ੍ਰਭੇ ਗੁਰੂ ਮੇਲੇ ਬਹੁਲ ਭੋਜਨ ਫੇਰ ਰਹਾਉ ਮੇਰੇ ਹੀਰੇ ਲੋਚ ਲਗੀ ਪ੍ਰਭ ਕੇਰੀ ਹਰ ਨੈਨੋ ਹਰ ਪ੍ਰਭ ਖੀਰਾ ਸਤਿਗੁਰੂ ਦਿਆਲ ਹਰ ਨਾਮ ਦ੍ਰਿੜਾਇਆ ਹਰ ਭਾਦਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੀਰਾ ਹਰ ਹਿਰਦੇ ਮੰਤਨ ਮਿੱਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ ਲੋਭ ਵਿਕਾਰ ਜਿਨਾ ਮਨ ਲਾਗਾ ਹਰ ਵਿਸਰ ਪੁਰਖ ਚੰਗੇਰਾ ਮਨ ਹੂੜ ਅਗਿਆਨੀ ਕਹੀਐ ਤਿਨ ਮਸਤਕ ਭਾਗ ਮੰਦੇਰਾ ਵਿਵੇਕ ਬੁੱਧ ਸਤਿਗੁਰੂ ਤੇ ਪਾਏ ਗੁਰੂ ਗਿਆਨ ਗੁਰੂ ਪ੍ਰਭ ਕੀਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕੇ ਭਾਗ ਲਕੀਰਾ ਟੋਡੀ ਮਹੱਲਾ ਪੰਜਵਾ ਘਰ ਪਹਿਲਾ ਦੁੱਖ ਦੇ ਓਂਕਾਰ ਸਤਿਗੁਰੂ ਪ੍ਰਸਾਦ ਸੰਤਨ ਅਵਰਣ ਕਾਹੂ ਜਾਨੀ ਬੇਪਰਵਾ ਸਦਾ ਰੰਗ ਹਰ ਕਹਿ ਜਾ ਕੋ ਪਾਕ ਸੁਆਮੀ ਰਹਾ ਊਚ ਸਮਾਨਾ ਠਾਕੁਰ ਤੇ ਰੋ ਆਵਰਣ ਕਾਹੂ ਤਾਨੀ ਸੋ ਐਸੋ ਅਮਰ ਮਿਲਿਓ ਭਗਤਨ ਕੋ ਰਾਚ ਰਹੇ ਰੰਗਿਆਨੀ ਰੋਗ ਸੋਗ ਦੁਖ ਜਰਾ ਮਰਾ ਹਰ ਜਨੈ ਨਿਕਟਾਨੀ ਨਿਰਭਉ ਹੋਏ ਰਹਿ ਪ੍ਰਭ ਲਿਵੇਕ ਨਾਨਕ ਹਰ ਮਨ ਮਾਨੀ ਟੋਡੀ ਮਹੱਲਾ ਪੰਜਵਾ ਹਰ ਬਿਸਰ ਸਦਾ ਖੁਆਰੀ ਤਾਕੋ ਧੋਖਾ ਕਾਹ ਵਿਆਪੈ ਜਾ ਕੋਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲ ਨਾ ਸਰਬ ਜੈਸੇ ਰਜਾਰੀ ਨਵਖੰਡਨ ਕੋ ਰਾਜ ਕਮਾਵੈ ਚਲੈ ਗੁਹਾਰੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕੋ ਕਿਰਪਾ ਧਾਰੀ ਸੋ ਸੁਖੀਆ ਧਨੁਸ ਜਨਮਾ ਨਾਨਕ ਤਿਸ ਬਲਹਾਰੀ ਟੋਡੀ ਮਹੱਲਾ ਪੰਜਵਾ ਘਰ ਦੂਜਾ ਚੁਭਦੇ ਓਂਕਾਰ ਸਤਿਗੁਰੂ ਪ੍ਰਸਾਦ ਧਾਈ ਰੂ ਮਨ ਦਹਿ ਦਿਸਦਾਇਓ ਮਾਇਆ ਮਗਨ ਸਵਾਦ ਲੋਭ ਮੋਹਿਓ ਤਿਨ ਪ੍ਰਵਿਆ ਭੁਲਾਇਓ ਰਹਾਉ ਹਰ ਕਥਾ ਹਰ ਜਸ ਸਾਧ ਸੰਗਤ ਸੋ ਇੱਕ ਮਹਤ ਨਾ ਇਹ ਮਨ ਲਾਇਓ ਬਿਕਸੋ ਭੇਖ ਰੰਗ ਸੌਂਬ ਕੋ ਪਰ ਗ੍ਰਹਿ ਜੋਣ ਜਾਇਓ ਚਰਨ ਕਮਲ ਸੋ ਭਾਵ ਨ ਕੀਨੋ ਨੈ ਸਤਿਪੁਰਖ ਮਨਾਇਓ ਧਾਵਤ ਕੋ ਧਾਵੈ ਬਹੁ ਪਾਤੀ ਜੋ ਤੇਲੀ ਬਲਦ ਭਰਮਾਇਓ ਨਾਮ ਦਾਨੀ ਸਨਾਨ ਨ ਕੀਓ ਇੱਕ ਨਿਮਖ ਨਾ ਕੀਰਤ ਗਾਇਓ ਨਾ ਨਾ ਝੂਠ ਲਾਇਓ ਮਨ ਤੋਕੇਓ ਨਹਿ ਬੂਝਿਓ ਅਪਣਾਇਓ ਪ੍ਰਭੁ ਕਾਰਨ ਕਬਹੂ ਕੀਏ ਨਹੀਂ ਸਤਿਗੁਰੂ ਸੇਵ ਤੇ ਆਇਓ ਪੰਚ ਦੂਤ ਰਚ ਰਾਇ ਸੰਗੇ ਗੋਸ਼ਟ ਪੰਚ ਦੂਤ ਰਚ ਸੰਗਤ ਗੋਸ਼ਟ ਮਤਵਾਰੋ ਮਤਮਾਇਓ ਕਰੋ ਬੇਨਤੀ ਸਾਧ ਸੰਗਤ ਕਹਾਰ ਭਗਤ ਵਚਨ ਸੁਣਿਆਇਓ ਨਾਨਕ ਭਾਗ ਪ੍ਰਭ ਹਰ ਪਾਛੇ ਰਾਗ ਰਾਖ ਲਾਜ ਪ੍ਰਣਾਇਓ ਟੋਡੀ ਮਹੱਲਾ ਮਾਨੁ ਕੁਨ ਪੂਜੇ ਬਿਰਥ ਆਇਆ ਅਨਕ ਸਾਧ ਸ਼ਿੰਗਾਰ ਬਹੁ ਕਰਤਾ ਜੋ ਮ੍ਰਿਤ ਕੁੰਡ ਹੈ ਰਹਾਉ ਤਾਇ ਤਾ ਕਿਰਪਨ ਸ਼ਰਮ ਕਿਨੋ ਇਕੱਤਰ ਕਰੀ ਹੈ ਮਾਇਆ ਦਾਨ ਪੁੰਨੇ ਸੰਤਨ ਸੇਵਾ ਕਿਤੇ ਹੀ ਕਾਜ ਨ ਆਇਆ ਕਰ ਭਰਨ ਸਵਾਰੀ ਸੇਜ ਖਮਨ ਥੜ ਬਣਾਇਓ ਸੰਗ ਨ ਪਾਇਓ ਆਪਣੇ ਕਪ ਕਪਰ ਤੇ ਫੇਕ ਫੇਕ ਦੁੱਖ ਪਾਇਆ
ਸਾਰੋ ਦਿਨ ਸਮਜੂਰੀ ਕਰਤਾ ਤੈ ਮੁਸਲੈ ਸਰ ਆਇਆ ਭੇਖ ਬੈਗਾਰੀ ਨਿਆਈ ਕਰਕੇ ਕਾਮਨਾ ਆਇਆ ਭਇਓ ਅਣਗਰੋ ਜਾ ਕੋ ਪ੍ਰਭ ਕੋ ਤੇ ਹਿਰਦੇ ਨਾਮ ਵਸਾਇਆ ਸਾਧ ਸੰਗਤ ਕੇ ਪਾਛੇ ਪਰਿਓ ਜਨ ਨਾਨਕ ਹਰਿ ਸਪਾਇਆ ਢੋਡੀ ਮਹਲਾ ਪੰਜਵਾ ਕਿਰਪਾ ਨਿਧ ਬਸੂਰੀ ਦੇ ਹਰਨੀਤ ਤੈਸੀ ਬੁੱਧ ਕਰੋ ਪ੍ਰਗਸ ਲਾਗੀ ਪ੍ਰਭ ਸੰਪ੍ਰੀਤ ਰਹਾਓ ਦਾਸ ਤੁਮਾਰੇ ਕੀ ਪਾਵੋ ਧੂਰਾ ਮਸਤਕ ਲੈ ਲੈ ਲਾਵੋ ਮਹਾਂਪਤ ਤੇ ਹੋਤ ਪੁਨੀਤਾ ਹਰ ਕੀਰਤਨ ਗੁਣ ਗਾਓ ਆਗਿਆ ਤੁਮਰੀ ਮਿੱਠੀ ਲਾਗੋ ਕਿਹ ਤੁਹਾਰੋ ਭਾਵੋ ਜੋ ਤੂੰ ਦੇ ਤਹੀ ਤ੍ਰਿਪਤ ਅਨਕ ਤੂੰ ਧਾਵੋ ਸਦ ਹੀ ਨਿਕਟ ਜਾਣੋ ਪ੍ਰਭ ਸੁਆਮੀ ਸਗਲ ਦਿਨ ਹੋਈ ਰਹੀ ਹੈ ਸਾਧੂ ਸੰਗਤ ਹੋਏ ਪ੍ਰਭ ਤੇ ਤਾਂ ਰੁਕਣਾ ਲਹੀਏ ਸਦਾ ਸਦਾਮ ਸੋਰੇ ਤੁਮਰੇ ਤੂੰ ਬ੍ਰਹਮਰੋ ਤਮੀਰਾ ਨਾਨਕ ਬਾਰਕ ਮਾਤ ਪਿਤਾ ਮੁਖ ਨਾਮ ਤੁਮਾਰੋ ਖੀਰਾ ਟੋਡੀ ਮਹੱਲਾ ਪੰਜਵਾ ਘਰ ਦੂਜਾ ਚੁੱਪ ਦੇ ਕੋਂਕਾਰ ਸਤਿਗੁਰੂ ਪ੍ਰਸਾਦ ਮੰਗੋ ਦਾਨ ਠਾਕੁਰ ਨਾਮ ਅਵਰ ਕਛੂ ਮੇਰੇ ਸੰਗ ਨਾ ਚਾਲੇ ਮਿਲੇ ਕਿਰਪਾ ਗੁਣ ਗਾਮ ਰਹਾਓ ਰਾਜ ਮਾਲ ਨੇ ਭੋਗਲਾ ਸਗਲ ਤਰਵਰ ਕੇ ਕੀ ਸ਼ਾਮ ਧਾਏ ਤਾ ਬਹੁਵਿਧ ਕੋ ਧਾਵੈ ਸਗਲ ਨਿਰਾਰਥ ਕਾਮ ਬਿਨ ਗੋਵਿੰਦ ਅਵਰ ਜੇ ਚਾਹੋ ਦਿਸੈ ਸਗਲ ਬਾਤ ਹੈ ਖਾਮ ਕਹੋ ਨਾਨਕ ਸਰਨ ਤ੍ਰਿਣ ਮੰਗੋ ਮੇਰੋ ਮਨ ਭਾਵੇ ਵਿਸਰਾਮ ਟੋਡੀ ਮਹੱਲਾ ਪੰਜਵਾ ਪ੍ਰਭ ਜੀ ਕੋ ਨਾਮ ਮਨ ਸਧਾਰੇ ਜੀ ਪ੍ਰਾਣ ਸੁ ਕਿਸੇ ਮਨ ਕੋ ਬਰਤਨੇ ਹਮਾਰੇ ਰਹਾਉ ਨਾਮ ਜਾਤ ਨਾਮ ਰਿਪਤ ਨਾਮ ਮੇਰੇ ਪਰਿਵਾਰ ਨਾਮ ਸਿਖਾਈ ਸਦਾ ਮੇਰੇ ਸੰਗ ਹਰ ਨਾਮ ਮੁਕੋ ਨਿਸਤਾਰੇ ਵਿਖੇ ਵਿਆਸ ਕਈ ਤੇ ਬਹੁ ਤੇਰੇ ਚਲ ਤੈਨ ਕਛੂ ਸੰਘਾਰੇ ਉਸ ਤੇ ਮੀਤ ਨਾਮ ਨਾਨਕ ਕੋ ਹਰ ਨਾਮ ਮੇਰੇ ਭੰਡਾਰੇ ਟੋਡੀ ਮਹੱਲਾ ਪੰਜਵਾ ਮਿੱਟੇ ਨਿੱਕੇ ਗੁਣ ਗਾਓ ਮਿਟਹੀ ਰੋਗ ਮੁਖੋ ਜਲਮਰ ਨਿਰਮਲ ਹੋਈਏ ਤੇਰੋ ਰਹਿ ਲੋਕ ਰਹਾਓ ਚਰਨ ਪਕਾਰ ਕਰੋ ਗੁਰ ਸੇਵਾ ਮਨ ਚਰਾਓ ਭੋਗ ਛੋੜਾ ਪਾਤ ਬਾਦ ਅੰਕਾਰ ਮਾਨ ਸੋਈ ਜੋ ਹੋਗ ਸੰਤ ਟੈ ਸੋਈ ਹੈ ਲਾਗ ਜਿਸ ਮਸਤਕ ਲਿਆ ਲਿਖਿਆ ਲਖੋਗ ਕਹ ਨਾਨਕ ਬਿੰਦੂ ਜਾਵਨ ਕਰਨੇ ਜੋਗੇ ਟੋਡੀ ਮਹੱਲਾ ਪੰਜਵਾ ਹਰ ਸਤਿਗੁਰੂ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਮਾਰੇ ਰਹਾਓ ਅਵਰਨ ਸੂਜੇ ਦੂਜੀ ਠਾਰ ਹਾਰ ਪੁਰ ਤੋਂ ਦੁਆਰੀ ਲੇਖਾ ਛੋੜਾ ਲੇਖੇ ਛੂਟੇ ਹਮ ਨਿਰਗੁਣ ਲੇਹੋ ਵਾਰੀ ਸਤਿਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲੇ ਵਾਰੀ ਟੋਡੀ ਮਹੱਲਾ ਪੰਜਾਂ ਰਸਨਾ ਗੁਣ ਕੋ ਪਾਲਿਤ ਗਾਇਨ ਸ਼ਾਂਤ ਸਹਿਜ ਰਸ ਮਨ ਉਪਜੇ ਸਗਲੇ ਦੁੱਖ ਭੁਲਾਇਨ ਲਹਾਵ ਜੋ ਮੰਗੈ ਸੋਈ ਸੋਈ ਪਾਵੈ ਆਪਣੇ ਚਾਹ ਹਰ ਕੇ ਚਰਨ ਸਾਇਨ ਜਨਮ ਮਰਨ ਦਹੂੰ ਤੇ ਝੂਟੈ ਭਵਜਲ ਜਗਤ ਰਾਇਨ ਖੋਜਿਤ ਖੋਜੇ ਤਤ ਵਿਚਾਰਿਓ ਦਾਸ ਗੋਬਿੰਦ ਭੁਲਾਏ ਨੇ ਅਵਨਾਸੀ ਖੇਮ ਚਾਹੈ ਜੇ ਨਾਨਕ ਸਦਾ ਸਿਮਰਨ ਰਾਏ ਨੇ ਟੋਡੀ ਮਹੱਲਾ ਪੰਜਵਾਂ ਨਿੰਦਾ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭੇ ਦੇ ਅੱਲਾ ਸਿਵ ਕੇ ਬਾਂਸਰ ਕਾਟਿਓ ਰਹਾਓ ਕਾਲ ਜਾਲ ਜਮ ਜੋਨ ਸਾਕੈ ਸਚਕਾ ਪੰਥਾ ਥਾਟਿਓ ਖਾਤ ਕਰਕੇ ਨਿਪਟ ਨਾਹੀ ਰਾਮ ਰਤਨ ਸਣੇ ਕਾ ਖਾਟਿਓ ਭਸਮਾ ਪੂਤੋ ਆਕਣ ਭੀਤਰ ਆਪਣਾ ਕੀਆ ਪਾਇਆ ਆਗਮ ਨਿਗਮ ਕਹਿ ਜਾ ਨਾਨਕ ਸਭ ਦੇਖੈ ਲੋਕ ਸੁਭਾਇਆ ਟੋਡੀ ਮਹੱਲਾ ਪੰਜਵਾ ਕਿਰਪਨ ਤਨ ਮਨ ਕਿਲੋ ਕੈ ਭਾਰੇ ਸਾਧ ਸੰਗ ਭਜਨ ਕਰ ਸੁਆਮੀ ਢਾਕਣ ਕੋਈ ਕਰੇ ਰਹਾਓ ਅਣਖ ਸਿਦਰ ਬਹੁਤ ਕੇ ਛੁਟਕਤ ਥਾਮ ਨਾ ਜਾਹੀ ਜਿਹਾ ਕਰੇ ਜਿਸ ਕਾ ਬਹੁਤ ਸਾਰਾ ਦੇ ਛੋਟੇ ਸੰਗ ਕਰੇ ਸਗਲੀ ਗਲੀ ਸੈਨ ਉਠਾਵਤ ਚਾਹੇ ਓਏ ਊਹਾਂ ਹੀ ਹੈ ਧਰੇ ਜਰਾ ਜੋਰ ਸਕਤ ਨਾਨਕ ਸੁਣਾਏ ਪ੍ਰਭ ਰਾਖੋ ਸ਼ਰਨ ਪਰੇ ਟੋਡੀ ਮਹੱਲਾ ਪੰਜਵਾ ਹਰ ਕੇ ਚਰਨ ਕਮਲ ਮਨ ਧਿਆਵੋ ਕਾੜ ਕੁਠਾਰ ਪਦ ਪਿਤ ਪਦ ਪੰਤਾ ਖੁਦ ਹਰ ਕੋ ਨਾਮ ਰਹਾ ਤਿੰਨੇ ਤਾਪ ਨਿਵਾਰਨ ਹਰ ਦੁਖੰਤਾ ਸੁਖਰਾਸ ਤਾ ਕੋ ਵਿਘਨਾ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਸੰਤ ਪ੍ਰਸਾਦ ਵੈਦ ਨਾਰਾਇਣ ਕਰਨ ਕਰਨ ਪ੍ਰਵੇਕ ਬਾਲ ਬੁੱਧ ਪੂਰਨ ਪਰਮ ਸੁਖਦਾਤਾ ਨਾਨਕ ਹਰ ਹਰ ਟੇਕ ਟੋਡੀ ਮਹੱਲਾ ਪੰਜਵਾ ਹਰ ਹਰ ਨਾਮ ਸਦਾ ਜਪ ਜਾਪ ਧਾਰਨ ਕਰੋ ਪਾਰ ਬ੍ਰਹਮ ਸੁਆਮੀ ਬਸਦੀ ਕਿੰਨੀ ਆਪ ਰਹਾਉ ਜਿਸ ਕਿਸੇ ਫਿਰਤਨੀ ਸੰਭਾਲੇ ਬਿਨਸੇ ਸੁਖ ਸੰਤਾਪ ਹਾਥ ਦੇ ਰਾਖੇ ਜਿਨੇ ਆਪਣੇ ਹਰ ਹੋਏ ਮਾਈ ਬਾਪ ਜੀ ਜੰਤ ਹੋਏ ਮਿਹਰਬਾਨਾ ਦਇਆ ਧਾਰੀ ਹਰਨਾਥ ਨਾਨਕ ਸ਼ਰਨ ਪਰੇ ਦੁੱਖ ਭੰਜਨ ਜਾ ਕਾਬੜ ਪ੍ਰਤਾਪ ਟੋਡੀ ਮਹੱਲਾ ਪੰਜਵਾ ਸੁਆਮੀ ਸ਼ਰਨ ਪਰੇ ਦਰਬਾਰ ਹੈ ਕੋਟ ਪਰਾਧ ਖੰਡਨ ਕੇ ਦਾਤੇ ਤੁਝ ਬਿਨੇ ਕੌਣ ਉਧਾਰੇ ਰਹਾਉ ਖੋਜਤ ਖੋਜਤ ਬਹੁ ਪ੍ਰਕਾਰੇ ਸਰਵ ਅਰਥ ਵਿਚਾਰੇ ਸਾਧ ਸੰਗ ਭਰਮ ਕਥ ਪਾਈਏ ਮਾਇਆ ਰਚ ਬੰਦ ਹਾਰੇ ਚਰਨ ਕਮਲ ਸੰਗ ਪ੍ਰੀਤ ਨਾਮ ਲਾਗੇ ਸੁਰਜਨ ਮਿਲੇ ਪਿਆਰੇ
ਨਾਨਕ ਅਣਦ ਫੇ ਅਣਦ ਹਰੇ ਕਰੇ ਹਰ ਜਪ ਜਪ ਸਗਲੇ ਰੋਗ ਵਿਦਾ ਨਿਵਾਰੇ ਢੋਡੀ ਮਹੱਲਾ ਪੰਜਵਾ ਘਰ ਤੀਜਾ ਏਕੋ ਦੁਪ ਚੁਪ ਦੇ ਏਕੋ ਓਂਕਾਰ ਸਤਿਗੁਰੂ ਪ੍ਰਸਾਦ ਹਾਂ ਹਾਂ ਡਪਟਿਓਰੇ ਮੂੜੇ ਕਛੁ ਨਾ ਥੋਰੀ ਤੇ ਰੋ ਨਾ ਹੀ ਸੋ ਜਾਨੀ ਮੋਰੀ ਰਹਾ ਆਪਣ ਨਾ ਰਾਮ ਨਾ ਚਿਨੂ ਕਿਨੂਆ ਜੋ ਪਰਾਏ ਸੋ ਆਪਣੀ ਮਨੂਆ ਨਾਮ ਸੰਗੀ ਜੋ ਮਨ ਨਾ ਵਸਾਇਓ ਛੁੜ ਜਾਏ ਬਾਹੂ ਚਿਤ ਲਾਇਓ ਜੋ ਸੋ ਸੰਚੋ ਜਿਤ ਭੋਗ ਤਿਸਾਇਓ ਅੰਮ੍ਰਿਤ ਨਾਮ ਤੁਸਾ ਨਹੀਂ ਪਾਇਓ ਕਾਮ ਕ੍ਰੋਧ ਮੋਹ ਕੋ ਪਰਿਆ ਗੁਰਪ੍ਰਸਾਦ ਨਾਨਕੋ ਤਰਿਆ ਟੋਡੀ ਮਹੱਲਾ ਪੰਜਵਾ ਹਮਾਰੇ ਕਹਿ ਹਰੀ ਹਰੀ ਆਣ ਆਣ ਅਵਰ ਸਿਆ ਨ ਕਰੀ ਰਾਹਾਓ ਵੱਡੇ ਭਾਗ ਗੁਰੂ ਆਪਣਾ ਪਾਇਓ ਗੁਰੂ ਮੋਕੋ ਹਰ ਨਾਮ ਦ੍ਰਿੜਾਇਓ ਹਰ ਹਰ ਜਾਪਤਾ ਬ੍ਰਤ ਨੇਮਾ ਹਰ ਹਰ ਧਿਆਇ ਕੁਸਲ ਸਭ ਖੇਮਾ ਆਚਾਰ ਵਿਹਾਰ ਜਾਤ ਹਰ ਗੁਣਿਆ ਮਹਾਨੰਦ ਕੀਰਤਨ ਹਰ ਸੁਣਿਆ ਕਹੋ ਨਾਨਕ ਜੁਨੇ ਠਾਕੁਰ ਪਾਇਆ ਸਭ ਕੁਛ ਤਿਸ ਕੈ ਗ੍ਰਹਿ ਮੈਂ ਆਇਆ ਟੋਡੀ ਮਹੱਲਾ ਪੰਜਵਾ ਘਰ ਚੌਥਾ ਦੁਪ ਦੇ ਇੱਕੋ ਓਂਕਾਰ ਸਤਿਗੁਰੂ ਪ੍ਰਸਾਦ ਰੂੜੋ ਮਨ ਹਰ ਰੰਗੋ ਲੋੜੈ ਗਾਲੀ ਹਰਣੇ ਨੀ ਨਾ ਹੋਏ ਰਹਾ ਹੋਂਟ ਨਿੰਦੀ ਦਰਸ਼ਨ ਕਾਰਨ ਬੀਥੀ ਬੀਥੀ ਪੇਕਾ ਗੁਰੂ ਭਰਮ ਗੁਆਇਆ ਹੈ ਇਹ ਵਿਦ ਪਾਈ ਮੈਂ ਸਾਧੂ ਕਿਨਹੂੰ ਲੇਖ ਲਿਖੇ ਤੁਰ ਮਾਥੇ ਮੇਹ ਵਿਦ ਠਾ ਨਾਨਕ ਨੈਣ ਅਲੋਏ ਨੈ ਨਾ ਹਰ ਨੈਣ ਅਲੋਏ ਟੋਡੀ ਮਹੱਲਾ ਪੰਜਵਾ ਗਰਭ ਗਹਿਰੜੋ ਮੂੜ ਰੋਹੀ ਓ ਰੇ ਮਹਾਰਹੀ ਓ ਮਹਾਰਾਜ ਜੀ ਮਾਏ ਡੀ ਹਰਣ ਆਈ ਮੋਫਾ ਕਿਉ ਰੇ ਰਹਾਉ ਘਣੋ ਘਣੋ ਘਣੋ ਘਣੋ ਸਦ ਲੋੜੈ ਮਿਨ ਲੈਣੇ ਕੈਠੇ ਪਾਇਓ ਰੇ ਮਹਾਰਾਜ ਰੋਗਾਥ ਬਾਹੂ ਸੁਨ ਬੜਿਓ ਲੋ ਫਾਕੜੋ ਪਾਏ ਸੰਜੋਇਓ ਰੈ ਸੁਣ ਮਨੁਖੀ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਸ਼ਤ ਮਟਿਓ ਰੇ ਜਾਂ ਕੋ ਲਹਿਣੋ ਮਹਾਰਾਜ ਰੀ ਗਾਠੜੀਓ ਜਨ ਨਾਨਕ ਕਰਬਾਦ ਨਾ ਪਾਉੜਿਓ ਰੇ ਟੋਡੀ ਮਹੱਲਾ ਪੰਜਵਾ ਘਰ ਪੰਜਵਾ ਦੁਪ ਦੇ ਓਂਕਾਰ ਸਤਿਗੁਰੂ ਪ੍ਰਸਾਦ ਐਸੋ ਗੁਣ ਮੇਰੇ ਪ੍ਰਭ ਜੀ ਕੀਨ ਪੰਜ ਦੋਗਰ ਅਹੰਗ ਹੋ ਗਏ ਤਨ ਤੇ ਸਗਲ ਦੂਰ ਕੀਨ ਰਹਾਉ ਬੰਧਨ ਤੋਰ ਛੋਰ ਵਿਖਿਆ ਕਿਆ ਗੁਰ ਕੋ ਸ਼ਬਦ ਮੇਰੇ ਹੀਰੇ ਦੀਨ ਰੂਪ ਅਨੂਪ ਮੇਰਾ ਕੁਛ ਨਾ ਵਿਚਾਰਿਓ ਪ੍ਰੇਮ ਕਿਉਂ ਮੋਹ ਹਰ ਰੰਗ ਵੀ ਮੋਹ ਹਰ ਰੰਗ ਪੀਨ ਭੇਖਿਓ ਬਲਾਲਣ ਪਾਠ ਬੀਜ ਕੋਏ ਅਣ ਹਰਖੇ ਪਤੀ ਨੇ ਤੁਸੀਂ

ਵਾਰੇ ਸਤਿਗੁਰੂ ਪ੍ਰਸਾਦ ਸੰਤ ਜਨਾ ਮਿਲਿਆ ਅਰਜ ਗਾਇਓ ਕੋਟ ਜਨਮ ਕੇ ਦੂ ਗੁਆਇਓ ਰਹਾਉ ਜੋ ਚਾਹ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੁਖਰ ਨਾਮ ਵਡਾਈ ਗੁਰਪ੍ਰਸਾਦ ਨਾਨਕ ਮਤ ਪਾਈ ਰਾਗ ਤਿਲੰਗੀ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਭ ਹੰ ਗੁਰਪ੍ਰਸਾਦ ਯਕ ਅਰਜ ਗੁਫਤੁੰ ਪੇਸ ਤੋ ਦਰ ਕੋ ਗੋਸ ਕੁਣ ਕਰਤਾ ਰੇ ਹਕਾ ਕਬੀਰ ਕਰੀਮ ਤੂਬੇ ਐਬ ਪਰਵਤਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ ਮਮ ਸਰ ਮੂਈ ਇਜ਼ਰਾਇਲ ਗ੍ਰਿਫਤੈ ਦਿਲ ਹੀਚ ਨਦਾਨੀ ਰਹਾਉ ਜਨ ਪਿਸਰ ਪਦਰ ਬਿਰਾਦਰ ਕਸ ਨੇਸ ਦਸ ਤੰਗੀਰ ਆਖਿਰੇ ਵਿਆਪਤੁੰ ਕਸ ਦਾ ਨਾ ਦਰਦ ਚੂੰ ਸ਼ਬਦ ਕ ਤਕਬੀਰ ਸਭ ਰੋਜ ਗਸਤੁੰ ਕਰ ਦਵਾ ਕਰ ਹਵਾ ਕਰ ਦੇਮ ਬਦੀਖੇ ਆਲੇ ਗਹਿਨ ਨੇਕੀ ਕਾਰ ਕਰਦਮ ਮਮ ਈ ਚਿਨੀ ਅਹਿਵਾਲ ਬਦ ਬਖਤ ਹਾਮ ਚੂੰ ਬਖੀਰ ਗਾਫਿਲ ਬੇਂਜਰ ਬੇਬਾਕ ਨਾਨਕ ਜਨ ਤੁਰਾ ਤੇਰੇ ਚਾਕਰਾਂ ਪਾਖਾ ਕੇ ਤਿਲੰਗ ਮਹੱਲਾ ਪਹਿਲਾ ਘਰ ਜੈ ਓਂਕਾਰ ਸਤਿਗੁਰੂ ਪ੍ਰਸਾਦ ਭਉ ਤੇਰਾ ਭਾਗ ਖਲੜੀ ਮੇਰਾ ਚੀਤ ਮੈਂ ਦੀਵਾਨਾ ਭਇਆ ਤੀਤ ਕਰ ਕਾਸਾ ਦਰਸ਼ਨ ਕੀ ਭੂਖ ਮੈਂ ਦਰ ਮੰਗੋ ਨੀਤਾ ਨੀਤ ਤਉ ਦਰਸ਼ਨ ਕੀ ਕਰੋ ਸਮਾਏ ਮੈਂ ਦਰ ਮੰਗ ਭਿਖਿਆ ਖਾਏ ਪਾਏ ਰਾਵ ਕੇਸਰ ਕੁਸਮ ਮਿਰਗ ਮੈਂ ਹਰਨ ਸਰਬ ਸਰੀਰੀ ਚੜਨਾ ਚੰਦਰ ਭਗਤਾਂ ਰਹਿ ਭਗਤਾਂ ਜੋ ਸਨੇ ਸਰਬੇ ਪਰਮਲ ਕਰਨਾ ਘੇ ਪਟ ਪਾਂਡਾ ਕਹੇ ਨ ਕੋਏ ਆਸਾ ਭਗਤ ਵਰਣ ਮੈਂ ਹੋਏ ਤੇਰੇ ਨਾਮ ਨਿਵੇਹ ਰਹੇ ਲਿਵਲਾਏ ਨਾਨਕ ਦਿੰਦਰ ਭਿਖਿਆ ਪਾਏ ਤਿਲੰਗੇ ਮਹੱਲਾ ਪਹਿਲਾ ਘਰ ਤੀਜਾ ਓਂਕਾਰ ਸਤਿਗੁਰੂ ਪ੍ਰਸਾਦ ਇਹ ਤਨ ਮਾਇਆ ਪਾਇਆ ਪਿਆਰੇ ਲਿਤੜਾ ਲਾਭ ਰੰਗਾ ਹੇ ਮੇਰੇ ਕੰਤਨ ਭਾਵੇ ਚੋਲੜਾ ਪਿਆਰੇ ਕਿਉਂ ਤਨ ਸਹਿਜੈ ਜਾਏ ਹਾਂ ਕੁਰਬਾਨੇ ਜਾਓ ਮੇਰੇ ਬਨ ਹਾਂ ਕੁਰਬਾਨੇ ਜਾਓ ਹਾਂ ਕੁਰਬਾਨੇ ਜਾਓ ਤਿਨਾ ਕਹਿ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਉ ਤਿਨਾ ਕਹਿ ਹੋਂ ਸਤਿਗੁਰ ਸਤਿਗੁਰੂ ਬਾਨੇ ਜਾਓ ਰਹਾਉ ਕਾਇਆ ਰੰਗਣ ਜੇ ਥੀ ਪਿਆਰੇ ਭਾਈ ਏ ਨਾਉ ਮਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗਣਾ ਡੀਠ ਹੈ ਜਿਨ ਕੇ ਚੋਲੇ ਰਤੜੇ ਪਿਆਰੇ ਕੰਨ ਤਿਨਾ ਕੇ ਪਾਸ ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਅਮਨ ਕੰਤੇ ਪਾਵੇ ਆਪੇ ਹੀ ਰਾਵੇ ਤਲੰਗੇ ਮਹੱਲਾ ਪਹਿਲਾ ਇਹ ਆਨੜੀ ਮਾਨੜਾ ਕਾਇ ਕਰੇ ਆਪਣੜੇ ਘਾਰ ਹਰ ਰੰਗੋ ਕੀ ਨਾ ਮਾਣੇ ਸਹੁ ਨੇੜੇ ਧਨ ਕਮਲੀ ਬਾਹਰ ਘਿਆ ਟੁੰਡੇ ਤੈ ਕਿਆ ਦੇਹ ਸਲਾਨੀਆ ਤੈ ਕੀਆਂ ਦੇਹ ਸਲਾਈਆ ਨੈਨੀ ਭਾਵਕਾ ਕਰ ਸ਼ਿੰਗਾਰੋ ਤਾਂ ਸੁਹਾਗਣ ਜਾਣੀ ਲਾਗੀ ਜਾਂ ਸੁਥਰੇ ਪਿਆਰਿਆਣੀ ਬੈਲੀ ਕਿਆ ਕਰੇ ਜਾਂ ਤਨ ਕੰਤਨਾ ਭਾਵੈ ਕਰਨ ਪਲਾਵ ਕਰੇ ਬਹੁ ਤੇਰੇ ਸਾਧਨ ਮਹਿਲ ਨ ਪਾਵੈ ਬਿਨ ਕਰਮ ਕਿਸ ਪਾਏ ਨਾਏ ਜੇ ਬੂ ਤੇਰਾ ਧਾਵੈ ਲਵ ਲੋ ਹੰਕਾਰ ਕੀ ਮਾਤੀ ਮਾਇਆ ਸਮਾਜ ਸਮਾਣੀ ਇਨੀ ਬਦੀ ਸੋ ਪਾਈ ਨਾਏ ਭਈ ਕਾਮਣਿਆਣੀ ਜਾਏ ਪੁੱਛੋ ਸੁਹਾਗਣੀ ਵਾਏ ਕਿੰਨੀ ਬਤੀ ਸੋ ਪਾਈ ਹੈ ਜੋ ਕੁਛ ਕਰੈ ਸੋ ਭਲਾ ਕਰ ਮਨ ਨਹੀਂ ਹੈ ਹਿਕਮਤ ਹੁਮ ਸੁਕਾ ਚੁਕਾਈ ਜਾ ਕੇ ਪ੍ਰੇਮ ਪਦਾਰਥ ਪਾਈ ਹੈ ਤਉ ਚਰਣੀ ਜਿਤ ਲਾਈ ਹੈ ਸਹੁ ਕਹਿ ਸਹੁ ਕੀਜੈ ਤਨ ਮਨ ਦੀਜੈ ਐਸਾ ਪ੍ਰਮਲ ਲਾਈ ਏਵ ਕਹਿ ਸੁਹਾਗਣੀ ਭੈਣ ਇਨ ਬਤੀ ਸੋ ਪਾਈ ਆਪ ਗੁਆਈ ਤਉ ਸੋ ਪਾਈ ਔਰ ਕਛ ਜੁਤਰਾਈ ਸਹੁ ਨਜ਼ਰ ਕਰ ਦੇਖੇ ਸੋ ਦਿਨ ਲੇਖੇ ਕੰਮ ਨੌਣਦ ਪਾਈ ਆਪਣੇ ਕੰਤ ਪਿਆਰੀ ਸਾ ਸੁਭਰ ਸਾ ਸੁਹਾਗਣ ਨਾਨਕ ਸਾ ਸਵਰਾਏ ਐਸੇ ਰੰਗਰਾਤੀ ਸਹਿਜ ਕੀ ਮਾਤੀ ਰਹਿਣ ਸੁਭਾਏ ਸੁਮਾਣੀ ਸੁੰਦਰ ਸਾਹਿਸਰ ਰੂਪ ਚਖਣ ਕਹੀਏ ਸਾ ਸਿਆਣੀ ਤਿਲੰਗੀ ਮਹੱਲਾ ਪਹਿਲਾ ਜੈਸੀ ਮੈਂ ਆਵੇ ਖਸਮ ਕੀ ਬਾਣੀ ਤਸ ਡਕਰੀ ਗਿਆਨ ਵੇ ਲਾਲੋ ਪਾਪ ਕੀ ਜੰਗਲ ਕਾਬਲੋ ਧਾਏ ਆ ਜੋਰੀ ਮੰਗੇ ਦਾਨ ਵੇ ਲਾਲੋ ਸ਼ਰਮ ਧਰਮ ਦੋ ਸ਼ਬ ਕੁਲ ਆਏ ਕੂੜ ਫੁਰੇ ਪ੍ਰਧਾਨ ਵੇ ਲਾਲੋ ਕਾਜੀਆਂ ਬਾਮਨ ਕੀ ਗਲਤ ਕੀ ਅਗਦ ਪੜੇ ਸੈਤਾਨ ਵੇ ਲਾਲੋ ਮੁਸਲਮਾਨੀਆਂ ਪੜੇ ਕਤੇਬਾ ਕਸਟਮ

ਸਦਾ ਗੁਰਬਾਨਾ ਸਾਹਰ ਤੇਰੀ ਸਦਾ ਜੋ ਹਰ ਪ੍ਰਭਾਵੈ ਜੋ ਗੁਰਮੁਖ ਪਿਆਰਾ ਸੇਵਦੈ ਤਿਨ ਹਰ ਫਲ ਪਾਵੇ ਜਿਨ੍ਹਾਂ ਹਰ ਸੇਤੀ ਪਿਰੜੇ ਤਿਨ੍ਹਾਂ ਜੀ ਪ੍ਰਭ ਨਾਲੇ ਉਹ ਜਪ ਜਪ ਪਿਆਰਾ ਜੀਵਦੇ ਹਰ ਨਾਮ ਸੰਭਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਘੁੰਮ ਜਾਇਆ ਉਹ ਆਪ ਛੁੱਟੇ ਪਰਿਵਾਰ ਸੋ ਸਭ ਜਗ ਛਡਾਇਆ ਗੁਰ ਪਿਆਰੇ ਹਰ ਸੇਵਿਆ ਗੁਰੂ ਧਨ ਗੁਰੂ ਧਨੋ ਗੁਰੂ ਹਰ ਮਾਰਗ ਦੱਸਿਆ ਗੁਰ ਪੁੰਨ ਵਡ ਪੁੰਨੋ ਜੋ ਗੁਰਸੇ ਗੁਰ ਸੇਵਦੇ ਸੇ ਪੁੰਨ ਪੁਰਾਣੀ ਜਾਂ ਨਾਨਕ ਦਿਨ ਕੋ ਵਾਰਿਆ ਸਦਾ ਸਦਾ ਕੁਰਬਾਨੀ ਗੁਰਮੁਖ ਪਿਆਏ ਸਗੀ ਸਹੇਲੀਆਂ ਸੇ ਆਪ ਹਰ ਭਾਈ ਆ ਹਰ ਦਰਗੇ ਪੈ ਨਾਈ ਆ ਹਰ ਆਪ ਗੱਲਾਈ ਆ ਜੋ ਗੁਰਮੁਖ ਨਾਮ ਤੇ ਆਇੰਦੇ ਤਿੰਨ ਦਰਸ਼ਨ ਦੀ ਜੈ ਤਿਨਕੇ ਹਮ ਤਿਨਕੇ ਚਰਨ ਬਖਾਲ ਦੇ ਧੂੜ ਕੋਲ ਕੋਲ ਪੀਜੈ ਪਾਣ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦ ਨਾ ਚੇਤਿਓ ਜਮ ਪਕੜ ਚਲਾਈਆਂ ਜਿਨ ਹਰ ਨਾਮਾ ਹਰ ਚੇਤਿਆ ਹਿਰਦੇ ਉਤਾਰੇ ਤਿੰਨ ਜਮ ਨੇੜ ਨੇ ਆਵੇ ਗੁਰਸੇ ਗੁਰ ਪਿਆਰੇ ਹਰ ਹਰ ਨਾਮ ਦਾਨ ਹੈ ਕੋਈ ਗੁਰਮੁਖ ਜਾਣੇ ਨਾਨਕ ਜਿਨ ਸਤਿਗੁਰੂ ਭੇਟਿਆ ਰੰਗ ਰਲੀਆਂ ਮਾਣੇ ਸਤਿਗੁਰੂ ਦਾਤਾ ਆਖੇ ਤੁਸ ਕਰੇ ਪਸਾਓ ਹੋਂ ਗੁਰੂ ਵਿੱਟੋ ਸਦਵਾਲਿਆ ਜਿੰਦ ਤਿੜਾ ਨਾਓ ਸੋ ਧੰਨ ਗੁਰੂ ਸਾਹਿਬ ਬਸ ਹੈ ਹਰਦੀ ਸੁਨੇਹਾ ਹੋਂ ਵੇਖ ਵੇਖ ਗੁਰ ਵਿਗਸਿਆ ਗੁਰ ਸਤਿਗੁਰ ਦੇਹਾ ਗੁਰ ਰਸਨਾ ਅੰਮ੍ਰਿਤ ਬੋਲਤੀ ਹਰ ਨਾਮ ਸੁਹਾਵੇ ਜਿਨ ਸੁਣ ਤੇ ਸਿੱਖਾਂ ਗੁਰ ਮੰਨਿਆ ਤਿੰਨਾਂ ਭੁੱਖ ਸਭ ਜਾਵੀ ਹਰ ਕਾ ਮਾਰ ਗਿਆ ਕਿ ਕਹੁ ਕਿਤ ਬਦਲ ਜਾਈਏ ਹਰ ਹਰ ਨਾਮ ਹਰ ਹਰ ਹਰ ਨਾਮ ਤੇਰਾ ਨਾਮ ਹੈ ਹਰ ਖਰਚ ਲੈ ਜਾਈਏ ਜਿਨ ਗੁਰਮੁਖ ਹਰ ਰਾਧਿਆ ਸੇ ਸ਼ਾਹ ਵਰਦਾਣੇ ਹੋਂ ਸਤਿਗੁਰ ਕੋ ਸਦਵਾਰਿਆ ਗੁਰਬਣ ਸਮਾਣੇ ਤੂੰ ਠਾਕੁਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ ਤੂੰ ਦੁਭਾਵੇ ਤੁਰ ਬੰਦਗੀ ਤੂੰ ਗੁਣੀ ਗਹੀਰਾ ਆਪੇ ਹਰੇ ਰੰਗ ਹੈ ਆਪੇ ਬੋਰੰਗੀ ਜੋ ਤਿਸ ਭਾਵੇ ਨਾਨਕਾ ਸਾਈ ਗੁਰ ਚੰਗੀ ਤਿਲੰਗ ਮਹੱਲਾ ਨਾਵਾਂ ਕਾਫੀ ਇੱਕੋ ਓਂਕਾਰ ਸਤਿਗੁਰੂ ਪ੍ਰਸਾਦ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਪਾਇਆ ਮੈਂ ਪ੍ਰਾਣੀ ਛਿੰਚਨੀ ਔਦ ਬੇਹਾਦ ਹੈ ਫੂਟੇ ਘੜ ਜਿਓ ਪਾਣੀ ਰਹਾਓ ਹਰ ਗੁਣ ਗਾ ਹਰ ਗੁਣ ਗਾਹੇ ਨਾ ਗਾਵੇ ਮੂਰਖ ਗਿਆਨ ਝੂਠੇ ਲਾਲਚ ਲੱਗ ਕੈ ਨਹਿ ਮਰਨ ਪਛਾਣਾ ਅੱਜ ਹੂੰ ਕੱਛ ਵਿਗੜਿਓ ਨਹਿ ਵਿਗੜੋ ਨਹੀਂ ਜੋ ਗੁਰ ਗੁਣ ਗਾਵੈ ਜੋ ਕਹੁ ਨਾਨਕ ਤੇ ਭਜਨ ਤੈ ਨਿਰਭੈ ਪਦ ਪਾਵੈ ਤਿਲੰਗ ਮਹੱਲਾ ਨਾਵਾਂ ਜਾਗ ਲੇ ਰੇ ਮਣਾ ਜਾਗ ਲੇ ਕਹਾਂ ਗਾਫਲ ਸੋਇਆ ਜੋ ਤੈਨੂੰ ਪੁਜਿਆ ਸੰਗ ਭੀ ਸੋ ਭੀ ਸੰਗ ਨਾ ਹੋਇਆ ਰਹਾਓ ਮਾਤ ਪਿਤਾ ਸੁਧਬੰਧ ਜਾਂ ਨੀਤ ਹਿਤ ਜਾਂ ਸੋ ਕੀਨਾ ਜੋ ਛੁੱਟੋ ਜਾਬ ਦੇ ਤੇ ਡਾਰਗਣ ਮਦੀਨਾ ਜੀਵਤ ਲਿਵ ਹਰ ਹੈ ਜਾਕੋ ਤੁਮ ਜਾਨੋ ਨਾਨਕ ਹਰ ਗੁਣ ਗਾਏ ਲੈ ਸਭ ਸੁਭ ਸਮਾਨੋ ਤਿਲੰਗ ਮਹੱਲਾ ਨਾਵਾਂ ਹਰ ਜਸ ਰੇ ਮਣ ਗਾਏ ਲੈ ਜੋ ਸੰਗੀ ਹੈ ਤੇਰੋ ਅਵਸਰ ਵੀ ਤਿਉ ਜਾਤ ਹੈ ਕਹਿਓ ਮਾਨ ਲੈ ਮੇਰੋ ਰਾਉ ਸੰਗਤ ਰਤਨ ਧਨ ਰਾਸਿਓਤ ਨੇ ਲਗਾਇਓ ਕਾਲ ਫਾਂ ਜਬ ਗਲ ਭਰੀ ਸਭ ਭੈ ਭਰਾਇਓ ਜਾਣ ਬੂਝ ਕੇ ਬਾਬਰੈ ਤੈਂ ਕਾਜ ਵਿਗਾਰਿਓ ਪਾਪ ਕਰਤ ਸੁਖ ਚਿਉ ਨਹੀਂ ਨਾ ਗਰਭ ਨਿਵਾਰਿਓ ਇਹ ਵੀ ਦਿਸੋ ਗੁਰੂ ਉਪਦੇਸਿਆ ਸੋ ਸੁਨ ਰੇ ਪਾਏ ਨਾਨਕ ਕਹਿ ਪੁਕਾਰ ਕੇ ਗਹਿ ਪ੍ਰਭ ਸਰਨ ਆਈ ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਓਂਕਾਰ ਸਤਿਗੁਰੂ ਪ੍ਰਸਾਦ ਬੇਦ ਕਤੇ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਇਹ ਦੁਨੀਆ ਸਿਹਰ ਮੇਲਾ ਦਸਗੀਰੀ ਨਾ ਰਹਾ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਤ ਬਕਾਏ ਹੱਕ ਸੱਚ ਖਾਲ ਖਲਕੇ ਮਿਆਨੇ ਸਿਆਮ ਮੂਰਤ ਨਾਹ ਅਸਮਾਨ ਮਿਆਨੇ ਲਹੰਗ ਦਰੀਆ ਗੁਸਲੇ ਕਰਦਨ ਬੂਦ ਕਰ ਫਕਰ ਦਇਆ ਕਾ ਦਾਇਮ ਲਾਏ ਚਸਮੇ ਜਹ ਤਹਾਂ ਮੌਜੂਦ ਅੱਲਾਹ ਪਾਕ ਪਾਕ ਹੈ ਸਾ ਕਰੁਜ ਦੁਸਰ ਹੋਏ ਕਬੀਰ ਕਰਮ ਕਰੀਮ ਕਾ ਕਰੇ ਜਾਣੇ ਸੋਏ ਨਾਮਦੇਵ ਜੀ ਮੈਂ ਅੰਦਲੇ ਕੀ ਟੇਕ ਤੇਰਾ ਨਾਮ ਕੁੰਦ ਕਰ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਧਾਰਾ ਰਾਓ ਕਰੀਮਾ ਰਹੀਮਾ ਲਾ ਤੂੰ ਗਣੀ ਹਾਜ਼ਰਾ ਹਜ਼ੂਰ ਦਰ ਪੇਸ ਤੂੰ ਮਣੇ ਦਰਿਆਓ ਤੂੰ ਦਿਹੰਦ ਤੂੰ ਵਿਸਿਆਰ ਤੂੰ ਧਨੀ ਦੇ ਲੇਹ ਏਕ ਤੂੰ ਦਿਗਰ ਕੋ ਨਹੀਂ ਤੂੰ ਦਾਨਾ ਤੂੰ ਬਿਨਾ ਮੈਂ ਵਿਚਾਰ ਕਿਆ ਕਰੀ ਨਾਮੇ ਚੇ ਸਵਾਮੀ ਬਖਸ਼ੰਦ ਤੂੰ ਹਰੀ ਹੱਲੇ ਯਾਰਾ

ਵਾਂਗੁਰੂ ਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੁਭ ਦੇ ਘਰ ਪਹਿਲਾ ਭਾਂਡਾ ਧੋਏ ਪੈਸ ਧੁਪ ਦੇਵੋ ਤੋ ਦੂਦੇ ਕੋ ਜਾਵੋ ਦੂਧ ਕਰਮ ਫੁਣ ਸੁਰ ਸਮਾਇਣ ਹੋਏ ਨਿਰਾਸ ਚ ਪਾਵੋ ਜਪੋ ਤਾਂ ਕੋ ਨਾਮਾ ਅਵਰ ਨਿਰਾਫਲ ਕੰਮ ਰਹਾ ਇਹ ਮਨ ਇਟੀ ਹਾਥ ਕਰੋ ਹੁਣ ਨੇਤਰੋ ਨੀਂਦ ਨ ਆਵੈ ਰਸਨਾ ਨਾਮ ਜਪੋ ਤਾ ਮਥੀ ਹੈ ਇਨ ਵਿਦੇ ਅੰਮ੍ਰਿਤ ਪਾਵ ਮਨ ਸੰਕਟ ਦੇ ਸਾਸਰ ਨਾਮਨ ਭਾਵਨ ਪਾਤੀ ਤ੍ਰਿਪਤ ਕਰੈ ਪੂਜਾ ਪ੍ਰਾਣ ਸੇਵਕ ਦੇ ਸੇਵੈ ਇਨ ਬਿਧ ਸਾਹਿਬ ਰਵਤ ਰਹਿ ਕਹਿੰਦੇ ਕਹਿ ਕਹਿ ਕਹਿ ਜਾ ਮੈਂ ਤੁਮ ਸਰਵਰ ਨ ਕੋਈ ਭਗਤ ਹੀ ਨਾਨਕ ਜਮ ਜਮ ਪੈ ਹੋਂ ਸਾਲਾਹੀ ਸੱਚਾ ਸੋਈ ਸੁਹੀ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਅੰਤਰ ਵਸੇ ਨਾ ਬਾਹਰ ਜਾਏ ਅਮਰ ਛੋੜ ਕਾਹੇ ਵਿਖਾਏ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸਾਚੇ ਕੇਰੇ ਰਹਾਉ ਗਿਆਨ ਧਿਆਨ ਸਭ ਕੋਈ ਕਵੈ ਬੰਧਨ ਬੰਦੇ ਆ ਸਭ ਜਗ ਭਵੈ ਸੇਵਾ ਕਰੇ ਸੁਚਾਕਰ ਹੋਏ ਜਲ ਤਲਮਈ ਰਵ ਰਿਆ ਸੋਏ ਹਮ ਨਹੀਂ ਚੰਗੇ ਬੁਰਾ ਨਹੀਂ ਕੋਇ ਪ੍ਰਣਤ ਨਾਨਕ ਤਾਰੇ ਸੋਏ ਸੁਹੀ ਮਹੱਲਾ ਪਹਿਲਾ ਘਰ ਸੇਵਾ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਉਜਲ ਕਹਿਆ ਝਿਲਕਣਾ ਘੋਟਮ ਕਾਲੜੇ ਮਾਸ ਧੋਤਿਆਂ ਜੂਠਣਾ ਉਤਰਿਆ ਜਿਸ ਧੋਵਾਂ ਤਿਸੈ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਾਨ ਜਿੱਥੇ ਲੇਖਾ ਮੰਗੀ ਤਿੱਥੇ ਖਿੜੇ ਦਿਸਾਨ ਰਹਾ ਕੋਠੇ ਮੰਡਵ ਮਾੜੀਆਂ ਪਾਸੋ ਚਿਤਵੀਆਂ ਢੱਠੀਆਂ ਕੰਮ ਨਾ ਆਵਨੇ ਵਿੱਚੋਂ ਸੱਖਣੀਆਂ ਬੱਗਾ ਬੱਗੇ ਕੱਪੜੇ ਕਮਤੀਰਤ ਮੰਜ ਵਸਾਨੇ ਘੁੱਟ ਘੁੱਟ ਜੀਆਂ ਖਾਵਨੇ ਬੱਗੇ ਨਾ ਕਹੀਨ ਸਿਮੜ ਰੁਖ ਸਰੀਰ ਮੈਂ ਮੈਜਣ ਦੇਖ ਭੁਲਾਨੇ ਸੇ ਫਾਲੇ ਕੰਮ ਨਾ ਆਵਨੇ ਤੇ ਗੁਣ ਮੈਂ ਤਨ ਹਨ ਅੰਦਲੇ ਭਾਰ ਉਠਾਇਆ ਡੁਗਰ ਵਾਟ ਬਹੁਤ ਅੱਖੀ ਲੋੜੀ ਨਾ ਲਹਾਂ ਥੋਂ ਚੜ ਲੰਗਾ ਕੀਤਾ ਚੰਗਿਆ ਚੱਕਰੀਆਂ ਚੰਗੀਆਂ ਵਰ ਸਿਆਣਪ ਕੀਤੇ ਨਾਨਕ ਨਾਮ ਸੰਭਾਲ ਤੂੰ ਵੱਡਾ ਛੁੱਟਾ ਜਿੱਤ ਪੌੜੀ ਜਪ ਤਬ ਕਾਬੰਦ ਵੇੜਦਾ ਜਿੱਤ ਲੰਗਾ ਵਹੇਲਾ ਤੂੰ ਨਾ ਸਰਵ ਨਾ ਉਛਲੈ ਐਸਾ ਪੰਥ ਸੁਹੇਲਾ ਤੇਰਾ ਇੱਕੋ ਨਾਮ ਜਿਥੜਾ ਤਾ ਮੇਲਾ ਚੋਲਾ ਸਦ ਰੰਗ ਢੋਲਾ ਰਹਾ ਸਾਜਣ ਤਿਲੇ ਪਿਆਰੇ ਕੋ ਮੇਲਾ ਹੋਈ ਜੇ ਗੁਣ ਬੋਵੈ ਰਗਨ ਠੜੀਆਂ ਮਿਲੇਗਾ ਸੋਏ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਈ ਆਵਾ ਗੁਣ ਨਿਵਾਰਿਆ ਹੈ ਸੱਚਾ ਸੱਚਾ ਸੋਏ ਹੋਮੇ ਮਾਰ ਨਿਵਾਰਿਆ ਹੈ ਸੀਤਾ ਚੋਲਾ ਗੁਰੂ ਬਚਨੀ ਫਲ ਪਾਇਆ ਸਹਿ ਕੇ ਅੰਮ੍ਰਿਤ ਬੋਲਾ ਨਾਨਕ ਕਹਿ ਸਹੇਲੀ ਹੋ ਸਹੁ ਖਰਾ ਪਿਆਰਾ ਹਮ ਸਹਿ ਕੀਰੀਆਂ ਦਾਸੀਆ ਸਾਜਾ ਖਸਮ ਹਮਾਰਾ ਸੁਹੀ ਮਹੱਲਾ ਪੰਜਵਾ ਜਿਨਕੋ ਭਾਂਡੇ ਭਾਓ ਤਿਨਾ ਸਵਾਰ ਸੀ ਸੁਖੀ ਕਰੇ ਪਸਾਵ ਦੁਖ ਵਿਸਾਰ ਸੀ ਸਹਿਸਾ ਮੂਲੇ ਨਾਏ ਸਰ ਪਰ ਉਤਾਰ ਸੀ ਤਿਨਾ ਮਿਲਿਆ ਗੁਰੇ ਆਏ ਜਿਨਕੋ ਲਿਖਿਆ ਅੰਮ੍ਰਿਤਸਰ ਕਰ ਨਾਮ ਦੇਵੇ ਦਿਖਿਆ ਚਾਲਿਆ ਸਤਿਗੁਰੂ ਭਾਏ ਭਵੇ ਨਾ ਭਿਖਿਆ ਜਾਗੋ ਮਹਿਲ ਹਜੂਰ ਦੂਜੇ ਨਿਵੇਂ ਕਿਸ ਦਰ ਦਰਵਾਨੀ ਨਾਏ ਮੂਲੇ ਪੁੱਛ ਤਿਸ ਛੁੱਟੇ ਤਾ ਕੇ ਬੋਲ ਸਾਹਿਬ ਨਦਰ ਜਿਸ ਘੱਲੇ ਆਣੇ ਆਪ ਜਿਸ ਨਾ ਹੀ ਦੂਜਾ ਮੱਤੇ ਕੋਏ ਢਾਇਓ ਸਾਰੇ ਸਾਜਾਂ ਨੇ ਸਭ ਸੋਏ ਤਉ ਨਾ ਨੇ ਨਾਉ ਨਾਨਕ ਬਖਸ਼ੀਸ਼ ਨਦਰੀ ਕਰਮ ਹੋਏ ਸੁਹੀ ਮਹੱਲਾ ਪਹਿਲਾ ਭਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ ਭਾਂਡਾ ਅਤਮਲੀਨ ਧੋਤਾ ਅੱਛਾ ਨਾ ਹੋਏ ਸੀ ਗੁਰਦੁਆਰੇ ਹੋਏ ਸੋਜੀ ਪਾਏ ਸੀ ਇਹ ਦੁਆਰੇ ਧੋਏ ਅੱਛਾ ਹੋਏ ਸੀ ਮੈਲੇ ਹੱਛੇ ਕਾਂ ਵਿਚਾਰਾ ਫੁਰਦਾਏ ਸੀ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਜਿਹੇ ਕਰਮ ਕਮਾਏ ਤੇ ਆ ਹੋਏ ਸੀ ਅੰਮ੍ਰਿਤਸਰ ਕਰ ਨਾਮ ਆਵਰਤਾਏ ਸੀ ਚੱਲਿਆ ਪਾਸੋ ਜਨਮ ਸਵਾਰ ਵਾਜਾ ਵਾਏ ਸੀ ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ ਨਾਨਕ ਆਵ ਨਿਹਾਲ ਸਭ ਕੁਲਤਾਰ ਸੀ ਸੁਹੀ ਮਹੱਲਾ ਪਹਿਲਾ ਜੋਗੀ ਹੋਵੈ ਜੋਗਵੈ ਭੋਗੀ ਹੋਵੈ ਖਾਏ ਤਪਿਆ ਹੋਵੇ ਤਪ ਕਰੈ ਤੀਰਥ ਮਲ ਮਲ ਨਾਏ ਤੇਰਾ ਸਦੜਾ ਸੁਨੀਜੇ ਭਾਈ ਜੀ ਕੋ ਬਹਿ ਲਾਏ ਰਹਾ ਜੈਸਾ ਬੀਜੇ ਸੋਲਨੇ ਜੋ ਖੱਟੇ ਸੋ ਖਾਏ ਅੱਗੇ ਪੁੱਛਣਾ ਹੋਵੇ ਜੇ ਸਾਨੇ ਸਾਨੇ ਜਾਏ ਤੈਸੋ ਜੈਸਾ ਕਾਂਡੀ ਜੈਸੀ ਕਾਰ ਕਮਾਏ ਜੋ ਦਮਾ ਚਿਤ ਨ ਆਵੇ ਸੋ ਦਮ ਬਿਰਥਾ ਜਾਏ ਇਹ ਤਣ ਵੇਚੀ ਜੈ ਬੈ ਕਰੀ ਜੇ ਕੋਲੇ ਵਿਕਾਏ ਨਾਨਕ ਅਮੇ ਨਾ ਆਵੇ ਜਿਸ ਜਿਤਣ ਨਾਹੀ ਸੱਚਾ ਨਾਉ ਸੁਹੀ ਮਹੱਲਾ ਪਹਿਲਾ ਘਰ ਸਤਵਾ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਜੋਗ ਨ ਖਿੰਤਾ ਜੋਗ ਨ ਡੰਡੇ ਜੋਗ ਨ ਪਸਮ ਚੜਾਈਏ ਜੋਗ ਨ ਮੁੰਦੀ ਮੀਨ ਮੁੰਡਾਈਏ ਜੋਗ ਨ ਸਿੰਘੀ ਵਾਈਏ ਅੰਜਨ ਮੈਂ ਨਿਰੰਜਨ ਰਹੀਏ ਜੋਗ ਜੁਗਤ ਵਿਪਾਈਏ ਗੱਲੀ ਜੋਗ ਨ ਹੋਈ ਏਕ ਦ੍ਰਿਸ਼ ਕਰ ਸੰਸਰ ਜਾਨੇ ਜੋਗੀ ਕਹੀਏ

ਘਰ ਹੀ ਪਰਚਾ ਪਾਈ ਅੰਜਨ ਮੈਂ ਨਿਰੰਜਨ ਰਹੀ ਹੈ ਜੋਗ ਜਗਤ ਪਾਈ ਹੈ ਨਾਨਕ ਦੀ ਵਿਤਿਆ ਮਰ ਰਹੀ ਹੈ ਐਸਾ ਜੋ ਕਮਾਏ ਵਾਜ

ਮੁੱਲ ਕਰਾਵਾਂ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਈਰ ਭਰਪੂਰ ਲੀਨਾ ਤੂੰ ਆਪੇ ਸਰਬ ਸਮਾਨ ਰਹਾ ਮਨ ਤਰਾਜੀ ਚਿਦਲਾ ਤ੍ਰਿਸੇਵ ਸਰਾਬ ਕੁਮਾਵਾ ਘਟੀ ਪੀਦਰ ਸੋ ਸੋ ਤੋ ਲੀਨ ਵਿੱਚ ਤਰਹਾਵਾ ਆਪੇ ਕੰਡਾ ਤੁਲ ਤਰਾਜੀ ਆਪੇ ਤੁਲਨ ਹਾਰਾ ਆਪੇ ਦੇ ਕੇ ਆਪੇ ਬੁਝੇ ਆਪੇ ਆਪਣਜਾਰਾ ਅੰਦੁਲਾ ਨੀ ਜਾਤ ਪਰਦੇ ਸੀਖਨੀ ਆਵੇ ਚਲ ਜਾਵੇ ਤਾਂ ਕੀ ਸੰਗਤ ਨਾਨਕ ਰਹਿੰਦਾ ਕਿਉਂ ਕਰਮੂੜਾ ਪਾਵੇ ਰਾਖਸੂਹੀ ਮਹੱਲਾ ਚੌਥਾ ਘਰ ਪਹਿਲਾ ਇੱਕੋ ਓਂਕਾਰ ਸਤਿਗੁਰੂ ਪ੍ਰਸਾਦ ਮਨ ਰਾਮ ਨਾਮ ਅਰਾਧਿਆ ਗੁਰ ਸ਼ਬਦ ਗੁਰੂ ਗੁਰ ਕੇ ਸਭ ਇੱਛਾ ਮਨ ਤਨ ਪੂਰੀਆ ਸਭ ਚੁੱਕਾ ਡਰ ਜਮਕੇ ਮੇਰੇ ਮਨ ਗੁਣ ਗਾਵੈ ਰਾਮ ਨਾਮ ਹਰ ਕੇ ਗੁਰ ਤੁੱਠੇ ਮਨ ਪ੍ਰਭੂ ਦਿਆ ਹਰ ਪੀਆ ਰਸ ਗਟਕੇ ਰਹਾਵ ਸਤਸੰਗਤ ਉੱਤਮ ਸਤਿਗੁਰ ਕੇਰੀ ਗੁਣ ਗਾਵੇ ਹਰ ਪ੍ਰਭ ਕੇ ਹਰ ਕਿਰਪਾ ਧਾਰ ਮਿਲੋ ਸਤਸੰਗਤ ਹਮ ਧੂਵੈ ਭਗ ਜਨ ਕੈ ਰਾਮ ਨਾਮ ਸਭ ਹੈ ਰਾਮ ਨਾਮ ਰਸ ਗੁਰਮਤਿ ਰਸ ਰਸ ਕੇ ਹਰ ਅੰਮ੍ਰਿਤ ਹਰ ਜਲ ਪਾਇਆ ਸਭ ਲਾਥੀ ਤਿਸ ਤਿਸ ਕੈ ਹਮਰੀ ਜਾਤ ਪਾਤ ਗੁਰੂ ਸਤਿਗੁਰੂ ਹਮ ਵਿੱਚ ਸਿਰ ਗੁਰ ਕੇ ਜਨ ਨਾਨਕ ਨਾਮ ਪਰਿਓ ਗੁਰ ਚੇਲਾ ਗੁਰ ਆਖੋ ਲਾਜ ਜਨ ਕੈ ਟੋਡੀ ਸੁਹੀ ਮਹੱਲਾ ਪੰਜਵਾ ਹਰ ਹਰ ਨਾਮ ਤਜੇ ਪੁਰਖੋਤਮ ਸਭ ਬਿਨਸੈ ਦਲਦ ਦਲਗਾ ਭਾਉ ਜਨਮ ਮਰਨਾ ਮਿਟਿਓ ਗੁਰ ਸ਼ਬਦੀ ਹਰ ਅਸਥਿਰ ਸੇਵ ਸੌਖੇ ਸੁਮਗਾ ਮੇਰੇ ਮਨ ਭਜ ਰਾਮ ਨਾਮ ਤਪਿਰਗਾ ਮੈਂ ਮੰਤ ਨਿਰਭਰ ਗੁਰੇ ਆਗੇ ਸੁਰਵੀ ਸਿਰ ਵੇਚ ਲਿਓ ਮੁਲ ਮਹਿੰਗਰ ਹਾਓ ਨਰਪਦ ਰਾਜੇ ਰੰਗ ਸਮਾਨ ਬਿਨ ਨਾਵੇ ਪਗੜ ਖੜੇ ਸਭ ਕਲਗਾ ਧਰਮ ਰਾਏ ਸਿਰ ਡੰਡ ਲਗਨ ਫਿਰ ਪਛਤਾਨੇ ਹਾਥੇ ਫਲਗਾ ਹਰ ਰਾਖ ਰਾਖ ਜਨ ਕਿਰਮ ਤੁਮਾਰੇ ਸਰਨਾਗਤੇ ਪੁਰਖ ਪ੍ਰਤ ਪਲਗਾ ਦਰਸ਼ਨ ਸੰਤ ਦੇ ਸੁਖ ਪਾਵੈ ਪ੍ਰਭ ਲੋਚ ਪੂਰ ਜਨ ਤੁਮਗਾ ਤੂੰ ਸਮਰਾਥਵਾ ਪੁਰਖ ਵੱਡੇ ਪ੍ਰਭ ਸਵਾਮੀ ਮੋਕੋ ਕੀਜੇ ਦਾਨ ਹਰ ਨਿਮਗਾ ਜਨ ਨਾਨਕ ਨਾਮ ਮਿਲੇ ਸੁਖ ਪਾਵੈ ਮਨ ਹਮ ਨਾਮ ਮਿਟੋ ਸਦ ਘੁੰਮਗਾ ਸੁਹੀ ਮਹੱਲਾ ਚੌਥਾ ਹਰ ਨਾਮ ਹਰ ਰੰਗ ਹੈ ਰੰਗ ਮਜੀਠੇ ਰੰਗ ਗੁਰ ਤੁੱਠੇ ਹਰ ਰੰਗ ਚਾੜਿਆ ਫਿਰ ਬੁੜ ਨ ਹੋਵੀ ਭੰਗ ਮੇਰੇ ਮਨ ਹਰ ਰਾਮ ਨਾਮ ਕਰ ਰੰਗ ਗੁਰ ਤੁੱਠੇ ਹਰ ਪ੍ਰਭ ਦੇ ਸਿਆ ਹਰ ਭੇਟਿਆ ਰਾਉਣ ਸੰਗ ਰਹਾ ਮੁੰਦੇ ਆਣੀ ਮਨਮੁਖੀ ਪ੍ਰਿਆਣ ਜਾਣਾਂਗ ਹਰ ਭਰ ਚਿਤਨ ਆਇਆ ਮਨ ਦੂਜਾ ਭਾਉ ਸਲੰਗ ਮਹਾਂ ਮੈਲ ਭਰੇ ਦੂਚਾਰੀਆਂ ਰੱਖ ਵੰਗੀ ਅੰਗ ਗੁਰੇ ਅੰਮ੍ਰਿਤ ਸਰਨ ਬੁਲਾਇਆ ਸਭ ਲਾਤੇ ਕਲੂ ਪੰਗ ਹਰ ਦੀਨਾ ਨਾਲ ਦੀਨਾ ਦੀਨ ਦਿਆਲ ਪ੍ਰਭ ਸਤਸੰਗਤ ਮਿਲੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਾਣ ਤਣ ਰੰਗ ਸੁਹੀ ਮਹੱਲਾ ਚੌਥਾ ਹਰ ਹਰ ਕਰੇ ਨਿਤ ਕਪੜ ਕਮਾਵੇ ਹਿਰਦਾ ਸ਼ੁੱਧ ਨਾ ਹੋਈ ਅਣਦਿਨ ਕਰਮ ਕਰੇ ਬਹੁ ਤੇਰੇ ਸੁਪਨੇ ਸੁਖ ਨਾ ਹੋਈ ਗਿਆਨੀ ਗੁਰੂ ਨੂੰ ਭਗਤ ਨਾ ਹੋਈ ਕੋਰੇ ਰੰਗ ਕਦੇ ਨਾ ਚੜੇ ਜਿਲ ਉੱਚੇ ਸਭ ਕੋਈ ਰਹਾ ਜਪਤਾ ਸੰਜਮ ਵਰਤ ਨੇਮ ਪੂਜਾ ਮਨ ਗੁਰੂ ਰੋਗ ਨਾ ਜਾਈ ਅੰਤਰ ਰੋਗ ਮਾਗਮਾ ਮਹਾਂ ਅਗਮਾ ਮਾਨਾ ਦੂਜੇ ਪਾਏ ਖੁਆਏ ਬਾਹਰ ਭੇਗ ਬਹੁਤ ਉਚਰਾਈ ਮਨੋਵਾਦਾ ਦਿਸਤਾਵੇ ਹੋਮੇ ਵਿਆਪੇ ਸ਼ਬਦ ਨਾ ਚੀਨੇ ਫਿਰ ਫਿਰਿਆ ਜੋਨੀ ਆਵੇ ਨਾਨਕ ਨਦਰ ਕਰੇ ਜੇ ਸੋ ਬੂਜੈ ਸੋ ਜਨ ਨਾਮ ਧਿਆਏ ਗੁਰਪ੍ਰਸਾਦੀ ਕੋ ਬੂਜੇ ਇੱਕ ਸਮਾਏ ਸਮਾਏ ਸੁਹੀ ਮਹੱਲਾ ਚੌਥਾ ਘਰ ਦੂਜਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਗੁਰਮਤਿ ਨਗਰੀ ਖੋਜ ਹੋਜਾਈ ਹਰ ਹਰ ਨਾਮ ਪਦਾਰਥ ਪਾਏ ਮੇਰੇ ਮਨ ਹਰ ਹਰ ਸ਼ਾਂਤ ਵਸਾਏ ਤਿਸ ਨਾਗਨ ਬੁਝੀ ਮਨਖਣੀ ਅੰਤਰੇ ਹਰ ਮਿਲੇ ਸਭ ਗੁਆਈ ਰਹਾ ਹਰ ਗੁਣ ਗਾਵਾ ਜੀਵਾ ਮੇਰੀ ਮਾਏ ਸਤਿਗੁਰੂ ਦਿਆਲ ਦੋ ਗੁਣ ਨਾਮ ਦ੍ਰਿੜਾਏ ਹਾਂ ਹਰ ਪ੍ਰਭ ਪਿਆਰਾ ਟੂਨ ਟੁੰਡਾਏ ਸਤਸੰਗਤ ਮਿਲ ਹਰ ਸਭਾਏ ਹਤੁਰ ਮਸਤਕ ਲੇਖ ਕੇ ਹਰ ਪਾਏ ਗੁਰੂ ਨਾਨਕ ਤੁਠਾ ਮਿਲੇ ਹਰ ਭਾਈ ਸੁਹੀ ਮਹੱਲਾ ਚੌਥਾ ਹਰ ਕਿਰਪਾ ਕਰੇ ਮਨ ਹਰ ਰੰਗ ਲਾਏ ਗੁਰਮੁਖ ਹਰ ਹਰ ਨਾਮ ਸਮਾਏ ਹਰ ਰੰਗ ਰਾਤਾ ਮਨ ਰੰਗ ਭਾਵਾਨੇ ਸਦਾਨੰਦ ਹੋਏ ਦਿਨ ਰਾਤੀ ਪੂਰੇ ਗੁਰ ਕੇ ਸਹਿਜ ਸਮਾਨ ਰਹਾਵ ਹਰ ਰੰਗ ਕੁਲ ਉੱਚੇ ਸਭ ਕੋਈ ਗੁਰਮੁਖ ਰੰਗ ਚਲੂ ਲਾਏ ਮਨ ਕੋ ਮੁਗ ਨਰ ਕੂਰਾ ਹੋਏ ਜਿਸੋ ਲੋਚਾ ਰੰਗ ਨਾ ਹੋਵੇ ਕੋਇ ਨਦਰ ਕਰੇ ਤਾਂ ਸਤਿਗੁਰੂ ਸੇ ਪਾਵੇ ਨਾਨਕ ਹਰਸ ਹਰ ਰੰਗ ਸਮਾਵੇ ਰਸੂਹੀ ਮਹੱਲਾ ਚੌਥਾ ਜੀਵ ਹਰ ਰਸ ਰਹੀ ਗਾਏ ਗੁਰਮੁਖ ਪੀਵੇ ਸਹਿ ਸੁਮਾਏ ਹਰ ਰੰਗ ਹਰ ਰਸ ਜਨ ਚਾਖੇ ਜੇ ਭਾਈ ਤੋ ਕਤ ਅਣਤ ਸਤ ਲੁਭਾਈ ਰਾ ਗੁਰਮਤਿ ਰਸ ਰਾਖੁਰ ਧਾਰ ਹਰਸ ਰਾਤੇ ਰੰਗ ਮੁਰਾਰੇ ਮਨ ਮੁਖ ਹਰ ਰਸ ਆਖੇ ਨਾ ਜਾਏ ਹੋਮੇ ਕਰੇ ਬਹੁਤੀ ਮਿਲੇ ਸਜਾਏ
ਨਦਰ ਪੇਤਾ ਹਰਸ ਪਾਵੇ, ਨਾਨਕ ਹਰਸ ਹਰ ਗੁਣ ਗਾਵੇ। ਸੁਹੀ ਮਹੱਲਾ ਚੌਥਾ, ਘਰ ਛੇਵਾਂ ਏਕੋਂਕਾਰ ਸਤਿਗੁਰੂ ਪ੍ਰਸਾਦ। ਨੀਚ ਜਾਤ ਹਰ ਜਪਤੇ, ਆਪ ਤੁਮ ਪਦਵੀ ਪਾਏ। ਪੁੱਛੋ ਬਿੰਦਰ ਦਾਸੀ ਸੁੱਤੈ, ਕਿਸਨ ਉਤਰਿਆ ਘਰ ਜਿਸੇ ਆਏ, ਘਰ ਜਿਸੇ ਜਾਏ। ਹਰ ਕੀ ਕਥਾ ਸੁਣੋ ਜਨ ਭਾਈ, ਜੇ ਤੇ ਸਹਿ ਸਾ ਦੁਖ ਭੋਗ ਸਭ ਲੈ ਜਾਇ ਰਹਾ। ਰਵਿਦਾਸ ਚਮਾਰ ਸੁਧ ਕਰੇ, ਹਰ ਕੀਰਤਨ ਵੀ ਗਾਏ। ਪਤਿਤ ਜਾਤ ਤੁਮ ਭਇਆ ਚਾਰੇ, ਵਰਨ ਪਏ ਭਗੇ ਆਏ। ਜਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਲੋਕ ਚੀਪਾ ਕਹੇ ਬੁਲਾਏ। ਖੱਤਰੀ ਬ੍ਰਾਹਮਣ ਪੀਠ ਦੇ ਛੋਡੇ।

0: ਨਿੱਗੀ ਪਾਲ ਤੇ ਸਾਖਤ ਹਰ ਦਰ ਕੇ ਢੋਈ ਨ ਪਾਈ ਸਰ ਧਨਿਕ ਸਭ ਹਰ ਆਪ ਹੈ ਸੰਤੋਸ ਦਿਸੇ ਨੋ ਦੇ ਸੋ ਹਰ ਤਨ ਲੱਦ ਚਲਾਈ ਹਾਏ ਸਰ ਧਨਿਕ ਧੋਟਾ ਕਦਨ ਆਈ ਜਨ ਨਾਨਕ ਗੁਰ ਸੋਝੀ ਪਾਈ ਸੁਹੀ ਮਹੱਲਾ ਚੌਥਾ ਜਿਸਨੂੰ ਹਰ ਸੋ ਪ੍ਰਸੰਨ ਹੋਏ ਸੋ ਹਰ ਗੁਣ ਰਵੇ ਸੋ ਭਗਤ ਸੋ ਪ੍ਰਵਾਨ ਏ ਤਿਸ ਕੀਮਾ ਮੈਂ ਕਿਹਾ ਵਰਣੀਏ ਜਿਸ ਕੇ ਹਿਰਦੇ ਵਸਿਆ ਸੋ ਪੁਰ ਭਗਵਾਨ ਗੋਬਿੰਦ ਗੁਣ ਗਾਈਏ ਜੀਉ ਲਾਏ ਸਤਿਗੁਰ ਨਾਲ ਧਿਆਨ ਰਹਾਉ ਸੋ ਸਤਿਗੁਰੂ ਸਾ ਸੇਵਾ ਸਭ ਸਤਿਗੁਰੂ ਕੀ ਸੋ ਸਤਿਗੁਰੂ ਸਾ ਸੇਵਾ ਸਤਿਗੁਰੂ ਕੀ ਸਫਲ ਹੈ ਜਿਸ ਤੇ ਪਾਈ ਪਰਮ ਨਿਧਾਨ ਏ ਜੋ ਦੂਜੇ ਪਾਏ ਸਖਤ ਕਮਾਨਾ ਅਰਥ ਦੁਰਗੰਧ ਸਰੇਮ ਦੇ ਸੋ ਨਿਫਲ ਸਭ ਗਿਆਨ ਜਿਸ ਨੋ ਪ੍ਰਤੀਤ ਹੋਏ ਤਿਸਕੀ ਤਿਸਕੇ ਗਾਵਿਆ ਥਾਏ ਪਵੇ ਸੋ ਪਾਵੇ ਦਰਗੇ ਮਾਨ ਜੋ ਬਣ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇਣ ਕਰ ਤੁਰ ਜਾਏਗਾ ਝੂਠ ਗੁਮਾਨ ਜੇਤਾ ਜੀਉ ਪੁਣ ਸਭ ਤੇਰਾ ਤੂੰ ਅੰਤਰ ਜਾਮੀ ਪ੍ਰਭ ਭਗਵਾਨ ਦਾਸਣ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਏ ਤੇਹਾਂ ਹੋ ਕਰੀਬ ਖਿਆਨ ਸੁਹੀ ਮਹੱਲਾ ਚੌਥਾ ਕਰ ਸਤਵਾਂ ਇੱਕ ਓਂਕਾਰ ਸਤਿਗੁਰੂ ਪ੍ਰਸਾਦ
1: ਤੂੰਰੀ ਮੈਂ ਵਰਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰਸੋਈ ਜਿਉਂ ਭਾਵੇ ਤੂੰ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਵਰਨਾ ਕੋਈ ਰਹਾਉ ਮੈਂ ਤਾਨ ਦਿਵਾਨ ਤੂੰ ਹੈ ਮੇਰੇ ਸਵਾਮੀ ਮੈਂ ਤੁਦਾ ਕੇ ਅਰਦਾਸ ਮੈਂ ਹੋਰ ਥਾਂ ਨਾ ਹੀ ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਵਿੱਚੇ ਧਰਤੀ ਵਿੱਚੇ ਪਾਣੀ ਵਿੱਚੇ ਕਾਸ਼ ਸ਼ਗਨ ਧਰੀਜੈ ਬੱਕਰੀ ਸਿੰਘ ਇੱਕ ਤਹਿ ਥਾਂ ਰਾਖੇ ਮਨ ਹਰ ਜਪ ਭਰਮ ਪਾਉ ਦੂਰ ਕੀਜੈ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਨ ਦਿਵਾਏ ਜੋ ਧਰਤੀ ਚਰਨ ਤਲੇ ਤੇ ਉੱਪਰ ਆਵੇ ਤੇ ਨਾਨਕ ਸਾਜਨਾ ਜਗਤ ਆਣ ਸਭ ਪੈਰੀ ਪਾਏ ਸੋਈ ਮਹੱਲਾ ਚੌਥਾ ਤੂੰ ਕਰਤਾ ਸਭ ਕਿਛ ਆਪੇ ਜਾਣੇ ਕਿਆ ਤੁਧ ਮੈਂ ਆਖ ਸੁਣਾਈਏ ਬੁਰਾ ਭਲਾ ਤੁਧ ਸਭ ਕਿਛ ਸੂਝੈ ਜਿਹਾ ਕੋ ਕਰੇ ਤਿਹਾ ਕੋ ਪਾਈਐ ਮੇਰੇ ਸਾਹਿਬ ਤੂੰ ਅੰਤਰ ਕੀਮਤ ਜਾਣੇ ਬੁਰਾ ਭਲਾ ਤੁਧ ਸਭ ਕਿਛ ਸੂਝੈ ਤੁਧ ਭਾਵੇਂ ਤਿਉਂ ਬੁਲਾਵੇ ਰਹਾਉ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹੀ ਮਾਣੁਖ ਭਗਤ ਕਰਾਈ ਇੱਕ ਨਾ ਸਤਿਗੁਰ ਮੇਲ ਸੁਖ ਦੇਵੇ ਇੱਕ ਮਨਮੁਖ ਧੰਦ ਪਿਟਾਈ ਸਭ ਕੋ ਤੇਰਾ ਤੂੰ ਸਭਣਾ ਕਾ ਮੇਰੇ ਕਰਤੇ ਤੁਧ ਸਭਣਾ ਸਿਰ ਲਿਖਿਆ ਲੇਖ ਜਿਹੀ ਤੂੰ ਨਦਰ ਕਰੇ ਤੇਹਾ ਕੋ ਹੋਵੇ ਬਿਨਦਰੀ ਨਾਹੀ ਕੋ ਭੇਖ ਤੇਰੀ ਵਡਿਆਈ ਤੂੰ ਹੈ ਜਾਣੇ ਸਭ ਤੁਧ ਨੂੰ ਨਿਤ ਧਿਆਏ ਜਿਸ ਨੂੰ ਤੁਧ ਪਾਵੇ ਤਿਸ ਨੂੰ ਤੂੰ ਮੇਲੇ ਤੇ ਨਾਨਕ ਸੋ ਥਾਂ ਪਾਏ ਸੋਈ ਮਹੱਲਾ ਚੌਥਾ ਜਿਨਕੇ ਅੰਤਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ ਤੇ ਮੁਕਤ ਪਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤਰ ਪਰਮ ਪਦ ਪਾਏ ਮੇਰੀ ਰਾਮ ਹਰ ਜਨ ਆਰੋਗ ਪਏ ਗੁਰਬਚਨੀ ਜਿਨ ਜਪਿਆ ਮੇਰਾ ਹਰ ਹਰ ਤਿਨਕੇ ਹਉਮੈ ਰੋਗ ਗਏ ਰਹਾਉ ਬ੍ਰਹਮਾ ਵਿਸ਼ਨ ਮਹਾਂਦੇਵ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ ਜਿਨ ਕੀਏ ਤੇ ਸੇਨਾ ਚੇਤੇ ਬਪੜੇ ਹਰ ਗੁਰਮੁਖ ਸੋ ਜੀ ਪਾਈ ਹਉਮੈ ਰੋਗ ਸਭ ਜਗਤ ਵਿਆਪਿਆ ਤਿਨਕੋ ਜਨਮ ਮਰਨ ਦੁੱਖ ਭਾਰੀ ਗੁਰਪ੍ਰਸਾਦ ਦੀ ਕੋ ਵਿਰਲਾ ਛੂਟੈ ਤਿਸ ਜਨ ਕੋ ਹਉਮ ਬਲਿਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੇ ਤਾਂ ਕਾ ਰੂਪ ਪਾਰੋ ਨਾਨਕ ਆਪੇ ਵੇਖ ਹਰ ਬਿਗਸੈ ਗੁਰਮੁਖ ਬ੍ਰਹਮ ਵਿਚਾਰ ਸੋਈ ਮਹੱਲਾ ਚੌਥਾ ਕੀਤਾ ਕਰਨਾ ਸਰਬ ਰਜਾਈ ਕਿਛ ਕੀਚੈ ਜੇ ਕਰ ਸਕੀਏ ਆਪਣਾ ਕੀਤਾ ਕਿਛੁ ਨਾ ਹੋਵੇ ਜਿਉਂ ਹਰ ਭਾਵੇ ਤਿਉਂ ਰੱਖੀਏ ਮੇਰੇ ਹਰ ਜੀਓ ਸਭ ਕੁ ਤੇਰੇ ਵਸ ਅਸਾਂ ਜੋਰ ਨਾਹੀਂ ਜੇ ਕਿਛ ਕਰ ਹਮ ਸਾਕੇ ਜਿਉਂ ਭਾਵੇ ਤਿਵੇਂ ਬਖਸ਼ ਰਹਾਓ ਸਭ ਜੀਓ ਪਿੰਡ ਦੀਆ ਤੁਦ ਆਪੇ ਰਾਪੇ ਕਾਰੇ ਲਾਇਆ ਜਿਹਾ ਤੂੰ ਹੁਕਮ ਕਰੇ ਤਿਹਾ ਕੋ ਕਰਮ ਕਮਾਵੇ ਜਿਹਾ ਤੁਧ ਧੁਰ ਲਿਖ ਪਾਇਆ ਪੰਚ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੇ ਇਕਣਾ ਸਤਿਗੁਰ ਮੇਲ ਤੂੰ ਬੁਝਾਵੇ ਇੱਕ ਮਨ ਨੂੰ ਕਰੇ ਸਿਰ ਹੋਵੇ ਹਰ ਕੀ ਵਡਿਆਈ ਖੋ ਆਖ ਨ ਸਾਖਾਂ ਹੋ ਮੂਰਖ ਮੁਗਧ ਨੀਚਾਣ ਜਨ ਨਾਨਕ ਹਰ ਬਖਸ਼ ਲੈ ਮੇਰੇ ਸਵਾਮੀ ਸਰਨਾਗਤ ਪਿਆ ਜਾਣ ਰਾਗ ਸੋਈ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਹੂੰ ਕਰ ਸਤਿਗੁਰ ਪ੍ਰਸਾਦ ਬਾਜੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ ਸਾਂਗ ਉਤਾਰ ਥੰਮਿਓ ਪਾਸਾਰਾ ਤਬ ਏਕੋ ਇਕੰਕਾਰਾ ਕਵਣ ਰੂਪ ਦ੍ਰਿਸ਼ਟਿਓ ਬਿਨਸਾਇਓ ਕਥੇ ਗਇਓ ਉਹ ਕਥ ਤੇ ਆਇਓ ਰਹਾਓ ਜਲ ਤੇ ਉੱਠੇ ਅਣਕ ਤਿਰੰਗਾ ਕਣਕ ਭੂਖਣ ਕੀਨੇ ਬਹੁ ਰੰਗਾ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾਏ ਤੇ ਇਕੰਕਾਰਾ ਸਹਿਜ ਘਟਾ ਮੈਂ ਏਕ ਆਕਾਸ਼ ਘੱਟ ਫੂਟੇ ਤੇ ਉਹੀ ਪ੍ਰਗਾਸ਼ ਭਰਮ ਲੋਭ ਮੋਹ ਮਾਇਆ ਵਿਕਾਰ ਭਰਮ ਛੂਟੇ ਤੇ ਇਕੰਕਾਰ ਉਹ ਅਵਿਨਾਸ਼ੀ ਬਿਨਸਤ ਨਾਹੀ ਨਾ ਕੋ ਆਵੇ ਨਾ ਕੋ ਜਾਹੀ ਗੁਰਪੂਰੇ ਹਉਮੈ ਮਲ ਧੋਈ ਗਾਓ ਨਾਨਕ ਮੇਰੀ ਪਰਮ ਗਤ ਹੋਈ ਸੋਹੀ ਮਹੱਲਾ ਪੰਜਵਾਂ ਕੀਤਾ ਲੋੜੇ ਸੋ ਪ੍ਰਭ ਹੋਏ ਤੁਰਬਿੰਦ ਦੂਜਾ

ना ही कोई जो जन सेवे तिस पूरन काज दास अपन की राखो लाज तेरी शरण पूरन दे आला तुझ बिन कवन करे प्रतपाला रहाव जल थल महिल रहा भरपूर निकट वसे ना ही प्रभ दूर लोक पति आरे कछु न पाइये साच लगे तो हमें जाइए जिस तू लाए लहे सो लागे ज्ञान रतन अंतर तिस जागे दुरमत जाए परम पद पाए गुरप्रसाद दी नाम ते आए दोय कर जोड़ करो अरदास तुद भावे ता आने रास कर कृपा अपनी भगती लाए जद नानक प्रभ सदा ते आए सोई महला पंजवा धन सुहागण जो प्रभु पछाने माने हुक्म तजे अब माने प्रयो सो राती रलिया माने सुन सखी प्रभ मिलन निशानी मन तन अरब तज लाज लुकानी रहाव सखी सहेली कौ समझावै होई कमावे जो प्रभ पावे सा सुहागण अंग समावे गर्भ गहेली महल ना पावे फिर पछतावे जब रैन बिहावे कर्महीन मनमुख दुख पावे बिनो करो जे जाना दूर प्रभ अविनाशी रहा भरपूर जन नानक गावे देख हदूर सोई महला पंजवा ग्रह वस गुर की ना हो कर की नार दस दासी कर दीनी पतार सगल समग्री मैं कर की जोड़ी आस प्यासी पिर को लोड़ी कवन कहाँ गुण कंत प्यारे सुगढ़ स्वरूप दयाल मुरारे रहाव सत शिंगार पौ अंजन पाया अमृत नाम तमोल मुख खाया कंगन वस्त्र गहने बने सुहावे धन सब सुख पावे जां फिर कर आवे गुण कामन कर कंत रिजाया वस कर लीना गुर भ्रम चुकाया सब ते ऊचा मंदर मेरा सब कामन त्यागी प्रियो प्रीतम मेरा प्रगटिया सूर जोत उजियारा सेज विछाई सरद अपारा नव रंग लाल सेज रावण आया नानक पीरतन मिल सुख पाया सोही महला पंजवा उमके हयो मिलन प्रभताई खोजत चरियो देखो प्रे जाई सुनत संदेशो प्रह ग्रह सेज विछाई भ्रम भ्रम आयो तो नदर न पाई किन बिद हीरो धीरे हनुमानो मिल साजन हो तुझ कुरबानो रहाओ एका सेज विछी तन कंता तन सूती फिर सद जागंता पियो मदरो धन बतवंता धन जागे जे पिर बुलंता पई नरासी बहुत दिन लागे देस दिसंतर मैं सगले जागे खिन रह न पावो बिन पग पागे होए कृपाल प्रभ मिले सुभागे पहे कृपाल सतसंग मिलाया बूझी तपत करहे पिराया सगल शिंगार हुण मुझे सुहाया कहो नानक गुर भरम चुकाया जै देखा तै पिर है भाई खोलियो कपाट ता मन ठहराई रहाओ दूजा सोही महला पंजवा क्या गुण तेरे सार संभाली मोहिंद्र गुण के दा तारे वह खरीर क्या करे चतुराई ए जियो पिंड सब थारे लाल रंगीले प्रीतम मन मोहन ते दर्शन कौ हमवारे रहाओ प्रभदाता मोहि दीन पिखारी तुम सदा सदा उपकारे सो किछ नाही जे मैं तै होवै मेरे ठाकुर अगम अपारे क्या सेब कमावो क्या कह रिजावो बिद कित पावो दरसारे मित नहीं पाई अंत ना लही मन तरसे चरनारे पावो दान ढीठ होए मांगो मुख लागे संत रे नारे जन नानको गुर कृपा धारी प्रभात दे निस्तारे सुई महला पंजवां घर तीजा एक ओंकार सतगुर प्रसाद सेवा थोरी मांगण बहुता महल न पावे कैथो पौता जो प्रै माने तिन की रीसा कूड़े मूर्ख की हाठी सा रहाओ पेख दिखावै सच न कमावे कैथो मैली निकट न आवे अतीत सदाए माया का माता मन नहीं प्रीत कहे मुख राता कहो नानक प्रभ बिनो सुनी जय कुचल कठोर कामी मुक्त की जय दर्शन देखे की वड़ियाई तुम सुखदाते पुरख सभाई रहाओ दूजा सुई महला पंजवां बुरे काम को उठ खलोया नाम की बेला पै पै सोया अवसर अपना बुझे न आना माया मोह रंग लपटाना रहाओ लोभ लहर को बिगस फूल बैठा साज का दर्श न डीठा कहूँ न समझे अज्ञान गवारा बौहर बौहर लपट्यो जंजारा रहाओ बिखे नाद करन सुन पीना हर जस सुनत आलस मन कीना रिस नाही रे पेखत अंधे छोड़ जाए झूठे सब धंधे रहाओ कहो नानक प्रभ बख्श करी जय कर कृपा मोहि साह संग दीजे तो किछ पाइये जो होइये रीना जिसे बुझाए तिस नाम लैना रहाओ
ਸੂਈ ਮਹੱਲਾ ਪੰਜਵਾਂ ਘਰ ਮੈਂ ਠਾਕੁਰ ਨਜ਼ਰ ਨਾ ਆਵੇ ਗਲ ਮੈਂ ਪਾਹਣ ਲੈ ਲਟਕਾਵੇ ਭਰਮੇ ਭੂਲਾ ਸਾਕਤ ਫਿਰਤਾ ਨੀਰ ਬਰੋਲੇ ਖੱਪ ਖੱਪ ਮਰਤਾ ਰਹਾਉ ਜਿਸ ਪਾਹਣ ਕੋ ਠਾਕੁਰ ਕਹਿਤਾ ਉਹ ਪਾਹਣ ਲੈ ਉਸ ਕੋ ਡੁਬਤਾ ਗੁਣਾ ਹਾਰ ਲੂਣ ਹਰਾਮੀ ਪਾਹਣ ਨਾਵ ਨਾ ਪਾਰ ਗਰਾਮੀ ਗੁਰਮਿਲ ਨਾਨਕ ਠਾਕੁਰ ਜਾਤਾ ਜਲ ਥਲ ਮਹੀਲ ਪੂਰਨ ਵਿਧਾਤਾ ਸੂਈ ਮਹੱਲਾ ਪੰਜਵਾਂ ਲਾਲਣ ਰਾਵਿਆ ਕਵਣ ਗਤੀਰੀ ਸਖੀ ਬਤਾਵੋ ਮੁਝੇ ਮਤੀਰੀ ਸੂਹਬ ਸੂਹਬ ਸੂਹਵੀ ਆਪਣੇ ਪ੍ਰੀਤਮ ਕਹਿ ਰੰਗਰਤੀ ਰਹਾਓ ਪਾਵ ਮਲੋਵੋ ਸੰਗ ਨੈਣ ਪਤੀਰੀ ਜਹਾਂ ਪਠਾਵੋ ਜਾਓ ਤਤੀਰੀ ਜਪ ਤਪ ਸੰਜਮ ਦਿਓ ਜਤੀਰੀ ਇੱਕ ਨਿਮਕ ਮਿਲਾਵੋ ਮੋਹੇ ਪ੍ਰਾਣ ਪਤੀਰੀ ਮਾਣ ਤਾਣ ਅਹੁਮ ਬੁੱਧ ਹਤੀਰੀ ਸਨਾਨਕ ਸੁਹਾਗ ਵਤੀਰੀ ਸੋਹੀ ਮਹੱਲਾ ਪੰਜਵਾਂ ਤੂੰ ਜੀਵਨ ਤੂੰ ਪ੍ਰਾਣ ਅਧਾਰਾ ਤੁਝ ਹੀ ਫੇਕ ਫੇਕ ਮਨ ਸਾਧਾਰਾ ਤੂੰ ਸਾਜਣ ਤੂੰ ਪ੍ਰੀਤਮ ਮੇਰਾ ਚਿਤੇ ਨਾ ਬਿਸਰੇ ਕਾਹੂ ਬੇਰਾ ਰਹਾਉ ਬਹਿ ਖਰੀਦ ਹੋ ਦਾਸ ਰੂੰ ਤੇਰਾ ਤੂੰ ਭਾਰੂ ਠਾਕੁਰ ਗੁਣੀ ਗਹਿਰਾ ਕੋਟ ਦਾਸ ਜਾਂ ਕਹਿ ਦਰਬਾਰੇ ਨਿਮਖ ਨਿਮਖ ਵਸੈ ਤੇ ਨਾਲੇ ਹੋਂ ਕਿਛ ਨਾ ਹੀ ਸਭ ਕਿਛ ਤੇਰਾ ਓਤ ਪੋਤ ਨਾਨਕ ਸੰਗ ਵਸੇਰਾ ਸੋਹੀ ਮਹਿਲਾ ਪੰਜਵਾਂ ਸੂਖ ਮਹਿਲ ਜਾਂ ਕੇ ਊਜ ਦੁਆਰੇ ਤਾਮ ਹੈ ਵਾਸੇ ਭਗਤ ਪਿਆਰੇ ਸਹਿਜ ਕਥਾ ਪ੍ਰਭਕੀ ਅਤ ਮੀਠੀ ਵਿਰਲੇ ਕਾਹੂ ਨੇਤਰੋਂ ਡੀਠੀ ਰਹਾਉ ਤੈਂ ਗੀਤ ਨਾਦ ਅਖਾਰੇ ਸੰਗਾ ਊਹਾਂ ਸੰਤ ਕਰੇ ਹਰ ਰੰਗਾ ਤੈਂ ਮਰਨ ਜੀਵਨ ਸੋਗਨ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਗੋਜ ਕਥਾ ਇਹ ਗੁਰ ਤੇ ਜਾਣੀ ਨਾਨਕ ਬੋਲੈ ਹਰ ਹਰ ਬਾਣੀ ਸੋਹੀ ਮਹਿਲਾ ਪੰਜਵਾਂ ਜਾਂ ਕੇ ਦਰਸ ਪਾਪ ਕੋਟ ਤਾਰੇ ਭੇਟ ਸੰਘੇ ਭਵਜਲ ਤਾਰੇ ਓਹੇ ਸਾਜਣ ਓਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹਾਉ ਜਾਂ ਕਾ ਸ਼ਬਦ ਸੁਣਤ ਸੁਖ ਸਾਰੇ ਜਾਂ ਕੀ ਟਹਿਲ ਜਮਦੂਤ ਵਿਧਾਰੇ ਜਾਂ ਕੀ ਧੀਰ ਕਿਸਮਣੇ ਸਧਾਰੇ ਜਾਂ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤਿੰਨ ਸਤ ਬਲਿਹਾਰੇ ਸੂਈ ਮਹੱਲਾ ਪੰਜਵਾਂ ਰਹਿਣ ਨਾ ਪਾਵੇ ਸੁਰ ਨਰ ਦੇਵਾ ਊਠ ਸਧਾਰੇ ਕਰ ਮੁਨ ਜਨ ਸੇਵਾ ਜੀਵਤ ਪੇਖੇ ਜਨੀ ਹਰ ਹਰ ਧਿਆਇਆ ਸਾਹ ਸੰਗਤਨੀ ਦਰਸ਼ਨ ਪਾਇਆ ਰਹਾਉ ਬਾਦਸ਼ਾਹ ਸ਼ਾਹ ਵਪਾਰੀ ਮਰਨਾ ਜੋ ਦਿਸੇ ਸੋ ਕਾਲੇ ਖਰਨਾ ਕੂੜੇ ਮੋਹ ਲਪਟ ਲਪਟਾਨਾ ਛੋੜ ਚੱਲਿਆ ਤਾਂ ਫਿਰ ਪਛਤਾਨਾ ਕਿਰਪਾ ਨਿਧਾਨ ਨਾਨਕੋ ਕਰੋ ਦਾਤ ਨਾਮ ਤੇਰਾ ਜਪੀ ਦਿਨ ਰਾਤ ਸੂਈ ਮਹੱਲਾ ਪੰਜਵਾਂ ਘਟ ਘਟ ਅੰਤਰ ਤੁਵੇਂ ਵਸਾਰੇ ਸਗਲ ਸਮੱਗਰੀ ਸੂਤ ਤੁਮਾਰੇ ਤੂੰ ਪ੍ਰੀਤਨ ਤੂੰ ਪ੍ਰਾਣ ਅਧਾਰੇ ਤੁਮ ਹੀ ਪੇਖ ਪੇਖ ਮਨ ਵਿਕਸਾਰੇ ਰਹਾਉ ਅਣਕ ਜੋਨ ਭ੍ਰਮ ਭ੍ਰਮ ਭ੍ਰਮ ਹਾਰੇ ਉੱਠ ਗਈ ਅਬਸਾਸ ਸਿੰਗਾਰੇ ਅਗਮ ਗੋਚਰ ਅਲੱਖ ਪਾਰੇ ਨਾਨਕ ਸਿਮਰੈ ਦਿਨ ਰਹਿ ਨਾਰੇ ਸੂਈ ਮਹੱਲਾ ਪੰਜਵਾਂ ਕਵਣ ਕਾਜ ਮਾਇਆ ਵਡਿਆਈ ਜਾਂ ਕੋ ਬਿਣਸਤ ਬਾਰ ਨਕਾਈ ਇਹ ਸੁਪਨਾ ਸੋਭਤ ਨਹੀਂ ਜਾਣੇ ਅਚੇਤ ਵਿਵਸਥਾ ਮੈਂ ਲਪਟਾਨੇ ਰਹਾਉ ਮਾਹਾ ਮੋਹੋ ਮੋਹਿਓ ਗਾਵਾਰਾ ਪੇਖਤ ਪੇਖਤ ਊਠ ਸਿਧਾਰਾ ਊਚ ਤੇ ਊਚ ਤਾਂ ਕਾ ਦਰਬਾਰਾ ਕਈ ਜੰਤ ਬਿਨਾਹੇ ਉਪਾਰਾ ਦੂਸਰ ਹੋਆ ਨਾ ਕੋ ਹੋਈ ਜਪ ਨਾਨਕ ਪ੍ਰਭ ਏਕੋ ਸੋਈ ਸੋਈ ਮਹੱਲਾ ਪੰਜਵਾਂ ਸਿਮਰ ਸਿਮਰ ਤਾਂ ਕਹੋ ਜੀਵਾਂ ਚਰਨ ਕਮਲ ਤੇਰੇ ਧੋਏ ਧੋਏ ਪੀਵਾਂ ਸੋ ਹਰ ਮੇਰਾ ਅੰਤਰ ਜਾਮੀ ਭਗਤ ਜਨਾ ਕੇ ਸੰਗ ਸਵਾਮੀ ਰਹਾਉ ਸੁਣ ਸੁਣ ਅੰਮ੍ਰਿਤ ਨਾਮ ਤੇ ਆਵਾਂ ਆਠ ਪੈਰ ਤੇਰੇ ਗੁਣ ਗਾਵਾਂ ਪੇਖ ਪੇਖ ਲੀਲਾ ਮਨ ਆਨੰਦਾ ਗੁਣ ਪਾਰ ਪ੍ਰਭ ਪਰਮਾਨੰਦਾ ਜਾਂ ਕੇ ਸਿਮਰਨ ਕਛ ਭਾਉਣਾ ਵਿਆਪੇ ਸਦਾ ਸਦਾ ਨਾਨਕ ਹਰ ਜਾਪੇ ਸੋਹੀ ਮਹੱਲਾ ਪੰਜਵਾਂ ਗੁਰ ਕੇ ਬਚਨ ਹਿਰਦੇ ਧਿਆਨ ਧਾਰੀ ਰਸਨਾ ਜਾਪ ਜਪੋ ਬਨਵਾਰੀ ਸਫਲ ਮੂਰਤ ਦਰਸ਼ਨ ਬਲਿਹਾਰੀ ਚਰਨ ਕਮਲ ਮਨ ਪ੍ਰਾਣ ਅਧਾਰੀ ਰਹਾਉ ਸਾਧ ਸਿੰਘ ਜਨਮ ਮਰ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਅਧਾਰੀ ਕਾਮ ਕ੍ਰੋਧ ਲੋਭ ਮੋਹ ਤਜਾਰੀ ਦ੍ਰਿੜ ਨਾਮ ਦਾਨ ਇਸ਼ਨਾਨ ਸੁਚਾਰੀ ਕਾਹੂ ਨਾਨਕੇ ਤਤ ਵਿਚਾਰੀ ਰਾਮ ਨਾਮ ਜਾ ਪਾਰ ਉਤਾਰੀ ਸੋਹੀ ਮਹਿਲਾ ਪੰਜਵਾਂ ਲੋਭ ਮੋਹ ਮਗਨ ਅਪਰਾਧੀ ਕਰਨ ਹਾਰ ਕੀ ਸੇਵ ਨਸਾਦੀ ਪਤਿਤ ਪਾਵਨ ਪ੍ਰਭ ਨਾਮ ਤੁਮਹਾਰੇ ਰਾਖ ਲਿਓ ਮਹਿੰਦਰ ਗੁਣਿਆਰੇ ਰਹਾਉ ਤੂੰ ਦਾਤਾ ਪ੍ਰਭ ਅੰਤਰ ਜਾਮੀ ਕਾਚੀ ਦੇ ਮਾਣ ਖਭਿਮਾਨੀ ਸਵਾਦ ਬਾਦ ਇਰਖ ਮਦ ਮਾਇਆ ਇਨਸੰਗ ਲਾਗ ਰਤਨ ਜਨਮ ਗਵਾਇਆ ਦੁੱਖ ਭੰਜਨ ਜਗ ਜੀਵਨ ਹਰਾਇਆ ਸਗਲ ਤਿਆਗ ਨਾਨਕ ਸ਼ਰਨਾਇਆ ਸੂਈ ਮਹੱਲਾ ਪੰਜਵਾਂ ਪੇਖਤ ਚਾਕਤ ਕਹੀਤ ਅੰਦਾ ਸੁਣੀਅਤ ਸੁਣੀਏ ਨਾਹੀ ਨਿਕਟ ਵਸ ਕੋ ਜਾਣੇ ਦੂਰੇ ਪਾਪੀ ਪਾਪ ਕਮਾਹੀ ਸੋ ਕਿਛ ਕਰ ਜਿਤ ਛੁੱਟ ਹੈ ਪਰਾਨੀ ਹਰ ਹਰ ਨਾਮ ਜਪ ਅੰਮ੍ਰਿਤ ਬਾਨੀ ਰਹਾਉ ਘੋਰ ਮਹਿਲ ਸਦਾ ਰੰਗ ਰਾਤਾ ਸੰਗ ਤੁਮਹਾਰੇ ਕਛੂ ਨ ਜਾਤਾ ਰੱਖੇ ਪੁਚਾਰ ਮਾਟੀ ਕਾ ਭਾਂਡਾ ਅਤ ਕੁਚੀਲ ਮਿਲੇ ਜਮ ਡਾਂਡਾ ਕਾਮ ਕ੍ਰੋਧ ਲੋਭ ਮੋਹ ਬਾਧਾ ਮਹਾਂਗਰਤ ਮੈਂ ਨਿਗਰਤ ਜਾਤਾ ਨਾਨਕ ਕੀ ਅਰਦਾਸ ਸੁਣੀ ਜੈ ਡੂਬਤ ਪਾਹਣ ਪ੍ਰਭ ਮੇਰੇ ਲਈ ਜੈ ਸੂਈ ਮਹੱਲਾ ਪੰਜਵਾਂ ਜੀਵਤ ਮਰੇ ਬੂਝੇ ਪ੍ਰਭ ਸੋਏ ਤਿਸ ਚੰਨ ਕਰਮ ਪ੍ਰਾਪਤ ਹੋਏ ਸੁਣ ਸਾਜਨ ਦੁੱਤਰ ਤਰੀਐ ਮਿਲ ਸਾਧੂ ਹਰ ਨਾਮ ਉਚਰੀਐ ਰਹਾਉ ਏਕ ਬਿਨਾ ਦੂਜਾ ਨਹੀਂ ਜਾਣੇ ਘੜ ਘੜ ਅੰਤਰ ਪਾਰ ਬ੍ਰਹਮ ਪਛਾਣੇ ਜੋ ਕਿਛ ਕਰੇ ਸੋਈ ਭਲ ਮਾਨੇ ਆਦਿ ਅੰਧ ਕੀ ਕੀਮਤ ਜਾਣੇ ਕਾਹੋ ਨਾਨਕ ਤਿਸ ਚੰਨ ਬਲਿਹਾਰੀ ਜਾਂ ਕੇ ਹਿਰਦੇ ਵਸੇ ਮੁਰਾਰੀ
ਸੋਈ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਕਰਨਿਹਾਰ ਸਗਲ ਸਿਸਕੋ ਦੇ ਆਧਾਰ ਗੁਰ ਕੇ ਚਰਨ ਕਮਲ ਮਨ ਧਿਆਏ ਦੁੱਖ ਦਰਦ ਇਸ ਤਨ ਤੇ ਜਾ ਰਹਾਓ ਭਵ ਜਲ ਡੂਬਤ ਸਤਿਗੁਰ ਕਾਢੇ ਜਨਮ ਜਨਮ ਕਾ ਟੂਟਾ ਗਾਂਢੇ ਗੁਰ ਕੀ ਸੇਵਾ ਕਰੋ ਦਿਨ ਰਾਤ ਸੁਖ ਸਹਿਜ ਮਨ ਆਵੇ ਸ਼ਾਂਤ ਸਤਿਗੁਰ ਕੀ ਰੇਣ ਵਡਭਾਗੀ ਪਾਵੈ ਨਾਨਕ ਕੌ ਗੁਰ ਸਤ ਬਲ ਜਾਵੇ ਸੋਈ ਮਹੱਲਾ ਪੰਜਵਾਂ ਗੁਰ ਆਪਣੇ ਉਪਰ ਬਲ ਜਾਈਏ ਆਠ ਪੈਰ ਹਰ ਹਰ ਜਸ ਗਾਈਏ ਸਿਮਰੋ ਸੋ ਪ੍ਰਭ ਆਪਣਾ ਸਵਾਮੀ ਸਗਲ ਕਟਾਂਕ ਅੰਤਰ ਜਾਮੀ ਰਹਾਉ ਚਰਨ ਕਵਨ ਸਿਉ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੇ ਮਨਮਾਹੀ ਜਨਮ ਜਨਮ ਕੇ ਕਿਲ ਵਿਖ ਜਾਈ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗੈ ਸੰਤ ਰਵਾਲਾ ਸੋਈ ਮਹੱਲਾ ਪੰਜਵਾਂ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਰਹਾਉ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰਪ੍ਰਸਾਦ ਕਿੰਨੇ ਵਿਰਲੇ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੇ ਮੇਰੇ ਚੀਤਾ ਨਾਨਕ ਏਕ ਕਰੇ ਅਰਦਾਸ ਵਿਸਰ ਨਾਹੀ ਪੂਰਨ ਗੁਰਨਤਾਸ ਸੋਈ ਮਹੱਲਾ ਪੰਜਵਾਂ ਮੀਤ ਸਾਜਣ ਸੁਤ ਬੰਧਪ ਭਾਈ ਜਤ ਕਤ ਪੇਖੋ ਹਰ ਸੰਗ ਸਹਾਈ ਜਤ ਮੇਰੀ ਪਤ ਮੇਰੀ ਧਨ ਹਰ ਨਾਮ ਸੁਖ ਸਹਿਜ ਆਨੰਦ ਵਿਸਰਾਮ ਰਹਾਉ ਪਾਰ ਬ੍ਰਹਮ ਜਪ ਪਹਿਰ ਸੁਨਾ ਕੋਟ ਆਵਦ ਤਿਸ ਬੇਦਤ ਨਾਹੀਂ ਹਰ ਚਰਨ ਸ਼ਰਨ ਗੜ ਕੋਟ ਹਮਾਰੇ ਕਾਲ ਕਟੰਕ ਜਮ ਤਿਸ ਨਾਮ ਵਿਧਾਰੇ ਨਾਨਕ ਦਾ ਸਦਾ ਬਲਿਹਾਰੀ ਸੇਵਕ ਸੰਤ ਰਾਜਾ ਰਾਮ ਮੁਰਾਰੀ ਸੋਈ ਮਹੱਲਾ ਪੰਜਵਾਂ ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾਂ ਆਨੰਦ ਬਿਨੋਦ ਮੰਗਲ ਸੁਖਤਾਹਾਂ ਚਲ ਸਖੀਏ ਪ੍ਰਭ ਰਾਵਣ ਜਾਹਾਂ ਸਾ ਜਨਾ ਕੀ ਚਰਨੀ ਪਾਹਾ ਰਹਾਉ ਕਰ ਬੇਨਤੀ ਜਨ ਧੂਰ ਬਾਂਛਾਹਾ ਜਨਮ ਜਨਮ ਕੇ ਕਿਲ ਵਿਕਲਾਹਾ ਮਨ ਤਨ ਪ੍ਰਾਣ ਜੀਓ ਅਰਪਾਹਾ ਹਰ ਸਿਮਰ ਸਿਮਰ ਮਾਨ ਮੋਹ ਕਟਾਹਾ ਦੀਨ ਦਿਆਲ ਕਰੋ ਉਤਸ਼ਾਹਾ ਨਾਨਕ ਦਾਸ ਹਰ ਸ਼ਰਨ ਸਮਾਹਾ ਸੋਈ ਮਹੱਲਾ ਪੰਜਵਾਂ ਬੈਕੁੰਠ ਨਗਰ ਜਹਾਂ ਸੰਤਵਾਸਾ ਪ੍ਰਭ ਚਰਨ ਕਮਲ ਰਿਧ ਮਹਿ ਨਿਵਾਸਾ ਸੁਣ ਮਨ ਤਨ ਤੁਝ ਸੁਖ ਦਿਖਲਾਵੋ ਹਰ ਅਨਿਕ ਬਿੰਜਣ ਤੁਝ ਭੋਗ ਪੁੰਚਾਵੋ ਰਹਾਓ ਅੰਮ੍ਰਿਤ ਨਾਮ ਪੁੰਚ ਮਨ ਮਾਹੀ ਅਚਰਜ ਸਾ ਤਾਂ ਕੇ ਬਰਨੇ ਨ ਜਾਹੀ ਲੋਭ ਮੂਆ ਤ੍ਰਿਸ਼ਨਾ ਬੁਝ ਥਾਕੀ ਪਾਰ ਪ੍ਰਭ ਕੀ ਸ਼ਰਨ ਜਨਤਾ ਕੀ ਜਨਮ ਜਨਮ ਕਹਿ ਭੈ ਮੋਹ ਨਿਵਾਰੇ ਨਾਨਕ ਦਾਸ ਪ੍ਰਭ ਕਿਰਪਾ ਧਾਰੇ ਸੋਈ ਮਹਿਲਾ ਪੰਜਵਾਂ ਅਣਕ ਬੀਗ ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਮੇ ਛਡਾਏ ਲਿਓ ਜਨ ਆਪਣਾ ਉਰਜ ਪਰਿਓ ਜਾਲ ਜਗ ਸੁਪਨਾ ਰਹਾਉ ਪਰਬਤ ਦੋਖ ਮਹਾਂ ਵਿਕਰਾਲਾ ਖਿਨਮੈ ਦੂਰ ਕੀਏ ਦਿਆਲਾ ਸੋਗ ਰੋਗ ਵਿਪਤ ਅਤ ਭਾਰੀ ਦੂਰ ਭਈ ਜਪਨਾ ਮੁਰਾਰੀ ਦ੍ਰਿਸ਼ਟ ਧਾਰ ਲੀਨੋ ਲੜ ਲਾਏ ਹਰ ਚਰਨ ਗਏ ਨਾਨਕ ਸ਼ਰਨਾਏ ਸੂਈ ਮਹੱਲਾ ਪੰਜਵਾਂ ਦੀਨ ਸ਼ਰਾਏ ਦੁਨੀ ਜੋ ਲਾਏ ਦੁਹੀ ਸਰਾਈ ਖੁਨਾਮੀ ਕਹਾਏ ਜੋਤਿਸ ਭਾਵੇ ਸੋ ਪ੍ਰਵਾਨ ਆਪ ਆਪਣੀ ਕੁਦਰਤ ਆਪੇ ਜਾਣ ਰਹਾਉ ਸੱਚਾ ਧਰਮ ਪੁੰਨ ਭਲਾ ਕਰਾਏ ਦੀਨ ਕੇ ਤੋ ਸਹਿ ਦੁਨੀ ਨਾ ਜਾਏ ਸਰਬ ਨਿਰੰਤਰ ਇੱਕੋ ਜਾਗੇ ਜਿਤ ਤਿਤ ਲਾਇਆ ਤਿਤ ਤਿਤ ਕੋ ਲਾਗੇ ਅਗਮ ਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਸੂਈ ਮਹੱਲਾ ਪੰਜਵਾਂ ਪ੍ਰਾਤੇ ਕਾਲ ਹਰ ਨਾਮ ਉਚਾਰੀ ਈ ਤੂਤ ਕੀ ਓਟ ਸਵਾਰੀ ਸਦਾ ਸਦਾ ਜਪੀਏ ਹਰ ਨਾਮ ਪੂਰਨ ਹੋਵੇ ਮਨ ਕੇ ਕਾਮ ਰਹਾਉ ਪ੍ਰਭ ਅਵਿਨਾਸ਼ੀ ਰਹਿਣ ਦਿਨ ਗਾਓ ਜੀਵਤ ਮਰਤ ਨਿਹਚਲ ਪਾਵੇ ਥਾਉ ਸੋ ਸ਼ਾਹ ਸੇਵ ਚਿਤ ਤੋਟ ਨਾ ਆਵੇ ਖਾਤ ਖਰਚਤ ਸੁਖ ਆਨੰਦ ਵਿਹਾਵੇ ਜਗਜੀਵਨ ਪੁਰਖ ਸਾਹ ਸੰਗ ਪਾਇਆ ਗੁਰਪ੍ਰਸਾਦ ਨਾਨਕ ਨਾਮ ਧਿਆਇਆ ਸੂਈ ਮਹੱਲਾ ਪੰਜਵਾਂ ਗੁਰ ਪੂਰੇ ਜਪ ਪਹਿ ਦਿਆਲ ਦੁਖ ਬਿਨਸੇ ਪੂਰਨ ਭਈ ਕਾਲ ਪੇਖ ਪੇਖ ਜੀਵਾਂ ਦਰਸ ਤੁਮਾਰਾ ਚਰਨ ਕਮਲ ਜਾਈ ਬਲਿਹਾਰਾ ਤੁਝ ਬਿਨ ਠਾਕੁਰ ਕਮਣ ਹਮਾਰਾ ਰਹਾਉ ਸਾਹ ਸੰਗਤ ਸਿਉ ਪ੍ਰੀਤ ਬਣੇ ਆਈ ਪੂਰਬ ਕਰਮ ਲਿਖਤ ਤੁਰ ਪਾਈ ਜਪ ਹਰ ਹਰ ਨਾਮ ਅਚਰਜ ਪ੍ਰਤਾਪ ਜਾਲ ਨਾ ਸਾਕੇ ਤੀਨੇ ਤਾਪ ਨਿਮਕਣਾ ਬਿਸਰੇ ਹਰ ਚਰਨ ਤੁਮਾਰੇ ਨਾਨਕ ਮੰਗੈ ਦਾਨ ਪਿਆਰੇ ਸੂਹੀ ਮਹੱਲਾ ਪੰਜਵਾਂ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸੁਣ ਬੇਨਤੀ ਪ੍ਰਭ ਦੀਨ ਦੇ ਆਲਾ ਸਾਧ ਗਾਵੇ ਗੁਣ ਸਦਾ ਰਸਾਲਾ ਰਹਾਉ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਵਸੇ ਤਿਸ ਨੇਰਾ ਚੰਨ ਕੀ ਭੂਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨਹਾਰ ਰਾਮ ਨਮਤ ਸੰਤਨ ਸੁਖਮਾਨਾ ਨਾਨਕ ਦੇਵਨਹਾਰ ਸੁਝਾਨਾ ਸੂਹੀ ਮਹੱਲਾ ਪੰਜਵਾਂ ਬਹਿਤੀ ਜਾਤ ਕਦੇ ਰਿਸ਼ਤ ਨਾ ਧਾਰਤ ਮਿੱਥਿਆ ਮੋਹ ਬੰਦੇ ਨਿਤ ਪਾਰਚ ਮਾਧਵੇ ਭਜ ਦਿਨ ਨਿਤ ਰਹਿਣੀ ਜਨਮ ਪਦਾਰਥ ਚੀਤ ਹਰ ਸ਼ਰਨੀ ਰਹਾਉ ਕਰਤ ਵਿਕਾਰ ਦਉ ਘਰ ਝਾਰਤ ਰਾਮ ਰਤਨ ਰਿਧ ਤਿਲ ਨਹੀਂ ਧਾਰਤ ਭਰਨ ਪੋਖਣ ਸੰਗ ਔਤ ਬਿਹਾਣੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸ਼ਰਨ ਸਮਰੱਥ ਗੋਚਰ ਸਵਾਮੀ ਉਧਰ ਨਾਨਕ ਪ੍ਰਭ ਅੰਤਰ ਜਾਮੀ ਸੂਈ ਮਹੱਲਾ ਪੰਜਵਾਂ ਸਾਧ ਸੰਗ ਤਰੇ ਭੈ ਸਾਗਰ ਹਰ ਹਰ ਨਾਮ ਸਿਮਰ ਰਤਨਾਗਰ ਸਿਮਰ ਸਿਮਰ ਜੀਵ
ਜੀਵਾ ਨਾਰਾਇਣ ਦੁੱਖ ਰੋਗ ਸੋਗ ਸਭ ਬਿਨਸੇ ਗੁਰਪੂਰੇ ਮਿਲ ਪਾਪ ਤਜਾਇਣ ਰਹਾਉ ਜੀਵਨ ਪਦਵੀ ਹਰ ਕਾ ਨਾਉ ਮਨ ਤਨ ਨਿਰਮਲ ਸਾਜ ਸੁਭਾਵ ਆਠ ਪੈਰ ਪਾਰ ਬ੍ਰਹਮ ਧਿਆਈਏ ਪੂਰਬ ਲਿਖਿਤ ਹੋਏ ਤਾਂ ਪਾਈਏ ਸ਼ਰਨ ਪਏ ਜਪ ਦੀਨ ਦਿਆਲਾ ਨਾਨਕ ਜਾਚੈ ਸੰਤਰ ਵਾਲਾ ਸੂਈ ਮਹੱਲਾ ਪੰਜਵਾਂ ਕਰ ਕਾ ਕਾਜ ਨਾ ਜਾਣੀ ਰੂੜਾ ਝੂਠੇ ਧੰਦੇ ਰਚਿਓ ਮੂੜਾ ਜਿਤ ਤੂੰ ਲਾਵੇ ਤਿਤ ਲੱਗਣਾ ਜਾਂ ਤੂੰ ਦੇ ਤੇਰਾ ਨਾਮ ਜਪਣਾ ਰਹਾਓ ਹਰ ਕੇ ਦਾਸ ਹਰ ਸੇਤੀ ਰਾਤੇ ਰਾਮ ਰਸਾਇਣ ਅਨ ਦਿਲ ਮਾਤੇ ਬਾਹਾਂ ਪੱਕਰ ਪ੍ਰਭ ਆਪੇ ਕਾਢੇ ਜਨਮ ਜਨਮ ਕੇ ਟੂਟੇ ਗਾਂਢੇ ਉਧਰ ਸਵਾਮੀ ਪ੍ਰਭ ਕਿਰਪਾ ਧਾਰੇ ਨਾਨਕ ਦਾਸ ਹਰ ਸ਼ਰਨ ਦੁਆਰੇ ਸੂਈ ਮਹੱਲਾ ਪੰਜਵਾਂ ਸੰਤ ਪ੍ਰਸਾਦ ਨੇਚਲ ਕਰ ਪਾਇਆ ਸਰਬ ਸੁਖ ਫਿਰ ਨਹੀਂ ਡੁਲਾਇਆ ਗੁਰੂ ਧਿਆਏ ਹਰ ਚਰਨ ਮਨ ਚੀਨੇ ਤਾਂ ਤੇ ਕਰਤੇ ਅਸਤਰ ਕੀਨੇ ਰਹਾਓ ਗੁਣ ਗਾਵਤ ਅਚੁੱਤ ਅਵਨਾਸ਼ੀ ਤਾਂ ਤੇ ਕਾਟੀ ਜਮ ਕੀ ਫਾਸੀ ਕਰ ਕਿਰਪਾ ਲੀਨੇ ਲੜ ਲਾਏ ਸਦਾ ਆਨੰਦ ਨਾਨਕ ਗੁਣ ਗਾਏ ਸੂਈ ਮਹੱਲਾ ਪੰਜਵਾਂ ਅੰਮ੍ਰਿਤ ਬਚਨ ਸਾਧ ਕੀ ਬਾਣੀ ਜੋ ਜੋ ਜਪੇ ਤਿਸਕੀ ਗਲਤ ਹੋਵੇ ਹਰ ਹਰ ਨਾਮ ਨਿਤ ਰਸਨ ਵਖਾਨੀ ਰਹਾਓ ਕਲੀ ਕਾਲ ਕੇ ਮਿਟੇ ਕਲੇਸ਼ਾ ਏਕੋ ਨਾਮ ਮਨ ਮੇ ਪ੍ਰਵੇਸ਼ਾ ਸਾਧੂ ਧੂਰ ਮੁਖ ਮਸਤਕ ਲਾਈ ਨਾਨਕ ਉਦਰੇ ਹਰ ਗੁਰ ਸ਼ਰਨਾਈ ਸੂਹੀ ਮਹੱਲਾ ਪੰਜਵਾਂ ਕਰ ਤੀਜਾ ਗੋਬਿੰਦ ਗੁਣ ਗਾਓ ਦਿਆਲਾ ਦਰਸ਼ਨ ਦੇਹ ਪੂਰਨ ਕਿਰਪਾਲਾ ਰਹਾਓ ਕਰ ਕਿਰਪਾ ਤੁਮ ਹੀ ਪ੍ਰਤਪਾਲਾ ਜੀਉ ਪਿੰਡ ਸਭ ਤੁਮਰਾ ਮਾਲਾ ਅੰਮ੍ਰਿਤ ਨਾਮ ਚਲੇ ਜਪਨਾਲਾ ਨਾਨਕ ਜਾਚੈ ਸੰਤਰ ਵਾਲਾ ਸੋਈ ਮਹੱਲਾ ਪੰਜਵਾਂ ਤਿਸ ਬਿੰਦੂ ਜਾਵਰ ਨਾ ਕੋਈ ਆਪੇ ਥੰਮੇ ਸੱਚਾ ਸੋਈ ਹਰ ਹਰ ਨਾਮ ਮੇਰੇ ਹਰ ਹਰ ਨਾਮ ਮੇਰਾ ਆਧਾਰ ਕਰਨ ਕਾਰਨ ਸਮਰੱਥ ਪਾਰ ਰਹਾਓ ਸਭ ਰੋਗ ਮਿਟਾਵੇ ਨਵਾਂ ਨਿਰੋਹਾ ਨਾਨਕ ਰੱਖਾ ਆਪੇ ਹੋਆ ਸੋਈ ਮਹੱਲਾ ਪੰਜਵਾਂ ਦਰਸ਼ਨ ਕਹੋ ਲੋਚੇ ਸਭ ਕੋਈ ਪੂਰੇ ਭਾਗ ਪ੍ਰਾਪਤ ਹੋਈ ਰਹਾਉ ਸ਼ਿਆਮ ਸੁੰਦਰ ਤਜ ਨੀਂਦ ਕਿਉਂ ਆਈ ਮਹਾਮੋਹਣੀ ਦੂਤਾਂ ਲਾਈ ਪ੍ਰੇਮ ਵਿਛੋਆ ਕਰਤ ਕਸਾਈ ਨਿਰਦੇ ਜੰਤ ਤਿਸ ਦਇਆ ਨਾ ਪਾਈ ਅਣਕ ਜਨਮ ਬੀਤੀਅਣ ਭਰਮਾਈ ਘਰ ਵਾਸ ਨਾ ਦੇਵੇ ਦੁੱਤਰ ਮਾਈ ਦਿਨ ਰਹਿਣ ਆਪਣਾ ਕੀਆ ਪਾਈ ਕਿਸ ਦੋਸ਼ ਨਾ ਦੀਜੈ ਕਿਰਤ ਭਵਾਈ ਸੁਣ ਸਾਜਣ ਸੰਤ ਜਨ ਭਾਈ ਚਰਨ ਸ਼ਰਨ ਨਾਨਕ ਗਤ ਪਾਈ ਰਾਗ ਸੋਈ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਭਲੀ ਸੁਹਾਵੀ ਛਾਪੜੀ ਜਾਮ ਗੁਣ ਗਾਏ ਕਿਥੀ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ ਰਹਾਉ ਅਣਅਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ ਜਲ ਜਾਉ ਇਹ ਵਟਪਣਾ ਮਾਇਆ ਲਪਟਾਏ ਪੀਸਨ ਪੀਸ ਓਟ ਕਾਮਰੀ ਸੁਖ ਮਨ ਸੰਤੋਖ ਖਾਏ ਐਸੋ ਰਾਜ ਨਾ ਕਿਤੇ ਕਾਜ ਜਿਤ ਨਹਿ ਤ੍ਰਿਪਤਾਏ ਨਗਨ ਫਿਰਤ ਰੰਗ ਏਕ ਕਹਿ ਉਹ ਸੋਭਾ ਪਾਏ ਪਾਠ ਪਟੰਬਰ ਬਿਰਥਿਆ ਜਿਹੇ ਰਾਜ ਚੁਲਵਾਹੇ ਸਭ ਕਿਛ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ ਸਾਸ ਸਾਸ ਸਿਮਤ ਰਹਾਂ ਨਾਨਕ ਦਾਨ ਪਾਏ ਸੂਈ ਮਹੱਲਾ ਪੰਜਵਾਂ ਹਰ ਕਾ ਸੰਤ ਪ੍ਰਾਨ ਧਨ ਤਿਸਕਾ ਪਨਿਹਾਰਾ ਭਾਈ ਮੀਤ ਸੁਤ ਸਗਲ ਤੇ ਜੀ ਹੂੰ ਤੇ ਪਿਆਰਾ ਰਹਾਉ ਕੇਸਾਂ ਕਾ ਕਰ ਬੀਜਣਾ ਸੰਤ ਚੌਰ ਢੁਲਾਵੋ ਸੀਸ ਨਿਹਾਰੋ ਚਰਨ ਤਲ ਧੂਰ ਮੁਖ ਲਾਵੋ ਮਿਸ਼ਟ ਬਚਨ ਬੇਨਤੀ ਕਰੋ ਦੀਨ ਕੀ ਨਿਆਈ ਤਜ ਅਭਿਮਾਨ ਸ਼ਰਨੀ ਪਰੋ ਹਰ ਗੁਣ ਨਿਧ ਪਾਈ ਅਵਲੋਕਣ ਪੁਨਹਿ ਪੁਨਹਿ ਕਰੋ ਜਨ ਕਾ ਦਰਸਾਰ ਅੰਮ੍ਰਿਤ ਬਚਨ ਮਨ ਮੈਂ ਸਿੰਚੋ ਬੰਧੋ ਬਾਰ ਬਾਰ ਚਿਤਵੋ ਮਨ ਆਸਾ ਕਰੋ ਜਨ ਕਾ ਸੰਗ ਮੰਗੋ ਨਾਨਕ ਕੋ ਪ੍ਰਭ ਦਇਆ ਕਰ ਦਾਸ ਚਰਨੀ ਲਾਗੋ ਸੂਈ ਮਹੱਲਾ ਪੰਜਵਾਂ ਜਿਨ ਮੋਹੇ ਬ੍ਰਹਮੰਡ ਖੰਡ ਤਾਹੂ ਮੈਂ ਪਾਓ ਰਾਖ ਲਿਓ ਇਹ ਬਿਖਰੀ ਜੀਓ ਦੇਹੋ ਆਪਣਾ ਨਾਂ ਰਹਾਓ ਜਾਂ ਤੇ ਨਾ ਹੀ ਕੋ ਸੁਖੀ ਤਾਂ ਕਿ ਪਾਛੇ ਜਾਉ ਛੋੜ ਜਾਏ ਜੋ ਸਗਲ ਕੋ ਫਿਰ ਲਪਟਾਓ ਕਰੋ ਕਿਰਪਾ ਕਰਨਾ ਪਤੇ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਰਾਗ ਸੂਈ ਮਹੱਲਾ ਪੰਜਵਾਂ ਘਰ ਪੰਜਵਾਂ ਪੜਤਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਣਾ ਜਪਨ ਗੋਬਿੰਦ ਏਕੈ ਅਵਰ ਨਹੀਂ ਕੋ ਲੇਖੇ ਸੰਤ ਲਾਗ ਮਨੇ ਚਾੜ ਦੁਬਜਾ ਕੀ ਕੁਰੀਆ ਰਹਾਉ ਨਿਰਗੁਣ ਹਰੀਆ ਸਰਗੁਣ ਧਰੀਆ ਅਣ ਕੁਠਰੀਆ ਭਿੰਨ ਭਿੰਨ ਭਿੰਨ ਭਿੰਨ ਕਰੀਆ ਵਿੱਚ ਮਨ ਕੋਟ ਵਰੀਆ ਨਿਜ ਮੰਦਰ ਪਿਰੀਆ ਤਹਾਂ ਆਨੰਦ ਕਰੀਆ ਨਾ ਮਰੀਆ ਨਾ ਜਰੀਆ ਕੀਰਤਨ ਜੁਰੀਆ ਬਹੁ ਵਿਧ ਫਿਰੀਆ ਪਰ ਕੋ ਹਿਰੀਆ ਬਿਖਣਾ ਕਿਰੀਆ ਅਬ ਸਾਧੂ ਸੰਗ ਪਰੀਆ ਹਰ ਦੁਆਰੇ ਖੜੀਆ ਦਰਸ਼ਨ ਕਰੀਆ ਨਾਨਕ ਗੁਰ ਮਿਰੀਆ ਬਹੁਰ ਨ ਫਿਰੀਆ ਸੂਹੀ ਮਹੱਲਾ ਪੰਜਵਾਂ ਰਾਸ ਮੰਡਲ ਕੀਨੋ ਆਖਾਰਾ ਸਗਲੋ ਸਾਜ ਰੱਖਿਓ ਪਾਸਾਰਾ ਰਹਾਉ ਬਹੁ ਵਿਧ ਰੂਪ ਰੰਗ ਆਪਾਰਾ ਪੇਖੇ ਖੁਸ਼ੀ ਭੋਗ ਨਹੀਂ ਹਾਰਾ ਸਭ ਰਸ ਲੈਤ ਬਸਤ
निरारा भरन चहन नाही मुख ना मासारा कहना जाई खेल तुहारा नानक रेन संत चरनारा सुही महला पंजवा तौमें आया शरनी आया भरोसै आया कृपा आया ज्यो भावे त्यो राखो स्वामी मार्ग गुरे पठाया रहाओ महादुत्र माया जैसे भवन चलाया सुन सुन ही डराया कर रो धर्म राया ग्रह अंध कुपाया पावक सगराया गही ओठ साधाया नानक हर त्याया अब मैं पूरा पाया राग सुही महला पंजवा घर छेवा एक ओंकार सतगुर प्रसाद सतगुर पास बिनंतियां मेरे नाम आधारा तुठा सच्चा पातशाह ताप गया संसारा भगतां की टेक तू संतां की ओर तू सच्चा सिजनहारा रहा सच तेरी सामग्री सच तेरा दरबारा सच तेरे खा जीनिया सच तेरा पासारा तेरा रूप अगम है अनूप तेरा दरसारा हौ कुरबाणी तेरे आ सेवका जिन हर नाम प्यारा सबे इच्छा पूरियां जा पाया अगम अपारा गुरु नानक मिलिया पार ब्रह्म तेरिया चरना कौ बलिहारा राग सुई महला पंजवा घर सतवां एक ओंकार सतगुर प्रसाद तेरा पाणा तुहे मनाए जिसनु होए दयाला साई भगत जो तुद भाव है तू सर्व जिया प्रतपाला मेरे राम राय संता टेक तुम्हारी रुद्र भावे सो प्रवान मन तन तू है आधारी राव तू दयाल कृपाल कृपा निध मनसा पूर्ण हारा भगत तेरे सब प्राण पद प्रीतम तू भगतन का प्यारा तू अथाह पारत ऊंचा कोई अवरना तेरी भाते ए अरदास हमारी स्वामी विसर नहीं सुखदाते दिन रैन सास सास गुण गावा जे स्वामी तुद भावा नाम तेरा सुख नानक मांगै साहिब तुठे पावा सुही महला पंजवा विसरे नाहि जित तू कभू सो थान तेरा केहा आठ प्यार जित तू त्याई निर्मल होवे देहा मेरे राम हो सो थान पालन आया खोजत खोज पया सासंग तिर शरण आई पाया रहाव वेद पढ़े पढ़ ब्रह्मे हारे एक तिल नहीं कीमत पाई साधक सिद्ध फिरे बिलाते ते भी मोहे माही दस अवतार राजे होए वरते महादेव अतूता तिन भी अंतना पायो तेरा लाए थके पिपूता सह सुख आनंद नाम रस हर संती मंगल गाया सफल दर्शन भेटियो गुरु नानक ताम मन तन हर हर ध्याया सोई माला पंजवा करम धर्म पाखंड जो दिसे तिन जम जागाती लूटै निर्वाण कीर्तन गाव करते का निमक सिमर जित छूटै संतो सागर पार उतरिए जे को वचन कमावे संतन का सो गुर प्रसादी धरिए रहाव कोट तीर्थ मजन शनाना इस काल में मैल भरी जय सा संग जो हर गुण गावे सो निर्मल कर लीजै वेद कदेव सिमर सब शास्त्र इन पढ़िया मुक्त ना होई एक अखर जो गुरमुख जापे तिसकी निर्मल सोई खत्री ब्राह्मण सूद बैस उपदेश चौवरना को सांझा गुरमुख नाम जपे उतरे सो कल मैं कट कट नानक मांझा सोई महला पंजवा जो कुछ करे सोई प्रभ माने ओए राम नाम रंग राते जिनकी शोभा सबनी थाई जिन प्रभ के चन प्राते मेरे राम हर संता जेवड़ ना कोई भगता बने आई प्रभ अपने स्यों जल थल महिल सोई राव कोट पराधी संत संग उतरे जम ता के नीर ना आवे जन्म जन्म का बिछड़िया होवे तिन हर सिंह अण मिलावे माया मोह परम पौ काटे संत शरण जो आवे जेहा मनोरथ कर आराधे सो संतन ते पावे जानकी महिमा केतक वर्णो जो प्रभ अपने भाणे कहो नानक जिन सतगुर भेटिया से सब ते भय निकाणे सोई महला पंजवा महा अगन ते तुद हाथ दे राखे पई तेरी शरनाई तेरा मान तान रिद अंतर होर दूजी आस चुकाई मेरे राम राय तुद चित आए उभरे तेरी टेक प्रवासा तुमरा जप नाम तुम्हारा उदरे राव अंत अंधकूप ते काड लिए तुम आप पहे कृपाला सार समाल सर्व सुख दिए आप करे प्रतपाला अपनी नजर करे परमेश्वर बंधन काट छुड़ाए अपनी भगत प्रभ आप कराई आपे सेवा लाए परम ज्ञात पह मोह बिनासे मिटिया सगल विसूरा नानक दया करी सुखदाते भेटिया सतगुर पूरा सोही महला पंजवा जब कछ ना सीऊ तब क्या करता कवन कर्म कर आया अपना खेल आप कर देखै ठाकुर रचन रचाया मेरे राम राय मुझते कछु ना होई आपे करता आप कराए सर्व निरंतर सोई रहा गणती गणी ना छूटे कथू काची धेयाणी कृपा करो प्रभ करने हारे तेरी बख्श निराली जी जन सब तेरे कीते कट कट तुही त्याई है तेरी गत में तुहे जाने कुदरत कीम ना पाई है निर्गुण मुक्त अजान अज्ञानी करम धर्म नहीं जाना दया करो नान गुण गावै मिठा लगे तेरा भाणा सोई महला पंजवा
ਪਾਖ ਟੜੇ ਹਰ ਸੰਤ ਮਾਰੇ ਦਿਨ ਕਰ ਧਨ ਹਰਨਾਮਾ ਪ੍ਰਵਾਨ ਗਣੀ ਸਹੀ ਏ ਆਏ ਸਫਲ ਤਿਨਾ ਕੇ ਕਾਮਾ ਮੇਰੇ ਰਾਮ ਰਾਏ ਹਰ ਜਨ ਕੇ ਹੋ ਮਲ ਜਾਈ ਕੇਸਾਂ ਕਾ ਕਰ ਚਵਰ ਢੁਲਾਵਾ ਚਰਨ ਧੂੜ ਮੁਖ ਲਾਈ ਰਹਾ ਜਨਮ ਮਰਨ ਦੋ ਮੈਂ ਨਾਹੀ ਤਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਣ ਹਰਸਿਓ ਲੈਣ ਮਿਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ ਜਿਸ ਕੇ ਸੇ ਤਿੰਨ ਜਾਤੇ ਪੱਖਾ ਫੇਰੀ ਪਾਣੀ ਢੋਵਾਂ ਹਰ ਜਨ ਕੇ ਪੀਸਨ ਪੀਸ ਕਮਾਵਾਂ ਨਾਨਕੀ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾਂ ਸੋਹੀ ਮਾਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਵਰ ਸਤਿਗੁਰ ਆਪੇ ਕਰਨੇ ਹਾਰਾ ਚਰਨ ਧੂੜ ਤੇਰੀ ਸੇਵਕ ਮਾਂਗੇ ਤੇ ਦਰਸ਼ਨ ਕੋ ਬਲਿਹਾਰਾ ਮੇਰੇ ਰਾਮ ਰਾਏ ਜਿਉਂ ਰਾਖੇ ਤਿਉਂ ਰਹੀਏ ਤੁਰ ਭਾਵੇਂ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਹੀ ਰਹਾਓ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਨੂੰ ਆਪ ਕਰਾਏ ਤਾਹਾਂ ਵਿਖੁਣ ਜਾਂ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਏ ਸਿਮਰ ਸਿਮਰ ਸਿਮਰ ਨਾਮ ਜੀਵਾਂ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਤੇ ਪੀਵਾਂ ਮੈਂ ਸਤਿਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜੇ ਤੁਮਰੇ ਦੁਆਰੇ ਆਇਆ ਨਾਨਕ ਪ੍ਰਭ ਭੈ ਕਿਰਪਾਲਾ ਸਤਿਗੁਰ ਪੂਰਾ ਪਾਇਆ ਸੋਹੀ ਮਹਲਾ ਪੰਜਵਾਂ ਤੁਧ ਚਿਤ ਆਏ ਮਹਾਂ ਆਨੰਦਾ ਜਿਸ ਵਿਸਰੇ ਸੋ ਮਰ ਜਾਏ ਦਿਆਲ ਹੋਵੇ ਜਿਸ ਉੱਪਰ ਕਰਤੇ ਸੋ ਤੁਧ ਸਦਾ ਧਿਆਏ ਮੇਰੇ ਸਾਹਿਬ ਤੂੰ ਮੈਂ ਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਆ ਕੇ ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾਵ ਚਰਨ ਧੂੜ ਤੇਰੀ ਜਨਕੀ ਹੋਵਾਂ ਤੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਬਚਨ ਹਿਰਦੇ ਔਰ ਧਾਰੀ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੀ ਗੱਤ ਤੁਧ ਪੈ ਸਾਰੀ ਤੂੰ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹਿ ਸੋ ਲਾਗੇ ਭਗਤ ਤੁਹਾਰਾ ਸੋਈ ਦੋਏ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁੱਠੇ ਪਾਵਾਂ ਸਾਸ ਸਾਸ ਨਾਨਕਾ ਰਾਧੇ ਅੱਠ ਪੈਰ ਗੁਣ ਗਾਵਾਂ ਸੋਈ ਮਹਲਾ ਪੰਜਵਾਂ ਜਿਸ ਕੈਸੇ ਰੂਪ ਤੋਂ ਸਵਾਮੀ ਸੋ ਤੂੰ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦ ਮਾਤਾ ਵਰਨਾ ਚੀਤ ਨਾ ਆਵੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਸੇਵਕ ਕੋ ਭੋਗ ਛਨਾਈ ਜਮ ਨਹੀਂ ਆਵੇ ਨੇਰੇ ਰਹਾਵ ਜੋ ਤੇਰੇ ਰੰਗ ਰਾਤੇ ਸਵਾਮੀ ਤਿਨਕਾ ਜਨਮ ਮਰਨ ਦੁੱਖ ਨਾਸਾ ਤੇਰੀ ਬਖਸ਼ਣਾ ਮਿਟੇ ਕੋਈ ਸਤਿਗੁਰ ਕਾ ਦਿਲਾਸਾ ਨਾਮ ਤੇ ਹਣ ਸੁਖ ਫਲ ਪਾਇਣ ਆਠ ਪੈਰ ਆਰਾਧੇ ਤੇਰੀ ਸ਼ਰਨ ਤੇਰੇ ਪ੍ਰਭਾਸੇ ਪੰਚ ਦੁਸ਼ਟ ਲੈ ਸਾਦੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਾਲ ਰਾਖੀ ਮੇਰੀ ਸੋਈ ਮਹਲਾ ਪੰਜਵਾਂ ਸੋਈ ਸਗਲ ਤਿਆਗ ਗੁਰ ਸ਼ਰਨੀ ਆਇਆ ਰਾਖੋ ਰਾਖਣ ਹਾਰੇ ਜਿਤ ਤੋਂ ਲਾਵੇ ਤਿਤ ਹਮ ਲਾਗੇ ਕਿਆ ਇਹ ਜੰਤ ਵਿਚਾਰੇ ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਨ ਦੇ ਸਵਾਮੀ ਰਹਾਓ ਆਠ ਪੈ ਪ੍ਰਭ ਆਪਣਾ ਧਿਆਈਏ ਗੁਰਪ੍ਰਸਾਦ ਭਉ ਧਰੀਏ ਆਪ ਤਿਆਗ ਹੋਈਏ ਸਭ ਰੇਣਾ ਜੀਵ ਤਿਆਂ ਹੋਏ ਮਰੀਏ ਸਫਲ ਜਨਮ ਤਿਸਕਾ ਜਗ ਭੀਤਰ ਸਾਹ ਸੰਗ ਨਾਮ ਜਾਪੇ ਸਗਲ ਮਨੋਰ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾਲ ਪ੍ਰਭ ਸਵਾਮੀ ਤੇਰੀ ਸ਼ਰਨ ਦਿਆਲਾ ਕਰ ਕਿਰਪਾ ਆਪਣਾ ਨਾਮ ਦੀ ਜੈ ਨਾਨਕ ਸਾਧ ਰਵਾਲਾ ਰਾਗ ਸੋਈ ਅਸ਼ਟਪਦੀਆਂ ਮਹਿਲਾ ਪਹਿਲਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਕਿਉਂ ਘਰ ਕੰਤ ਮਿਲਾਵਾ ਹੋਈ ਨਾ ਮੈਂ ਰੂਪ ਨਾ ਬੰਕੇ ਨਿਆਣਾ ਨਾ ਕੁਲ ਢੰਗ ਨਾ ਮਿੱਠੇ ਬਹਿਣਾ ਰਹਾਓ ਸਹਿ ਸ਼ਿੰਗਾਰ ਕਾਮਣ ਕਰ ਆਵੇ ਤਾਂ ਸੁਹਾਗਣ ਜਾਂ ਕੰਤੇ ਭਾਵੇ ਨਾ ਤੇ ਸਰੂਪ ਨਾ ਰੇਖਿਆ ਕਾਈ ਅੰਤਰਾ ਸਾਹਿਬ ਸਿਮਰਿਆ ਜਾਈ ਸੁਰਤ ਮਤ ਨਾਹੀਂ ਚਤੁਰਾਈ ਕਰ ਕਿਰਪਾ ਪ੍ਰਭ ਲਾਵੋ ਪਾਈ ਖਰੀ ਸਿਆਣੀ ਕੰਤ ਨਾ ਭਾਣੀ ਮਾਇਆ ਲਾਗੀ ਭਰਮ ਭੁਲਾਣੀ ਹਉਮੈ ਜਾਈ ਤੇ ਕੰਤ ਸਮਾਈ ਤੋਂ ਕਾਮਣ ਪਿਆਰੇ ਨਵ ਨਿਧ ਪਾਈ ਅਣਕ ਜਨਮ ਬਿਸ਼ਰਤ ਦੁੱਖ ਪਾਇਆ ਕਰ ਗਹਿ ਲੇਹੋ ਪ੍ਰੀਤਮ ਪ੍ਰਭ ਰਾਇਆ ਪੰਡਿਤ ਨਾਨਕ ਸ਼ੋ ਹੈ ਵੀ ਹੋਸੀ ਜੈ ਭਾਵੇ ਪਿਆਰਾ ਤੈ ਰਾਵੇ ਸੀ ਸੋਹੀ ਮਹਲਾ ਪਹਿਲਾ ਘਰ ਨਵਾਂ ਇੱਕ ਅੰਕਾਰ ਸਤਿਗੁਰ ਪ੍ਰਸਾਦ ਕੱਚਾ ਰੰਗ ਕੁਸਮ ਕਾ ਥੋੜਿਆ ਦਿਨ ਚਾਰ ਜੀਓ ਵਿਣਨਾਵੇਂ ਭਰਮ ਭੂਲੀਆ ਠੱਗ ਮੁੱਠੀ ਕੁੜੀ ਆਰ ਜੀਓ ਸੱਚੇ ਸਿਰਤੀ ਰੱਤਿਆ ਜਨਮ ਨਾ ਦੂਜੀ ਵਾਰ ਜੀਓ ਰੰਗੇ ਕਾ ਕਿਆ ਰੰਗੀਏ ਜੋ ਰੱਤੇ ਰੰਗ ਲਾਏ ਜੀਓ ਰੰਗਣ ਵਾਲਾ ਸੇਵੀਏ ਸੱਚੇ ਸਿਉਂ ਚਿਤ ਲਾਏ ਜੀਓ ਰਹਾਵ ਚਾਰੇ ਕੁੰਡਾਂ ਜੇ ਭਵੇ ਬਿਣ ਭਾਗਾਂ ਧਨ ਨਾਹੇ ਜੀਓ ਅਵਗਣ ਮੁੱਠੀ ਜੇ ਫਿਰੇ ਵਧਕ ਥਾਏ ਨਾ ਪਾਏ ਜੀਓ ਗੁਰ ਰਾਖੇ ਸੇ ਉਭਰੇ ਸ਼ਬੋ ਰੱਤੇ ਮਨ ਮਾਹੇ ਜੀਓ ਚਿੱਟੇ ਜਿਨਕੇ ਕੱਪੜੇ ਮੈਲੇ ਚਿਤ ਕਠੋਰ ਜੀਓ ਤਿੰਨ ਮੁੱਖ ਨਾਮ ਨਾ ਊਪ ਜਾਏ ਦੂਜੇ ਵਿਆਪੇ ਚੋਰ ਜੀਓ ਮੂਲ ਨਾ ਬੁਝੇ ਆਪਣਾ ਸੇ ਪਸੂਆ ਸੇ ਢੋਰ ਜੀਓ ਨਿਤਿਤ ਖੁਸ਼ੀਆਂ ਮਨ ਕਰੇ ਨਿਤਿਤ ਮੰਗੇ ਸੁੱਖ ਜੀਓ ਕਰਤਾ ਚਿਤਨਾ ਆਵੀ ਫਿਰ ਲੱਗੇ ਦੁੱਖ ਜੀਓ ਸੁੱਖ ਦੁੱਖ ਦਾਤਾ ਮਨ ਵਸੇ ਤਿਤ ਤਨ ਕੈਸੀ ਭੁੱਖ ਜੀਓ ਬਾਕੀ ਵਾਲਾ ਤਲਬੀ ਹੈ ਸਿਰ ਮਾਰੇ ਜਨਦਾਰ ਜੀਓ ਲਿਖਾ ਮੰਗੇ ਦੇਵਣਾ ਪੁੱਛੇ ਕਰ ਵਿਚਾਰ ਜੀਓ ਸੱਚੇ ਕੀ ਲਿਵ ਉਭਰਾਏ ਬਖਸ਼ੇ ਬਖਸ਼ਣ ਹਾਰ ਜੀਓ ਅਣਕੋ ਕੀਜੇ ਮਿੱਤੜਾ ਖਾਕ ਰਲੇ ਮਰ ਜਾਏ ਜੀਓ ਭਉ ਰੰਗ ਦੇਖ ਭੁਲਾਇਆ ਭੁੱਲ ਭੁੱਲ ਆਵੇ ਜਾਏ ਜੀਓ ਨਦਰ ਪ੍ਰਭੂ ਤੇ ਛੁੱਟੀਏ ਨਦਰੀ ਮੇਲ ਮਿਲਾਏ ਜੀਓ ਗਾਫਲ ਗਿਆਨ ਵਿਹੂਣਿਆ
ਗੁਰਬਿਨ ਗਿਆਨ ਨਾ ਭਾਲ ਜੀਓ, ਖਿੱਚੋ ਤਾਣ ਵੀ ਗੁੱਚੀ ਹੈ, ਬੁਰਾ ਭਲਾ ਦੋਹੇ ਨਾਲ ਜੀਓ, ਬਿਨ ਸ਼ਬਦੇ ਭੈ ਰੱਤਿਆ ਸਭ ਜੋਹੀ ਜਮਕਾਲ ਜੀਓ, ਜਿਨ ਕਰ ਕਾਰਨ

ਚੋਂ ਜਾਏ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਏ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਲਿਪਤ ਸਾਚੇ ਰੰਗ ਰਾਤਾ ਗੁਰਕੇ ਸਹਿ ਸੁਭਾਏ ਮਨਮੁਖ ਸਦ ਹੀ ਕੂੜੋਂ ਬੋਲੇ ਬਿਖ ਬੀਜੈ ਬਿਖ ਖਾਏ ਚਮਕਾਲ ਬਾਧਾ ਤ੍ਰਿਸ਼ਨ ਦਾਦਾ ਬਿਨ ਗੁਰ ਕਵਣ ਛਡਾਏ ਸੱਚਾ ਤੀਰਥ ਜਿਤ ਸਤ ਸਰ ਨਾਵਣ ਗੁਰਮੁਖ ਆ ਬੁਝਾਏ ਅਠਸਠ ਤੀਰਥ ਗੁਰ ਸ਼ਬਦ ਦਿਖਾਏ ਤਿਤ ਨਾਤੈ ਮਲ ਜਾਏ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾਮ ਲੱਗੇ ਨ ਲਾਏ ਸੱਚੀ ਸਿਫਤ ਸੱਚੀ ਸਲਾਹ ਪੂਰੇ ਗੁਰ ਤੇ ਪਾਏ ਤਨ ਮਨ ਸਭ ਕਿਚ ਹਰ ਤੇ ਸਕੇਰਾ ਦੁਰਮਤ ਕਹਿਣ ਨਾ ਜਾਏ ਹੁਕਮ ਹੋਵੇ ਤਾਂ ਨਿਰਮਲ ਹੋਵੇ ਹਉਮੈ ਵਿੱਚੋਂ ਜਾਏ ਗੁਰ ਕੀ ਸਾਖੀ ਸਹਿਜੇ ਚਾਖੀ ਤ੍ਰਿਸ਼ਨਾ ਅਗਨ ਬੁਝਾਏ ਗੁਰ ਕੇ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਿਹਾ ਸਮਾਏ ਹਰ ਕਾ ਨਾਮ ਸਤ ਕਰ ਜਾਣੈ ਗੁਰ ਕੇ ਭਾਈ ਪਿਆਰੇ ਸੱਚੀ ਵਡਿਆਈ ਗੁਰ ਤੇ ਪਾਈ ਸੱਚੇ ਨਾਏ ਪਿਆਰੇ ਏਕੋ ਸੱਚਾ ਸਭ ਮੈਂ ਵਰਤੇ ਬਿਰਲਾ ਕੋ ਵਿਚਾਰੇ ਆਪੇ ਮੇਲ ਲਹੇ ਤਾਂ ਬਖਸ਼ੇ ਸੱਚੀ ਭਗਤ ਸਵਾਰੇ ਸਭੋ ਸੱਚ ਸੱਚ ਸੱਚ ਵਰਤੈ ਗੁਰਮੁਖ ਕੋਈ ਜਾਣੇ ਜਮਣ ਮਰਨਾ ਹੁਕਮ ਵਰਤੈ ਗੁਰਮੁਖ ਆਪ ਪਛਾਣੇ ਨਾਮ ਧਿਆਏ ਤਾਂ ਸਤਿਗੁਰ ਭਾਏ ਜੋ ਇੱਛੇ ਸੁਫਲ ਪਾਏ ਨਾਨਕ ਤਿਸਦਾ ਸਭ ਕਿਛ ਹੋਵੇ ਜੇ ਵਿੱਚੋਂ ਆਪ ਗਵਾਏ ਸੋ ਹਿਮਾ ਲਾਤੀ ਜਾ ਕਾਇਆ ਕਾਵਣ ਅਤ ਸਵਾਲਿਓ ਫਿਰ ਵਸੇ ਜਿਸ ਨਾਲੇ ਫਿਰ ਸੱਚੇ ਤੇ ਸਦਾ ਸੁਹਾਗਣ ਗੁਰਕਾ ਸ਼ਬਦ ਸਮਾਲੇ ਹਰ ਕੀ ਭਗਤ ਸਦਾ ਰੰਗ ਰਾਤਾ ਹਉਮੈ ਵਿੱਚੋਂ ਜਾਲੇ ਵਾਹ ਵਾਹ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਹ ਸਮਾਣੀ ਰਹਾਓ ਕਾਇਆ ਅੰਦਰ ਸਭ ਕਿਛ ਵਸੇ ਖੰਡ ਮੰਡਲ ਪਾਤਾਲਾ ਕਾਇਆ ਅੰਦਰ ਜਗਜੀਵਨ ਦਾਤਾ ਵਸੇ ਸਭਨਾ ਕਰੇ ਪ੍ਰਤਪਾਲਾ ਕਾਇਆ ਕਾਮਣ ਸਦਾ ਸੋਹੇਲੀ ਗੁਰਮੁਖ ਨਾਮ ਸਮਾਲਾ ਕਾਇਆ ਅੰਦਰ ਆਪੇ ਵਸੈ ਅਲੱਖਣਾ ਲਖਿਆ ਜਾਈ ਮਨਮੁਖ ਮੁਗਧ ਬੂਝੇ ਨਾਹੀ ਬਾਹਰ ਭਾਲਣ ਜਾਈ ਸਤਿਗੁਰ ਸੇਵੇ ਸਦਾ ਸੁਖ ਪਾਏ ਸਤਿਗੁਰ ਅਲੱਖ ਦਿੱਤਾ ਲਿਖਾਈ ਕਾਇਆ ਅੰਦਰ ਰਤਨ ਪਦਾਰਥ ਭਗਤ ਭਰੇ ਭੰਡਾਰਾ ਇਸ ਕਾਇਆ ਅੰਦਰ ਨੌ ਖੰਡ ਪ੍ਰਿਥਮੀ ਹਾਟ ਪੱਟਣ ਬਾਜਾਰਾ ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈਐ ਗੁਰ ਕੈ ਸ਼ਬਦ ਵਿਚਾਰਾ ਕਾਇਆ ਅੰਦਰ ਤੋਲ ਤੁਲਾਵੇ ਆਪੇ ਤੋਲਣ ਹਾਰਾ ਇਹ ਮਨ ਰਤਨ ਜਵਾਹਰ ਮਾਣਕ ਤਿਸਕਾ ਮੋਲ ਅਫਾਰਾ ਮੋਲ ਕਿਤ ਹੀ ਨਾਮ ਪਾਈਐ ਨਾਹੀ ਨਾਮ ਪਾਈਐ ਗੁਰ ਵਿਚਾਰਾ ਗੁਰਮੁਖ ਹੋਵੇ ਸੋ ਕਾਇਆ ਖੋਜੇ ਹੋਰ ਸਭ ਭਰਮ ਭੁਲਾਈ ਜਿਸ ਨੂੰ ਦੇਹ ਸੋਈ ਜਨ ਪਾਵੇ ਹੋਰ ਕਿਆ ਕੋ ਕਰੇ ਚਤੁਰਾਈ ਕਾਇਆ ਅੰਦਰ ਭਉ ਭਾਹੋ ਵਸੈ ਗੁਰਪ੍ਰਸਾਦੀ ਪਾਈ ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ ਸਭ ਉਪਤ ਜਿਤ ਸੰਸਾਰਾ ਸੱਚੇ ਆਪਣਾ ਖੇਲ ਰਚਾਇਆ ਵਾ ਗੌਣ ਪਸਾਰਾ ਪੂਰੇ ਸਤਿਗੁਰ ਆਪ ਦਿਖਾਇਆ ਸੱਚ ਨਾਮ ਨਿਸਤਾਰਾ ਸਾਂ ਕਾਇਆ ਜੋ ਸਤਿਗੁਰ ਸੇਵੇ ਸੱਚੇ ਆਪ ਸਵਾਰੀ ਵਿੜਨਾਵੇਂ ਦਰ ਢੋਈ ਨਾਹੀ ਤਾਂ ਜਮ ਕਰੇ ਖੁਆਰੀ ਨਾਨਕ ਸੱਚ ਵਡਿਆਈ ਪਾਏ ਜਿਸ ਨੂੰ ਹਰ ਕਿਰਪਾ ਧਾਰੀ ਰਾਗ ਸੋਈ ਮਹਲਾ ਤੀਜਾ ਘਰ ਦਸਵਾਂ ਇੱਕ ਓਹਕਾਰ ਸਤਿਗੁਰ ਪ੍ਰਸਾਦ ਦੁਨੀਆਂ ਨਾ ਸਲਾਹੇ ਜੋ ਮਰ ਵੰਸੀ ਲੋਕਾਂ ਨਾਲ ਸਲਾਹ ਜੋ ਮਰ ਖਾਕ ਥੀ ਵਾਹ ਮੇਰੇ ਸਾਹਿਬ ਵਾਹ ਗੁਰਮੁਖ ਸਲਾਹ ਸਲਾਹੀਏ ਸੱਚਾ ਵੇਪਰਵਾਹ ਰਹਾਓ ਦੁਨੀਆਂ ਕੇਰੀ ਦੋਸਤੀ ਮਨਮੁਖ ਦਾ ਜਮਰਨ ਜਮਪੁਰ ਬੱਦੇ ਮਾਰੀਏ ਵੇਲਾ ਨਾਲ ਹਨ ਗੁਰਮੁਖ ਜਨਮ ਸਕਾਰ ਥਾ ਸੱਚੇ ਸ਼ਬਦ ਲਗਨ ਆਤਮ ਰਾਮ ਪ੍ਰਗਾਸਿਆ ਸਹਿਜੇ ਸੁਖਰ ਹਨ ਗੁਰਕਾ ਸ਼ਬਦ ਵਿਸਾਰਿਆ ਦੂਜੇ ਪਾਏ ਰਚਨ ਤ੍ਰਿਸ਼ਨਾ ਭੁੱਖਣਾ ਉਤਰੈ ਅੰਨ ਦਿਨ ਜਲਤ ਫਿਰਨ ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾ ਵਿਹਾਰ ਕਰਨ ਆਪ ਡੁੱਬੇ ਕੁਟੰਬ ਸਿਉਂ ਸਗਲੇ ਕੁਲ ਡੁਬਨ

ਲਹਨ ਸੇਵਕ ਗੁਰਮੁਖ ਖੋਜਿਆ ਸੇ ਹੰਸ ਲੈ ਇਹ ਨਾਮ ਲਹਨ ਨਾਮ ਤੇ ਆਹਣ ਰੰਗ ਸਿਓ ਗੁਰਮੁਖ ਨਾਮ ਲਗਨ ਤੁਰ ਪੁਰਬ ਹੋਵੇ ਲਿਖਿਆ ਗੁਰ ਭਾਣਾ ਮੰਨ ਲੈਣ ਵਡਭਾਗੀ ਘਰ ਖੋਜਿਆ ਪਾਇਆ ਨਾਮ ਨਿਧਾਨ ਗੁਰਪੁਰੇ ਵਿਖਾ ਲਿਆ ਪ੍ਰਭ ਆਤਮ ਰਾਮ ਪਛਾਣ ਸਭਣਾ ਕਾ ਪ੍ਰਭ ਏਕ ਹੈ ਦੂਜਾ ਅਵਰ ਨਾ ਕੋਏ ਗੁਰਪ੍ਰਸਾਦੀ ਮਨ ਵਸੇ ਤਿਤ ਘੱਟ ਪ੍ਰਗਟ ਹੋਏ ਸਭ ਅੰਤਰ ਜਾਮੀ ਬ੍ਰਹਮ ਹੈ ਬ੍ਰਹਮ ਵਸੇ ਸਭ ਥਾਂ ਮੰਦਾ ਕਿਸ ਨੂੰ ਆਖੀਐ ਸ਼ਬਦ ਵੇਖੋ ਲਿਵਲਾਏ ਬੁਰਾ ਭਲਾ ਤਿਚਰ ਆਖਦਾ ਜਿਚਰ ਹੈ ਦੂਹ ਮਾਹੇ ਗੁਰਮੁਖ ਏਕੋ ਬੂਜਿਆ ਇੱਕ ਸਮਾਏ ਸਮਾਏ ਸੇਵਾ ਸਾ ਪ੍ਰਭਾਵ ਸੀ ਜੋ ਪ੍ਰਭ ਥਾ ਪਾਏ ਥਾਏ ਜਾਂ ਨਾਨਖਰ ਅਰਾਧਿਆ ਗੁਰਚਰਨੀ ਚਿਤ ਲਾਏ ਰਾਗ ਸੂਹੀ ਅਸ਼ਟਪਤੀਆਂ ਮਹਿਲਾ ਚੌਥਾ ਘਰ ਦੂਜਾ ਇੱਕ ਓਂਕਾਰ ਫਗੁਰ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੁਣ ਤਿਸ ਪੈ ਆਪ ਵਿੱਚ ਆਈ ਦਰਸ਼ਨ ਹਰ ਦੇਖਣ ਕਹਿ ਤਾਈ ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਧਿਆਈ ਰਹਾਉ ਜੇ ਸੁੱਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਧਿਆਈ ਜੇ ਭੁੱਖ ਦੇ ਤਾਂ ਇੱਥੇ ਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾਂ ਜੋ ਦੇਵੇ ਸੁੱਖ ਆਈ ਨਾਨਕ ਗਰੀਬ ਢਹਿ ਪਿਆ ਦੁਆਰੇ ਹਰ ਮੇਲ ਲਹੇ ਵਡਿਆਈ ਅੱਖੀ ਕਾੜ ਧਰੀ ਚਰਨਾ ਤਲ ਸਭ ਧਰਤੀ ਵਿੱਚ ਮਤ ਪਾਈ ਜੇ ਪਾਸ ਬਹਾਲੇ ਤਾਂ ਤੁਝੇ ਅਰਾਧੀ ਜੇ ਮਾਰ ਕੱਢੇ ਪੀ ਧਿਆਹੀ ਜੇ ਲੋਕ ਸਲਾਏ ਤਾਂ ਤੇਰੀ ਉਪਮਾ ਜੇ ਨਿੰਦੇ ਤਾਂ ਛੋੜ ਨਾ ਜਾਈ ਜੇ ਤੁਧ ਬਲ ਰਹੇ ਤਾਂ ਕੋਈ ਕਿਹੂ ਆਖੋ ਤੁਧ ਵਿਸਰੈ ਮਰ ਜਾਈ ਵਾਰ ਵਾਰ ਜਾਈ ਗੁਰੂ ਉੱਪਰ ਪੈ ਪੈਰੀ ਸੰਤ ਬਣਾਈ ਨਾਨਕ ਵਿਚਾਰਾ ਭਇਆ ਦੀਵਾਨਾ ਹਰ ਤੋ ਦਰਸ਼ਨ ਕਹਿ ਤਾਈ ਚੱਖੜ ਚਾਂਗੀ ਮੀਂਹ ਵਰਸੇ ਪੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰਸਿੱਖ ਲੰਘ ਗੁਰ ਪਹਿ ਜਾਈ ਜਿਉਂ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰਮਿਣ ਮਰ ਜਾਈ ਜਿਉਂ ਧਰਤੀ ਸੋਭ ਕਰੇ ਜਲ ਵਰਸੈ ਤਿਉਂ ਸਿੱਖ ਗੁਰ ਮਿਲ ਵਿਕਸਾਈ ਸੇਵਕਾ ਹੋਏ ਸੇਵਕ

ਅੱਖੀ ਗੁਰ ਪੈਰ ਤਰਾਈ, ਅਨੇਕ ਉਪਾਵ ਕਰੀ ਗੁਰ ਕਾਰਨ, ਗੁਰ ਭਾਵੇ ਸੋ ਥਾਏ ਪਾਈ, ਰਹਿਣ ਦਿਨਸ ਗੁਰ ਚਰਨ ਰਾਧੀ, ਦਇਆ ਕਰੋ ਮੇਰੇ ਸਾਈਂ, ਨਾਨਕਾ ਜੀਓ ਪਿੰਡ ਗੁਰੂ ਹੈ, ਗੁਰਮਿਲ ਤ੍ਰਿਪਤ ਅਘਾਈ, ਨਾਨਕਾ ਪ੍ਰਭ ਪੂਰ ਰਹਿਓ ਹੈ, ਜਤ ਕਤ ਤਤ ਗੁਸਾਈਂ। ਰਾਗ ਸੂਹੀ ਮਹੱਲਾ ਚੌਥਾ, ਅਸ਼ਟਪਤੀਆਂ ਘਰ ਦਸਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ ਅੰਦਰ ਸੱਚਾ ਨਿਹੁ ਲਾਏ ਪ੍ਰੀਤਮ, ਆਪਣੇ ਤਨ ਮਨ ਹੋਏ ਨਿਹਾਲ, ਜਾਂ ਗੁਰਦੇਖਾਂ ਸਾਹਮਣੇ ਮੈਂ ਹਰ ਹਰ ਨਾਮ ਸਾਹ, ਗੁਰਪੁਰੇ ਤੇ ਪਾਇਆ ਅੰਮ੍ਰਿਤ ਅਗਮ ਅਥਾ ਰਹਾਉ, ਸਤਿਗੁਰ ਵੇਖ ਵਿਗਸੀਆ ਹਰ ਨਾਮੇ ਲੱਗਾ ਪਿਆਰ, ਕਿਰਪਾ ਕਰਕੇ ਮੇਲੀਅਨ ਪਾਇਆ ਮੁੱਖ ਦੁਆਰ, ਸਤਿਗੁਰ ਬਿਰਹੀ ਨਾਮ ਕਾ ਜੇ ਮਿਲੇ ਤਾਂ ਤਨ ਮਨ ਦਿਓ, ਜੇ ਪੂਰਬ ਹੋਏ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਏ, ਸਤਿਗੁਰ ਗੁਰ ਸੁੱਤਿਆਂ ਗੁਰ ਸਲਾਹੀ ਹੈ, ਉੱਠਦਿਆਂ ਪੀ ਗੁਰ ਅਲਾਓ, ਕੋਈ ਐਸਾ ਗੁਰਮੁਖ ਜੇ ਮਿਲੇ ਉਹ ਤਾਂ ਕੇ ਧੋਵਾਂ ਪਾਓ, ਕੋਈ ਐਸਾ ਸੱਜਣ ਲੋੜ ਲਹੋ ਮੈਂ ਪ੍ਰੀਤਮ ਦੇਹ ਮਿਲਾਏ, ਸਤਿਗੁਰ ਮਿਲਿਆ ਹਰ ਪਾਇਆ, ਮਿਲਿਆ ਸਹਿ ਸਬਾਏ, ਸਤਿਗੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਓ, ਹਾਂ ਤਿਸ ਬਿਨ ਘੜੀ ਨਾ ਜੀਵੂ, ਬਿਨ ਦੇਖੇ ਮਰ ਜਾਓ, ਜਿਉਂ ਮਛਲੀ ਬਿਨ ਪਾਣੀਏ ਰਹੇ ਨਾ ਕਿਤੇ ਉਪਾਏ।

ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ ਹਾਂ। ਹਰ ਹਰ ਨਾਮ ਰਤਨ ਹੈ, ਗੁਰਤੁੱਠਾ ਦੇਵੇ ਮਾਏ, ਮੈਂ ਤਾਂ ਸੱਚੇ ਨਾਮ ਕੀ ਹਰ ਨਾਮ ਰਹਾਂ ਲਿਵਲਾਏ। ਗੁਰ ਗਿਆਨ ਪਦਾਰਥ ਨਾਮ ਹੈ, ਹਰ ਨਾਮੋ ਦੇਹ ਦ੍ਰਿੜਾਏ, ਜਿਸ ਪ੍ਰਾਪਤ ਸੋ ਲਹੇ, ਗੁਰਚਰਨੀ ਲਾਗੇ ਆਏ। ਅਕਥ ਕਹਾਣੀ ਪ੍ਰੇਮ ਕੀ, ਕੋ ਪ੍ਰੀਤਮ ਆਖੇ ਆਏ, ਤਿਸ ਦੇਵਾਂ ਮਨ ਆਪਣਾ ਨਿਵ ਨਿਵ ਲਾਗਾਂ ਪਾਏ। ਸੱਜਣ ਮੇਰਾ ਏਕ ਤੂੰ, ਕਰਤਾ ਪੁਰਖ ਸੁਜਾਨ, ਸਤਿਗੁਰ ਮੀਤ ਮਿਲਾਇਆ, ਮੈਂ ਸਦਾ ਸਦਾ ਤੇਰਾ ਤਾਣ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਰਾਮ ਨਾਮ ਤਨ ਸੰਚਿਆ, ਸਾਬਤ ਪੂੰਜੀ ਰਾਸ, ਨਾਨਕ ਦਰਗਹਿ ਮੰਨਿਆ, ਗੁਰਪੁਰੈ ਸ਼ਾਬਾਸ਼। ਰਾਗ ਸੂਈ ਅਸ਼ਟਪਤੀਆਂ ਮਹੱਲਾ ਪਹਿਲਾ, ਰਾਗ ਸੂਈ ਅਸ਼ਟਪਤੀਆਂ ਮਹੱਲਾ ਪੰਜਵਾਂ, ਘਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਉਰਜ ਰਿਹੋ ਵਿਖਿਆ ਕੈ ਸੰਗਾ, ਮੁਨੇ ਵਿਆਪਤ ਅਣਕ ਤਰੰਗਾ, ਮੇਰੇ ਮਨ ਅਗਮ ਅਗੋਚਰ, ਕਤ ਪਾਈਏ ਪੁਰ

0: ਨਾ ਸੂਜੇ ਮਹਾਂ ਗੁਬਾਰਾ, ਭ੍ਰਮਤ ਵਿਆਪਤ ਜਰੇ ਕਵਾਰਾ, ਜਾਣ ਨਾ ਪਾਈਏ ਪ੍ਰਭ ਦਰਪਾਰਾ, ਆਸਾ ਅੰਦੇਸਾ ਬੰਦ ਪੁਰਾਣਾ, ਮਹਿਲ ਨਾ ਪਾਵੇ ਫਿਰਤ ਬਿਗਾਨਾ, ਸਗਲ ਵਿਆਦ ਕਹਿ ਵਸ ਕਰ ਦੀਨਾ, ਫਿਰਤ ਪਿਆਸ ਜਿਉਂ ਜਲ ਬਿਨ ਮੀਨਾ, ਕਛੂ ਸਿਆਣਪ ਉਕਤ ਨਾ ਮੋਰੀ, ਏਕ ਆਸ ਠਾਕੁਰ ਪ੍ਰਭ ਤੋਰੀ, ਕਰੋ ਬੇਨਤੀ ਸੰਤਨ ਪਾਸੇ, ਮੇਲ ਲਇਓ ਨਾਨਕ ਅਰਦਾਸੇ, ਭਇਓ ਕਿਰਪਾਲ ਸਾਧ ਸੰਗ ਪਾਇਆ, ਨਾਨਕ ਤ੍ਰਿਪਤੇ ਪੂਰਾ ਪਾਇਆ, ਰਹਾਉ ਦੂਜਾ ਰਾਗ ਸੂਈ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਥਨ ਮੋਹ ਅਗਨ ਸੋਖ ਸਾਗਰ
1: ਮਿਥਨ ਮੋਹਨ ਅਗਨ ਸੋਖ ਸਾਗਰ ਕਰ ਕਿਰਪਾ ਉਦਾਰ ਹਰ ਨਾਗਰ ਚਰਨ ਕਮਲ ਸਰਨਾਏ ਨਾਰਾਇਣ ਦੀਨਾ ਨਾਥ ਭਗਤ ਪਾਰਾਇਣ ਰਹਾਉ ਅਨਾਥਾ ਨਾਥ ਭਗਤ ਪੈ ਮੇਟਨ ਸਾਧ ਸੰਗ ਜਮ ਦੂਤ ਨਾ ਪੇਟਣ ਜੀਵਨ ਰੂਪ ਅਨੂਪ ਦਿਆਲਾ ਰਵਣ ਗੁਣਾ ਕਟੀਐ ਜਮ ਜਾਲਾ ਅੰਮ੍ਰਿਤ ਨਾਮ ਰਸਨ ਨਿਤ ਜਾਪੈ ਰੋਗ ਰੂਪ ਮਾਇਆ ਨਾ ਵਿਆਪੈ ਜਪ ਗੋਵਿੰਦ ਸੰਗੀ ਸਭ ਤਾਰੇ ਪੋਹਤ ਨਾਹੀ ਪੰਚ ਬਟਵਾਰੇ ਮਨ ਵਚ ਕਰਮ ਪ੍ਰਭ ਏਕ ਤਿਆਏ ਸਰਵ ਫਲਾ ਸੋਈ ਜਨ ਪਾਏ ਤਾਰ ਅਨੁਗ੍ਰਹਿ ਆਪਣਾ ਪ੍ਰਭ ਕੀਨਾ ਕੇਵਲ ਨਾਮ ਭਗਤ ਰਸ ਦੀਨਾ ਆਦ ਮਦ ਅੰਤ ਪ੍ਰਭ ਸੋਈ ਨਾਨਕ ਤਿਸ ਵਿਨ ਅਵਰ ਨਾ ਕੋਈ ਰਾਗ ਸੂਹੀ ਮਹੱਲਾ ਪੰਜਵਾਂ ਅਸ਼ਟਪਦੀਆਂ ਕਰ ਨੌ ਮਾਈ ਕਿਉਂ ਕਾਰ ਸਤਿਗੁਰ ਪ੍ਰਸਾਦ ਜਿਨ ਡਿਠਿਆ ਮਨ ਰਹਿਸੀਐ ਕਿਉਂ ਪਾਈਐ ਤਿਨੈ ਸੰਗ ਜੀਓ ਸੰਤ ਸਜਨ ਮਨ ਮਿੱਤਰ ਸੇ

ਬਿਸਰ ਨਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀਏ ਕਿਉਂਕਾਰ ਸਤਿਗੁਰ ਪ੍ਰਸਾਦ ਮੰਜ ਕੁਚੰਜੀ ਅਮਾਵਣ ਡੋਸੜੇ ਹੋ ਕਿਉਂ ਸੋਹਰਾਵਣ ਜਾਓ ਜੀਓ ਇੱਕ ਦੋ ਇੱਕ ਚੜੰਦੀਆਂ।

ਇੱਕ ਟਟੋਲ ਨਾ ਅੰਬੜਾ ਹੋ ਸਦ ਕਰਵਾਨੇ ਤੇਰੇ ਜਾਉ ਜੀਓ ਸੋਇਨਾ ਰੂਪ ਰੰਗਲਾ ਮੋਤੀ ਤੈ ਮਾਣਕ ਜੀਓ ਸੇ ਵਸਤ ਸਹਿ ਦਿੱਤੀ ਆ।

ਜਾਣਦਾ ਮੈਂ ਕਹਿਆ ਸਭ ਹੁਕਮ ਆਏ ਜਿਉ ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀਆ ਪਸਾਉ ਜਿਉ ਮੈਂ ਬੋੜ ਨ ਤ੍ਰਿਸ਼ਨਾ ਪੁੱਕ

ਪਈ ਦੇਖ ਗੁਣਾ ਅਨਹਦ ਸ਼ਬਦ ਅਗਾਜਾ ਰਾਮ ਸ਼ਬਦ ਵਿਚਾਰੀ ਕਰਨੀ ਸਾਰੀ ਰਾਮ ਨਾਮ ਨਿਸਾਣੋ ਨਾਮ ਬਿਨਾ ਕੋਟੇ ਨਹੀਂ ਠਾਹਰ ਨਾਮ ਰਤਨ ਪਰਵਾਣੋ ਪਤ ਮਤ ਪੂਰੀ ਪੂਰਾ ਪਰਵਾਣਾ ਨਾ ਆਵੈ ਨਾ ਜਾਸੀ ਨਾਨਕ ਗੁਰਮੁਖ ਆਪ ਪਛਾਣੈ ਪ੍ਰਭ ਜੈਸੇ ਅਵਿਨਾਸੀ ਏਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਸੰਤ ਮਹੱਲਾ ਪਹਿਲਾ ਕਰ ਚੌਥਾ ਜਿਨ ਕੀਆ ਤਿਨ ਦੇਖਿਆ ਜਗ ਤੰਦੜੈ ਲਾਇਆ ਦਾਨ ਤੇਰੇ ਕਟ ਚਾਨਣਾ ਤਨ ਚੰਦ ਦਿਪਾਇਆ ਚੰਦੋ ਦਿਪਾਇਆ ਦਾਨ ਹਰ ਕਹਿ ਦੁਖ ਅੰਧੇਰਾ ਉੱਠ ਗਿਆ ਗੁਣ ਜੰਝ ਲਾੜੇ ਨਾਲ ਸੋਹੈ ਪਰਖ ਮੋਹਣੀਏ ਲਿਆ ਵਿਵਾਹ ਹੋਆ ਸਭ ਸੇਤੀ ਪੰਚ ਸ਼ਬਦੀ ਆਇਆ ਜਿਨ ਕੀ ਆ ਤਿਨ ਦੇਖਿਆ ਜਗ ਤੰਦੜੈ ਲਾਇਆ ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ ਇਹ ਤਨ ਜਿਨ ਸਿਉ ਗਾਂਡਿਆ ਮਨ ਲੀ ਅੜਾ

ਪਾਵੇ ਸੱਚ ਪਾਵੇ ਸੱਚ ਕੀ ਮਤ ਕਿਉਂ ਟਲੈ ਇਸਨਾਨ ਦਾਨ ਸੁਗਿਆਨ ਭਜਨ ਆਪ ਛਲਿਓ ਕਿਉਂ ਛਲੈ ਪਰਪੰਚ ਮੋਹ ਵਿਕਾਰ ਥਾਕੇ ਕੂੜ ਕਪਟ ਨਾ।

ਅੰਮ੍ਰਿਤ ਪੀਆ, ਮਾਥੇ ਅੰਮ੍ਰਿਤ ਪੀਆ ਏ ਮਨ ਦੀਆ, ਗੁਰ ਪੈ ਮੁੱਲ ਕਰਾਇਆ, ਆਪੜ ਨਾ ਪ੍ਰਭ ਸਹਿਜ ਪਛਾਤਾ, ਜਾ ਮਨ ਸਾਚੇ ਲਾਇਆ, ਤਿਸ ਨਾਲ ਗੁਣ ਗਾਵਾਂ ਜੇ ਤਿਸ ਪਾਵਾਂ, ਕਿਉਂ ਮਿਲੇ ਹੋਏ ਪਰਾਇਆ, ਸਾਹਿਬ ਸੋ ਸਾਲਾ ਹੀ ਹੈ ਜਿਨ ਜਗ ਤੇ ਉਪਾਇਆ, ਆਏ ਗਿਆ ਕੀ ਨਾ ਆਇਓ, ਕਿਉਂ ਆਵੇ ਜਾਤਾ, ਪ੍ਰੀਤਮ ਸਿਓ ਮਨ ਮਾਨਿਆ ਹਰ ਸੇਤੀ ਰਾਤਾ, ਸਾਹਿਬ ਰੰਗ ਰਾਤਾ ਸੱਚ ਕੀ ਬਾਤਾ, ਜਿਨ ਬਿੰਬ ਕਾ ਕੋਟ ਸਾਰਿਆ, ਪੰਚ ਪੂ ਨਾਇਕੋ ਆਪ ਸਿਰੰਦਾ, ਜਿਨ ਸੱਚ ਕਾ ਪਿੰਡ ਸਵਾਰਿਆ, ਹਮ ਅਵਗੁਣਿਆ ਰੇ।

ਦੂਜਾ ਇੱਕੇ ਓਂਕਾਰ ਸਤਿਗੁਰ ਪ੍ਰਸਾਦ। ਸੁੱਖ ਸੋਹਿਲੜਾ ਹਰ ਤਿਆਵੋ, ਗੁਰਮੁਖ ਹਰ ਫਲ ਪਾਵੋ, ਗੁਰਮੁਖ ਫਲ ਪਾਵੋ ਹਰ ਨਾਮ ਤਿਆਵੋ। ਜਨਮ ਜਨਮ ਕੇ ਦੁੱਖ ਨਿਵਾਰੈ, ਬਲਿਹਾਰੀ ਗੁਰ ਆਪਣੇ ਬਿਟਹੋ, ਜਿਨ ਕਾਰਜ ਸਭ ਸਵਾਰੇ। ਹਰ ਪ੍ਰਭ ਕਿਰਪਾ ਕਰੇ ਹਰ ਜਾਪੋ, ਸੁਖ ਫਲ ਹਰ ਜਨ ਪਾਵੋ। ਨਾਨਕ ਕਹੇ ਸੁਣੋ ਜਨ ਪਾਹੀ, ਸੁਖ ਸੋਹਿਲੜਾ ਹਰ ਤਿਆਵੋ। ਸੁਣ ਹਰ ਗੁਣ ਪੀਨੇ ਸਹਿਜ ਸਮਾਏ, ਗੁਰਮਤਿ ਸਹਿਜੇ ਨਾਮ ਤਿਆਏ। ਜਿਨ ਕੋ ਤੁਰ ਲਿਖਿਆ ਤਿਨ ਗੁਰ ਮਿਲਿਆ, ਤਿਨ ਜਨ ਮਰਨ ਪਉ ਪਾਗਾ।

ਸਭ ਜਗ ਪਰਮਿਆ, ਅੰਤ ਗਿਆ ਪਛਤਾਣਿਆ, ਕੋਟ ਮਦੈ ਕਿਨੇ ਪਛਾਣਿਆ, ਹਰ ਨਾਮਾ ਸੱਚ ਸੋਈ, ਨਾਨਕ ਨਾਮ ਲੈ ਵਡਿਆਈ, ਦੂਜੇ ਪਾਏ ਪਤ ਖੋਈ, ਭਗਤਾਂ ਕੇ ਕਰ ਕਾਰਜ ਸੱਚਾ, ਹਰ ਗੁਣ ਸਦਾ ਬਖਾਣੇ ਰਾਮ, ਭਗਤ ਖਜ਼ਾਨਾ ਆਪੇ ਦੀਆ, ਕਾਲ ਕੰਟਕ ਮਾਰ ਸਮਾਣੇ ਰਾਮ, ਕਾਲ ਕੰਟਕ ਮਾਰ ਸਮਾਣੇ, ਹਰ ਮਨ ਪਾਣੇ ਨਾਮ ਨਿਧਾਨ ਸੱਚ ਪਾਇਆ, ਸਦਾ ਅਖੁੱਟ ਕਦੇ ਨਾ ਸਦਾ ਅਖੁੱਟ ਕਦੇ ਨਾ ਖੁੱਟੇ, ਹਰ ਦੀਆ ਸਹਿਜ ਸਪਾਇਆ, ਹਰ ਜਨ ਉੱਚੇ ਸਦ ਹੀ ਉੱਚੇ, ਗੁਰ ਕੈ ਸ਼ਬਦ ਸੁਹਾਇਆ, ਨਾਨਕ ਆਪੇ ਬਖਸ਼ ਮਿਲਾਏ, ਜੁਗ ਜੁਗ ਸੋਭਾ ਪਾਇਆ, ਸੁਹੀ ਮਹੱਲਾ ਤੀਜਾ, ਸ਼ਬਦ ਸੱਚੇ ਸੱਚ ਸੋਹਿਲਾ, ਜਿੱਥੇ ਸੱਚੇ ਕਾ ਹੋਏ ਵਿਚਾਰੋ ਰਾਮ, ਹਉਮੈ ਸਭ ਕਿਲ ਵਿਖ ਕਾਟੇ, ਸੱਚ ਸੱਚ ਰੱਖਿਆ ਉਰ ਤਾਰੇ ਰਾਮ, ਸੱਚ ਰੱਖਿਆ ਉਰ ਤਾਰੇ, ਦੁੱਤਰ ਤਾਰੇ ਫਿਰ ਪਵਜਲ ਤਰ ਨਾ ਹੋਈ, ਸੱਚਾ ਸਤਿਗੁਰ ਸੱਚੀ ਬਾਣੀ, ਜਿਨ ਸੱਚ ਵਿਖਾਲਿਆ ਸੋਈ, ਸੱਚੇ ਗੁਣ ਗਾਵੇ ਸੱਚ ਸਮਾਵੇ, ਸੱਚ ਪਾਕ ਸੱਚ ਵੇਖੀ ਸਭ ਸੋਈ, ਨਾਨਕ ਸੱਚਾ ਸਾਹਿਬ ਸੱਚੀ ਨਾਈ, ਸੱਚ ਨਿਸਤਾਰਾ ਹੋਈ, ਸੱਚੇ ਸਤਿਗੁਰ ਸੱਚ ਬੁਝਾਇਆ, ਪੱਥ ਰਾਖੇ ਸੱਚ ਸੋਈ ਰਾਮ, ਸੱਚਾ ਭੋਜਨ ਪਾਓ ਸੱਚਾ ਹੈ, ਸੱਚੇ ਨਾਮ ਸੁਖ ਹੋਈ ਰਾਮ, ਸੱਚੇ ਨਾਮ ਸੁਖ ਹੋਈ, ਮਰੇ ਨਾ ਕੋਈ, ਗਰਭ ਨਾ ਜੂਨੀ ਵਾਸਾ, ਜੋਤੀ ਜੋਤ ਮਿਲਾਈ ਸੱਚ ਸਮਾਈ, ਸੱਚ ਨਾਏ ਪਰਗਾਸਾ, ਜਿਨੀ ਸੱਚ ਜਾਤਾ ਸੇ ਸੱਚੇ ਹੋਏ, ਆਂਦਿਨ ਸੱਚ ਧਿਆਇਨ, ਨਾਨਕ ਸੱਚ ਨਾਮ ਜਿਨ ਹਿਰਦੈ ਵਸਿਆ, ਨਾ ਵਿਛੜ ਦੁਖ ਪਾਇਨ, ਸੱਚੀ ਬਾਣੀ ਸੱਚੇ ਗੁਣ ਗਾਵੈ, ਤਿਤ ਕਰ ਸੋਹਿਲਾ ਹੋਈ ਰਾਮ, ਨਿਰਮਲ ਗੁਣ ਸਾਚੇ ਤਨ ਮਨ ਸਾਚਾ, ਵਿੱਚ ਸਾਚਾ ਪੁਰਖ ਪ੍ਰਭ ਸੋਈ ਰਾਮ, ਸੱਚ ਸਭ ਸੱਚ ਵਰਤੈ ਸੱਚੋ ਬੋਲੈ, ਜੋ ਸੱਚ ਕਰੇ ਸੋ ਹੋਈ, ਜੈ ਦੇਖਾਂ ਤੈ ਸੱਚ ਪਸਰਿਆ, ਅਵਰ ਨ ਦੂਜਾ ਕੋਈ, ਸੱਚੇ ਉਪਜੈ ਸੱਚ ਸਮਾਏ, ਪਰ ਮਰ ਜਨਮੈ ਦੂਜਾ ਹੋਈ, ਨਾਨਕ ਸਭ ਕਿਛ ਆਪੇ ਕਰਤਾ, ਆਪ ਕਰਾਵੈ ਸੋਈ, ਸੱਚੇ ਭਗਤ ਸੋਹੇ ਦਰਬਾਰੇ, ਸੱਚੋ ਸੱਚ ਬਖਾਣੇ ਰਾਮ, ਕਟ ਅੰਤਰੇ ਸੱਚੀ ਬਾਣੀ, ਸੱਚੋ ਆਪ ਪਛਾਣੇ ਰਾਮ, ਆਪ ਪਛਾਣੇ ਤਾਂ ਸੱਚ ਜਾਣੇ,

ਨਾਨਕ ਜਿਸ ਕੋ ਮਸਤਕ ਲਿਖਿਆ ਤਿਸ ਸੱਚ ਪ੍ਰਾਪਤ ਹੋਈ ਸੁਹੀ ਮਹੱਲਾ ਤੀਜਾ ਜੁਗ ਚਾਰੇ ਤਨ ਜੇ ਪਵੈ ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ ਨਿਚਲ ਰਾਜ ਸਦਾ ਹਰ ਕੇਹਰਾ ਤਿਸ ਬਿਨ ਅਵਰ ਨਾ ਕੋਈ ਰਾਮ ਤਿਸ ਬਿਨ ਅਵਰ ਨਾ ਕੋਈ ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ ਤਨ ਪਿਰ ਮਿਲਾਵਾ ਹੋਆ ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਮ ਹੈ ਮੁਕਤ ਨਾ ਹੋਈ ਨਾਨਕ ਕਾਮਣ ਕੰਤੈ ਰਾਵੇ ਮਨ ਮਾਨਿਆ ਸੁਖ ਹੋਈ ਸਤਿਗੁਰ ਸੇਵ ਤਨ ਬਾਲੜੀਏ।

ਪਤੀ ਕਟ ਚਾਨਣ ਹੋਆ, ਪ੍ਰਭ ਰਵ ਰਹਿਆ ਸਭ ਥਾਈ ਰਾਮ, ਪ੍ਰਭ ਰਵ ਰਹਿਆ ਸਭ ਥਾਈ ਮਨ ਵਸਾਈ, ਪੂਰਵ ਲਿਖਿਆ ਪਾਇਆ ਸੇਜ ਸੁਖਾਲੀ, ਮੇਰੇ ਪ੍ਰਭ ਪਾਣੀ ਸੱਚ ਸ਼ਿਗਾਰ ਬਣਾਇਆ, ਕਾਮਣ ਨਿਰਮਲ ਹਮੈ ਮਲ ਖੋਈ, ਗੁਰਮਤਿ ਸੱਚ ਸਮਾਈ, ਨਾਨਕ ਆਪ ਮਿਲਾਈ, ਕਰਤੈ ਨਾਮ ਨਵੈ ਨਿਧ ਪਾਈ, ਸੂਹੀ ਮਹੱਲਾ ਤੀਜਾ, ਹਰ ਹਰੇ ਹਰ ਗੁਣ ਗਾਵੋ, ਗੁਰ ਹਰ ਗੁਰਮੁਖੇ ਪਾਏ ਰਾਮ, ਆਂਦਿਨੋ ਸ਼ਬਦ ਰਵੋ ਅਨਹਦ ਸ਼ਬਦ ਵਜਾਏ ਰਾਮ, ਅਨਹਦ ਸ਼ਬਦ ਵਜਾਏ ਹਰ ਜਿਉ ਕਰ ਆਏ, ਹਰ ਗੁਣ ਗਾਵੋ ਨਾਰੀ, ਆਂਦਿਨ ਭਗਤ ਕਰੇ ਗੁਰ ਆਗੇ ਸਾਹ ਤਨ ਕੰਤ ਪਿਆਰੀ, ਗੁਰ ਕਾ ਸ਼ਬਦ ਵਸਿਆ ਕਟ ਅੰਤਰ, ਸੇ ਜਨ ਸ਼ਬਦ ਸੁਹਾਏ, ਨਾਨਕ ਤਿਨ ਕਰ ਸਦ ਹੀ ਸੋਲਾ, ਹਰ ਕਰ ਕਿਰਪਾ ਕਰ ਆਏ, ਭਗਤਾਂ ਮਨ ਆਨੰਦ ਪਿਆ, ਹਰ ਨਾਮ ਰਹੇ ਲਿਵਲਾ ਹੇ ਰਾਮ, ਗੁਰਮੁਖੇ ਮਨ ਨਿਰਮਲ ਹੋਆ, ਨਿਰਮਲ ਹਰ ਗੁਣ ਗਾਏ ਰਾਮ, ਨਿਰਮਲ ਗੁਣ ਗਾਏ ਨਾਮ ਮਨ ਵਸਾਏ, ਹਰ ਕੀ ਅੰਮ੍ਰਿਤ ਬਾਣੀ, ਜਿਨੈ ਮਨ ਵਸਿਆ ਸੀ ਜਨ ਨਿਸਤਰੇ, ਕਟ ਕਟ ਸ਼ਬਦ ਸਮਾਣੀ, ਤੇਰੇ ਗੁਣ ਗਾਵੇ ਸਹਿਜ ਸਮਾਏ, ਸ਼ਬਦੇ ਮੇਲ ਮਿਲਾਏ, ਨਾਨਕ ਸਫਲ ਜਨਮ ਤਿਨ ਕੇਰਾ, ਜੇ ਸਤਿਗੁਰ ਹਰ ਮਾਰਗ ਪਾਏ, ਸੰਤ ਸੰਗਤ ਸਿਉ ਮੇਲ ਪਿਆ, ਹਰ ਹਰ ਨਾਮ ਸਮਾਏ ਰਾਮ, ਗੁਰ ਕੈ ਸ਼ਬਦ ਸਦ ਜੀਵਨ ਮੁਕਤ ਪਏ, ਹਰ ਕੈ ਨਾਮ ਲਿਵ ਲਾਏ ਰਾਮ, ਹਰ ਨਾਮ ਚਿਤ ਲਾਏ ਗੁਰ ਮੇਲ ਮਿਲਾਏ, ਮਨੁਆ ਰਤਾ ਹਰ ਨਾਲੇ, ਸੁਖਦਾਤਾ ਪਾਇਆ ਮੋਹ ਚੁਕਾਇਆ, ਅੰਦਿਨ ਨਾਮ ਸੰਭਾਲੇ, ਗੁਰ ਸ਼ਬਦੇ ਰਾਤਾ ਸਹਿਜੇ ਮਤਾ, ਨਾਮ ਮਨ ਵਸਾਏ, ਨਾਨਕ ਤਿਨ ਕਰ ਸਦ ਹੀ ਸੋਲਾ, ਜੇ ਸਤਿਗੁਰ ਸੇਵ ਸਮਾਏ, ਬਿਨ ਸਤਿਗੁਰ ਜਗ ਪਰਮ ਭੁਲਾਇਆ, ਹਰ ਕਾ ਮੈਲ ਨਾ ਪਾਇਆ ਰਾਮ, ਗੁਰਮੁਖੇ ਇਕ ਮੇਲ ਮਿਲਾਇਆ, ਤਿਨ ਕੈ ਦੁਖ ਗਵਾਇਆ ਰਾਮ, ਤਿਨ ਕੈ ਦੁਖ ਗਵਾਇਆ ਜਾ ਹਰ ਮਨ ਪਾਇਆ, ਸਦਾ ਗਵੇ ਰੰਗ ਰਾਤੇ, ਹਰ ਕੇ ਭਗਤ ਸਦਾ ਜਨ ਨਿਰਮਲ, ਜੁਗ ਜੁਗ ਸਦ ਹੀ ਜਾਤੇ, ਸਾਚੀ ਭਗਤ ਕਰੇ ਦਰ ਜਾਪੇ, ਕਰ ਦਰ ਸੱਚਾ ਸੋਈ, ਨਾਨਕ ਸੱਚਾ ਸੋਹਿਲਾ, ਸੱਚੀ ਸੱਚ ਬਾਣੀ, ਸ਼ਬਦੇ ਹੀ ਸੁਖ ਹੋਈ, ਸੂਹੀ ਮਹੱਲਾ ਤੀਜਾ, ਜੇ ਲੋੜ ਹੈ ਵਰ ਵਲ ਲੜੀਏ, ਤਾਂ ਗੁਰ ਚਰਨੀ ਚਿਤ ਲਾਏ ਰਾਮ, ਸਦਾ ਹੋਵੇ ਸੋਹਾਗਣੀ, ਹਰ ਜਿਉ ਮਰੇ ਨਾ ਜਾਏ ਰਾਮ, ਹਰ ਜਿਉ ਮਰੇ ਨਾ ਜਾ

ਕਾ ਪ੍ਰੀਤਮ ਬਿਸੁਰ ਗਏ ਬਕਬਾਇਆ ਰਹਾਉ ਦੂਜਾ ਮਾਰੂ ਮਹੱਲਾ ਪੰਜਵਾਂ ਕੋਟ ਲਾਖ ਸਰਬ ਕੋ ਰਾਜਾ ਜਿਸ ਹਿਰਦੈ ਨਾਮ ਤੁਮਾਰਾ ਜਾ ਕੋ ਨਾਮ ਨਾ ਦੀਆ ਮੇਰੇ ਸਤਿਗੁਰ ਸੇ ਮਰ ਜਨ ਮੈਂ ਗਾਵਾਰਾ ਮੇਰੇ ਸਤਿਗੁਰ ਹੀ ਪਤ ਰਾਖ ਚੀਤ ਅਵੈ ਤਬ ਹੀ ਪਤ ਪੂਰੀ ਬਿਸੁਰਤ ਰਲੀਏ ਖਾਕ ਰਹਾਉ ਰੂਪ ਰੰਗ ਖੁਸ਼ੀਆਂ ਮਨ ਭੋਗਣ ਤੇ ਸ਼ਿਦਰ ਵਿਕਾਰਾ ਹਰ ਕਾ ਨਾਮ ਨਿਦਾਨ ਕਲਿਆਣਾ ਸੁਖ ਸਹਿਜ ਇਹ ਸਾਰਾ ਮਾਇਆ ਰੰਗ ਬਿਰੰਗ ਖਿਨੈ ਮੈਂ ਜਿਉਂ ਬਹਾਦਰ ਕੀ ਛਾਇਆ ਸੇ ਲਾਲ ਭਏ ਗੂੜੇ ਰੰਗਰਾ ਤੇ ਜਿਨ ਗੁਰ ਮਿਲ ਹਰ ਹਰ ਗਾਇਆ ਊਚ ਮੂਚ ਅਪਾਰ ਸਵਾਮੀ ਊਚ ਮੂਚ ਅਪਾਰ ਸਵਾਮੀ ਅਗਮ ਦਰਬਾਰਾ ਨਾਮੋ ਵਡਿਆਈ ਸੋਭਾ ਨਾਨਕ ਖਸਮ ਪਿਆਰਾ ਮਾਰੂ ਮਹੱਲਾ ਪੰਜਵਾਂ ਕਰ ਚੌਥਾ ਏਕ ਓਂਕਾਰ ਸਤਿਗੁਰ ਪ੍ਰਸਾਦ ਓਂਕਾਰ ਉਤਪਤੀ ਕੀਆ ਦਿਨ ਸਭ ਰਾਤੀ ਵਣ ਤ੍ਰਿਣ ਤ੍ਰਿਭਵਨ ਪਾਣੀ ਚਾਰ ਵੇਦ ਚਾਰੇ ਖਾਣੀ ਖੰਡ ਦੀਪ ਸਭ ਲੋਆ ਏਕ ਕਵਾਵੈ ਤੇ ਸਭ ਹੋਵਾ ਕਰਣੇ ਹਾਰਾ ਬੂਝੋ ਰੇ ਸਤਿਗੁਰ ਮਿਲੇ ਤਾਂ ਸੂਝੈ ਰੇ ਰਹਾ ਤ੍ਰੈ ਗੁਣ ਕੀਆ ਪਸਾਰਾ ਨਰਕ ਸੁਰਗ ਅਵਤਾਰਾ ਹਉਮੈ ਆਵੈ ਜਾਈ ਮਨ ਟਿਕਣ ਨਾ ਪਾਵੈ ਰਾਈ ਬਾਜ ਗੁਰੂ ਗੋਬਾਰਾ ਮਿਲ ਸਤਿਗੁਰ ਨਿਸਤਾਰਾ ਹਾਂ ਹੋਂ ਕਰਮ ਕਮਾਣੇ ਤੇ ਬੰਦ ਗਲਾਣੇ ਮੇਰੀ ਮੇਰੀ ਧਾਰੀ ਉਹਾ ਪੈਰ ਲੁਹਾਰੀ ਸੋ ਗੁਰ ਮਿਲ ਏਕ ਪਛਾਣੇ ਜਿਸ ਹੋਵੇ ਭਾਗ ਮਥਾਣੇ ਸੋ ਮਿਲਿਆ ਜੇ ਹਰਮਨ ਭਾਇਆ ਸੋ ਭੂਲਾ ਜੇ ਪ੍ਰਭੂ ਭੁਲਾਇਆ ਨੈ ਆਪੋ ਮੂਰਖ ਗਿਆਨੀ ਜੇ ਕਰਾਵੈ ਸੋ ਨਾਮ ਵਖਾਨੀ ਤੇਰਾ ਅੰਤ ਨ ਪਾਰਾ ਬਾਰਾ ਜਨ ਨਾਨਕ ਸਤ ਬੁਲਹਾਰਾ ਮਾਰੂ ਮਹੱਲਾ ਪੰਜਵਾਂ ਮੋਹਨੀ ਮੋਹਿਲੀਏ ਤ੍ਰੈ ਗੁਣੀਆਂ ਲੋਭ ਵਿਆਪੀ ਝੂਠੀ ਦੁਨੀਆਂ ਮੇਰੀ ਮੇਰੀ ਕਰ ਕੈ ਸੰਚੀ ਅੰਤ ਕੀ ਬਾਰ ਸਗਲੇ ਛਲੀਆ ਨਿਰਭਉ ਨਿਰੰਕਾਰ ਦੇ ਅਲੀਆ ਜੀ ਜੰਤ ਸਗਲੇ ਪ੍ਰਤਪਲੀਆ ਰਹਾ ਏਕੈ ਸ਼ਰਮ ਕਰ ਗਾਢੀ ਗੜ ਹੈ ਏਕੈ ਸੁਪਨੇ ਦਾਮ ਨਾ ਛੱਡ ਹੈ ਰਾਜ ਕਮਾਏ ਕਰੀ ਜਿਨ ਥੈਲੀ ਤਾਂ ਕੈ ਸੰਗਣਾ ਚੰਚਲ ਚਲੀਆ ਏਕੈ ਪ੍ਰਾਣ ਪਿੰਡ ਤੇ ਪਿਆਰੀ ਏਕ ਸੰਚੀਤਾ ਜਵਾਬ ਮਹਿਤਾਰੀ ਸੁਤ ਮੀਤ ਭਰਾ ਤੇ ਗੋਹ ਜੀ ਤਾਂ ਕੈ ਨਿਕਟ ਨ ਹੋਈ ਖਲੀਆ ਹੋਏ ਅਤੂਤ ਬੈਠੇ ਲੈ ਤਾਰੀ ਜੋਗੀ ਜਤੀ ਪੰਡਿਤ ਬੀਚਾਰੀ ਗ੍ਰਹਿ ਮੜੀ ਮਸਾਣੀ ਬਨ ਮੈਂ ਬਸਤੇ ਊਠ ਤਿਨਾ ਕਹਿ ਲਾਗੀ ਪਲੀਆ ਕਾਟੇ ਬੰਦਨ ਠਾਕੁਰ ਜਾ ਕੇ ਹਰ ਹਰ ਨਾਮ ਬਸਿਓ ਜੀ ਤਾਂ ਕਹਿ ਸਾਧ ਸੰਗ ਭਏ ਜਨ ਮੁਕਤੇ ਗਤ ਪਾਈ ਨਾਨਕ ਨਦਰ ਨਿਹਲੀਆ ਮਾਰੂ ਮਹੱਲਾ ਪੰਜਵਾਂ ਸਿਮਰੋ ਏਕ ਨਿਰੰਜਨ ਸਹੁ ਜਾਂ ਤੇ ਬਿਰਥਾ ਜਾਤ ਨਾ ਕਹੁ ਮਾਤ ਗਰਭ ਮੈਂ ਜਿਨ ਪ੍ਰਤ ਪਾਰਿਆ ਜਿਉ ਪਿੰਡ ਦੇ ਸਾਧ ਸਵਾਰਿਆ ਸੋਈ ਬਿਦਾਤਾ ਖਿਨ ਖਿਨ ਜਪੀਆ ਜਿਸ ਸਿਮਰਤ ਅਵ ਗੁਣ ਸਭ ਢਕੀਆ ਚਰਨ ਕਮਲ ਔਰ ਅੰਤਰ ਧਾਰੋ ਵਿਖਿਆ ਬੰਤੇ ਜਿਉ ਉਧਾਰੋ ਕਰਨ ਪਲਾ ਮਿਟੇ ਬਿਲ ਲਾਟਾ ਜਬ ਗੋਬਿੰਦ ਭਰਮ ਭਉ ਫਾਟਾ ਸਾਧ ਸੰਗ ਬਿਰਲਾ ਕੋ ਪਾਏ ਨਾਨਕ ਤਾਂ ਕੇ ਬਲ ਬਲ ਜਾਏ ਰਾਮ ਨਾਮ ਮਨ ਤਨ ਆਧਾਰਾ ਜੋ ਸਿਮਰੈ ਤਿਸਕਾ ਨਿਸਤਾਰਾ ਰਹਾਓ ਮਿਥਿਆ ਵਸਤ ਸਤਕਰਮਾਨੀ ਹਿਤ ਲਾਇਓ ਸੱਠ ਮੂੜ ਅਗਿਆਨੀ ਕਾਮ ਕ੍ਰੋਧ ਲੋਭ ਮਦ ਮਾਤਾ ਕੋਡੀ ਬਦਲੇ ਜਨਮ ਗਵਾਤਾ ਆਪਣਾ ਛੋੜ ਪਰਾਇਆ ਰਾਤਾ ਮਾਇਆ ਮਦ ਮਨ ਤਨ ਸੰਗ ਜਾਤਾ ਤ੍ਰਿਸ਼ਨਾ ਬੂਜਾ ਕਰਤ ਕਲੋਲਾ ਉਣੀ ਆਸ ਮਿਥਿਆ ਸਭ ਬੋਲਾ ਆਵਤ ਅਕੇਲਾ ਜਾਤ ਅਕੇਲਾ ਹਮ ਤੁਮ ਸੰਗ ਝੂਠੇ ਸਭ ਬੋਲਾ ਪਾਏ ਠਗੌਰੀ ਆਪ ਭੁਲਾਇਓ ਨਾਨਕ ਕੀਰਤਨ ਜਾਏ ਮਿਟਾਇਓ ਪਸਪੰਖੀ ਭੂਤ ਅਰ ਪ੍ਰੇਤਾ ਬਹੁ ਵਿਧ ਜੋਨੀ ਫਿਰਤ ਅਨੇਤਾ ਜੈ ਜਾਨੋ ਤੈ ਰਹਿਣ ਨ ਪਾਵੈ ਥਾਨ ਬਿਹੂਣ ਉੱਠ ਉੱਠ ਫਿਰਤਾ ਵੈ ਮਨ ਤਨ ਬਾਸਨਾ ਬਹੁਤ ਵਿਸਾਰਾ ਅਹਮ ਮੇਵ ਮੂਠੋ ਬੇਚਾਰਾ ਅਨਕ ਦੁੱਖ ਅਰ ਬਹੁਤ ਸਜਾਈ ਤਾਂ ਕਿ ਕੀਮਤ ਕਹਿਣ ਨਾ ਜਾਏ ਪ੍ਰਭ ਬਿਸੁਰਤ ਨਰਕ ਮੈਂ ਪਾਇਆ ਤੈ ਮਾਤ ਨ ਬੰਧ ਨ ਮੀਤ ਨ ਜਾਇਆ ਜਿਸ ਕਾ ਹੋਦ ਕਿਰਪਾਲ ਸਵਾਮੀ ਸੋਜਨ ਨਾਨਕ ਪਾਰਗ੍ਰਾਮੀ ਪ੍ਰਮਦ ਪ੍ਰਮਦ ਪ੍ਰਭ ਸ਼ਰਣੀ ਆਇਆ ਦੀਨਾਨਾਥ ਜਗਤ ਪਿਤਮਾਇਆ ਪ੍ਰਭ ਦਿਆਲ ਦੁੱਖ ਦਰਦ ਬਿਦਾਰਨ ਜਿਸ ਭਾਵਤ ਹੀ ਨਿਸਤਾਰਨ ਅੰਧਕੂਪ ਤੇ ਕੱਢ ਨਹਾਰਾ ਪ੍ਰੇਮ ਭਗਤ ਹੋਵਤ ਨਿਸਤਾਰਾ ਸਾਧ ਰੂਪ ਆਪਣਾ ਤਨ ਧਾਰਿਆ ਮਹਾ ਅਗਨ ਤੇ ਆਪ ਉਭਾਰਿਆ ਜਪ ਤਪ ਸੰਜਮ ਇਸ ਤੇ ਕਿਛ ਨਾਹੀ ਆਦਿ ਅੰਤ ਪ੍ਰਭ ਅਗਮ ਅਗਾਹੀ ਨਾਮ ਦੇਹ ਮੰਗ ਹੈ ਦਾਸ ਤੇਰਾ ਹਰ ਜੀਵਨ ਪਦ ਨਾਨਕ ਪ੍ਰਭ ਮੇਰਾ ਮਾਰੂ ਮਹੱਲਾ ਪੰਜਵਾਂ ਕਤ ਕਉ ਡਹਿਕਾਵੋ ਲੋਗਾ ਮੋਹਨ ਦੀਨ ਕਿਰਪਾਈ ਐਸੀ ਜਾਨ ਪਾਈ ਸ਼ਰਨ ਸੂਰੋ ਗੁਰਦਾਤਾ ਰਾਖੇ ਆਪ ਵਡਾਈ ਰਹਾਓ ਭਗਤਾਂ ਕਾ ਆਗਿਆਕਾਰੀ ਸਦਾ ਸਦਾ ਸੁਖਦਾਈ ਆਪਣੇ ਕਉ ਕਿਰਪਾ ਕਰੀ ਹੋ ਇੱਕ ਨਾਮ ਤੇ ਆਈ ਨਾਨਕ ਦੀਨ ਨਾਮ ਮੰਗ ਹੈ ਦੁਤੀਆ ਭਰਮ ਚੁਕਾਈ ਮਾਰੂ ਮਹੱਲਾ ਪੰਜਵਾਂ ਮੇਰਾ ਠਾਕੁਰ ਅਤ ਭਾਰਾ ਮੋਹ ਸੇਵਕ ਬੇਚਾਰਾ ਮੋਹਨ ਲਾਲ ਮੇਰਾ ਪ੍ਰੀਤਮ ਮਨ ਪ੍ਰਾਣਾ ਮੋਕੋ ਦੇਹੋ ਦਾਨਾ ਰਹਾਓ ਸਗਲੇ ਮੈਂ ਦੇਖੇ ਜੋਈ ਬੀਜੋ ਅਵਰ ਨਾ ਕੋਈ ਜੀਅਨ ਪ੍ਰਤਪਾਲ ਸਮਾਂ ਹੈ ਹੈ ਹੋਸੀ ਆਹੇ ਦਇਆ ਮੋਹੇ ਕੀਜੈ ਦੇਵਾ ਨਾਨਕ ਲਾਗੋ ਸੇਵਾ ਮਾਰੂ ਮਹੱਲਾ ਪੰਜਵਾਂ ਪਤਤ ਉਦਾਰਨ ਤਾਰਨ ਬਲ ਬਲ ਬਲੇ ਬਲ ਜਾਈਐ ਪਤਤ ਉਦਾਰਨ ਤਾਰਨ ਬਲ ਬਲ ਬਲੇ ਬਲ ਜਾਈਐ ਐਸਾ ਕੋਈ ਭੇਟੈ ਸੰਤ ਜਿਤ ਹਰ ਹਰੇ ਹਰ ਧਿਆਈਐ ਮੋਕੋ ਕੋਈ ਨਾ ਜਾਣਤ ਕਹੀਏ ਦਾਸ ਤੁਮਾਰਾ ਇਹਾ ਓਟ ਆਧਾਰਾ ਰਹਾਓ ਸਰਬ ਧਾਰਨ ਪ੍ਰਤਪਾਰਨ ਇੱਕ ਬਿਨੋ ਦੀਨਾ ਤੁਮਰੀ ਬੇਦ ਤੁਮ ਹੀ ਜਾਣੋ ਤੁਮ ਜਮ ਤੁਮ ਜਲ ਹਮ ਮੀਨਾ ਪੂਰਨ ਵਿਸਥੀਰਨ ਸਵਾਮੀ ਆਹਿਓ ਆਇਆ ਆਹਿਓ ਆਹੇ ਆਇਓ ਪਾਛੈ ਪੂਰਨ ਵਿਸਥੀਰਨ ਸਵਾਮੀ ਆਹੇ ਆਇਓ ਪਾਛੈ ਸਗਲੋ ਭੂ ਮੰਡਲ ਖੰਡਲ ਪ੍ਰਭ ਤੁਮ ਹੀ ਆਛੈ ਅਟਲ ਅਖਯੋ ਦੇਵਾ ਮੋਹਨ ਅਲੱਖ ਅਪਾਰਾ ਦਾਨ ਪਾਵੋ ਸੰਤਾਂ ਸੰਗ ਨਾਨਕ ਰੇਨ ਦਸਾਰਾ ਮਾਰੂ ਮਹੱਲਾ ਪੰਜਵਾਂ ਤ੍ਰਿਪਤ ਅਗਾਏ ਸੰਤਾ ਗੁਰਜਾਨੇ ਜਿਨਮੰਤਾ ਤਾਂ ਕਿ ਕਿਛ ਕਹਿਣ ਨਾ ਜਾਈ ਜਾਕੋ ਨਾਮ ਵਿਡਾਈ ਲਾਲ ਅਮੋਲਾ ਲਾਲੋ ਅਗੈ ਅਤੋਲਾ ਨਾਮੋ ਰਹਾਓ ਅਵਗਤ ਸਿਉ ਮਾਨਿਆ ਮਾਨੋ ਗੁਰਮੁਖ ਤੱਤ ਗਿਆਨੋ ਪੇਕਤ ਸਗਲ ਧਿਆਨੋ ਤਜਿਓ ਮਨ ਤੇ ਅਭਿਮਾਨੋ ਨਿਚਲ ਦਿਨ ਕਾਠਾਣਾ ਗੁਰ ਤੇ ਮੈਲ ਪਛਾਣਾ ਅੰਦਿਨ ਗੁਰ ਮਿਲ ਜਾਗੇ ਹਰ ਕੀ ਸੇਵਾ ਲਾਗੇ ਪੂਰਨ ਤ੍ਰਿਪਤ ਅਗਾਏ ਸਹਿਜ ਸਮਾਧ ਸੁਭਾਏ ਹਰ ਭੰਡਾਰ ਹਾਥ ਆਇਆ ਨਾਨਕ ਗੁਰ ਤੇ ਪਾਇਆ ਮਾਰੂ ਮਹੱਲਾ ਪੰਜਵਾਂ ਕਰ ਸ਼ੇਵਨ ਦੁੱਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਛੋੜ ਸਗਲ ਸਿਆਣ ਪਾ ਮਿਲ ਸਾ ਤਿਆ ਗੁਮਾਨ ਅਵਰ ਸਭ ਕਿਛ ਮਿਥਿਆ ਰਸਨਾ ਰਾਮ ਰਾਮ ਵਖਾਣ ਮੇਰੇ ਮਨ ਕਰਨ ਸੁਣ ਹਰਨਾ ਮਿਟੇ

ਤ੍ਰਿਸ਼ਨਾ ਅਗਨ ਬੁਝਾਏ ਸਭ ਮੈਂ ਨਾਮ ਨਿਧਾਨ ਹੈ। ਗੁਰਮੁਖ ਕੋ ਪਾਏ ਲਾਲੇ ਵਿੱਚ ਗੁਣ ਕਿਛ ਨਹੀਂ, ਲਾਲਾ ਅਵਗਣਿਆਰ ਤੁਦ ਜੇਵੜ ਦਾਤਾ ਕੋ ਨਹੀਂ, ਤੂੰ ਬਖਸ਼ਣਹਾਰ ਤੇਰਾ ਹੁਕਮ ਲਾਲਾ ਮੰਨੇ। ਇਹ ਕਰਨੀ ਸਾਰ ਗੁਰਸਾਗਰ ਅੰਮ੍ਰਿਤਸਰ, ਜੋ ਇੱਛੇ ਸੁਫਲ ਪਾਏ ਨਾ ਪਦਾਰਥ ਅਮਰ ਹੈ, ਹਿਰਦੈਨ ਮਨ ਵਸਾਏ ਗੁਰਸੇਵਾ ਸਦਾ ਸੁਖ ਹੈ, ਜਿਸ ਨੂੰ ਹੁਕਮ ਮਨਾਏ ਸੋਨਾ ਰੂਪਾ ਸਭ ਧਾਤ ਹੈ, ਮਾਟੀ ਰਲ ਜਾਈ ਬਿਨਾਂ ਵੈ ਨਾਲ ਨਾ ਚੱਲੇਈ, ਸਤਿਗੁਰ ਬੂਝ ਬੁਝਾਈ ਨਾਨਕ ਨਾਮ ਰਤੇ ਸੋ ਨਿਰਮਲੇ ਸੱਚ ਰਹਿ ਸਮਾਏ, ਮਾਰੂ ਮਹਲਾ ਪਹਿਲਾ ਹੁਕਮ ਪਿਆ ਰਹਿਣਾ ਨਹੀਂ, ਤੁਰ ਫਾਟੇ ਚੀਰੈ ਇਹ ਮਨ ਅਵਗਣ ਬੰਧਿਆ, ਸ਼ਉ ਦੇ ਸਰੀਰੈ ਪੂਰਾ ਗੁਰਬਖਸ਼ਾਈਐ ਸਭ ਗੁਣੈ ਫਕੀਰੈ, ਕਿਉਂ ਰਹੀਐ ਉੱਠ ਚੱਲਣਾ ਬੁੱਝ ਸ਼ਬਦ ਵਿਚਾਰ, ਜਿਸ ਤੂੰ ਮਿਲੇ ਸੋ ਮਿਲੇ ਤੁਰ ਹੁਕਮ ਅਪਾਰਾ ਰਹਾਉ, ਜਿਉਂ ਤੂੰ ਰੱਖੇ ਤਿਉਂ ਰਹਾ, ਜੋ ਦੇਹ ਸੁਖਾਉ ਜਿਉਂ ਤੂੰ ਚਲਾਵੇ ਤਿਉਂ ਚਲਾ, ਮੁਖ ਅੰਮ੍ਰਿਤ ਨਾਉ ਮੇਰੇ ਠਾਕੁਰ ਹੱਥ ਵਡਿਆਈਆਂ, ਮੇਲੇ ਮਨ ਚਾਉ ਕੀਤਾ ਕਿਆ ਸਾ ਲਾਹੀਆ, ਕਰ ਦੇਖੇ ਸੋਈ ਜਿਨ ਕੀ ਸੋ ਮਨ ਵਸੈ, ਮੈਂ ਅਵਰ ਨਾ ਕੋਈ ਸੋ ਸੱਚ ਆਸਾ ਲਾਹੀਆ, ਸੱਚੀ ਪਤ ਹੋਈ ਪੰਡਿਤ ਪੜ੍ਹਨਾ ਪਹੁੰਚਈ, ਬਹੁ ਆਲ ਜੰਜਾਲਾ ਪਾਪ ਪੁੰਨ ਦੋਏ ਸੰਗਮੇ, ਖੁਦ ਆਜਮ ਕਾਲਾ ਵਿਛੋੜਾ ਭਾਉ ਵਿਸਰੈ ਪੂਰਾ ਰਖਵਾਲਾ, ਜਿਨ ਕੀ ਲਿਖਿਆ ਪਤ ਪਵੈ ਸੋਏ ਪੂਰੇ ਪਾਈ, ਪੂਰੇ ਭੂਰੀ ਮਤ ਹੈ ਸੱਚੀ ਵਡਿਆਈ, ਦਿੰਦ ਤੁਟ ਨਾ ਆਵਈ ਲੈ ਲੈ ਥਕ ਪਾਈ, ਖਾਰ ਸਮੁੰਦਰ ਢੰਡੋਲੀ ਹੈ ਇੱਕ ਮਣੀਆ ਪਾਵੈ, ਦੋਏ ਦਿਨ ਚਾਰ ਸੁਹਾਵਣਾ ਮਾਟੀ ਤਿਸ ਖਾਵੈ, ਗੁਰਸਾਗਰ ਸਤ ਸੇਵੀ ਹੈ ਦੇਹ ਤੁਟ ਨਾ ਆਵੈ, ਮੇਰੇ ਪ੍ਰਭਾਵਨ ਸੇ ਉਜਲੇ ਸਭ ਮੈਲ ਪਰੀਜੈ, ਮੈਲਾ ਉਜਲ ਤਾਂ ਥੀਏ ਪਾਰ ਸੰਗ ਭੀਜੈ, ਬੰਨੀ ਸਾਚੇ ਲਾਲ ਕੀ ਕਿਨ ਕੀਮਤ ਕੀਜੈ, ਭੇਖੀ ਹੱਥ ਨਾ ਲੱਭੀ ਤੀਰਥ ਨਹੀਂ ਦਾਨੇ, ਪੁੱਛੋ ਵੇਦ ਪੜੰਤਿਆਂ ਮੂਠੀ ਬਿਨ ਮਾਨੇ, ਨਾਨਕ ਕੀਮਤ ਸੋ ਕਰੇ ਪੂਰਾ ਗੁਰ ਗਿਆਨੇ, ਮਾਰੂ ਮਹਲਾ ਪਹਿਲਾ ਮਨ ਮੁਖ ਲਹਿਰ, ਘਰ ਤਜ ਵਿਗੂਚੈ ਅਵਰਾ ਕੇ ਘਰ ਹੀਰੈ, ਗ੍ਰਹਿ ਧਰਮ ਗਵਾਏ ਸਤਿਗੁਰ ਨੇ ਭੇਟੈ, ਦੁਰਮਤ ਘੁੰਮਣ ਘੇਰੈ ਦਸੰਤਰ ਭਵੈ, ਪਾਠ ਪੜ ਥਾਕਾ ਤ੍ਰਿਸ਼ਨਾ ਹੋਏ ਵਧੇਰੈ, ਕੱਚੀ ਪਿੰਡੀ ਸ਼ਬਦ ਨਾ ਚੀਨੈ ਉਧਰ ਭਰੈ, ਜੈਸੇ ਢੋਰੈ ਬਾਬਾ ਐਸੀ ਰਵ ਤਰ ਵੈਸਨਿਆਸੀ, ਗੁਰ ਕੇ ਸ਼ਬਦ ਏਕ ਲਿਵ ਲਾਗੀ ਤੇਰੇ ਨਾਮ ਰਤੇ ਤ੍ਰਿਪਤਾਸੀ ਰਹਾਉ, ਘੋਲੀ ਗੇਰੂ ਰੰਗ ਚੜਾਇਆ ਵਸਤਰ ਪੇਖ ਪੇਖਾਰੀ, ਕਾਪੜ ਫਾਰ ਬਣਾਈ ਖਿੰਥਾ ਝੋਲੀ ਮਾਇਆ ਤਾਰੀ, ਕਰ ਕਰ ਮੰਗ ਜਗ ਪ੍ਰਬੋਧ ਦੇ ਮਨ ਆਂਦੇ ਪਤਹਾਰੀ, ਪਰਮ ਪੁਲਾਣਾ ਸ਼ਬਦ ਨਚੀਨੈ ਜੂਵੈ ਬਾਜੀ ਹਾਰੀ, ਅੰਤਰ ਅਗਨਾ ਗੁਰਬਿਨ ਬੂਜੈ ਬਾਹਰ ਪੂਰ ਤਾਪੈ, ਗੁਰਸੇਵਾ ਬਿਨ ਭਗਤ ਨਾ ਹੋਵੀ ਕਿਉਂ ਕਰ ਚੀਨਸ ਆਪੈ, ਨਿੰਦਾ ਕਰ ਕਰ ਨਰਕ ਨਿਵਾਸੀ ਅੰਤਰ ਆਤਮ ਜਪੈ, ਅਠਸਰ ਤੀਰਥ ਭਰਮ ਵਿਗੂਚੈ ਕਿਉਂ ਮਲ ਧੋਪੈ ਪਾਪੈ, ਛਾਣੀ ਖਾਕ ਵਿਭੂਤ ਚੜਾਈ ਮਾਇਆ ਕਾ ਮਗ ਜੋ ਹੈ, ਅੰਤਰ ਬਾਹਰ ਏਕ ਨਾ ਜਾਣੈ ਸੱਚ ਕਹੇ ਤੇ ਛੋ ਹੈ, ਪਾਠ ਪੜੈ ਮੁਖ ਝੂਠੋ ਬੋਲੈ ਨਿਗੁਰੇ ਕੀਮਤ ਉਹ ਹੈ, ਨਾਮ ਨਾ ਜਪੀ ਕਿਉਂ ਸੁਖ ਪਾਵੈ, ਬਿਨ ਨਾਵੈ ਕਿਉਂ ਸੁਹੈ, ਮੂਣ ਮੰਡਾਏ ਜਟਾ ਸੁਖ ਬਾਂਧੀ, ਮੋਹਨ ਰਹੇ ਅਭਿਮਾਨਾ ਮਨੁਆ ਡੋਲੈ ਦੈ ਦਸਤਾਵੇ, ਬਿਨ ਰਤ ਆਤਮ ਗਿਆਨਾ ਅੰਮ੍ਰਿਤ ਛੋੜ ਮਹਾਂ ਬਿਖ ਪੀਵੈ, ਮਾਇਆ ਕਾ ਦੇਵਾਨਾ ਕੀਰਤਨ ਮਿੱਟੀ ਹੁਕਮ ਨਾ ਬੂਝੈ, ਪਸੂਆ ਮਹਾਂ ਸਮਾਨਾ ਹਾਥ ਕਮੰਡਲ ਕਾ ਪੜੀਆ, ਮਨ ਤ੍ਰਿਸ਼ਨਾ ਉਪਜੀ ਭਾਰੀ, ਇਸਤਰੀ ਤਜ ਕਰ ਕਾਮ ਵਿਆਪਿਆ ਚਿਤਲਾਇਆ ਪਰਨਾਰੀ, ਸਿੱਖ ਕਰੇ ਕਰ ਸ਼ਬਦ ਨਾ ਚੀਨ ਲੰਪਟ ਹੈ ਬਾਜਾਰੀ, ਅੰਤਰ ਬਿਖ ਬਾਹਰ ਨਿਭਰਾਤੀ ਤਾਂ ਜਮ ਕਰੇ ਖੁਆਰੀ, ਸੋ ਸੰਨਿਆਸੀ ਜੋ ਸਤਿਗੁਰੂ ਸੇਵੈ ਵਿੱਚੋਂ ਆਪ ਗਵਾਏ ਛਾਦਨ ਭੋਜਨ ਕੀ ਆਸ ਨਾ ਕਰੀ, ਅਚਿੰਤ ਮਲੈ ਸੋ ਪਾਏ ਬਕੈ ਨਾ ਬੋਲੇ ਖਿਮਾ ਧਨ ਸੰਗ੍ਰਹਿ, ਤਾਮਸ ਨਾਮ ਜਲਾਏ ਧਨ ਗਿਰਹੀ ਸੰਨਿਆਸੀ, ਜੋਗੀ ਜੇ ਹਰ ਚਰਨੀ ਚਿਤ ਲਾਏ ਆਸ ਨਿਰਾਸ ਰਹੇ ਸੰਨਿਆਸੀ, ਏਕ ਸਿਉ ਲਵ ਲਾਏ ਹਰ ਰਸ ਪੀਵੇ ਤਾਂ ਸ਼ਾਂਤ ਆਵੇ, ਨਿਜ ਕਰ ਤਾੜੀ ਲਾਏ ਮਨੁਆ ਨਾ ਡੋਲੈ ਗੁਰਮੁਖ ਬੂਜੇ ਧਾਵਤ ਵਰਜ ਰਹਾਏ, ਗ੍ਰਹਿ ਸਰੀਰ ਗੁਰਮਤੀ ਖੋਜੇ ਨਾਮ ਪਦਾਰਥ ਪਾਏ, ਬ੍ਰਹਮਾ ਵਿਸ਼ਨ ਮਹੇਸ਼ ਸ੍ਰੇਸ਼ਟ ਨਾਮਰ ਤੇ ਵਿਚਾਰੀ, ਖਾਣੀ ਬਾਣੀ ਗਗਨ ਪਤਾਲੀ, ਜਨਤਾ ਜੋਤ ਤੁਮਾਰੀ, ਸਭ ਸੁਖ ਮੁਕਤ ਨਾਮ ਧੁਨ ਬਾਣੀ ਸੱਚ ਨਾਮ ਉਰਤਾਰੀ, ਨਾਮ ਬਿਨਾ ਨਹੀਂ ਝੂਟ ਨਾਨਕ ਸਾਚੀ ਤਰ ਤੂੰ ਤਾਰੀ, ਮਾਰੂ ਮਹਲਾ ਪਹਿਲਾ ਮਾਤ ਪਿਤਾ ਸੰਜੋਗ ਉਪਾਏ, ਰਕਤ ਬਿੰਦ ਮਿਲ ਪਿੰਡ ਕਰੇ ਅੰਤਰ ਗਰਭ ਉਰਦ ਲਿਵ ਲਾਗੀ, ਸੋ ਪ੍ਰਭ ਸਾਰੇ ਦਾਤ ਕਰੇ ਸੰਸਾਰ ਭਵਜਲ ਕਿਉਂ ਤਰੈ, ਗੁਰਮੁਖ ਨਾਮ ਨਿਰੰਜਨ ਪਾਈਏ ਅਫਰਿਓ ਭਾਰ ਅਫਾਰ ਟਰੈ ਰਹਾ, ਤੇ ਗੁਣ ਵਿਸੁਰ ਗਏ ਅਪਰਾਧੀ ਮੈਂ ਬੌਰਾ ਕਿਆ ਕਰੋਂ ਹਰੇ, ਤੂੰ ਦਾਤਾ ਦਿਆਲ ਸਵੈਸਰ ਐਨ ਇਸ ਦਾਤ ਸਮਾਰ ਕਰੇ, ਚਾਰ ਪਦਾਰਥ ਲੈ ਜਗ ਜਨਮਿਆ ਸ਼ਿਵ ਸ਼ਕਤੀ ਕਰਵਾਸ ਧਰੇ, ਲਾਗੀ ਭੂਖ ਮਾਇਆ ਮਗ ਜੋ ਹੈ ਮੁਕਤ ਪਦਾਰਥ ਮੋਹੇ ਖਰੇ, ਕਰਨ ਪਲਾਵ ਕਰੇ ਨਹੀਂ ਪਾਵੇ ਇਤ ਉਤ ਢੂੰਡਤ ਥਾਕ ਪਰੇ, ਕਾਮ ਕ੍ਰੋਧ ਅਹੰਕਾਰ ਵਿਆਪੇ ਕੂੜ ਕਟੰਬ ਸਿਉਂ ਪ੍ਰੀਤ ਕਰੇ, ਖਾਵੈ ਭੋਗੈ ਸੁਣ ਦੇਖੈ ਪਹਿਰ ਦਿਖਾਵੈ ਕਾਲ ਕਰੇ, ਬਿਨ ਗੁਰ ਸ਼ਬਦ ਨਾ ਆਪ ਪਛਾਣੈ ਬਿਨ ਹਰ ਨਾਮ ਨਾ ਕਾਲ ਟਰੇ, ਜੇਤਾ ਮੋਹ ਮੈਂ ਕਰ ਭੂਲੇ ਮੇਰੀ ਕਰਤੇ ਛੀਨ ਕਰੇ, ਤਨ ਤਨ ਬਿਨ ਸਹਿ ਸਹਿ ਸਹਿ ਸਹਿ ਸਾ ਫਿਰ ਪਛਤਾਵੈ ਮੁਖ ਧੂਰ ਪਰੇ, ਬਿਰਧ ਪਿਆ ਜੋ ਬਿਰੰਤਨ ਖਿਸਿਆ ਕਫ ਕੰਠ ਬਿਰੁਦੋ ਨੈਨੋ ਨੀਰ ਢਰੇ, ਚਰਨ ਰਹੇ ਕਰ ਕੰਪਣ ਲਾਗੇ ਸਾਖਤ ਰਾਮ ਨਾਲ ਹਿਰਦੈ ਧਰੇ, ਸੁਰਤ ਗਈ ਕਾਲੀ ਹੂੰ ਧੌਲੇ ਕਿਸੇ ਨਾ ਭਾਵੇ ਰੱਖਿਓ ਘਰੇ, ਵਿਸਰਤ ਨਾਮ ਐਸੇ ਦੋਖ ਲਾਗੇ ਜਮ ਮਾਰ ਸਮਾਰੇ ਨਰ ਖਰੇ, ਪੂਰੂ ਜਨਮ ਕੋ ਲੇਖ ਨਾ ਮਿਟੇ ਜਨਮ ਮਰੇ ਕਾ ਕੋ ਦੋਸ਼ ਧਰੇ, ਜਨਮ ਬਿਨ ਗੁਰ ਬਾਦ ਜੀਵਨ ਹੋਰ ਮਰਨਾ ਬਿਨ ਗੁਰ ਸ਼ਬਦ ਜਨਮ ਜਰੇ, ਖੁਸ਼ੀ ਖੁਆਰ ਭੈ ਰਸ ਭੋਗਣ ਫੋਕਟ ਕਰਮ ਵਿਕਾਰ ਕਰੇ, ਨਾਮ ਵਿਸਾਰ ਲੋਭ ਮੂਲ ਖੋਇਆ ਸਿਰ ਧਰਮ ਰਾਏ ਕਾ ਡੰਡ ਪਰੇ, ਗੁਰਮੁਖ ਰਾਮ ਨਾਮ ਗੁਣ ਗਾਵੇ ਜਾਂ ਕੋ ਹਰ ਪ੍ਰਭ ਨਦਰ ਕਰੇ, ਤੇ ਨਿਰਮਲ ਪੁਰਖ ਅਪਰੰਪਰ ਪੂਰੇ ਤੇ ਜਗ ਮੈਂ ਗੁਰ ਗੋਬਿੰਦ ਹਰੇ,
ਹਰ ਸਿਮਰੋ ਗੁਰਬਚਨ ਸੁਮਾਰੋ ਸੰਗਤ ਹਰਜਨ ਭਾਉ ਕਰੇ ਹਰਜਨ ਗੁਰ ਪ੍ਰਧਾਨ।

रेण हरे कुंकार सतगुरु प्रसाद मारू काफी मल्ला पहला कर दूजा आवो वन्यो डुमणी किती मित्र करे सातन ढोई नाल है वाडी क्यों तीरे ओ मैंडा मन रता अपन डे पर नाल हों को कुमाई खनिया कीती हेक भोरी नजर निहाल रहा पैयड़े डुहागनी शोहरडे क्यों जाओ मैगल औगन मुठड़ी बिन पर झूर मराव पैयड़े पर समला शोहरडे करवास सुख संबंध सुहागनी पर पाया गुणतास लेफ निहाली पटकी कपड़ अंग बनाए पर मुती डुहागनी तिन दुखी रहन विहाय किती चखन साडड़े किती वेस करे पर बिन जोबन बाद गयम वांडी चोरींदी चूरे सच्चे संदा सुंदड़ा सुनिया गुर विचार सच्चे सच्चा बहना नदरी नदर प्यार ज्ञानी अंजन सच का देखिया देखनहार गुरमुख बूझे जानिए हम गर्भ निवार तो पावन त्यो जेहिया मूं जेहिया कितिया नानक ना ना बिछड़े तिन सच्चे रतड़िया मारू मला पहला ना भैणा पर जाइया ना से सुसड़िया सच्चा साकन टुटे गुरमेले सहिया बलहारी गुर अपने सद बलहारे जाऊं गुरबिन एता भव थकी गुर पिर मेलम दितम मिलाए रहा फुफी नानी मासियां देरज ठांडड़िया अवन वंजन ना रहन पर पूर भरे पहिया मामे ते मैं माणिया पायर बाप न माओ साथ लडे तिन नाठिया भीड़ कणी दरिया सचो रंग रंगा बोलो सखी मारो कंत सच पिछोड़ा ना थी सो शो रंग रवंत सबे रुती चंगिया जित सचे सियोने सातन कंत पछाणिया सुख सुती निसडे पत्तन कुके पत्नी वन्यो त्रुक बिलाड़ पार पवंदड़े डिठ मैं सतगुर बोहित चाड़ हिकनी लद्या हिक लद गए हिक भारे परनाल जिनी सच बनन जे आसे सचे प्रभ नाल ना हम चंगे आखिए बुरा न दिसे कोई नानक हमें मारिए सचे जेड़ा होए मारू मल्ला पहला ना जाना मूर्ख है कोई ना जाना सियाणा सदा साहिब कह रंगे राता अनदिन नाम बखाना बाबा मूर्ख हां ना मैं बल जाऊं तुम करता तू दाना बिना तेरे नाम तरा रहाओ मूर्ख सियाणा एक है एक जो दो नाव मूर्खां सिर मूर्ख है जे मने नाही नाव गुरुद्वारे नाव पाईए बिन सतगुरु पल्लै ना पाए सतगुरु कह भाणे मन वसे तां ऐन सुरहिल विलाए राजंग रंगंग रूपंग मालंग जोबन ते जुआरी हुक्मी बांधे पैसे खाले हुक्मी बांधे पासै खेलै चौपड़ एक सारी जग चतर सियाणा परम पुलाणा नाव पंडित पड़े गवारी नाव विसार बेद सुमालै बेकूले लेखारी कलर खेती तरबर कंठे बागा पहरे कजल चरै ए सार तिसै की कोठी जो पैसे सो गर्व जरै रहीत राजे कहां सुबाए दो अंतर सो जासी कहत नानक गुर सच्चे की पौड़ी रहसी अलख निवासी मारू महला तीजा कर पंजवा अष्टपदी ओंकार सतगुर प्रसाद जिसनों प्रेम मन वसाए सचे शब्द सहज सुभाए एहा वेदन सोई जाने अवर के जाने कारी जीव आपे मेले आ मिलाए अपना प्यार आपे लाए प्रेम की सार सोई जाने जिसनों नदर तुम्हारी जियो रहा द्रिव दृष्ट जाग देव दृष्ट जागे परम चुकाए गुरप्रसाद परम पद पाए सो जोगी एव जोगत पछाणे गुर के शब्द विचारे जियो संजोगी तन पर मेला होवे गुरमत विचों दुरमत खोवे रंग सियों नित रलियां माणे अपने कंत प्यारी जियो सतगुर बाजो वैदन कोई आपे आप निरंजन सोई सतगुर मिलिया मरे मंदा होवे ज्ञानी सतगुर मिलिया मरे मंदा होवे सतगुर मिलिया मरे मंदा होवे ज्ञान विचारी जियो एव शब्द सार जिसनों लाए गुरमुख तृष्णा भुख गवाए अपने लिया किशु ना पाई जय कर कृपा कल धारी जियो अगम नगम सतगुरु दिखाया कर कृपा अपने कर आया अंजन माही निरंजन राता अंजन महेंद्र रंजन जाता जिनको नदर तुम्हारी जियो गुरमुख होवे सो तत पाए अपना आप विचों गवाए सतगुरु बाजो सब धंद कमावे वेखो मन भी चार जियो एक भरम भूले फिर अहंकारी एक ना गुरमुख होमे मारी सच्चा शब्द रते बैरागी होर भरम भुलेगा वारी जियो गुरमुख जिनी नाम ना पाया गुरमुख जिनी नाम ना पाया मनोक बिरथा जन्म गवाया अगे बिन नाम है को बेली ना ही बूझे गुर बिचारे जीवो अमृत नाम सदा सुखदाता गुर पूरे जुग चारे जाता जिस तू देवे सोई पाए नानक तत् बिचारी जियो मारू महला पंजवा कर तीजा अष्टपदियां एक ओंकार सतगुरु प्रसाद लख चौरासी भ्रमते भ्रमते दुर्लभ जन्म अब पायो रे मुड़े तू होछ रस लपटायो अमृत संग बस्त है तेरे बिख्या सियों और जायो रहाओ रतन जवेहर बंजन आयो काल रे लात चलायो जे कर मैं तुद रहना बसना सो कर चीतना आयो अटल अखंड प्राण सुखदाई एक निमक नहीं तुझ गायो जहां जाना सो थान विसार्यो एक निमक नहीं मन लायो पुत्र कलत्र ग्रह देख समग्री इस ही मैं उर जायो जितको लायो तित ही लागा तैसे कर्म कमायो जो पयो कृपाल ता साध संग पाया जन नानक ब्रह्म त्यायो मारू महला पंजवा कर नगुरो राख लीनो पयो साधु संग हर नाम रस रसना उचारे मिष्ट गूढ़ा रंग मेरे मान को अस्थान मीत साजन सखा बंदब अंतर जमी जान रहा संसार सागर जिन उपायो शरण की शरण प्रभ की गही गुरु प्रसादी प्रभ आराधे जमकंकर किछना कही मोक मुक्त द्वार जाके संत रिदा भंडार
ਜੀ ਜੁਗਤ ਸੋ ਜਾਣ ਸੁਮੀ ਸਦਾ ਰਾਖਣ ਹਾਰ ਦੁਖ ਦਰਦ ਕਲੇਸ਼ ਬਿਨਸੈ ਜਿਸ ਬਸੈ ਮਨ ਮਾਹੇ ਮ੍ਰਿਤ ਨਰਕ ਸਥਾਨ ਬਿਖੜੇ ਬਿਖ ਨਾ ਪੋਹੈ ਤਾਹੇ ਰਿਧ ਸਿਧ ਨਵਨਿਧ ਜਾਂ ਕੈ ਅੰਮ੍ਰਿਤਾ ਪ੍ਰਵਾਹ ਆਦਿ ਅੰਤੇ ਮਦ ਪੂਰਨ ਊਚ ਅਗਮ ਅਗਾ ਸਿਧ ਸਾਧਕ ਦੇਵ ਮੁਨ ਜਨ ਵੇਦ ਕਰੈ ਉਦਾ ਵੇਦ ਕਰੈ ਉਚਾਰ ਸਿਮਰ ਸਵਾਮੀ ਸੁਖ ਸਹਿਜ ਪੁੰਚੈ ਨਹੀਂ ਅੰਤ ਪਾਰਾ ਵਾਰ ਅਨਕ ਪ੍ਰਾਂਸ਼ਿਤ ਮਿਟੈ ਖਿਨ ਮੈਂ ਹਿਰਦੈ ਜਪ ਭਗਵਾਨ ਭਾਵਨਾ ਤੇ ਮਹਾਂ ਪਾਵਨ ਕੋਟ ਦਾਨ ਇਸ਼ਨਾਨ ਬਲ ਬੁੱਧ ਸੁਧ ਪੁਰਾਣ ਸਰਬ ਸੰਤ ਨਾਗੀ ਰਾਸ ਵਿਸਰ ਨਾਹੀ ਨਿਮਕ ਮਨ ਤੇ ਨਾਨਕੀ ਅਰਦਾਸ ਮਾਰੂ ਮਹਲਾ ਪੰਜਵਾਂ ਸ਼ਸਤਰ ਤੀਖਣ ਕਾਟ ਡਾਰਿਓ ਮਨ ਨਕੀ ਨੋਰੋਸ ਕਾਜੁਆ ਕੋ ਲੇ ਸਵਾਰਿਓ ਤਿਰਨਾ ਦੀਨੋ ਦੋਸ਼ ਮਨ ਮੇਰੇ ਰਾਮ ਰਹੋ ਨਿਤ ਨੀਤ ਦਿਆਲ ਦੇਵ ਕਿਰਪਾਲ ਗੋਬਿੰਦ ਸੁਨ ਸੰਤ ਨਾ ਕੀ ਰੀਤ ਰਹਾਓ ਚਰਨ ਤਲੈ ਉਗਾਹੇ ਵੈਸਿਓ ਸ੍ਰਮ ਨਾ ਰਹਿਓ ਸਰੀਰ ਮਹਾਂਸਾਗਰ ਨਹਿ ਵਿਆਪੈ ਖਿਨੈ ਉਤਰਿਓ ਤੀਰ ਚੰਦਨ ਅਗਰ ਕਪੂਰ ਲੇਪਨ ਤਿਸ ਸੰਗੇ ਨਹੀਂ ਪ੍ਰੀਤ ਬਿਸ਼ਟਾ ਮੂਤਰ ਖੋਦ ਤਿਲ ਤਿਲ ਮਨ ਨਾਮਨੀ ਵਿਪਰੀਤ ਊਚ ਨੀਚ ਬਿਕਾਰ ਸੁਕ੍ਰਿਤ ਸੰਲਗਨ ਸਭ ਸੁਖ ਛਤਰ ਮਿੱਤਰ ਸਤਰਨਾ ਕਛੂ ਜਾਨੈ ਸਰਬ ਜੀ ਸਮਤ ਕਰ ਪ੍ਰਗਾਸ ਪ੍ਰਚੰਡ ਪ੍ਰਗਟਿਓ ਅੰਧਕਾਰ ਵਿਨਾਸ਼ ਪਵਿੱਤਰ ਅਪਵਿੱਤਰ ਕਿਰਨ ਲਾਗੇ ਮਨ ਨਾ ਭਇਓ ਵਿਖਾਦ ਸੀਤ ਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ ਜਹਾਂ ਸਾਕਿਸ਼ ਤਹਾਂ ਲਾਗਿਓ ਤਿਲ ਨ ਸ਼ੰਕਾ ਮਾਨ ਸੁਭਾਏ ਅਭਾਏ ਜੋ ਨਿਕਟ ਆਵੇ ਸੀਤ ਤਾਂ ਕਾ ਜਾਏ ਆਪ ਪਰ ਕਾ ਕਛ ਨਾ ਜਾਣੈ ਸਦਾ ਸਹਿਜ ਸੁਭਾਏ ਚਰਨ ਸ਼ਰਨ ਸੁਨਾਥ ਇਉ ਮਨ ਰੰਗ ਰਾਤੇ ਲਾਲ ਗੋਪਾਲ ਗੁਣ ਨਿਤ ਗਾਉ ਨਾਨਕ ਪਏ ਪ੍ਰਭ ਕਿਰਪਾਲ ਮਾਰੂ ਮਹਲਾ ਪੰਜਵਾਂ ਕਰ ਚੌਥਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਚਾਂਦਨਾ ਚਾਂਦਨਾ ਅੰਗਨ ਪ੍ਰਭ ਜੀਓ ਅੰਤਰ ਚਾਂਦਨਾ ਆਰਾਧਨਾ ਆਰਾਧਨ ਨੀਕਾ ਹਰ ਹਰ ਨਾਮ ਆਰਾਧਨਾ ਤਿਆਗਣਾ ਤਿਆਗਣ ਨੀਕਾ ਕਾਮ ਕ੍ਰੋਧ ਲੋਭ ਤਿਆਗਣਾ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ ਲਾਗਣਾ ਲਾਗਣ ਨੀਕਾ ਗੁਰਚਰਨੀ ਮਨ ਲਾਗਣਾ ਇਹ ਬਿਦ ਤਿਸੈ ਪ੍ਰਾਪਤ ਏ ਜਾਂ ਕੇ ਮਸਤਕ ਭਾਗਣਾ ਕਹੋ ਨਾਨਕ ਤਿਸ ਸਭ ਕੁਛ ਨੀਕਾ ਜੋ ਪ੍ਰਭ ਕੀ ਸ਼ਰਨਾਗਣਾ ਮਾਰੂ ਮਹਲਾ ਪੰਜਵਾਂ ਆਓ ਜੀ ਤੂੰ ਆਓ ਹਮਾਰੇ ਹਰ ਜਸ ਸਰਵਨ ਸੁਨਾਵਣਾ ਰਹਾਓ ਤੁਦ ਆਵਤ ਮੇਰਾ ਮੰਤਨ ਹਰਿਆ ਹਰ ਜਸ ਤੁਮ ਸੰਗ ਗਾਵਣਾ ਸੰਤ ਕਿਰਪਾ ਤੇ ਹਿਰਦੈ ਵਾਸੈ ਦੂਜਾ ਭਾਉ ਮਿਟਾਵਣਾ ਭਗ ਦਿਆ ਤੇ ਬੁੱਧ ਪ੍ਰਗਾਸੈ ਦੁਰਮੁਖ ਦੂਖ ਤਜਾਵਣਾ ਦਰਸ਼ਨ ਪੇਟ ਹੋਤ ਪੁਨੀਤਾ ਪੁਨਰਭ ਗਰਬ ਨ ਪਾਵਨਾ ਨਉ ਨਿਧ ਰਿਧ ਸਿਧ ਪਾਈ ਜੋ ਤੁਮ ਰਹਿਮਨ ਭਾਵਨਾ ਸੰਤ ਬਿਨਾ ਮੈਂ ਥਾਵਨਾ ਕੋਈ ਵਰਨ ਸੂਜੈ ਜਾਵਨਾ ਮੋਹਿ ਨਿਰਗੁਣ ਗੁਣ ਕੋ ਮੋਹਿ ਨਿਰਗੁਣ ਕੋ ਕੋਈ ਨ ਰੱਖੈ ਸੰਤਾਂ ਸੰਗ ਸਮਾਵਨਾ ਕਹੁ ਨਾਨਕ ਗੁਰ ਚਲਤ ਦਿਖਾਇਆ ਮਨ ਮੰਦੇ ਹਰ ਹਰ ਰਾਵਣਾ ਮਾਰੂ ਮਹਲਾ ਪੰਜਵਾਂ ਜੀਵਨਾ ਸਫਲ ਜੀਵਨ ਸੁਨ ਹਰ ਜਪ ਜਪ ਸਤ ਜੀਵਨਾ ਰਹਾ ਪੀਵਨਾ ਜਿਤ ਮਨ ਆਗਾਵੈ ਨਾਮ ਅੰਮ੍ਰਿਤ ਰਸ ਪੀਵਨਾ ਖਾਵਨਾ ਜਿਤ ਭੁੱਖ ਨਾ ਲਾਗੈ ਸੰਤੋਖ ਸਦਾ ਤ੍ਰਿਪਤੀਵਨਾ ਪਹਿਨਣਾ ਰਖ ਪਤ ਪਰਮੇਸ਼ਵਰ ਫਿਰ ਨਾਂਗੇ ਨਹੀਂ ਥੀਵਨਾ ਭੋਗਣਾ ਮਨ ਮਦੇ ਹਰ ਰਸ ਸੰਤ ਸੰਗਤ ਮੈਂ ਲੀਵਨਾ ਬਿਨਤਾਗੇ ਬਿਨਸੂਈਆ ਨੀਮਨ ਹਰ ਭਗਤੀ ਸੰਸੀਵਨਾ ਮਾਤਿਆ ਹਰ ਰਸ ਮੈਂ ਰਾਤੇ ਤਿਸ ਬਹੁੜ ਨਾ ਕਭੂ ਔ ਖੀਵਨਾ ਮਿਲਿਓ ਤੇ ਸਰਬ ਨਿਧਾਨਾ ਪ੍ਰਭ ਕਿਰਪਾਲ ਜਿਸ ਤੀਵਨਾ ਸੁਖ ਨਾਨਕ ਸੰਤਨ ਕੀ ਸੇਵਾ ਚਰਨ ਸੰਤ ਹੋਏ ਪੀਵਨਾ ਮਾਰੂ ਮਹਲਾ ਪੰਜਵਾਂ ਕਰ ਅੱਠਵਾਂ ਅੰਜਲੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ ਜਿਸ ਗ੍ਰਹਿ ਥੋਰੀ ਸੋਫਰੈ ਪ੍ਰਮੰਤਾ ਦਹੁੰ ਵਿਵਸਥਾ ਤੇਜੋ ਮੁਕਤਾ ਸੋਈ ਸੋ ਹੇਲਾ ਭਾਲੀ ਹੈ ਗ੍ਰਹਿ ਰਾਜ ਮੈਂ ਨਰਕ ਉਦਾਸ ਕਰੋਦਾ ਬਹੁਵਿਧ ਭੇਦ ਪਾਠ ਸਭ ਸੋਧਾ ਦੇਹੀ ਮੈਂ ਜੋ ਰਹਿ ਅਲਿਪਤਾ ਤਿਸ ਜਨ ਕੀ ਪੂਰਨ ਘਾਲੀ ਹੈ ਜਾਗਤ ਸੂਤਾ ਭ੍ਰਮ ਵਿਗੂਤਾ ਬਿਨ ਗੁਰ ਮੁਕਤਨ ਹੋਈ ਹੈ ਮੀਤਾ ਸਾਧ ਸੰਗ ਟੁੱਟੈ ਹਉ ਬੰਧਨ ਏਕੋ ਏਕ ਨਿਹਾਲੀ ਹੈ ਕਰਮ ਕਰੇ ਤਾ ਬੰਦਾ ਨਹਿ ਕਰੇ ਤਾ ਨਿੰਦਾ ਮੋਹ ਮਗਨ ਮਨ ਵਿਆਪਿਆ ਚਿੰਦਾ ਗੁਰਪ੍ਰਸਾਦ ਸੁਖ ਦੁੱਖ ਸਮਝਾਣੈ ਕਟਕਟ ਨਾਮ ਕਟਕਟ ਰਾਮ ਨਿਹਾਲੀ ਹੈ ਸੰਸਾਰ ਹੈ ਮੈਂ ਸਹਿਸਾ ਵਿਆਪੈ ਕਥ ਕਥਾ ਗੋਚਰ ਨਹੀਂ ਜਾਪੈ ਜਿਸੇ ਬੁਝਾਏ ਸੋਈ ਬੂਝੈ ਉਹ ਬਾਲਕ ਵਾਂਗੀ ਪਾਲੀ ਹੈ ਛੋੜ ਬਹਿ ਤਾਂ ਛੂਟੇ ਨਾਹੀਂ ਜੋ ਸੰਚੈ ਤੋ ਭਉ ਮਨ ਮਾਹੀ ਇਸ ਹੀ ਮੈਂ ਜਿਸ ਕੀ ਪਤ ਰਾਖੇ ਤੇ ਸਾਧੂ ਚੌਰ ਢਾਲੀ ਹੈ ਜੋ ਸੂਰਾ ਤਿਸ ਹੀ ਹੋਏ ਮਰਨਾ ਜੋ ਭਾਗੇ ਤਿਸ ਜੋਨੀ ਫਿਰਨਾ ਜੋ ਵਰਤਾਈ ਸੋਈ ਪਲ ਮਾਨੇ ਬੋਝ ਹੁਕਮੈ ਦੁਰਮਤ ਜਾਲੀ ਹੈ ਜਿਤ ਜਿਤ ਲਾਵੇ ਤੇ ਤਿਤ ਲਗਨਾ ਕਰ ਕਰ ਵੇਖੇ ਆਪਣੇ ਜਚਨ ਨਾਨਕ ਕੇ ਪੂਰਨ ਸੁਖਦਾ ਤੇ ਤੂੰ ਦੇਹ ਤਾਂ ਨਾਮ ਸੰਭਾਲੀ ਹੈ ਮਾਰੂ ਮਹਲਾ ਪੰਜਵਾਂ ਬਿਰਖੈ ਹੇਠ ਸਭ ਜੰਤੇ ਇਕੱਠੇ ਇੱਕ ਤੱਤੇ ਇੱਕ ਬੋਲਣ ਮਿੱਠੇ ਅਸਤ ਅਦੋਤ ਪਿਆ ਉੱਠ ਚੱਲੇ ਜਿਉਂ ਜਿਉਂ ਔਧ ਵਿਹਾਣੀਆਂ ਪਾਪ ਕਰੇਂਦੜ ਸਰ ਪਰ ਮੁੱਠੇ ਅਜਰਾਈਲ ਫੜੇ ਫੜ ਕੁੱਠੇ ਦੋਜਕ ਪਾਏ ਸਿਰਜਨਹਾਰੇ ਲਿਖਾ ਮੰਗੇ ਬਾਣੀਆਂ ਸੰਗ ਨ ਕੋਈ ਭਈਆ ਬੇਬਾ ਮਲ ਜੋ ਬਨ ਧਨ ਛੋੜ ਮੰਜੇਸਾ ਕਰਨ ਕਰੀਮ ਨਾ ਜਾਤੋ ਕਰਤਾ ਤਿਲ ਪੀੜੇ ਜਿਉਂ ਕਹਾਣੀਆਂ ਖੁਸ ਖੁਸ ਲੈਂਦਾ ਵਸਤ ਪਰਾਈ ਵੇਖੇ ਸੁਣੇ ਤੇਰੇ ਨਾਲ ਖੁਦਾਈ ਦੁਨੀਆਂ ਲੱਭ ਪਿਆ ਖਾਤ ਅੰਦਰ ਅਗਲੀ ਗੱਲ ਨਾ ਜਾਣੀਆਂ ਜਮ ਜਮ ਮਰੈ ਬਰੈ ਫਿਰ ਜੰਮੈ ਬਹੁਤ ਸਜਾਏ ਪਿਆ ਦੇਸ ਲੰਮੇ ਜਿਨ ਕੀਤਾ ਤਿਸੇ ਨਾ ਜਾਣੀ ਜਾਂਦਾ ਤਾਂ ਦੁੱਖ ਸਹਿ ਪੁਰਾਣੀਆਂ ਖਾਲਕ ਥਾਵੋਂ ਭੁੱਲਾ ਮੁੱਠਾ ਦੁਨੀਆਂ ਖੇਲ ਬੁਰਾ ਰੁੱਠ ਤੁੱਠਾ ਸਿਧਕ ਸਬੂਰੀ ਸੰਤ ਨ ਮਿਲਿਓ ਵੱਤੈ ਆਪਣ ਭਾਣੀਆਂ ਮੌਲਾ ਖੇਲ ਕਰੇ ਸਭ ਆਪੇ ਇੱਕ ਕੱਢੇ ਇੱਕ ਲਹਿਰ ਵਿਆਪੇ ਜਿਉਂ ਨਾ ਚਾਹੇ ਤਿਉਂ ਨੱਚਣ ਸਿਰ ਸਿਰ ਕਿਰਤ ਬਹਾਣੀਆਂ
ਮੇਰ ਕਰੇ ਤਾਂ ਖਸਮ ਧਿਆਈ ਸੰਤਾਂ ਸੰਗਤ ਨਰਕ ਨਾ ਪਾਈ ਅੰਮ੍ਰਿਤ ਨਾਮ ਦਾ ਨਾਨਕੋ ਗੁਣ ਕੀਤਾ ਨਿਤ ਵਿਖਾਣੀਆਂ ਮਾਰੂ ਸੋਲੇ ਮਹੱਲਾ ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸਾਦ ਸਾਚਾ ਸਰਸੋਈ ਅਵਰ ਨ ਕੋਈ ਜਿਨ ਸਿਰ ਜੀਤ ਨਹੀਂ ਫਨਗੋਈ ਜਿਉ ਭਾਵ ਤਿਉ ਰੱਖੋ ਰਹਿਣਾ ਤੁਮ ਸਿਉ ਕਹਾ ਮੁਕਰਾਈ ਹੇ ਆਪ ਉਪਾਏ ਆਪ ਖਪਾਏ ਆਪੇ ਸਿਰ ਸਿਰ ਧੰਦੇ ਲਾਏ ਆਪੇ ਵਿਚਾਰੀ ਗੁਣਕਾਰੀ ਆਪੇ ਮਾਰਗ ਲਾਈ ਹੇ ਆਪੇ ਦਾਨਾ ਆਪੇ ਬੀਨਾ ਆਪੇ ਆਪ ਉਪਾਏ ਪਤੀਨਾ ਆਪੇ ਪੌਣ ਪਾਣੀ ਬੈਸੰਤਰ ਆਪੇ ਮੇਲ ਮਿਲਾਈ ਹੇ ਆਪੇ ਸਾਸੂਰਾ ਆਪੇ ਸਾਸੂਰਾ ਪੂਰਾ ਪੂਰਾ ਆਪੇ ਗਿਆਨ ਧਿਆਨ ਗੁਰਸੂਰਾ ਕਾਲ ਜਾਲ ਜਮਜੋਈ ਨਾ ਸਾਕੇ ਸਾਚੇ ਸਿਉਂ ਲਵਿਲਾਈ ਹੇ ਆਪੇ ਪੁਰਖ ਆਪੇ ਹੀ ਨਾਰੀ ਆਪੇ ਪਾਸਾ ਆਪੇ ਸਾਰੀ ਆਪੇ ਪਿੜਬਾਂਦੀ ਜਾ ਖੇਲੇ ਆਪੇ ਕੀਮਤ ਪਾਈ ਹੈ ਆਪੇ ਭਵਰ ਫੁੱਲ ਫਲ ਤਰਵਰ ਆਪੇ ਜਲ ਥਲ ਸਾਗਰ ਸਰਵਰ ਆਪੇ ਮੱਚ ਕੱਚ ਕਰਨੀ ਕਰ ਤੇਰਾ ਰੂਪ ਨਾ ਖੇ ਤੇਰਾ ਰੂਪ ਨਾ ਲਖਣਾ ਜਾਈ ਹੈ ਆਪੇ ਦਿਨ ਆਪੇ ਹੀ ਰਹਿਣੀ ਆਪੇ ਭਤੀਜਾ ਗੁਰ ਕੀ ਬੈਣੀ ਆਦ ਜੁਗਾਦ ਅਨਾਹਦ ਅੰਦਿਨ ਘੜ ਘੜ ਸ਼ਬਦ ਰਜਾਈ ਹੈ ਆਪੇ ਰਤਨ ਅਨੂਪ ਅਮੋਲੋ ਆਪੇ ਪਰਖੇ ਪੂਰਾ ਤੋਲੋ ਆਪੇ ਕਿਸੀ ਕਸ ਬਖਸ਼ੇ ਆਪੇ ਦੇ ਲੈ ਭਾਈ ਹੈ ਆਪੇ ਤਨਖ ਆਪੇ ਸੁਰਬਾਣਾ ਆਪੇ ਸੁਗੜ ਸਰੂਪ ਸਿਆਣਾ ਕਹਿਤਾ ਬਗਤਾ ਸੁਣਤਾ ਸੋਈ ਆਪੇ ਬਣਤ ਬਣਾਈ ਹੈ ਪੌਣ ਗੁਰੂ ਪਾਣੀ ਪਿਤ ਜਾਤਾ ਉਧਰ ਸੰਜੋਗੀ ਧਰਤੀ ਮਾਤਾ ਰਹਿਣ ਦਿਨ ਸਤਵਿਦਾਈ ਦਾਇਆ ਗਜਾ ਖੇਲਾ ਖੇਲਾਈ ਹੈ ਆਪੇ ਮਛਲੀ ਆਪੇ ਜਾਲਾ ਆਪੇ ਗੋ ਆਪੇ ਰਖਵਾਲਾ ਸਰਬ ਜੀਆਂ ਜਗ ਜੋਤ ਮਾਰੀ ਜੈਸੀ ਪ੍ਰਭ ਫਰਮਾਈ ਹੈ ਆਪੇ ਜੋਗੀ ਆਪੇ ਭੋਗੀ ਆਪੇ ਰਸੀਆ ਪਰਮ ਸੰਜੋਗੀ ਆਪੇ ਵੇ ਆਪੇ ਵੇ ਬਾਣੀ ਨਿਰੰਕਾਰੀ ਨਿਰਭਉ ਤਾੜੀ ਲਾਈ ਹੈ ਖਾਣੀ ਬਾਣੀ ਤੁਜੈ ਸਮਾਣੀ ਜੋਤੀ ਸਸਭ ਆਵਣ ਜਾਣੀ ਸਹੀ ਸ਼ਾਹ ਸੱਚੇ ਵਪਾਰੀ ਸਤਿਗੁਰ ਪੂਜ ਬਜਾਈ ਹੈ ਸ਼ਬਦ ਬਜਾਏ ਸਤਿਗੁਰ ਪੂਰਾ ਸਰਬ ਕਲਾ ਸੱਚੇ ਭਰਪੂਰਾ ਅਫਰੇ ਹੋਵੇ ਪ੍ਰਵਾਸ ਸਦਾ ਤੂੰ ਨਾ ਤਿਸ ਤਿਲ ਨਾ ਤੁਮਾਈ ਹੈ ਕਾਲ ਵਿਕਾਲ ਭਏ ਦੇਵਾ ਨੇ ਸ਼ਬਦ ਸਹਿਜ ਰਸ ਅੰਤਰ ਮਾਨੇ ਆਪੇ ਮੁਕਤ ਤ੍ਰਿਪਤ ਆਪੇ ਮੁਕਤ ਤ੍ਰਿਪਤ ਵਰਦਾਤਾ ਭਗਤ ਪਾਏ ਮਨ ਭਾਈ ਹੈ ਆਪ ਨਿਰਾਲਮ ਗੁਰੂ ਗਰਮ ਗਿਆਨਾ ਜੋਤੀ ਸਸ ਤੁਜ ਮਾਹੇ ਸੁਮਾਨਾ ਨਾਨਕ ਨੀਚ ਭਿਖਿਆ ਦਰ ਜਾਚਾ ਮੈਂ ਦੀਜਾ ਨਾਮ ਵਡਾਈ ਹੈ ਮਾਰੂ ਮਹੱਲਾ ਪਹਿਲਾ ਆਪੇ ਧਰਤੀ ਤੌਲ ਆਕਾਸ਼ੰ ਆਪੇ ਸੱਚੇ ਗੁਣ ਪ੍ਰਗਾਸੰ ਜਤੀ ਸਤੀ ਸੰਤੋਖੀ ਆਪੇ ਆਪੇ ਕਾਰ ਕਮਾਈ ਹੈ ਜਿਸ ਕਰਨਾ ਸੋ ਕਰ ਕਰ ਵੇਖੈ ਕੋਈ ਨਾ ਮਿਟੇ ਸਾਜੇ ਲਿਖੈ ਆਪੇ ਕਰੇ ਕਰਾਏ ਆਪੇ ਆਪੇ ਦੇਵੜੇ ਆਈ ਹੈ ਪੰਜ ਚੋਰ ਚੰਚਲ ਚਿਤ ਪੰਜ ਚੋਰ ਚੰਚਲ ਚਿਤ ਚਾਲੈ ਭਰ ਕਰ ਜੋ ਹੈ ਭਰ ਘਰ ਜੋ ਹੈ ਘਰ ਨਹੀਂ ਪਾਲੈ ਕਾਇ ਨਗਰ ਟਹਿ ਟਹਿ ਟੇਰੀ ਬਿਨ ਸ਼ਬਦੇ ਪਤ ਜਾਈ ਹੈ ਗੁਰਤੇ ਬੂਜੈ ਤ੍ਰਿ ਪਵਨ ਸੂਜੈ ਮਨਸਾ ਮਾਰ ਮਨੈ ਸਿਉਂ ਲੀਜੈ ਜੋ ਤੁਤ ਸੇਵੈ ਸੇ ਤੁਤ ਹੀ ਜਿਹੇ ਨਿਰਭਉ ਬਾਲ ਸੁਖਾਈ ਹੈ ਆਪੇ ਸੁਰਗ ਮਚ ਪਏ ਆਲਾ ਆਪੇ ਜੋਤ ਸਰੂਪੀ ਬਾਲਾ ਜਟਾ ਬਿਕਟ ਬਿਕਰਾਲ ਸਰੂਪੀ ਰੂਪ ਨ ਰੇਖਿਆ ਕਾਈ ਹੈ ਵੇਦਕ ਤੇ ਵੀ ਭੇਦ ਨ ਜਾਤਾ ਨਾ ਤਿਸ ਮਾਤ ਪਿਤਾ ਸੁਤ ਭਰਾਤਾ ਸੁਗਲੇ ਸੈਲ ਉਪਾਏ ਸੁਮਾਏ ਅਲਖ ਨਾ ਲਖਣਾ ਜਾਈ ਹੈ ਕਰ ਕਰ ਥਾਕੀ ਮੀਤ ਘਨੇਰੇ ਕੋਏ ਨਾ ਕਾਟੇ ਅਵਗੁਣ ਮੇਰੇ ਸੁਰ ਨਰਨਾਥ ਸਾਹਿਬ ਸਭਨਾ ਸਿਰ ਭਾਏ ਮਿਲੈ ਭਉ ਜਾਈ ਹੈ ਭੂਲੇ ਚੁੱਕੇ ਮਾਰਗ ਭਾਵੇ ਆ ਭੁਲਾਏ ਤੂੰ ਹੈ ਸਮਝਾਵੇ ਬਿਨਾ ਵੈ ਮੈਂ ਅਵਰਨਾ ਦੀਸੈ ਨਾ ਉਹ ਗਤਮਿਤ ਪਾਈ ਹੈ ਗੰਗਾ ਜਮਨਾ ਕੇਲ ਕੇ ਦਾਰਾ ਕਾਸੀ ਕਾਂਤੀ ਪੁਰੀ ਦੁਆਰਾ ਗੰਗਾ ਸਾਗਰ ਬੇਣੀ ਸੰਗਮ 68 ਅੰਕ ਸਮਾਈ ਹੈ ਆਪੇ ਸਿਰ ਸਾਧਕ ਵਿਚਾਰੀ ਆਪੇ ਰਾਜਨ ਪੰਚਾਕਾਰੀ ਤਖਤ ਬਹਿ ਅਦਲੀ ਪ੍ਰਭ ਆਪੇ ਪਰਮ ਭੇਦ ਭਉ ਜਾਈ ਹੈ ਆਪੇ ਕਾਜੀ ਆਪੇ ਮੁੱਲਾ ਆਪ ਭੁੱਲ ਨ ਕਬੂ ਭੂਲਾ ਆਪੇ ਮਿਹਰ ਦਿਆ ਪਤ ਦਾਤਾ ਨਾ ਕਿਸੈ ਕੋ ਬਹਿ ਰਾਈ ਹੈ ਜਿਸ ਬਖਸ਼ੇ ਤਿਸ ਦੇ ਵੜਿਆਏ ਸਭਸੇ ਦਾਤਾ ਤਿਲ ਨਾ ਤੁਮਾਏ ਭਰਪੂਰ ਧਾਰ ਰਿਹਾ ਨੇ ਕੇਵਲ ਗੁਪਤ ਪ੍ਰਗਟ ਸਭ ਠਾਈ ਹੈ ਕਿਆ ਸਲਾਹੀ ਅਗਮ ਅਪਾਰੇ ਸਾਚੇ ਸਿਰਜਨ ਹਾਰ ਮੁਰਾਰੇ ਜਿਸ ਨੂੰ ਨਦਰ ਕਰੇ ਤਿਸ ਮੇਲੇ ਮੇਲ ਮਿਲੈ ਮੇਲਾਈ ਹੈ ਬ੍ਰਹਮਾ ਵਿਸ਼ਨ ਮਹੇਸ਼ ਦੁਆਰੇ ਉਭੇ ਸੇਵੈ ਲਖ ਅਪਾਰੇ ਹੋਰ ਕੀਤੀ ਦਰ ਦਿਸੈ ਬਿਲਨਾ ਦੀ ਮੈਂ ਗਣਤ ਨਾ ਬਹਿਕਾਈ ਹੈ ਸਾਚੀ ਕੀਰਤ ਸਾਚੀ ਬਾਣੀ ਹੋਰ ਨ ਦਿਸੈ ਵੇਦ ਪੁਰਾਣੀ ਪੂੰਜੀ ਸਾਚ ਸੱਚੇ ਗੁਣ ਗਾਵਾਂ ਮੈਂ ਤਰ ਹੋਰ ਨਾ ਕਾਈ ਹੈ ਜੁਗ ਜੁਗ ਸਾਚਾ ਹੈ ਪੀ ਹੋਸੀ ਕੌਣ ਨਾ ਮੂਆ ਕੌਣ ਨੰਬਰ ਸੀ ਨਾਨਕ ਨੀਚ ਕਹਿ ਬੇਨਤੀ ਦਰ ਖੇ ਦਰ ਦੇਖੋ ਲਿਬਲਾਈ ਹੈ ਮਾਰੂ ਮਹੱਲਾ ਪਹਿਲਾ ਦੂਜੀ ਦੁਰਮਤ ਅੰਨੀ ਬੋਲੀ ਕਾਮ ਕ੍ਰੋਧ ਕੀ ਕੱਚੀ ਚੋਲੀ ਕਰ ਘਰ ਵਰ ਸਹਿਜ ਨ ਜਾਣੇ ਛੋ ਹਰ ਬਿਨ ਪਿਰ ਨੀਂਦ ਨਾ ਪਾਈ ਹੇ ਅੰਤਰ ਅਗਨ ਜਲੈ ਭੜਕਾਰੇ ਮਨਮੁਖ ਤੱਕੇ ਕੁੰਡਾਂ ਚਾਰੇ ਬਿਨ ਸਤਿਗੁਰ ਸੇਵੇ ਕਿਉਂ ਸੁਖ ਪਾ ਪਾਈਐ ਸੱਚੇ ਹੱਥ ਵਡਾਈ ਹੈ ਕਾਮ ਕ੍ਰੋਧ ਅਹੰਕਾਰ ਨਿਵਾਰੇ ਤਸਕਰ ਪੰਜ ਸ਼ਬਦ ਸੰਗਾਰੇ ਗਿਆਨ ਖੜਗ ਲੈ ਮਨ ਸਿਉਂ ਲੂਜੈ ਮਨ ਸਾਹਮਣੇ ਸਮਾਈ ਹੇ ਮਨ ਕੀ ਰਕਤ ਪਿਤਾ ਬਿਦ ਧਾਰਾ ਮੂਰਤ ਸੂਰਤ ਕਰ ਅਪਾਰ ਜੋਤ ਜੋਤ ਦਾਂਤ ਜੇਤੀ ਸਭ ਤੇਰੀ ਤੂੰ ਕਰਤਾ ਸਭ ਠਾਈ ਹੈ ਤੁਝ ਹੀ ਕੀਆ ਜੰਮਣ ਮਰਨਾ ਗੁਰ ਤੇ ਸਮਝ ਪੜੀ ਕਿਆ ਡਰਨਾ ਤੂੰ ਦਿਆਲ ਦਿਆ ਕਰ ਦੇਖੈ ਦੁਖ ਦਰਦ ਸਰੀਰੋਂ ਜਾਈ ਹੈ ਨਿਜ ਕਰ ਬੈਸ ਰਹੇ ਭਉ ਖਾਇਆ ਤਾਵਤ ਰਾਖੇ ਠਾਕ ਰਹਾਇਆ ਕਮਲ ਵਿਗਾਸ ਹਰੇ ਸਰ ਸੋ ਭਰ ਆਤਮ ਰਾਮ ਸੁਖਾਈ ਹੈ ਮਰਨ ਲਿਖਾਏ ਮੰਡਲ ਮੈਂ ਆਏ ਕਿਉਂ ਰਹੀਏ ਚਲਣਾ ਪਰਥਾਏ ਸੱਚਾ ਅਮਰ ਸੱਚੇ ਅਮਰਾਪੁਰ ਸੋ ਸੱਚ ਮਿਲੇ ਵਡਾਈ ਹੈ ਆਪ ਉਪਾਇਆ ਜਗਤ ਸਬਾਏ ਜਿਨ ਸਿਰਿਆ ਤਿਨ ਧੰਦੇ ਲਾਇਆ ਸੱਚੇ ਉਪਰ ਅਵਰ ਨਾ ਦੀਸੈ ਸੱਚੇ ਕੀਮਤ ਪਾਈ ਹੈ ਐਥੈ ਗੋਇ ਲੜਾ ਦਿਨ ਚਾਰੇ ਖੇਲ ਤਮਾਸ਼ਾ ਧੁੰਦੂ ਕਾਰੇ ਬਾਜ

ਕੂੜ ਮਠੀ ਠੱਗੀ ਠਗਵਾੜੀ ਜਿਉਂ ਵਾੜੀ ਉਜਾੜ ਉਜਾੜੀ ਨਾਮ ਬਿਨਾ ਕੇ ਸਾਧ ਨਾ ਲਾਗੇ ਹਰ ਵਿਸਰਿਆਂ ਦੁੱਖ ਪਾਈਏ। ਭੋਜਨ ਸੱਚ ਮਿਲਿਆ ਗਾਈ ਨਾਮ ਰਤਨ ਸੱਚੀ ਵਡਿਆਈ ਚਿੰਨੇ ਆਪ ਪਛਾਣਿਆ ਸੋਈ ਜੋਤੀ ਜੋਤ ਮਿਲਾਈ ਹੈ। ਨਾਮੋ ਭੁੱਲੀ ਚੋਟਾਂ ਖਾਏ ਬਹੁਤ ਸਿਆਣ ਪਰ ਭਰਮ ਨਾ ਜਾਏ ਪਚ ਪਚ ਪੂਏ ਅਚੇਤਨ ਅਚੇਤੇ ਅਜਗਰ ਭਰ ਲਦਾਈ ਹੈ। ਬਿਨ ਬਾਦ ਵਿਰੁੱਧ ਹੈ ਕੋਈ ਨਾਹੀ ਮੈਂ ਦਿਖਾ ਲਿਓ ਤਿਸਾ ਲਾਹੀ ਮੰਦਨ ਅਰਪ ਮਿਲਾ ਜਗ ਜੀਵਨ ਹਰ ਸਿਉਂ ਬਣਤ ਬਣਾਈ ਹੈ। ਪ੍ਰਭ ਕੀ ਗਦਮਿਤ ਕੋਈ ਨਾ ਪਾਵੇ ਜੇ ਕੋ ਵੱਡਾ ਕਹਾਏ ਵੱਡੇ ਵਡਿਆਈ ਖਾਵੇ ਜੇ ਕੋ ਵੱਡਾ ਕਹਾਏ ਵਡਾਈ ਕਹਾਵੈ ਵਡਾਈ ਖਾਵੈ ਸੱਚੇ ਸਾਹਿਬ ਤੋਟ ਨਦਾਤੀ ਸਗਲੀ ਇਤਨੇ ਉਪਾਈ ਹੈ। ਵੱਡੀ ਵਡਿਆਈ ਬੇਪਰਵਾਹੇ ਆਪ ਉਪਾਏ ਦਾਨ ਸਮਾਏ ਆਪ ਦਿਆਲ ਦੂਰ ਨਹੀਂ ਦਾਤਾ ਮਿਲਿਆ ਸਹਿਜ ਰਜਾਈ ਹੈ। ਇੱਕ ਸੋਗੀ ਇੱਕ ਰੋਗ ਵਿਆਪੇ ਜੋ ਕੁਛ ਕਰੇ ਸਵਾਪੇ ਆਪੇ ਭਗਤ ਭਾਵ ਗੁਰ ਕੀਮਤ ਪੂਰੀ ਅਨਹਦ ਸ਼ਬਦ ਲਿਖਾਈ ਹੈ। ਇੱਕ ਨਾਂਗੇ ਭੂਗੇ ਭਵੈ ਪਵਾਏ ਇੱਕ ਹੱਠ ਕਰਮ ਰਹਿ ਨਾ ਕੀਮਤ ਪਾਏ ਗਤ ਅਵਗਤ ਕੀ ਸਰ ਨਾ ਜਾਣੇ ਬੂਜੇ ਸ਼ਬਦ ਕਮਾਈ ਹੈ। ਇੱਕ ਤੀਰਥ ਨਾਵੇ ਅੰਨ ਨਾ ਖਾਵੇ ਇੱਕ ਅਗਨ ਜਲਾਵੇ ਦੇਹ ਕਪਾਵੇ ਨਾ ਰਾਮ ਨਾਮ ਬਿਨ ਮੁਕਤ ਨਾ ਹੋਈ ਕਿਤ ਬਿਦ ਪਾਰ ਲੰਘਾਈ ਹੈ। ਗੁਰਮਤਿ ਛੋਡੈ ਉਜੜ ਜਾਈ ਮਨਮੁਖ ਰਾਮ ਨਾ ਜਪੈ ਅਵਾਈ ਪਚ ਪਚ ਬੂਡੈ ਕੂੜ ਕਮਾਵੇ ਕੂੜ ਕਾਲ ਬਹਿ ਰਾਈ ਹੈ। ਹੁਕਮੇ ਆਵੇ ਹੁਕਮੇ ਜਾਵੇ ਹੋਏ ਬੂਜੈ ਹੁਕਮ ਸੋ ਸੱਚ ਸਮਾਵੇ ਨਾਨਕ ਸੱਚ ਮਿਲਿਆ ਮਨ ਭਾਵੇ ਗੁਰਮੁਖਾਰ ਕਮਾਈ ਹੈ। ਮਾਰੂ ਮਹੱਲਾ ਪਹਿਲਾ ਆਪੇ ਕਰਤਾ ਪੁਰਖ ਵਿਦਾਤਾ ਜਿਨ ਆਪੇ ਆਪ ਉਪਾਏ ਬਿਛਾਤਾ ਆਪੇ ਸਤਿਗੁਰ ਆਪੇ ਸੇਵਕ ਆਪੇ ਸ੍ਰਿਸ਼ਟ ਉਪਾਈ ਹੈ। ਆਪੇ ਨੇੜੇ ਨਾਹੀਂ ਦੂਰੇ ਬੂਜੈ ਗੁਰਮੁਖ ਸੋਈ ਬੂਜੈ ਗੁਰਮੁਖ ਸੇ ਜਨ ਪੂਰੇ ਤਿਨਕੀ ਸੰਗਤ ਐਨ ਸਲਾਹਾ ਗੁਰ ਸੰਗਤ ਏ ਵਡਾਈ ਹੈ। ਜੁਗ ਜੁਗ ਸੰਤ ਭਲੇ ਪ੍ਰਭ ਤੇਰੇ ਹਰ ਗੁਣ ਗਾਵੇ ਰਸਨ ਰਸੇਰੇ ਉਸਤਤ ਕਰੈ ਪਰ ਹਰ ਦੁਖ ਦਲ ਦੇ ਜਿਨ ਨਾਹੀਂ ਚਿੰਤ ਭਰਾਈ ਹੈ। ਓਏ ਜਾਗਤ ਰਹਿ ਨਾ ਸੂਤੈ ਦੀਸੈ ਸੰਗਤ ਕੁਲ ਤਾਰੇ ਸਾਚ ਪ੍ਰੀਸੈ ਕਲਮਲ ਮੈਲ ਨਾਹੀਂ ਤੇ ਨਿਰਮਲ ਓਏ ਰਹੇ ਭਗਤ ਲਿਵ ਲਾਈ ਹੈ। ਬੂਜੋ ਹਰਜਨ ਸਤਿਗੁਰੂ ਬਾਣੀ ਏ ਜੋ ਬਨ ਸਾਸ ਹੈ ਦੇ ਪ੍ਰਾਣੀ ਆਜ ਕਾਲ ਮਰ ਜਾਈਏ ਪ੍ਰਾਣੀ ਹਰ ਜਪ ਜਪ ਹਿਰਦੈ ਤੇ ਆਈ ਹੈ। ਛੋਡੋ ਪ੍ਰਾਣੀ ਕੂੜ ਕਬਾੜਾ ਕੂੜ ਮਾਰੇ ਕਾਲ ਉਛਾ ਹਾੜਾ ਸਾਖਤ ਕੂੜ ਪਚੈ ਮਨ ਹੋਮੈ ਦੋ ਮਾਰਗ ਪਚੈ ਪਚਾਈ ਹੈ। ਛੋਡੇ ਹੋ ਨਿੰਦਾ ਤਾਤ ਪਰਾਈ ਪੜ ਪੜ ਦਜੈ ਸ਼ਾਂਤ ਨ ਆਈ ਮਿਲ ਸਤ ਸੰਗਤ ਨਾਮ ਸਲਾਹੋ ਆਤਮ ਰਾਮ ਸੁਖਾਈ ਹੈ। ਛੋਡੋ ਕਾਮ ਕ੍ਰੋਧ ਬੁਰਿਆਈ ਹਉਮੈ ਧੰਦ ਛੋਡੋ ਲਪਟਾਈ ਸਤਿਗੁਰ ਸ਼ਰਨ ਪਰੋ ਤਾਂ ਉਬਰੋ ਇਉਂ ਤਰੀਏ ਭਵਜਲ ਭਾਈ ਹੈ। ਆਗੇ ਬਿਮਲ ਨਦੀ ਅਗਨ ਵਿਖ ਝੇਲਾ ਤਿੱਥੇ ਅਵਰ ਨ ਕੋਈ ਜੀਉ ਅਕੇਲਾ ਭੜ ਭੜ ਅਗਨ ਸਾਗਰ ਦੇ ਲਹਿਰੀ ਪੜ ਦੱਜੈ ਮਨ ਮੁਕਤਾਈ ਹੈ। ਗੁਰਪੈ ਮੁਕਤਦਾਨ ਦੇ ਭਾਣੈ ਮਿਜਨ ਪਾਇਆ ਸੋਈ ਬਿਦ ਜਾਣੈ ਜਿਨ ਪਾਇਆ ਤਿਨ ਪੁੱਛੋ ਪਾਈ ਸੁਖ ਸਤਿਗੁਰ ਸੇਵ ਕਮਾਈ ਹੈ। ਗੁਰਬਿਨ ਉਰਜ ਮਰੈ ਬੇਕਾਰਾ ਜਮ ਸਿਰ ਮਾਰੇ ਕਰੇ ਖੁਆਰਾ ਬਾਂਦੇ ਮੁਕਤ ਨਾਹੀ ਨਰ ਨਿੰਦ ਡੁੱਬੈ ਨਿੰਦ ਪਰਾਈ ਹੈ। ਬੋਲੋ ਸਾਚ ਪਛਾਣੋ ਅੰਦਰ ਦੂਰ ਨਾਹੀਂ ਦੇਖੋ ਕਰਨ ਅੰਦਰ ਬਿਘਨ ਨਾਹੀਂ ਗੁਰਮੁਖ ਤਰਤਾਰੀ ਇਉਂ ਭਵਜਲ ਪਾਰ ਲੰਘਾਈ ਹੈ। ਦੇਹੀ ਅੰਦਰ ਨਾਮ ਨਿਵਾਸੀ ਆਪੇ ਕਰਤਾ ਹੈ ਅਵਨਾਸੀ ਨਾ ਜੀਉ ਮਰੈ ਨਾ ਮਾਰਿਆ ਜਾਈ ਕਰ ਦੇਖੇ ਸ਼ਬਦ ਰਜਾਈ ਹੈ। ਉਹ ਨਿਰਮਲ ਹੈ ਨਾਹੀਂ ਅੰਧਿਆਰਾ ਓ ਆਪੇ ਤਖ਼ਤ ਬਹਿ ਸਚਿਆਰਾ ਸਾਖਤ ਕੂੜੇ ਬੰਧ ਭਵਾਈਏ ਮਰ ਜਨ ਮੈਂ ਆਈ ਜਾਈ ਹੈ। ਗੁਰ ਕੇ ਸੇਵਕ ਸਤਿਗੁਰ ਪਿਆਰੇ ਓਏ ਬੈਸੇ ਤਖ਼ਤ ਸੋ ਸ਼ਬਦ ਵਿਚਾਰੇ ਤਤ ਲਹਿਰ ਅੰਤਰਗਤ ਜਾਣੇ ਸਤਸੰਗਤ ਸੱਚ ਬੁਡਾਈ ਹੈ। ਆਪ ਤਰੈ ਜਨ ਪਿਤਰਾਂ ਤਾਰੇ ਸੰਗਤ ਮੁਕਤ ਸੋ ਪਾਰ ਉਤਾਰੇ ਨਾਨਕ ਤਸਕਾਰ ਲਾਲਾ ਗੋਲਾ ਜਿਨ ਗੁਰਮੁਖ ਹਰ ਲਿਵਲਾਈ ਹੈ। ਮਾਰੂ ਮਹੱਲਾ ਪਹਿਲਾ ਕੇਤੇ ਜੁਗ ਵਰਤੇ ਵੀ ਗੋਬਾਰੈ ਤਾੜੀ ਲਾਈ ਅਪਰ ਅਪਾਰੇ ਧੰਦੂਕਾਰ ਨਿਰਾਲਮ ਬੈਠਾ ਨਾ ਤਦ ਤੰਦ ਪਸਾਰਾ ਹੈ। ਜੁਗ 36 ਤਿੰਨ ਵਰਤਾਏ ਜਿਉਂ ਤਿਸ ਭਾਣਾ ਤੇ ਮੈਂ ਚਲਾਏ ਤਿਸੇ ਸੁਰੀਕ ਨਾ ਦਿਸੇ ਕੋਈ ਆਪੇ ਅਪਰ ਅਪਾਰਾ ਹੈ। ਗੁਪਤੇ ਬੂਝਿਓ ਜੁਗ ਚਤਵਾਰੇ ਘਟ ਘਟ ਵਰਤੈ ਉਧਰ ਮਝਾਰੇ ਜੁਗ ਜੁਗ ਏਕਾ ਏਕੀ ਵਰਤੈ ਕੋਈ ਬੂਝੈ ਗੁਰ ਵਿਚਾਰਾ ਹੈ। ਬਿੰਦ ਰਖਤ ਮਿਲ ਪਿੰਡ

ਤੇ ਬਾਹਰ ਮੀਨਾ ਹੈ। ਚੌਰਾਸੀ ਨਰਕ ਸਾਖਤ ਭੋਗਾਈਐ, ਜੈਸਾ ਕੀਚੈ ਤੈਸੋ ਪਾਈਐ, ਸਤਿਗੁਰੁ ਬਾਜਮ ਮੁਕਤਨ ਹੋਈ ਕਿਰਤ ਬਾਂਧਾ ਗ੍ਰਸ ਦੀਨਾ ਹੈ। ਖੰਡੇ ਧਾਰ ਗਲੀ ਅਤ ਭੀੜੀ, ਲਿਖਾ ਲੀਜੈ ਤਿਲ ਜਿਉ ਪੀੜੀ, ਮਾਤ ਪਿਤਾ ਕਰ ਲਿਤਰ ਸੁਤ ਬੇਲੀ, ਨਾਹੀਂ ਬਿਨ ਹਰ ਰਸ ਮਾਤ ਪਿਤਾ ਕਲਤਰ ਸੁਤ ਬੇਲੀ, ਨਾਹੀਂ ਬਿਨ ਹਰ ਰਸ ਮੁਕਤ ਨ ਕੀਨਾ ਹੈ। ਮੀਤ ਸਖੇ ਕੇਤੇ ਜੁਗ ਮਾਹੀ, ਬਿਨ ਗੁਰ ਪਰਮੇਸ਼ਵਰ ਕੋਈ ਨਾਹੀਂ, ਗੁਰ ਕੀ ਸੇਵਾ ਮੁਕਤ ਪਰਾਇਣ ਅਨੰਦਨ ਕੀਰਤਨ ਕੀਨਾ ਹੈ। ਕੂੜ ਛੋੜ ਸੱਚੇ ਕਉ ਧਾਵੋ, ਜੋ ਇੱਛਾ ਸੋਈ ਫਲ ਪਾਵੋ ਸਾਚ।

ਭਉ ਤੇਰੇ ਨਰਕ ਸੁਰਗ ਅਵਤਾਰਾ ਹੈ ਮਾਇਆ ਬਿਖ ਪੋਇਆ ਗਮ ਨਾਲੇ ਇਨੇ ਦੁਬਧਾ ਘਰ ਬਹੁਤੇ ਗਾਲੇ ਸਤਿਗੁਰੂ ਬਾਜੋਂ ਪ੍ਰੀਤ ਨ ਉਪਜਾਇ ਭਗਤ ਰਤੇ ਪਤੀਆਰਾ ਹੈ ਸਾਖਤ ਮਾਇਆ ਕਹੋ ਬਹੁਤ ਆਵੇ ਨਾਮ ਸਰ ਕਹਾਂ ਸੁਖ ਪਾਵੇ ਤ੍ਰਿਗੁਣ ਅੰਤਰ ਖਪੈ ਖਪਾਵੈ ਤ੍ਰਿਗੁਣ ਅੰਤਰ ਖਪੈ ਖਪਾਵੈ ਨਾਹੀ ਪਰ ਉਤਾਰਾ ਹੈ ਕੁੱਕਰ ਸੁਕਰ ਕਹੀਏ ਕੂੜਿਆਰਾ ਭੌਂਕ ਮੁਰੈ ਭਉ ਭਉ ਭਉ ਹਾਰਾ ਮਨ ਤਨ ਝੂਠੇ ਕੂੜ ਕਮਾਵੈ ਦੁਰਮਤੇ ਦਰਗਹਿ ਹਾਰਾ ਹੈ ਸਤਿਗੁਰ ਮਿਲੇ ਤਾਂ ਮਨੁਆ ਟੇਕਿਆ ਰਾਮ ਨਾਮ ਦੇ ਸ਼ਰਨ ਪ੍ਰੇਕਿਆ ਹਰ ਤਨ ਨਾਮ ਅਮੂਲਕ ਦੇਵੇ ਹਰ ਜਸ ਦਰਗਹਿ ਪਿਆਰਾ ਹੈ ਰਾਮ ਨਾਮ ਸਾਧੂ ਸ਼ਰਨਾਏ ਸਤਿਗੁਰੂ ਬਚਨੀ ਗਤ ਮਿਤ ਪਾਈ ਨਾਨਕ ਹਰ ਜਪ ਹਰ ਮਨ ਮੇਰੇ ਹਰ ਮੇਲੇ ਮੇਲਣ ਹਾਰਾ ਹੈ ਮਾਰੂ ਮਹੱਲਾ ਪਹਿਲਾ ਘਰ ਰਹੋ ਰੇ ਮਨ ਮੁਗਧ ਇਆਨੇ ਰਾਮ ਜਪੋ ਅੰਤਰਗਤ ਧਿਆਨੇ ਲਾਲਚ ਛੋੜ ਰਚੋ ਅਪਰੰਪਰ ਇਉਂ ਪਾਵੋ ਮੁਗਧ ਦੁਆਰਾ ਹੈ ਜਿਸ ਵਿਸਰਿਆ ਜਮ ਜੋਹਣ ਲਾਗੈ ਸਭ ਸੁਖ ਜਾਹੇ ਦੁਖਾਂ ਫੁਨ ਆ ਗਏ ਰਾਮ ਨਾਮ ਜਪ ਗੁਰਮੁਖ ਜੀੜੇ ਇਹ ਪਰਮ ਤਤ ਵਿਚਾਰਾ ਹੈ ਹਰ ਹਰ ਨਾਮ ਜਪੋ ਰਸ ਮੀਠਾ ਗੁਰਮੁਖ ਹਰ ਰਸ ਅੰਤਰ ਡੀਠਾ ਐਨਸ ਰਾਮ ਰਹੋ ਰੰਗਰਾਤੇ ਇਹੋ ਜਪ ਤਪ ਸੰਜਮ ਸਾਰਾ ਹੈ ਰਾਮ ਨਾਮ ਗੁਰਬਚਨੀ ਬੋਲਾ ਸੰਤ ਸਭਾ ਮੈਂ ਇਹੋ ਰਸ ਟੋਲੋ ਗੁਰਮੁਖ ਖੋਜ ਲਹੋ ਘਰ ਆਪਣਾ ਬਹੁੜ ਨਗਰ ਮੁੰਝਾਰਾ ਹੈ ਸੱਚ ਤੀਰਥ ਨਹਾਵੋ ਹਰ ਗੁਣ ਗਾਵੋ ਤਤ ਵਿਚਾਰੋ ਹਰ ਲਿਵਲਾਵੋ ਅੰਤਕਾਲ ਜਮ ਜੋਹੀ ਨਾ ਸਕੇ ਹਰ ਬੋਲੋ ਰਾਮ ਪਿਆਰਾ ਹੈ ਸਤਿਗੁਰ ਪੁਰਖ ਦਾਤਾ ਵਡਦਾਣਾ ਜਿਸ ਅੰਤਰ ਸਾਜ ਸ਼ਬਦ ਸਮਾਣਾ ਜਿਸ ਕੋ ਸਤਿਗੁਰ ਮੇਲ ਮਿਲਾਏ ਤਿਸ ਚੂਕਾ ਮਨ ਤਿਸ ਜੂਕਾ ਜਮ ਭੈ ਭਾਰਾ ਹੈ ਪੰਜ ਤੱਤ ਮਿਲਕਾਇਆ ਕੀਨੀ ਤਿਸ ਮੈਂ ਰਾਮ ਰਤਨ ਲੈ ਚੀਨੀ ਆਤਮ ਰਾਮ ਰਾਮ ਹੈ ਆਤਮ ਹਰ ਪਾਈਏ ਸ਼ਬਦ ਵਿਚਾਰਾ ਹੈ ਸਤ ਸੰਤੋਖ ਰਹੋ ਜਨ ਭਾਏ ਖਿਮਾ ਗਹੋ ਸਤਿਗੁਰ ਸ਼ਰਨਾਏ ਆਤਮ ਚੀਨ ਪਰ ਆਤਮ ਚੀਨੋ ਸਗੁਰ ਸੰਗਤ ਇਹ ਨਿਸਤਾਰਾ ਹੈ ਸਾਕਤ ਕੂੜ ਕਪਟ ਮੈਂ ਟੇਕਾ ਐਨਸ ਨਿੰਦਾ ਕਰੇ ਅਨੇਕਾ ਬਿਨ ਸਿਮਰਨ ਆਵੇ ਫੁਨ ਜਾਵੇ ਗਰਭ ਜਮਨੀ ਨਰਕ ਮਝਾਰਾ ਹੈ ਸਾਕਤ ਜਮਕੀ ਕਾਣ ਨਾ ਚੁੱਕੇ ਜਮਕਾ ਡੰਡ ਨਾ ਕਮੂ ਮੁਕੇ ਬਾਕੀ ਧਰਮ ਰਾਹ ਕੀ ਲੀਜੇ ਸਰਫ ਅਫਰਿਓ ਭਾਰ ਅਫਾਰਾ ਹੈ ਬਿਨ ਗੁਰ ਸਾਕਤ ਕਹੋ ਕਹੋ ਤਰਿਆ ਹਮੇ ਕਰਤਾ ਭਵਜਲ ਪਰਿਆ ਬਿਨ ਗੁਰ ਪਾਰ ਨਾ ਪਾਵੇ ਕੋਈ ਹਰ ਜਪੀਏ ਪੈਰ ਉਤਾਰਾ ਹੈ ਗੁਰ ਕੀ ਦਾਤਨ ਮੇਟੈ ਕੋਈ ਜਿਸ ਬਖਸ਼ੇ ਤਿਸ ਤਾਰੇ ਸੋਈ ਜਨਮ ਮਰਨ ਦੁਖ ਨੇੜਨਾ ਵੈ ਮਨ ਸੋ ਪ੍ਰਭ ਅਪਰ ਅਪਾਰਾ ਹੈ ਗੁਰ ਤੇ ਭੁੱਲੇ ਆਵੋ ਜਾਵੋ ਗੁਰ ਤੇ ਭੁੱਲੇ ਆਵੋ ਜਾਵੋ ਜਨਮ ਮਰੋ ਫਿਰ

ना पाया। तीर्थ वर्त नेम कर उदयाना, जबत सत संजम कथा गयाना। राम नाम बिन क्यों सुख पाइये, बिन सतगुर भरम न जाय। न्यौली करम पोय अंगम भाठी, रेचक किंब रेचक कुंभक पूरक मन हाठी। पाखंड धर्म प्रीत नहीं हर सौ, गुर शब्द महारस पाया। कुदरत देख रहे मन मानिया, गुर शब्दी सब ब्रह्म पछाने। नानक आत्म ब्रह्म सबाया, गुरु सतगुर अलख लखाया। मारू सोहले मन लाती जाय, कुंकार सतगुर प्रसाद। हुक्मी सहजे सृष्ट उपाय, कर कर वेख्या अपनी बड़ियाई। आपे कर कराए आपे हुक्म, आपे करे कराए आपे हुक्मे रहया समाई है। माया मोह जगत गुबारा, गुरमुख पूजा को विचारा। आपे नदर करे सो पाए, आपे मेल मिलाई है। आपे मेले दे बड़ियाई, गुरु प्रसाद की कीमत पाए। मनमुख बहुत फरेबल लांदे दूजे पाए खुवाई है। हम माया विचे पाए, मनमुख भूले पत गुवाई। गुरमुख होवे सो नाए राचे, साचे रहया समाई है। गुरते ज्ञान नाम रतन पाया, मनसा मार मन माहे समाया। आपे खेल करे सब करता, आपे दे बुझाई है। सतगुरु सेवे आप गवाए, मिल प्रीतम शब्द सुख पाए। अंतर प्यार भगती राता, सहज मते बण आई है। दुख निवारण गुरते जाता, आप मिलिया जग जीवन दाता। जिसनो लाए सोई पूजा, जिसनो लाए सोई बूजा, भाव परम शरीरों जाई है। आपे गुरमुख आपे देवे, सच्चे शब्द सतगुरु सेवे। जरा जम तिस जोहे न साके, साचे स्यों बण आई है। तृष्णा अग्नि जलय संसारा, जल जल खपे बहुत बेकारा। मनमुख ठौर न पाए, कबहू सतगुर बूझ बुझाई है। सतगुरु सेवन से बड़ भागी, साचे नाम सदा लिव लागी। अंतर नाम रव्या नहि, केवल तृष्णा शब्द बुझाई है। सच्चा शब्द सच्ची है बाणी, गुरमुख विरला किने पछाणी। सच्चा शब्द रते बैरागी, आवन जान रहाई है। सच्चा शब्द बुझाए सो मैल चुकाए, निर्मल नाम सहमने आए। सतगुरु अपना सद ही सेवै, हम विचों जाई है। गुरते बूझै दाता, गुरते बूझै ता दर सूझै। नाम बिहूणा कथ कथ लूझै, सतगुरु सेवै की वडियाई। तृष्णा भुख गवाई है, आपे आप मिले ता बूझै। ज्ञान बिहूणा किछु न सूझै, गुर की दात सदा मन अंतर बाणी शब्द बजाई है। जो तुर लिखिया सो कर्म कमाया, कोई न मिटै तुर फुरमाया। सतसंगत मैं तिन ही वासा, जिन को तुर लिख पाई है। अपनी नदर करे सो पाए, सच्चे शब्द ताड़ी चित लाए। नानक दास कह बेनंती, भीख्या नाम दर पाई है। मारू महला तीजा, एको एक वरतै सब सोई। गुरमुख बिरला बूझै, कोई एको रव रहा सब अंतर। तिसमिन अवर ना कोई है। लाख चौरासी जियो पाए, ज्ञानी ध्यानी आख सुनाए। सबना रजक समाहे, आपे कीमत होर ना हो, कीमत होर ना होई है। माया मोह अंध अंधारा, हमें मेरा पसरिया पसारा। अन्न दिन जलत रह दिन राती, गुरमन शांत ना होई है। आपे जोड़ बिछोड़े आपे, आपे थापो थापे आपे। सच्चा हुक्म सच्चा पा सारा, होरन हुक्म ना होई है। आपे लाए लाए सो लागे, गुर प्रसादी जम का पाओ पाग गए। अंतर शब्द सदा सुखदाता, गुरमुख बूझै कोई है। आपे मेले मेल मिलाए, पूर्व लिखिया सो मेटना ना जाए। अनदिन भगत करे दिन राती, गुरमुख सेवा हुई है। सतगुरु सेव सदा सुख जाता, आपे आए मिलिया सबना का दाता। हमें मार तृष्णा अग्नि निवारी, शब्द चीन सुख हुई है। काया कुटंब मोह ना बूझै, गुरमुख होवे ता आखी सूझै। अनदिन नाम रवै दिन राती, मिल प्रीतम सुख हुई है। मनमुख धात दूजा है लागा। जन्मत की ना मुओ अभागा, आवत जात बिरथा जन्म गवाया। बिन गुरु मुक्त ना हुई है। काया कसोद हमें मल लाई, जे सौ धोवे ता मैल ना जाई। शब्द धोपै ता हछी होवे, फिर मैली मूल ना हुई है। पंच दूत काया संघारे, मर मर जमे शब्द ना विचारे। अंतर माया मोह गुबारा, ज्यों सुपने सुधना हुई है। एक पंचा मार शब्द है लागे, सतगुरु आए मिले अबड़ भागे। अंतर साच रवै रंग राते, सहज समावे सोई है। गुर की चाल गुरु ते जापै, गुर की चाल गुरु ते जापै। पूरा सेवक आए शब्द संज्ञापै, सचा शब्द सदा शब्द रवै घट अंतर। रसना रस चाखै सच सोई है। हमें मारे शब्द निवारे, हर का नाम रखे और तारे। एक बिन हो और न जाना, सहजे हुए सो होई है। बिन सतगुरु सहज किने नहीं पाया, गुरमुख बूझै सच समाया। सच्चा सेव शब्द सच राते, हमें शब्द एक होई है। आपे गुणदाता बिचारी, गुरमुख देवै पक्की सारी। नानक नाम समावे साचे, नानक नाम समावे साचा, साचे ते पत होई है। मारू महला तीजा, जग जीवन साचा। एको दाता गुर सेवा, ते शब्द पछाता। एको अमर एका पत शाही, जुग जुग सिरकार बनाई है। सो जा निर्मल जिन आप पछाता, आपे आय मिलिया सुखदाता। रसना शब्द रती गुण गावे, दर सच्चे पत पाई है। गुरमुख नाम मिले बड़ियाई, मनमुख निंदक गवाई। नाम रते परम हंस बैरागी, निज कर ताड़ी लाई है। शब्द मेरा सोई जन पूरा, सतगुरु आग सुनाए। सूरा काया अंदर अमृत सर, साचा मन पीवे भाए सुभाई है। पर पंडित अबरा समझाए, कर काया कर जलते की खबर ना पाए। बिन सतगुरु सेवे नाम न पाइये, पर थाके शांत न आई है। एक भस्म लगाए फिर भेक धारी, बिन शब्द हम मैं किन मारी। अन दिन जलत रह दिन राती,
ਭਰਮ ਭੇਖ ਭਰਮਾ ਇਹੇ ਇੱਕ ਗ੍ਰਹਿ ਕੁਟੰਬ ਮੈਂ ਸਦਾ ਉਦਾਸੀ ਸ਼ਬਦ ਮੋਏ ਹਰ ਨਾਮ ਨਿਵਾਸੀ ਅਨ ਦਿਨ ਸਦਾ ਰਹੇ ਰੰਗਰਾਤੇ ਭੈ ਭਾਏ ਭਗਤ ਚਿਤਲਾ ਇਹੇ ਮਨਮੁਖ ਨਿੰਦਾ ਕਰ ਕਰ ਵਿਗੁੱਤਾ ਅੰਤਰ ਲੋਭ ਭੌਂਕੈ ਜਿਸ ਕੁੱਤਾ ਜਮਕਾਲ ਤਿਸ ਕਦੇ ਨਾ ਛੂਟੈ ਅੰਤ ਗਿਆ ਪਛਤਾ ਇਹੇ ਸੱਚੇ ਸ਼ਬਦ ਸੱਚੀ ਪਤ ਹੋਈ ਬਿਨਾਂ ਮੈਂ ਮੁਕਤ ਨਾ ਪਾਵੇ ਕੋਈ ਬਿਨ ਸਤਿਗੁਰ ਕੋ ਨਾਉ ਨਾ ਪਾਏ ਪ੍ਰਭ ਐਸੀ ਬਣਤ ਬਣਾਈ ਇਹੇ ਇੱਕ ਸਿੱਧ ਸਾਧਕ ਬਹੁਤ ਵਿਚਾਰੀ ਇੱਕ ਐਨ ਸੁਨਾਮ੍ਰਿਤ ਨਿਰੰਕਾਰੀ ਜਿਸ ਨੂੰ ਆਪ ਮਿਲਾਏ ਸੋ ਬੂਝੈ ਭਗਤ ਪਾਏ ਭਉ ਜਾ ਇਹੇ ਇਸ਼ਨਾਨ ਦਾਨ ਕਰੈ ਨਹੀਂ ਬੂਝੈ ਇੱਕ ਮਨੁਆ ਮਾਰ ਮਨ ਸਿਉਂ ਲੂਝੈ ਸੱਚੇ ਸ਼ਬਦ ਰਤੇ ਰੰਗ ਇੱਕ ਰੰਗੀ ਸੱਚੇ ਸ਼ਬਦ ਰਤੇ ਇੱਕ ਰੰਗੀ ਸੱਚੇ ਸ਼ਬਦ ਮਿਲਾਈ ਹੈ ਆਪੇ ਜਿਸਰਜੇ ਦੇ ਵੜਿਆਈ ਆਪੇ ਭਾਣੇ ਦੇ ਮਿਲਾਈ ਆਪੇ ਨਦਰ ਕਰੇ ਮਨ ਵਸਿਆ ਮੇਰੇ ਪ੍ਰਭ ਇਉਂ ਫੁਰਮਾਈ ਹੈ ਸਤਿਗੁਰੂ ਸੇਵੇ ਸ੍ਰੀ ਜਨ ਸਾਚੇ ਮਨਮੁਖ ਸੇਵਨ ਜਾਣਨ ਕਾਚੇ ਆਪੇ ਕਰਤਾ ਕਰ ਕਰ ਵੇਖੇ ਜਿਉਂ ਭਾਵੇ ਤਿਉਂ ਲਾਈ ਹੈ ਜੁਗ ਜੁਗ ਸਾਚਾ ਇੱਕੋ ਦਾਤਾ ਪੂਰੇ ਭਾਗ ਗੁਰ ਸ਼ਬਦ ਪਛਾਤਾ ਸ਼ਬਦ ਮਿਲੇ ਸੇ ਵਿਛੜੇ ਨਾਹੀ ਨਦਰੀ ਸਹਿਜ ਮਿਲਾਈ ਹੈ ਹਉਮੈ ਮਾਇਆ ਮੈਲ ਕਮਾਇਆ ਮਰਮਰ ਜੰਮੈ ਦੂਜਾ ਪਾਇਆ ਬਿਨ ਸਤਿਗੁਰੂ ਸੇਵੇ ਮੁਕਤ ਨਾ ਹੋਈ ਮਨ ਦੇਖੋ ਲਿਵਲਾਈ ਹੈ ਜੋ ਤਿਸ ਪਾਵੈ ਸੋਈ ਕਰ ਸੀ ਆਪੋ ਹੋਆ ਨਾ ਕਿਛ ਹੋਸੀ ਨਾਨਕ ਨਾਮ ਲੈ ਵਡਿਆਈ ਦਰ ਸੱਚ ਪਤ ਪਾਈ ਹੇ ਮਾਰੂ ਮਹੱਲਾ ਤੀਜਾ ਜੋ ਆਇਆ ਸੋ ਸਭ ਕੋ ਜਾਸੀ ਦੂਜੇ ਭਾਏ ਬੰਦਾ ਜਮ ਫਾਸੀ ਸਤਿਗੁਰ ਰਾਖੇ ਸੇ ਜਨ ਉਪਰੇ ਸਾਚੇ ਸਾਜ ਸਮਾਈ ਹੈ ਇਹ ਆਪੇ ਕਰਤਾ ਕਰ ਵੇਖੇ ਜਿਸ ਨੂੰ ਨਦਰ ਕਰੇ ਸੋਈ ਜਨ ਲੇਖਿਆ ਗੁਰਮੁਖ ਗਿਆਨ ਤਿਸ ਸਭ ਕੇ ਸੂਝੈ ਅਗਿਆਨੀ ਅੰਧ ਕਮਾਈ ਹੈ ਮਨਮੁਖ ਸਹਿਸਾ ਬੂਝ ਨਾ ਪਾਈ ਮਰਮਰ ਜੰਮੈ ਜਨਮ ਗਵਾਈ ਗੁਰਮੁਖ ਨਾਮ ਰਤੇ ਸੁਖ ਪਾਇਆ ਸਹਿਜੇ ਸਾਜ ਸਮਾਈ ਹੈ ਤੰਦੈ ਤਾਵਤ ਮਨ ਭਇਆ ਮਨੂਰਾ ਫਿਰ ਹੋਵੇ ਕੰਚਨ ਭੇਟਿਆ ਗੁਰਪੂਰਾ ਆਪੇ ਬਖਸ਼ ਲੈ ਸੁਖ ਪਾਏ ਪੂਰੇ ਸ਼ਬਦ ਮਿਲਾਈ ਹੈ ਦੁਰਮਤ ਝੂਠੀ ਬੁਰੀ ਬੁਰਿਆਰ ਔਗਣਿਆਰੀ ਔਗਣਿਆਰ ਕੱਚੀ ਮਤ ਫੀਕਾ ਮੁਖ ਬੋਲੇ ਦੁਰਮਤ ਨਾਮ ਨਾ ਪਾਈ ਹੈ ਔਗਣਿਆਰੀ ਕੰਤ ਨਾ ਪਾਵੇ ਮਨ ਕੀ ਜੂਠੀ ਜੂਠ ਘੁਮਾਵੇ ਪਿਰਕਾ ਸਭ ਨਾ ਜਾਣੇ ਮੂਰਖ ਬਿਨ ਗੁਰ ਬੂਝ ਨਾ ਪਾਈ ਹੈ ਦੁਰਮਤ ਖੋਟੀ ਖੋਟ ਕਮਾਵੇ ਸ਼ਿੰਗਾਰ ਕਰੇ ਪਿਰ ਖਸਮ ਨਾ ਪਾਵੇ ਗੁਣਵੰਤੀ ਸਦਾ ਪਿਰ ਰਾਵੈ ਸਤਿਗੁਰ ਮੇਲ ਮਿਲਾਈ ਹੈ ਆਪੇ ਹੁਕਮ ਕਰੇ ਸਭ ਵੇਖਿਆ ਇੱਕ ਨਾ ਬਖਸ਼ ਲਏ ਧੁਰ ਲਿਖਿਆ ਅਨ ਦਿਨ ਨਾਮ ਰਤੇ ਸਚ ਪਾਇਆ ਆਪੇ ਮੇਲ ਮਿਲਾਈ ਹੈ ਹਉਮੈ ਧਾਤ ਮੂੰਹ ਰਸ ਲਾਈ ਗੁਰਮੁਖ ਲਿਵ ਸਾਚੀ ਸਹਿਜ ਸਮਾਈ ਆਪੇ ਮਿਲੈ ਆਪੇ ਕਰ ਵੇਖੈ ਬਿਨ ਸਤਿਗੁਰ ਬੂਝਣਾ ਪਾਈ ਹੈ ਇੱਕ ਸ਼ਬਦ ਵਿਚਾਰ ਸਦਾ ਜਨ ਜਾਗੇ ਇੱਕ ਮਾਇਆ ਮੋਹੇ ਸੋਏ ਰਹੇ ਅਭਾਗੇ ਆਪੇ ਕਰੇ ਕਰਾਏ ਆਪੇ ਹੋਰ ਕਰਨਾ ਕਿਛੂ ਨਾ ਜਾਈ ਹੈ ਕਾਲ ਮਾਰ ਗੁਰ ਸ਼ਬਦ ਨਿਵਾਰੇ ਹਰ ਕਾ ਨਾਮ ਰੱਖੈ ਔਰ ਧਾਰੇ ਸਤਿਗੁਰ ਸੇਵਾ ਤੇ ਸੁਖ ਪਾਇਆ ਹਰ ਕੈ ਨਾਮ ਸਮਾਈ ਹੈ ਦੂਜੈ ਭਾਏ ਫਿਰੈ ਦੇ ਵਾਣੀ ਮਾਇਆ ਮੋਹੇ ਦੁਖ ਮਾਏ ਸਮਾਨੀ ਬਹੁਤੇ ਭੇਕ ਕਰੈ ਨਹਿ ਪਾਏ ਬਿਨ ਸਤਿਗੁਰ ਸੁਖ ਨਾ ਪਾਈ ਹੈ ਕਿਸ ਨੂੰ ਕਹੀਏ ਜਾਂ ਆਪ ਕਰਾਏ ਜਿਤ ਭਾਵੇ ਤੇ ਤਰਾਹੇ ਚਲਾਏ ਆਪੇ ਮਿਹਰਬਾਨ ਸੁਖਦਾਤਾ ਜਿਉਂ ਭਾਵੇ ਤਵੇ ਚਲਾਈ ਹੈ ਆਪੇ ਕਰਤਾ ਆਪੇ ਭੁਗਤਾ ਆਪੇ ਸੰਜਮ ਆਪੇ ਜੁਗਤਾ ਆਪੇ ਨਿਰਮਲ ਮਿਹਰਬਾਨ ਮਧਸੂਦਨ ਜਿਸ ਦਾ ਹੁਕਮ ਨਾ ਮਿਟਿਆ ਜਾਈ ਹੈ ਸੇਵੜ ਭਾਗੀ ਜਿਨੀ ਏਕੋ ਜਾਤਾ ਘਟ ਘਟ ਵਸ ਰਹਿਆ ਜਗ ਦੀਵਨ ਦਾਤਾ ਇੱਕ ਥੈਂ ਗੁਪਤ ਪ੍ਰਗਟ ਹੈ ਆਪੇ ਗੁਰਮੁਖ ਭਰਮ ਭਉ ਜਾਈ ਹੈ ਗੁਰਮੁਖ ਹਰ ਜੀਓ ਏਕੋ ਜਾਤਾ ਅੰਤਰ ਨਾਮ ਸ਼ਬਦ ਪਛਾਤਾ ਜਿਸ ਨੂੰ ਦੇਹ ਸੋਈ ਜਨ ਪਾਏ ਨਾਨਕ ਨਾਮ ਵਡਾਈ ਹੈ ਮਾਰੂ ਮਹਲਾ ਤੀਜਾ ਸੱਚ ਸਲਾਹੀ ਗਹਿਰ ਗੰਭੀਰ ਹੈ ਸਭ ਜਗ ਹੈ ਤਿਸ ਹੀ ਕਹਿ ਚੀਰੈ ਸਭ ਘਟ ਭੋਗ ਵੈ ਸਦਾ ਦਿਨ ਰਾਤੀ ਆਪੇ ਸੁਖ ਨਿਵਾਸੀ ਹੈ ਸੱਚਾ ਸਾਹਿਬ ਸੱਚੀ ਨਾਏ ਗੁਰਪ੍ਰਸਾਦੀ ਮਾਨਵ ਸਾਈ ਆਪੇ ਆ ਵਿਸਿਆ ਘਟ ਅੰਤਰ ਟੁੱਟੀ ਜਮਕੀ ਫਾਸੀ ਹੈ ਕਿਸ ਸੇਵੀ ਤੈ ਕਿਸਾ ਲਾਹੀ ਸਤਿਗੁਰ ਸੇਵੀ ਸ਼ਬਦ ਸਲਾਹੀ ਸੱਚੇ ਸ਼ਬਦ ਸਦਾ ਮਨ ਉੱਤਮ ਅੰਤਰ ਕਮਲ ਪ੍ਰਗਾਸੀ ਹੈ ਦੇਹੀ ਕਾਚੀ ਕਾਗਦ ਮਿਕਦਾਰਾ ਬੂੰਦ ਪਵੈ ਬਿਨ ਸੈ ਟਹਿਤ ਨਾ ਲਾਗੈ ਵਾਰਾ ਕੰਚਨ ਕਾਇਆ ਗੁਰਮੁਖ ਬੂਜੈ ਜਿਸ ਅੰਤਰ ਨਾਮ ਨਿਵਾਸੀ ਹੈ ਸੱਚਾ ਚੌਕਾ ਸੁਰਤ ਕੀ ਕਾਰਾ ਹਰ ਨਾਮ ਭੋਜਨ ਸੱਚ ਆਧਾਰਾ ਸਦਾ ਤ੍ਰਿਪਤ ਪਵਿੱਤਰ ਹੈ ਪਾਵਨ ਜਿਤ ਘਟ ਹਰ ਨਾਮ ਨਿਵਾਸੀ ਹੈ ਹਉ ਤਿਨ ਬਿਲਹਾਰੀ ਜੋ ਸੱਚਾ ਲਾਗੇ ਹਰ ਗੁਣ ਗਾਵੇ ਅੰਦਰ ਜਾਗੇ ਸੱਚਾ ਸੂਖ ਸਦਾ ਤਿਨ ਅੰਤਰ ਰਸਨਾ ਹਰ ਰਸ ਰਾਸੀ ਹੈ ਹਰ ਨਾਮ ਚੇਤਾ ਅਵਰ ਨਾ ਪੂਜਾ ਇੱਕੋ ਸੇਵੀ ਔਰ ਨਾ ਦੂਜਾ ਪੂਰੇ ਗੁਰ ਸਭ ਸੱਚ ਦਿਖਾਇਆ ਸੱਚੇ ਨਾਮ ਨਿਵਾਸੀ ਹੈ ਭਰਮ ਭਰਮ ਜੋਨੀ ਫਿਰ ਆਇਆ ਆ ਭੁੱਲਾ ਜਾਂ ਖਸਮ ਭੁਲਾਇਆ ਹਰ ਜੀਓ ਮਿਲੇ ਤਾਂ ਗੁਰਮੁਖ ਬੂਜੈ ਚੀਨੇ ਸ਼ਬਦ ਅਭਿਨਾਸੀ ਹੈ ਕਾਮ ਕ੍ਰੋਧ ਭਰੇ ਹਮ ਅਪਰਾਧੀ ਕਿਆ ਮੋਲੈ ਬੋਲੈ ਨਾ ਹਮ ਗੁਣ ਨਾ ਸੇਵਾ ਸਾਧੀ ਡੁੱਬਦੇ ਪਾਥਰ ਮੇਲ ਲਹੋ ਤੁਮ ਆਪੇ ਸਾਚ ਨਾਮ ਅਭਿਨਾਸੀ ਹੈ
ना कोई करे न करने जोगा आपे करें करावे सो होएगा आपे बख्श लहें सुख पाए सद ही नाम निवासी हे एव तन धरती शब्द बीज अपारा हर सचे सेती वणज वा पारा सच तन जमया टूट न आवे अंतर नाम निवासी हे हर जीव अवगुण आरे नौगुण कीजे आपे बख्श लहें नाम दीजे गुरमुख होवे सो पत पाए एकत नाम निवासी हे अंतर हर धन समझ न होई गुर प्रसादी बूझे कोई गुरमुख होवे सो धन पाए सद ही नाम निवासी हे अनल वाओ भरम भुलाई माया मोहे सुध न काई मनमुख अंधे किशु न सुजे गुरमत नाम प्रगासी हे मनमुख होमे माया सूते अपना घर न समाले अंत विगुते पर निंदा करे वो चिंता जाले दुखे दुख निवासी हे आपे करता कर कराई आपे गुरमुख देव बुझाई नानक नाम रते मन निर्मल नामे नाम निवासी हे मारू हला तीजा एको सेवी सदा थर साचा दूजे लागा सब जग काचा गुरमति सदा सच साला ही साचे ही साच भतीजा है तेरे गुण बहुते मैं एक ना जाता आपे लाए लाए जग जीवन दाता आपे बख्शे देवड़े आई गुरमत एव मन पीजा है माया लहर शब्द निवारी एव मन निर्मल हो मैं मारी सहजे गुण गा मैं रंगराता रसना राम रवीजा है मेरी मेरी करत विहानी मन मुख ना बूझे फिर एणी जमकाल कड़ी मोहत निहाले अनदिन आर जा चीजा है अंतर लोभ करे नहीं बूझे सिर ऊपर जमकाल ना सूझे अथे कमाने सो अगे आया अंतकाल क्या कीजा है जो सच लागे तिन साची सो ए दूजे लागे मन मुख रोए दोहा सुरिया का खसम है आपे आपे गुण मैं भी जय हे गुरु के शब्द सदा जन सो है राम रसायन एव मन मोह है माया मोह मैल पतंग न लागे गुरमति हर नाम भी जय है सबना विच वरत एक सोई गुर प्रसादी प्रगट होए हमे मर सदा सुख पाया नायो साचे अमृत पी जय है किल विख दुख निवारण हारा गुरमुख सेवा शब्द अविचार है सब कुछ आपे आप वरत है गुरमुख तन मन भी जय है माया अग्नि जलाय संसारे गुरमुख निवारे शब्द विचारे अंतर शांत सदा सुख पाया गुरमति नाम ली जय है इंद्र इंद्रासन बैठे जम को भौ पावे जमना छोड़े बहु कर्म कमावे सतगुरु भेटे ता मुक्त पाइये हर हर रसना पी जय है मनमुख अंतर शब्द मनमुख अंतर भगत न होई गुरमुख भगत शांत सुख होई पवित्र पावन सदा है बाणी गुरमत अंतर पी जय है ब्रह्मा विष्णु महेश विचारी त्रै गुण बदक मुक्त निरारी गुरमुख ज्ञान एको है जाता दिन नाम रवी जय हे वेद पढ़े हर नाम नूजे माया कारण पटपट लूजे अंतर मैल अज्ञानी अंधा क्यों कर दुत्र त्रई जय है वेद बाद सब आख बखाने ना अंतर पीजे ना शब्द पछाने पुन पाप सब वेद दृढ़ाया गुरमुख अंतर पीजा है आपे साचा एको सोई तिस बिन दूजा अवर न कोई नानक नाम रते मन साचा सचो सच रवीजा है मारु महला तीजा सच्चा सच्चा तख्त रचाया सच्चा सच्चा तख्त रचाया निज कर वस्या तिथे मुंह नमाया सदी साच वस्या कट अंतर गुरमुख करनी सारी है सच्चा सौदा सच वापारा ना तिथे भरम ना दूजा पसारा सच्चा तन खटिया कदे टूट ना आवे बूझे को विचारी है सच्चा लाए से जन लागे अंतर शब्द मस्तक बड़भागे सच्चे शब्द सदा गुण गावे शब्द रते विचारी है सचो सच्चा सच्चा लाही एको वेखा दूजा नाही गुरमत ऊंचो ऊंची पौड़ी ज्ञान रतन होमे मारी है माया मोह शब्द जलाया सच मन वसया जा तुद पाया सच्ची की सब सच्ची करनी हमे तिखा निवारी है माया मोह सब आपे कीना गुरमुख विरला कि नहीं चीना गुरमुख होवे सो सच कमावे सच्ची करनी सारी है कार कमाई जो मेरे प्रपाई हमे तृष्णा शब्द बुझाई गुरमत सद ही अंतर शीतल हमे मारने वारी है सच लगे तिन सब किस भाव है सच्चे शब्दे सच सुहावे एथे सचे से दर सचे नदरी नदर सवारी है बिन सचे दो बिन सचे जो दूजे लाया माया मोह दुख सवाया बिन गुरु दुख सुख जप नाही माया मोह दुख भारी है सच्चा शब्द जिना मन पाया पूर्व लिखिया तिनी कमाया सचो सेवे सच ते आवे सच रते विचारी है गुरु की सेवा मीठी लागी अनदिन सुख सहज समाधि हर हर करत्या मन निर्मल हुआ गुरु की सेव प्यारी है सेजन सुखी सतगुरु सच्चे लाए आपे भाणे आप लाए सतगुरु राखे सेजन उभरे होर माया मोह खवारी है गुरमुख साचा शब्द पछाता ना तिस कुटंब ना तिस माता एको एक रविया सब अंतर सबना जिया का आधारी हे हम मेरा दूजा पाया किछ ना चला तुर खसम लिख पाया गुरु साचे ते सच कमावै साचे दुख निवारी हे जा तू देह सदा सुख पाए साचे शब्द सच कमाए अंदर साचा मन तन साचा भगत परे पंडारी हे आपे वेखे हुक्म चलाए अपना भाणा आप कराए नानक नाम रते बैरागी मन तन रसना नाम सवारी हे मारू महला तीजा आपे आप उपाय उपन्ना सब में वरते एक प्रसन्ना सबना सार करे जगजीवन जिन अपना आप छाता है जिन ब्रह्मा विष्णु महेश उपाय सिर सिर तंदे आपे लाए जिस पावे तिस आपे मेले जिन गुरमुख एको जाता है आवागुण है संसारा माया मोह बोचते बिकारा स्थिर साचा सलाही सद ही जिन गुर का शब्द पछाता है
ਇੱਕ ਮੂਲ ਲੱਗੇ ਉਨੀ ਸੁਖ ਪਾਇਆ ਡਾਲੀ ਲਾਗੇ ਤਿੰਨੀ ਜਨਮ ਗਵਾਇਆ ਅੰਮ੍ਰਿਤ ਫਲ ਤਿੰਨ ਜਨ ਕੋ ਲਾਗੈ ਜੋ ਬੋਲੇ ਅੰਮ੍ਰਿਤ ਬਾਤਾ ਹੈ ਹਮ ਗੁਣ ਨਾਹੀ ਕਿਆ ਬੋਲੇ ਬੋਲ ਤੂੰ ਸੁਪਨਾ ਦੇਖਿਆ ਤੋਲੈ ਤੋਲ ਜਿਉਂ ਭਾਵੈ ਤਿਉਂ ਰੱਖਿਆ ਰਹਿਣਾ ਗੁਰਮੁਖ ਇੱਕੋ ਜਾਤਾ ਹੈ ਜਾਂ ਤੂੰ ਭਾਣਾ ਤਾਂ ਸੱਚੀ ਕਾਰੈ ਲਾਏ ਅਵਗੁਣ ਛੋੜ ਗੁਣ ਮਾਹੇ ਸਮਾਏ ਗੁਣ ਮੈਂ ਇੱਕੋ ਨਿਰਮਲ ਸਾਚਾ ਗੁਰ ਕਾ ਸ਼ਬਦ ਵਛਾਤਾ ਹੈ ਜੈ ਦੇਖਾਂ ਤਾਂ ਇੱਕੋ ਸੋਈ ਦੂਜੀ ਦਰਮਤ ਸ਼ਬਦ ਏਕੋਈ ਏਕ ਸਮੈ ਪ੍ਰਭ ਏਕ ਸਮਣ ਆਪਣੇ ਰੰਗ ਸਦ ਰਾਤਾ ਹੈ ਕਾਇਆ ਕਮਲ ਹੈ ਕੁਮਲਾਣਾ ਮਨਮੁਖ ਸ਼ਬਦ ਨਾ ਬੁਝੈ ਆਣਾ ਗੁਰਪ੍ਰਸਾਦੀ ਕਾਇਆ ਖੋਜੇ ਪਾਏ ਜਗ ਜੀਵਨ ਦਾਤਾ ਹੈ ਘੋਟ ਗਹੀ ਕੇ ਪਾਪ ਨਿਵਾਰੇ ਸਦਾ ਹਰ ਜਿਉ ਰਾਖੇ ਔਰ ਧਾਰੇ ਜੋ ਇੱਛੇ ਸੋਈ ਫੁਲ ਪਾਏ ਜਿਉਂ ਰੰਗ ਮਜੀ ਠਹਿਰਾਤਾ ਹੈ ਮਨਮੁਖ ਗਿਆਨ ਕਥੇ ਨਾ ਹੋਈ ਫਿਰ ਆਵੈ ਠੌਰ ਨਾ ਕੋਈ ਗੁਰਮੁਖ ਗਿਆਨ ਸਦਾ ਸਾ ਲਾਹੇ ਜੋ ਜੁਗ ਏਕੋ ਜਾਤਾ ਹੈ ਮਨਮੁਖ ਕਾਰ ਕਰੇ ਸਭ ਦੁੱਖ ਸੁਭਾਏ ਮਨਮੁਖ ਕਾਰ ਕਰੇ ਸਭ ਦੁੱਖ ਸੁਭਾਏ ਅੰਤਰ ਸ਼ਬਦ ਨਾਹੀ ਕਿਉਂ ਦਰ ਜਾਏ ਗੁਰਮੁਖ ਸ਼ਬਦ ਵਸੈ ਮਨ ਸਾਚਾ ਸਾਧ ਸੇਵੈ ਸੁਖ ਦਾਤਾ ਹੈ ਜੈ ਦੇਖਾਂ ਤੂੰ ਸਭਨੀ ਥਾਈ ਪੂਰਾ ਗੁਰ ਸਭ ਸੋ ਜੀ ਪਾਈ ਨਾਮੋ ਨਾਮ ਧਿਆਈਐ ਸਦਾ ਸਦ ਇਉ ਮਨ ਨਾਮੇ ਰਾਤਾ ਹੈ ਨਾਮੇ ਰਾਤਾ ਪਵਿੱਤ ਸਰੀਰਾ ਬਿਨ ਨਾਮੈ ਡੂਬ ਮੋਏ ਬਿਨ ਨੀਰਾ ਆਵੈ ਜਾਵੈ ਨਾਮ ਨਹੀਂ ਬੂਝੈ ਇੱਕ ਨਾ ਗੁਰਮੁਖ ਸ਼ਬਦ ਪਛਾਤਾ ਹੈ ਪੂਰੇ ਸਤਿਗੁਰ ਬੂਝ ਬੁਝਾਈ ਬਿਨ ਨਾਮੈ ਮੁਕਤ ਕਿਨੇ ਨਾ ਪਾਈ ਨਾਮੇ ਨਾਮ ਮਿਲੈ ਵਡਿਆਈ ਸਜ ਰਹਿ ਰੰਗ ਰਾਤਾ ਹੈ ਕਾਇਆ ਨਗਰ ਟਹਿ ਟਹਿ ਢੇਰੀ ਬਿਨ ਸ਼ਬਦ ਚੁੱਕੈ ਨਹੀਂ ਫੇਰੀ ਸੱਚ ਸਲਾਹੇ ਸੱਚ ਸਮਾਵੇ ਜਿਨ ਗੁਰਮੁਖ ਏਕੋ ਜਾਤਾ ਹੈ ਜਿਸਨੂੰ ਨਦਰ ਕਰੇ ਸੋ ਪਾਏ ਸੱਚਾ ਸ਼ਬਦ ਵਸੈ ਮਨ ਆਏ ਨਾਨਕ ਨਾਮਰ ਤੇ ਨਿਰੰਕਾਰੀ ਦਰ ਸੱਚਾ ਸਾਚ ਪਛਾਤਾ ਹੈ ਮਾਰੂ ਸੋਲ ਹੈ ਤੀਜਾ ਆਪੇ ਕਰਤਾ ਸਭ ਜਿਸ ਕਰਨਾ ਜੀ ਜੰਤ ਸਭ ਤੇਰੀ ਸ਼ਰਣਾ ਆਪੇ ਗੁਪਤ ਵਰਤੈ ਸਭ ਅੰਤਰੇ ਗੁਰ ਕੈ ਸ਼ਬਦ ਪਛਾਤਾ ਹੈ ਹਰ ਕੇ ਭਗਤ ਪਰੇ ਭੰਡਾਰਾ ਆਪੇ ਬਖਸ਼ੇ ਸ਼ਬਦ ਵਿਚਾਰ ਜੋ ਤੁਧ ਭਾਵੇ ਸੂਈ ਕਰ ਸੈ ਸੱਚੇ ਸਿਉ ਮਨ ਰਤਾ ਹੈ ਆਪੇ ਹੀਰਾ ਰਤਨ ਅਮੋਲੋ ਆਪੇ ਨਦਰੀ ਤੋਲੇ ਤੋਲੋ ਜੀ ਜੰਤ ਸਭ ਸ਼ਰਨ ਤੁਮਾਰੀ ਕਰ ਕਿਰਪਾ ਆਪ ਪਛਾਤਾ ਹੈ ਜਿਸਨੂੰ ਨਦਰ ਹੋਵੈ ਤੁਰ ਤੇਰੀ ਮਰੈ ਨਾ ਜੰਮੈ ਚੁੱਕੈ ਫੇਰੀ ਸਾਚੇ ਗੁਣ ਗਾ ਮੈਦਨ ਰਾਤੀ ਜੁਗ ਜੁਗ ਏਕੋ ਜਾਤਾ ਹੈ ਮਾਇਆ ਮੋਹ ਸਭ ਜਗਤ ਉਪਾਇਆ ਬ੍ਰਹਮਾ ਵਿਸ਼ਨ ਦੇਵ ਸੁਭਾਇਆ ਜੋ ਤੁਧ ਭਾਣੇ ਸੇ ਨਾਮ ਲਾਗੇ ਗਿਆਨ ਮਤੀ ਪਛਾਤਾ ਹੈ ਪਾਪੁਨ ਵਰਤੈ ਸੰਸਾਰ ਹਰ ਸੋਗ ਸਭ ਦੁੱਖ ਹੈ ਭਾਰਾ ਗੁਰਮੁਖ ਹੋਵੈ ਸੋ ਸੁਖ ਪਾਏ ਜਿਨ ਗੁਰਮੁਖ ਨਾਮ ਪਛਾਤਾ ਹੈ ਕਿਰਤਨ ਕੋਈ ਮੇਟਣ ਹਾਰਾ ਗੁਰ ਕੈ ਸ਼ਬਦੇ ਮੁਖ ਦੁਆਰਾ ਪੂਰਵ ਲਿਖਿਆ ਸੋਫਲ ਪਾਇਆ ਜਿਨ ਆਪ ਮਾਰ ਪਛਾਤਾ ਹੈ ਮਾਇਆ ਮੋਹ ਹਰ ਸਿਉ ਚੇਤਨਾ ਲਾਗੈ ਦੂਜੈ ਭਾਏ ਘਣਾ ਦੁਖ ਆਗੈ ਮਨਮੁਖ ਭਰਮ ਭੁਲੇ ਭੇਖ ਤਾਰੀ ਅੰਤਕਾਲ ਪਛਤਾਤਾ ਹੈ ਹਰ ਕੈ ਪਾਣੇ ਹਰ ਗੁਣ ਗਾਏ ਸਭ ਕਿਲਵੇ ਕਾਟੇ ਦੁਖ ਸੁਭਾਏ ਹਰ ਨਿਰਮਲ ਨਿਰਮਲ ਹੈ ਬਾਣੀ ਹਰ ਸੇਤੀ ਮਨ ਰਾਤਾ ਹੈ ਜਿਸਨੂੰ ਨਦਰ ਕਰੇ ਸੋ ਗੁਣ ਨਿਦ ਪਾਏ ਹਮੇ ਮੇਰਾ ਠਾਕਰ ਹਾਏ ਗੁਣ ਅਵਗਣ ਕਾ ਏਕੋ ਦਾਤਾ ਗੁਰਮੁਖ ਵਿਰਲੀ ਜਾਤਾ ਹੈ ਮੇਰਾ ਪ੍ਰਭ ਨਿਰਮਲ ਅਤ ਅਪਾਰਾ ਆਪੇ ਮੇਲੇ ਗੁਰ ਸ਼ਬਦ ਵਿਚਾਰਾ ਆਪੇ ਬਖਸ਼ੇ ਸੱਚ ਦ੍ਰਿੜਾਏ ਮਨ ਤਨ ਸੱਚ ਰਾਤਾ ਹੈ ਮਨ ਤਨ ਮਹਿਲਾ ਸੁ ਵਿੱਚ ਜੋਤ ਅਪਾਰਾ ਮਨ ਤਨ ਮਹਿਲਾ ਵਿੱਚ ਜੋਤ ਅਪਾਰਾ ਗੁਰਮਤ ਬੂਜੈ ਕਰ ਵਿਚਾਰਾ ਹਉਮੈ ਮਾਰ ਸਦਾ ਮਨ ਨਿਰਮਲ ਰਸਨਾ ਸੇਵ ਸੁਖਦਾਤਾ ਹੈ ਗੜ ਕਾਇਆ ਅੰਦਰ ਬਹੁ ਹਟ ਬਾਜਾਰਾ ਤਿਸ ਵਿੱਚ ਨਾਮ ਹੈ ਅਤ ਅਪਾਰਾ ਗੁਰ ਕੈ ਸ਼ਬਦ ਸਦਾ ਦਰਸ ਹੈ ਹਉਮੈ ਮਾਰ ਪਛਾਤਾ ਹੈ ਰਤਨ ਅਮੋਲਕ ਅਗਮ ਅਪਾਰਾ ਕੀਮਤ ਕਵਣ ਕਰੇ ਵਿਚਾਰਾ ਗੁਰ ਕੈ ਸ਼ਬਦੇ ਤੋਲ ਤੋ ਲਾਏ ਅੰਤਰ ਸ਼ਬਦ ਪਛਾਤਾ ਹੈ ਸਿਮਰਤ ਸ਼ਾਸਤਰ ਬਹੁਤ ਵਿਸਤਾਰਾ ਮਾਇਆ ਮੋਹ ਪਸਰਿਆ ਪਾ ਸਾਰਾ ਮੂਰਖ ਪੜੈ ਸ਼ਬਦ ਨਾ ਬੂਝੈ ਗੁਰਮੁਖ ਵਿਰਲੈ ਜਾਤਾ ਹੈ ਆਪੇ ਕਰਤਾ ਕਰੇ ਗਿਰਾਏ ਸੱਚੀ ਬਾਣੀ ਸੱਚ ਦ੍ਰਿੜਾਏ ਨਾਨਕ ਨਾਮ ਲੈ ਬੁੜਿਆਈ ਜੁਗ ਜੁਗ ਏਕੋ ਜਾਤਾ ਹੈ ਮਾਰੂ ਮਹੱਲਾ ਤੀਜਾ ਸੋ ਸੱਚ ਸੇਵੇ ਹੋ ਸਿਰਜਣਹਾਰਾ ਸ਼ਬਦੇ ਦੁੱਖ ਨਿਵਾਰਨ ਹਾਰਾ ਅਗਮ ਗੋਚਰ ਕੀਮਤ ਨਹੀਂ ਪਾਈ ਆਪੇ ਅਗਮ ਅਥਾਹ ਹੈ ਆਪੇ ਸੱਚਾ ਸੱਚ ਵਰਤਾਏ ਇੱਕ ਜਨ ਸੱਚ ਆਪੇ ਲਾਏ ਸੱਚੋ ਸੇਵੈ ਸੱਚ ਕਮਾਵੇ ਨਾਮੇ ਸੱਚ ਸਮਾਹੇ ਤੁਰ ਭਗਤਾਂ ਮੇਲੇ ਆਪ ਮਿਲਾਏ ਸੱਚੀ ਭਗਤੀ ਆਪੇ ਲਾਏ ਸੱਚੀ ਬਾਣੀ ਸਦਾ ਗੁਣ ਗਾਵੇ ਇਸ ਜਨਮੇ ਕਾ ਲਾਹਾ ਹੈ ਗੁਰਮੁਖ ਵਣਜ ਕਰੇ ਪਰ ਆਪ ਪਛਾਣ ਏ ਕਿਸ ਬਿਨ ਕੋ ਅਵਰ ਨਾ ਜਾਣੇ ਸੱਚਾ ਸ਼ਾਹ ਸੱਚੇ ਬਣ ਜਾ ਰਹੇ ਪੂੰਜੀ ਨਾਮ ਸਾਹੇ ਆਪੇ ਸਾਜੇ ਸ੍ਰਿਸ਼ਟ ਉਪਾਏ ਵਿਰਲੇ ਕਉ ਗੁਰ ਸ਼ਬਦ ਪੁਜਾਏ ਸਤਿਗੁਰ ਸੇਵੈ ਸੇ ਜਨ ਸਾਚੇ ਕਾਟੇ ਜਮਕਾ ਫਾਹੇ ਭੰਨੈ ਘੜੇ ਸਵਾਰੇ ਸਾਜੇ ਮਾਇਆ ਮੋਹ ਦੂਜੈ ਜੰਤ ਪਾਜੇ ਮਨਮੁਖ ਫਿਰੇ ਸਦਾ ਅੰਧ ਕਮਾਵੇ ਜਮਕਾ ਜਿਬੜਾ ਗਲ ਫਾਹੇ ਆਪੇ ਬਖਸ਼ੇ ਗੁਰ ਸੇਵਾ ਲਾਏ ਗੁਰਮਤਿ ਨਾਮ ਮਨ ਵਸਾਏ ਅਨਦਿਨ ਨਾਮ ਤੇ ਆਏ ਸਾਚਾ ਇਸ ਜਗ ਮੈਂ ਨਾਮੋ ਲਾਹਾ ਹੈ ਆਪੇ ਸੱਚਾ ਸੱਚੀ ਨਾਏ ਗੁਰਮੁਖ ਦੇਵੈ ਮਨ ਵਸਾਏ ਜਿਨ ਮਨ ਵਸਿਆ ਸੇ ਜਨ ਸੋਹੇ ਤਿਨ ਸਿਰ ਚੁਕਾ ਕਾਹਾ ਹੈ
ਅਗਮ ਗੋਚਰ ਕੀਮਤ ਨਹੀਂ ਪਾਈ ਗੁਰਪ੍ਰਸਾਦੀ ਮਨ ਵਸਾਈ ਸੱਚਾ ਸਦਾ ਸ਼ਬਦ ਸਾਰਾਹੀ ਗੁਣਦਾਤਾ ਲੇਖਾ ਕੋਈ ਨਾ ਮੰਗੈ ਤਾਹਾ ਹੇ ਬ੍ਰਹਮਾ ਵਿਸ਼ਨ ਰੁਦਰ ਤਿਸ ਕੀ ਸੇਵਾ ਅੰਤ ਨ ਪਾਵੇ ਲੱਖ ਪੇਵਾ ਜਿਸ ਕੋ ਨਦਰ ਕਰੇ ਤੂੰ ਆਪਣੀ ਗੁਰਮੁਖ ਲੱਖ ਲਖਾਹੇ ਪੂਰੇ ਸਤਿਗੁਰੂ ਸੋਜੀ ਪਾਏ ਏਕੋ ਨਾਮ ਮਨ ਵਸਾਈ ਨਾਮ ਜਪਿਤੇ ਨਾਮ ਧਿਆਈ ਮਹਿਲ ਪਾਏ ਗੁਣ ਗਾਹੇ ਸੇਵਕ ਸੇਵੈ ਮਨ ਹੁਕਮ ਅਪਾਰਾ ਗੁਰਮੁਖ ਹੁਕਮ ਨਾ ਬਜਾਣੇ ਸਾਰਾ ਹੁਕਮੇ ਮੰਨੇ ਹੁਕਮੇ ਵਡਿਆਈ ਹੁਕਮੇ ਬੇਪਰਵਾਹਾ ਹੈ ਗੁਰਪ੍ਰਸਾਦੀ ਹੁਕਮ ਪਛਾਣੇ ਧਾਵਤ ਰਾਖੇ ਇਕਤ ਕਰ ਆਣੇ ਨਾਮੇ ਰਤ ਸਦਾ ਬੈਰਾਗੀ ਨਾਮ ਰਤਨ ਮਨ ਤਾਹਾ ਹੇ ਸਭ ਜਗ ਮੈਂ ਵਰਤੇ ਏਕੋ ਸੋਈ ਗੁਰਪ੍ਰਸਾਦੀ ਪ੍ਰਗਟ ਹੋਈ ਸ਼ਬਦ ਸਮਾਹੇ ਸੋਈ ਜਨ ਨਿਰਮਲ ਨਿਜ ਕਰ ਵਸਦਾ ਹੇ ਸਦਾ ਭਗਤ ਤੇਰੀ ਸ਼ਰਨਾਈ ਅਗਮ ਗੋਚਰ ਕੀਮਤ ਨਹੀਂ ਪਾਈ ਜੋ ਸਦ ਭਾਵੇ ਤਿਉਂ ਤੂੰ ਰਾਖੇ ਗੁਰਮੁਖ ਨਾਮ ਤੇ ਆਹਾ ਹੇ ਸਦਾ ਸਦਾ ਤੇਰੇ ਗੁਣ ਗਾਵਾਂ ਸੱਚੇ ਸਾਹਿਬ ਤੇਰੇ ਮਨ ਭਾਵਾਂ ਨਾਨਕ ਸਾਚ ਕਹਿ ਬੇਨੰਤੀ ਸੱਚ ਦੇਵੋ ਸੱਚ ਸਮਾਹੇ ਮਾਰੂ ਮਨ ਲਾ ਤੀਜਾ ਸਤਿਗੁਰੂ ਸੇਵਣ ਸੇਵੜ ਭਾਗੀ ਅਨਦਿਨ ਸਾਚ ਨਾਮ ਲਿਵ ਲਾਗੀ ਸਦਾ ਸੁਖਦਾਤਾ ਰਵਿਆ ਘਟ ਅੰਤਰ ਸ਼ਬਦ ਸੱਚਾ ਉਹ ਮਾਹਾ ਹੇ ਨਦਰ ਕਰੇ ਤਾਂ ਗੁਰੂ ਮਿਲਾਏ ਹਰ ਕਾ ਨਾਮ ਮਨ ਵਸਾਏ ਹਰ ਮਨ ਵਸਿਆ ਸਦਾ ਸੁਖਦਾਤਾ ਸ਼ਬਦ ਮਨ ਉਹ ਮਾਹਾ ਹੈ ਕਿਰਪਾ ਕਰੇਤਾ ਮੇਲ ਮਿਲਾਏ ਹਮੇ ਮਮਤਾ ਸ਼ਬਦ ਜਲਾਏ ਸਦਾ ਮੁਕਤ ਰਹੇ ਇੱਕ ਰੰਗੀ ਨਾਹੀ ਕਿਸੈ ਨਾਲ ਕਾਹਾ ਹੇ ਬਿਨ ਸਤਿਗੁਰ ਸਿਵੇ ਘੋਰ ਅੰਧਾਰਾ ਬਿਨ ਸ਼ਬਦ ਕੋਈ ਨਾ ਪਾਵੈ ਪਾਰਾ ਜੋ ਸ਼ਬਦ ਰਾਤੇ ਮਹਾਂ ਬੈਰਾਗੀ ਸੋ ਸੱਚ ਸ਼ਬਦ ਇਲਾਹਾ ਹੈ ਦੁੱਖ ਸੁਖ ਕਰਤਾ ਧੁਰ ਲਿਖ ਪਾਇਆ ਦੂਜਾ ਭਾਵ ਆਪ ਵਰਤਾਇਆ ਗੁਰਮੁਖ ਹੋਵੇ ਸੋ ਲਿਪਤੋ ਵਰਤੈ ਮਨਮੁਖਾ ਕਿਆ ਬੇਸਾਹਾ ਹੈ ਸੇ ਮਨਮੁਖ ਜੋ ਸ਼ਬਦ ਨਾ ਪਛਾਣੈ ਗੁਰ ਕੈ ਭੈ ਕੀ ਸਾਰ ਨ ਜਾਣੈ ਭੈ ਬਿਨ ਕਿਉਂ ਨਿਰਭਉ ਸੱਚ ਪਾਈਐ ਜਮ ਕਾਢ ਲਏਗਾ ਸਾਹਾ ਹੇ ਅਫਰੇ ਉਹ ਜਮ ਮਾਰਿਆ ਨਾ ਜਾਈ ਗੁਰ ਕੈ ਸ਼ਬਦੇ ਨੇੜ ਨਾ ਆਈ ਸ਼ਬਦ ਸੁਣੇ ਤਾਂ ਦੂਰੋਂ ਭਾਗੈ ਮਤ ਮਾਰੇ ਹਰ ਜੀਉ ਵੇ ਪ੍ਰਵਾਹ ਹੈ ਹਰ ਜੀਉ ਕੀ ਹੈ ਸਭ ਸਿਰਕਾਰਾ ਇਹ ਜਮ ਕਿਆ ਕਰੇ ਵਿਚਾਰਾ ਹੁਕਮੀ ਬੰਦਾ ਹੁਕਮ ਕਮਾਵੇ ਹੁਕਮੇ ਕੱਢ ਦਾ ਸਾਹਾ ਹੇ ਗੁਰਮੁਖ ਸੱਚ ਹੈ ਕੀਆ ਆਕਾਰਾ ਗੁਰਮੁਖ ਪਸਰਿਆ ਸਭ ਪਸਾਰਾ ਗੁਰਮੁਖ ਹੋਵੇ ਸੋ ਸੱਚ ਬੂਝੇ ਸ਼ਬਦ ਸੱਚੈ ਸੁਖਤਾਹਾ ਹੈ ਗੁਰਮੁਖ ਜਾਤਾ ਕਰਮ ਵਿਦਾਤਾ ਜੁਗਚਾਰੇ ਕਰ ਗੁਰ ਸ਼ਬਦ ਪਛਾਤਾ ਗੁਰਮੁਖ ਮਰੈ ਨਾ ਜਨਮੈ ਗੁਰਮੁਖ ਗੁਰਮੁਖ ਸ਼ਬਦ ਸਮਾਹਾ ਹੈ ਗੁਰਮੁਖ ਨਾਮ ਸ਼ਬਦ ਸਾਲਾ ਹੈ ਅਗਮ ਗੋਚਰ ਵੇ ਪ੍ਰਵਾਹੇ ਏਕ ਨਾਮ ਜੁਗਚਾਰ ਸੁਧਾਰੇ ਸ਼ਬਦੇ ਨਾਮ ਸਾਹਾ ਹੈ ਗੁਰਮੁਖ ਸ਼ਾਂਤ ਸਦਾ ਸੁਖ ਪਾਏ ਗੁਰਮੁਖ ਸ਼ਾਂਤ ਸਦਾ ਸੁਖ ਪਾਏ ਗੁਰਮੁਖ ਹਿਰਦੈ ਨਾਮ ਵਸਾਏ ਗੁਰਮੁਖ ਹੋਵੇ ਸੋ ਨਾਮ ਬੂਝੇ ਕਾਟੇ ਦੁਰਮਤ ਫਾਹਾ ਹੈ ਗੁਰਮੁਖ ਉਪਜੈ ਸੱਚ ਸਮਾਵੇ ਨਾ ਮਰਜਮੈ ਨਾ ਜੂਨੀ ਪਾਵੇ ਗੁਰਮੁਖ ਸਦਾ ਰਹੇ ਰੰਗ ਰਾਤੇ ਅਣਦਿਨ ਲੈਂਦੇ ਲਾਹਾ ਹੈ ਗੁਰਮੁਖ ਭਗਤ ਸੋਹੈ ਦਰਬਾਰੇ ਸੁੱਚੀ ਬਾਣੀ ਸ਼ਬਦ ਸਵਾਰੇ ਅਣਦਿਨ ਗੁਣ ਗਾਵੈ ਦਿਨ ਰਾਤੀ ਸਹਿਜ ਸੇਤੀ ਕਰ ਜਾਹਾ ਹੇ ਸਤਿਗੁਰ ਪੂਰਾ ਸ਼ਬਦ ਸੁਣਾਏ ਅਣਦਿਨ ਭਗਤ ਕਰੋ ਲਿਵ ਲਾਏ ਹਰ ਗੁਣ ਗਾਵੇ ਸਦ ਹੀ ਨਿਰਮਲ ਨਾ ਹਰ ਗੁਣ ਗਾਵੇ ਸਦ ਹੀ ਨਿਰਮਲ ਨਿਰਮਲ ਗੁਣ ਪਾਤਸ਼ਾਹ ਹੈ ਗੁਣ ਕਾ ਦਾਤਾ ਸੱਚਾ ਸੋਏ ਗੁਰਮੁਖ ਬਿਰਲਾ ਬੂਝੇ ਕੋਈ ਨਾਨਕ ਜਨ ਨਾਮ ਸਲਾਹੇ ਬਿਗਸੈ ਸੋ ਨਾਮ ਵੇ ਪਰਵਾਹ ਹੇ ਮਾਰੂ ਮਲਾ ਤੀਜਾ ਹਰ ਜੀਓ ਸੇਵਿਓ ਅਗਮ ਅਪਾਰਾ ਤਿਸ ਦਾ ਅੰਤ ਨਾ ਪਾਈਏ ਪਾਰਾ ਵਾਰਾ ਗੁਰ ਪ੍ਰਸਾਦ ਰਵਿਆ ਘਟ ਅੰਤਰ ਤੇ ਤੇ ਘਟ ਮਤ ਅਗਾਹ ਹੇ ਸਭ ਮੈਂ ਵਰਤ ਏਕੋ ਸੋਈ ਗੁਰਪ੍ਰਸਾਦੀ ਪ੍ਰਗਟ ਹੋਈ ਸਭਨਾ ਪ੍ਰਤਪਾਲ ਕਰੇ ਜਗ ਜੀਵਨ ਦਿੰਦਾ ਰਜਕ ਸੰਵਾਹ ਹੇ ਪੂਰੇ ਸਤਿਗੁਰੂ ਬੂਝ ਬੁਝਾਏ ਹੁਕਮੇ ਹੀ ਸਭ ਜਗਤ ਉਪਾਏ ਹੁਕਮ ਮੰਨੇ ਸੋ ਵੀ ਸੁਖ ਪਾਏ ਹੁਕਮ ਸਿਰ ਸ਼ਾਹਾਂ ਪਾਤਸ਼ਾਹ ਹੇ ਸੁੱਚਾ ਸਤਿਗੁਰ ਸ਼ਬਦ ਅਪਾਰਾ ਤਿਸਤੈ ਸ਼ਬਦ ਨਿਸਤਰੈ ਸੰਸਾਰਾ ਆਪੇ ਕਰਤਾ ਕਰ ਕਰ ਵੇਖਿਆ ਜਿੰਦਾ ਸਾਸ ਗਿਰਾਹਾ ਹੇ ਕੂਟ ਮਦੇ ਕਿਸੇ ਬੁਝਾਏ ਗੁਰ ਸ਼ਗਾਏ ਸ਼ਬਦ ਰਤੇ ਰੰਗ ਲਾਏ ਹਰ ਸਨ ਲਾਹੇ ਸਦਾ ਸੁਖਦਾਤਾ ਹਰ ਬਖਸ਼ੇ ਭਗਤ ਸਲਾਹਾ ਹੇ ਸਤਿਗੁਰੂ ਸੇਵੇ ਸਹੀ ਜਨ ਸਾਚੇ ਜੋ ਮਰ ਜੰਮੇ ਕਾਚਨ ਕਾਚੇ ਅਗਮ ਗੋਚਰ ਬੇਪਰਵਾਹ ਭਗਤ ਵਿਸ਼ਲ ਅਥਾਹ ਹੈ ਸਤਿਗੁਰੂ ਪੂਰਾ ਸੱਚ ਦ੍ਰਿੜਾਏ ਸੱਚ ਪੂਰਾ ਸੱਚ ਦ੍ਰਿੜਾਏ ਸੱਚਾ ਸ਼ਬਦ ਸਦਾ ਗੁਣ ਗਾਏ ਗੁਣਦਾਤਾ ਵਰਤੈ ਸਭ ਅੰਤਰ ਸਿਰ ਸਿਰ ਲਿਖਦਾ ਸਾਹਾ ਹੈ ਸਦਾ ਹਦੂਰ ਗੁਰਮੁਖ ਜਾਪੇ ਸ਼ਬਦੇ ਸੇਵੇ ਸੋਜਨ ਧਰਾਪੇ ਅਨੰਦਿਨ ਸੇਵੇ ਸੱਚੀ ਬਾਣੀ ਸ਼ਬਦ ਸੱਚਾ ਉਹ ਮਾਹਾ ਹੈ ਅਗਿਆਨੀ ਅੰਧਾ ਬਹੁ ਕਰਮ ਦ੍ਰਿੜਾਏ ਮਨ ਹਟ ਕਰਮ ਫਿਰ ਜੋ ਨੀ ਪਾਏ ਵਿਖਿਆ ਕਾਰਨ ਲਵ ਲੋਭ ਕਮਾਵੈ ਦੁਰਮਤ ਕਾਦੋ ਰਾਹ ਹੇ ਪੂਰਾ ਸਤਿਗੁਰ ਭਗਤ ਦ੍ਰਿੜਾਏ ਗੁਰ ਕੇ ਸ਼ਬਦ ਹਰ ਨਾਮ ਚਿਤ ਲਾਏ ਮਨ ਤਨ ਹਰ ਰਵਿਆ ਘਟ ਅੰਤਰ ਹਰ ਮੀ ਹਰ ਮਨ ਤਨ ਹਰ ਰਵਿਆ ਘਟ ਅੰਤਰ ਮਨ ਭੀਨੈ ਭਗਤ ਸਲਾਹਾ ਹੈ ਮੇਰਾ ਪ੍ਰਭ ਸਾਚਾ ਅਸੁਰ ਸੰਘਾਰਨ ਗੁਰ ਕੇ ਸ਼ਬਦ ਭਗਤ ਨਿਸਤਾਰਨ ਮੇਰਾ ਪ੍ਰਭ ਸਾਚਾ ਸਦਹੀ ਸਾਚਾ ਸਿਰ ਸ਼ਾਹਾਂ ਪਾਤਸ਼ਾਹ ਹੈ ਸੇ ਭਗਤ ਸੱਚੇ ਤੇਰਾ ਮਨ ਭਾਏ ਦਰ ਕੀਰਤਨ ਕਰੈ ਗੁਰ ਸ਼ਬਦ ਸੁਹਾਏ ਸਾਚੀ ਬਾਣੀ ਅਣਦਿਨ ਗਾਵੇ ਨਿਰਧਨ ਕਾ ਨਾਮ ਵੇ ਸਾਹਾ ਹੈ ਜਿਨ ਆਪੇ ਮੇਲ ਵਿਛੋੜੇ ਨਾਹੀ ਗੁਰ ਕੈ ਸ਼ਬਦ ਸਦਾ ਸਲਾਹੀ ਸਭਨਾ ਸਿਰ ਤੂੰ ਏਕੋ ਸਾਹਿਬ ਸ਼ਬਦੇ ਨਾਮ ਸਲਾਹਾ ਹੈ ਬਿਨ ਸ਼ਬਦ ਤੁਦਨੋ ਕੋਈ ਨਾ ਜਾਣੀ ਤਦ ਆਪੇ ਕਥੀ ਅਕਥ ਕਹਾਣੀ
आपे शब्द सदा गुरदाता हर नाम जप संबाहे। तू आपे करता सृजनहारा तेरा लिखिया कोई ना मिटनहारा गुरमुख नाम देवे तू आपे सहसा गणत न ताहा हे। भगत सचे तेरे दरबारे शब्दे सेवन पाए प्यारे नानक नाम रते बैरागी नामे कारज सोहा हे। मरमला तीजा मेरे प्रभ सच एक खेल।

0: बाजे पौनते आप जाए शिव शक्ति देही में पाए गुरु प्रसादी उल्टी हो वे ज्ञान रत्न शब्द ताहा है अंधेरा चानन आपे किया एक वर्त अवर ना बिया गुर प्रसादी आप शान कमल बिकस बुद्ध ताहा है अपनी गहन गत आपे जाने और लोक सुन सुन आख वखाण ज्ञानी होवे सो गुरमुख पूजा साची शिव सलाह है देही अंदर वस्त पारा आपे कपट खुला बनहारा गुरमुख सहजे अमृत पीवे तृष्णा अग्न बुझाहा है सब रस देही अंदर पाए विरले का गुर शब्द बुझाए अंदर खोजे शब्द सलाहे बाहर काहे जाहे बिन चाके साध किसे न गुरु के शब्द अमृत अमृत पी आया अमृत पी अमरा पद होए अमृत पी अमरा पद होए गुर के शब्द रास्ता हाहे आप छाणे सो प्रभु गुण आप छाणे सो सब गुण जाने गुर कै शब्द हर नाम बखाणे अनदिन नाम रता दिन राती माया मोह चुका हाहे गुर सेवा ते सब कुछ पाए हमें मेरा आप गवाए आपे कृपा करे सुखदाता गुर कै शब्द सोहा है गुर कै शब्द अमृत है बाणी अनदिन हर का नाम बखाणी हर हर सचा वसैकड़ अंतर सो घट निर्मलता हाहे सेवक सेवै शब्द सलाहे सदा रंग राते हर गुण गावै आपे बख्शे शब्द मिलाए परमल वास मन ताहा है शब्द ए अकथ कथे सलाहे मेरे प्रभ सचे वे प्रवाहे आपे गुण दाता शब्द मिलाए शब्द का रास्ता है मनम भूला ठौर न पाए जो तुर लिखिया सो कर्म कमाए बिख्या राते बिख्या खोजे मरजन मैं दुख ताहा है आपे आप सलाहे तेरे गुण प्रभ तुझी माए तू आपे सच्चा तेरी बाणी सच्चे आप सच्चे तू आप सच्चा तेरी बाणी सच्ची आपे लख था है बिन गुरदाता कोई न पाए लख कोटि जे कर्म कमाए गुर कृपा ते घट अंतर वस्या शब्दे सच सलाह है सृजन मिले तुर आप मिलाए सची बाणी शब्द सुहाए नानक जिन गुण गावे नित साचे गुण गावे गुणी समाहा हे मरम लतीजा निचल एक सदा सच सोई पूरे गुरते सूजी हुए हर रस पीने सदा ध्यान गुरमत सील सन्नाहा हे अंदर रंग सदा सचियारा गुर के शब्द हर नाम प्यारा हनौ निज नाम वस्या कट अंतर छोड़िया माया का लाहा हे रईयत राजे दुरमत दोई बिन सतगुरु सेवे एक न होई एक ध्यान सदा सुख पायन ने चल राज आपन जाना रखे न कोई जमन मरण ते सहते हो गुरमुख साचा सदा ते आवो गत मुक्त ते सहते पाहा हे सत संजम सतगुरु द्वारे हमें क्रोध शब्द निवारे सतगुरु सेव सदा सुख पाइये सील संतोख सप्ताह हे गुरमुख मोह उपजय संसारा सब जग बिन सन नाम विसारा बिन सतगुरु सेवे नाम नाम पाइया नाम सच्चा जगला हे सच्चा अमर शब्द सुहाया पन शब्द मिल वाजा वाया सदा कारज सचना सुहेला बिन शब्द कारज के हाहे खिन में हसै खिन में रोवै दूजी दुरमत कारज न होवै संजोग विजोग करते लग पाए कीर्तना चले चला हाहे जीवन मुक्त गुरु शब्द कमाए हर्ष्यों सदी रह समाए गुरु कृपा ते मिले बुढ़ियाई हमें रोग न ताहा हे रस कस खाए पिंड बधाए भेख करै गुरु शब्द ना कमाए अंतर रोग महा दुख भारी बिष्टा माए सुमाहा हे भेद पढ़ै पढ़ बाद बखाणै भेद पढ़ै पढ़ बाद बखाणै घट में अमर घट में ब्रह्म तिस शब्द ना पछाणै गुरमुख होवे सो तत् बिलोवै रसन हर रस्ताहा हे घर बत छोड़ै बाहर धावै मनमुख अंधे साध न पावे अनरस राती रसना फीकी बोले हर रस मूलना ताहा हे मनमुख देही भरम पधारो दुरमत मरै नित होए खुआरो काम क्रोध मन दूजे लाया सुपने सुखना ताहे कंचन देही शब्द पतारो अंदिन भोग भोगे हर सियों प्यारो महला अंदर गैर महल पाए पाणा बुझ समाहे अपे देवे देवनहार तिस आगे नहीं किसे का चारा अबे बख्शे शब्द मिलाए तिसदा शब्द अथाह है जियो पिंड सब तिस जियो पिंड सब है तिस केरा सचा साहेब ठाकुर मेरा नानक गुरबाणी गुर पाया हर जप जाप समाहे मारु मला तीजा गुरमुख नाद वेद विचार गुरमुख ज्ञान ध्यान अपार गुरमुख कार करे प्रभावे गुरमुख पूरा पाएंदा गुरमुख मनवा उल्ट परोवै गुरमुख मनवा उल्ट परावै गुरमुख बाणी नाद बजावे गुरमुख सच रते वै रागी निज कर वासा पाएंदा गुर की साखी अमृत भाखी सच्चा शब्दे सच सुभाखी सदा सच रंग राग सदा सच रंग राता मन मेरा सच्चे सच समाएंदा गुरमुख मन निर्मल सत सरनावै गुरमुख मन निर्मल सत सरनावै मैं न लागे सच समावै कमावे, सच सच कमावे, सद ही सुची भग दृढ़ाए दास, गुरमुख सच बैणी, गुरमुख सच नैणी, गुरमुख सच कमावे करणी, सद ही सच कहे दिन राति, अबरा सच कहाए दा, गुरमुख सच्ची उत्तम बाणी, गुरमुख सचो सच बखाणी, गुरमुख सत्सेवे सचो सच्चा, गुरमुख शब्द सुनाए दा, गुरमुख होवे सो सोजी पाए, होमे माया परम गवाए, गुरु की पौड़ी उत्तम उची दर सच्चा, हर गुण गाइंदा, गुरमुख सच संजम करनी सार, गुरमुख पाए मोख द्वार, पाए भगत सुधा, पाए भगत सुधा रंग राता, आप गवाए समाइंदा, गुरमुख होवे मन खोज सुनाए, सच्चा नाम सदा चले बलाए, जो तिस भावै सो भी करसी, जो सच्चे मन पाएंदा, जा तिस भावै सतगुरु मिलाए, जहां तिस भावै तब मन वसाए, अपने भाणे सदा रंग राता, भाणे मन वसाएंदा, मन हट कर्म करे सो चीजे, बहुते भेही करे नहीं पीजै, बिखिया राते दुख कमावै, दुखे दुख समाएंदा, गुरमुख होवै सो सुख कमाए, मरण जीवन की सोजी पाए, मरण जीवन जो सम कर जाना सो मेरे प्रपाएंदा, गुरमुख मरै सो है परवान, गुरमुख मरै सो है परवान, आवन जाना शब्द पछाण, मरै ना जमै ना दुख पाए, मन ही मन समाए दा, सिबड़ भागी जिनी सतगुरु पाया, होमे विचो मोह चुकाया, मन निर्मल फिर मैल ना लागे, दर सच्चे सोभा पाएंदा, आपे करे कराए, आपे आपे विखे थापो थापे, गुरमुख गुरमुख सेवा मेरे प्रपावे, सच सुन लेखे पाएंदा, गुरमुख सचो सच कमावे, गुरमुख निर्मल मह न लावे, नानक नाम रते विचारी, नामे नाम समाएंदा, मार मुहला तीजा, आप श्रेष्ठ हुक्म सब साजी, आपे थापो थापे निभाजी, आपे न्याओ करे सब सचा, सचे की साच मिलाएंदा, काया कोट है आकारा, माया मोह पसरिया पसारा, बिन शब्द पसमे की ढेरी, खेहू खेर लाएंदा, काया कंचन कोट अपारा, जिस विच रव्या शब्द अपारा, गुरमुख गावे सदा गुण सचे, मिल प्रीतम सुख पाएंदा, काया हर मंदर हर आप सवारे, तिस विच हर जियो वे वसै मरारे, गुर के शब्द वणजन व्यापारी, नदरी आप मिलाएंदा, सो सूचा जिस सो सूचा, जे क्रोध निवारे, शब्द बूझै आप सवारे, आपे कर ग्राहे करता, आपे मन वसाएंदा, निर्मल भगत है निराली, मन तन धोवै शब्द विचारी, अन दिन सदा रह रंग राता, कर कृपा भगत कराएंदा, इस मन अंदर मैं मनुआ धावै, सुख पलर त्याग महा दुख पावे, बिन सतगुरु भेटे ठौर ना पावे, आपे खेल कराएंदा, आप अपरंपर आप विचारी, आपे मेले करनी सारी, क्या को कार करे विचारा, आपे बख्श मिलाएंदा, आपे सतगुरु मिले पूरा, सच्चे शब्द महाबलसूरा, आपे मिले दे वड्याई, सच्चे सिउ चितलाएंदा, घर ही अंदर सचा सोई, गुरमुख विरला बूझे, कोई नाम निदान वस्या कट अंतर रसना, नाम ते आएंदा, दिसंतर भवै अंतर नहीं पाले, माया मोह बद्दा जमकाले, जमकी फासी कबू न टूटे, दूजे भाए परमाएंदा, जप तप संजम होर कोई नाही, जब लग गुर का शब्द ना कमाही, गुर के शब्द मिलिया सच पाया, सच्चे सच समाएंदा, काम क्रोध सबल संसारा, बहु कर्म कमावे, सब दुख का पसारा, सतगुर सेवै ते सुपावे,
1: ਔਣ ਪਾਣੀ ਹੈ ਬਸੰਤਰ ਮਾਇਮੋ ਵਰਤੇ ਸਭ ਅੰਤਰ ਜਿਨ ਕੀਤੇ ਜਾਂ ਤਿਸੇ ਪਛਾਣੇ ਮਾਇਮੋ ਚੁਕਾਇੰਦਾ ਇੱਕ ਮਾਇਆ ਮੋਹ ਗਰਭ ਆਪੇ ਹਮੇ ਹੋਏ ਰਹੇ ਆਪੇ ਜਮਕਾਲੇ ਕੀ ਖਬਰ ਮੈਂ ਪਾਈ ਅੰਤ ਗਿਆ ਪਛਤਾਇੰਦਾ ਜਿਹਨੂੰ ਪਾਏ ਸੋ ਵਿਦ ਜਾਣੇ ਗੁਰਮੁਖ ਦੇਵ ਹੈ ਸ਼ਬਦ ਪਛਾਣੇ ਨਾਨਕ ਦਾਸ ਕਹਿ ਬੇਨਤੀ ਸੱਚ ਨਾਮ ਜਿਤਲਾਇੰਦਾ ਮਾਰੂ ਮਹਲਾ ਤੀਜਾ ਆ ਜੁਗਾ ਦਿਆ ਪਤ ਦਾਤਾ ਪੂਰੇ ਕਰਕੇ ਸ਼ਬਦ ਪਛਾਤਾ ਤੁਧਨੋ ਸੇਵੈ ਸੇ ਤੁਧ ਸਮਾਵੈ ਤੂੰ ਆਪੇ ਮੇਰੇ ਮਿਲਾਇੰਦਾ ਆਗਮ ਗੋਚਰ ਕੀਮਤ ਨਹੀਂ ਪਾਈ ਜੀ ਜੰਤ ਤੇਰੀ ਸਰਨਾਈ ਜੋ ਤੁਧ ਭਾਵ ਹੈ ਤੇ ਵਿੱਚ ਲਾਵੈ ਤੂੰ ਆਪੇ ਮਰਗ ਪਾਏਂਦਾ ਹੈ ਵੀ ਸੱਚਾ ਉਸੀ ਸੋਈ ਆਪੇ ਸਾਜੇ ਵਰਨ ਕੋਈ ਸਭਨਾ ਸਾਜ ਕਰੇ ਸੁਖਦਾਤਾ ਆਪੇ ਰਿਜਕ ਪਹੁੰਚਾਏਂਦਾ ਅਗਮ ਗੋਚਰ ਲੱਖ ਪਰਾ ਕੋਈ ਨਾ ਜਾਣੇ ਤੇਰਾ ਪਰਾ ਪਰਵਾਰਾ ਆਪਣਾ ਆਪ ਪਛਾਣੇ ਆਪੇ ਗੁਰਮਤੀ ਆ ਬੁਝਾਏਂਦਾ ਪਤਾਲ ਪੁਰੀਆ ਲੋ ਆਕਾਰਾ ਤਿਸਮੈਂ ਵਰਤੇ ਹੁਕਮ ਕਰਾਰਾ ਹੁਕਮੇ ਸਾਜੇ ਹੁਕਮੇ ਢਾਏ ਹੁਕਮੇ ਮੇਲ ਮਿਲਾਏਂਦਾ ਹੁਕਮੈ ਬੁੱਝੇ ਸੋ ਹੁਕਮ ਸਲਾਹੇ ਅਗਮ ਗੋਚਰ ਵੇ ਪ੍ਰਵਾਹੇ ਜਿਤੀ ਮਦੇ ਹੇ ਸੋ ਹੋਵੈ ਤੂੰ ਆਪੇ ਸ਼ਬਦ ਬੁਝਾਏਂਦਾ ਆਨ ਦਿਨ ਆਰ ਜਸ਼ੀ ਦੀ ਜਾਏ ਰਹਿਣ ਦਿਨ ਸਦੋਏ ਸਖੀ ਆਏ ਮਨ ਮੁਖਿਆਂ ਦਾ ਜਿੱਥੇ ਮੂੜੇ ਸਿਰ ਉੱਪਰ ਕਾਲ ਰਵਾਏਂਦਾ ਮਨ ਤਨ ਸੀਤਲ ਗੁਰਚਰਨੀ ਲਾਗਾ ਅੰਤਰ ਭਰਮ ਗਿਆ ਭਾਗਾ ਸਦਾਨੰਦ ਸੱਚੇ ਗੁਣ ਗਾਵੈ ਸੱਚ ਬਾਣੀ ਬੋਲਾਏਂਦਾ ਜਿਨ ਤੂੰ ਜਾਤਾ ਕਰਮ ਵਿਧਾਤਾ ਪੂਰੇ ਭਾਗ ਸ਼ਬਦ ਪਛਾਤਾ ਜਪ ਤਪ ਸੱਚ ਸੱਚਾ ਸੱਚ ਸੋਈ ਹਮੇ ਮਰ ਮਿਲਾਏਂਦਾ ਮਨ ਕਠੋਰ ਦੂਜੇ ਭਾਏ ਲਾਗਾ ਪਰਮੇ ਪੂਲਾ ਫਿਰਿਆ ਭਾਗਾ ਕਰਮ ਹੋਵੇ ਤਾਂ ਸਤਿਗੁਰੂ ਸੇਵ ਵੈਸਾ ਜੈਸੀ ਸੁਖ ਪਾਏਂਦਾ ਲੱਖ ਚੁਰਾਸੀ ਆਪ ਉਪਾਏ ਮਾਨਸ ਜਨਮ ਗੁਰ ਭਗਤ ਦੜਾਏ ਬਿਨ ਭਗਤੀ ਬਿਸਟਾ ਵਿੱਚ ਵਾਸਾ ਬਿਸਟਾ ਵਿੱਚ ਫਿਰ ਪਾਏਂਦਾ ਕਰਮ ਹੋਵੇ ਗੁਰ ਭਗਤ ਦੜਾਏ ਬਿਨ ਕਰਮਾਂ ਕੇ ਉਪਾਇਆ ਜਾਏ ਆਪੇ ਕਰੇ ਕਰਾਏ ਕਰਤਾ ਜੋ ਭਾਵੇ ਤਿਵੇਂ ਚਲਾਏਂਦਾ ਸਿਮਰ ਸਾਸਤੰਤ ਨਾ ਜਾਣੈ ਮੂਰਖਨ ਦਾ ਤਤ ਨਾ ਪਛਾਣੈ ਆਪੇ ਕਰੇ ਕਰਾਏ ਕਰਤਾ ਆਪੇ ਪਰਮ ਭੁਲਾਏਂਦਾ ਆਪ ਸਭ ਕਿਛ ਆਪੇ ਆਪ ਕਰਾਏ ਆਪੇ ਸੱਚੇ ਧੰਦੇ ਲਾਏ ਆਪੇ ਥਾਪ ਤਾਪੇ ਵੇਖੇ ਗੁਰਮੁਖਾ ਬੁਝਾਏਂਦਾ ਸੱਚਾ ਸਾਹਿਬ ਗੈਰ ਗੰਭੀਰਾ ਸਦਾ ਸਲਾਹੀ ਤਾਮਨ ਧੀਰਾ ਗੁਰਮ ਗੋਚਰ ਕੀਮਤ ਨਹੀਂ ਪਾਈ ਗੁਰਮੁਖ ਮਨ ਵਸਾਏਂਦਾ ਆਪ ਨਿਰਾਲਮ ਹੋਏ ਧੰਦੇ ਲੋਈ ਗੁਰਪ੍ਰਸਾਦੀ ਪੂਜਾ ਕੋਈ ਨਾਨਕ ਨਾਮ ਵਸਿਆ ਘਟੇ ਅੰਤਰ ਗੁਰਮਤੀ ਮੇਲ ਮਿਲਾਏ ਦਾ ਮਾਰੂ ਮਹਲਾ ਤੀਜਾ ਜਗ ਛੱਤੀ ਕੀ ਹੋ ਗੋ ਬਾਰਾ ਤੂੰ ਆਪੇ ਸਿਆਣਾ ਸਿਰਜਣਹਾਰਾ ਹੋਰ ਕਿਆ ਕੋ ਕਹਿ ਕੇ ਆਖ ਵਖਾਣ ਤੂੰ ਆਪੇ ਕੀਮਤ ਪਾਏਂਦਾ ਓਂਕਾਰ ਸਭ ਸਿਸਟ ਉਪਾਈ ਸਭ ਖੇਲ ਤਮਾਸ਼ਾ ਤੇਰੀ ਵਡਿਆਈ ਆਪੇ ਵੇਖ ਕਰੇ ਸਭ ਸੱਚ ਆਪੇ ਭੰਨ ਕਢਾਏ ਦਾ ਬਾਜੀ ਕਰੇ ਕਿ ਬਾਜੀ ਪਾਈ ਪੂਰੇ ਕਰਕੇ ਤੇ ਨਦਰ ਨਦਰੀ ਆ ਹੀ ਸੱਚਾ ਲਪਤ ਰਹੇ ਗੁਰ ਸ਼ਬਦੀ ਸੱਚ ਅਸੀਂ ਉੱਚਿਤ ਲਾਏ ਦਾ ਬਾਜੇ ਬਾਜੇ ਧੁਨ ਆਕਾਰ ਆਪੇ ਵਜਾਏ ਵਜਾਉਣ ਹਾਰਾ ਖਟਖਟ ਪਾਉਣ ਵਹਿ ਇੱਕ ਰੰਗੀ ਮਿਲ ਪਾਉਣਾ ਸਭ ਵਜਾਏ ਦਾ ਕਰਤਾ ਕਰੇ ਸੁਨੇ ਚ ਹੋਵੈ ਗੁਰ ਕੇ ਸ਼ਬਦ ਹੋਮੈ ਕੋ ਵੈ ਗੁਰ ਪ੍ਰਸਾਦੀ ਕਿਨੇ ਕਿਸੇ ਦੇ ਵਡਿਆਈ ਨਾਮੋ ਨਾਮ ਧਿਆਏ ਦਾ ਗੁਰੂ ਸੇਵੈ ਜੇ ਵਡਹੋਰ ਲਾਹ ਨਾਹੀ ਨਾਮ ਮਨ ਵਸੈ ਨਾਮੋ ਸਲਾਹੀ ਨਾਮੋ ਨਾਮ ਸਦਾ ਸੁਖਦਾਤਾ ਨਾਮੋ ਲਾਹ ਪਾਏ ਦਾ ਬਿਨਾ ਵੈ ਸਭ ਦੁੱਖ ਸੰਸਾਰ ਆਪ ਕਰਮ ਕੁਮਾਰ ਵਧੇ ਵਿਕਾਰਾ ਨਾਮ ਸੇਵੈ ਕਿਉਂ ਸੁਖ ਪਾਵੈ ਬਿਨਾ ਵੈ ਦੁੱਖ ਪਾਏ ਦਾ ਆਪੇ ਕਰੇ ਤੇ ਆਪ ਕਰਾਹੀ ਗੁਰ ਪ੍ਰਸਾਦੀ ਕਿਸੇ ਬੁਝਾਏ ਗੁਰਮੁਖੋ ਵੈਸੇ ਬੰਧਨ ਤੋੜ ਹੈ ਮੁਕਤੀ ਕਿਆ ਕਰ ਪਾਏ ਦਾ ਗਣਤ ਗਣੈ ਸੋ ਚਲੈ ਸੰਸਾਰਾ ਸਹਿਜਾ ਮੂਲ ਚੁੱਕਿਆ ਵੈ ਕਾਰਾ ਗੁਰਮੁਖੋ ਵੈ ਸੋ ਗਣਤ ਚੁਕਾਏ ਸੱਚੇ ਸੱਚ ਸਮਾਏ ਦਾ ਜੇ ਸੱਚ ਦੇ ਤਾਂ ਪਾਏ ਕੋਈ ਗੁਰਪ੍ਰਸਾਦੀ ਪ੍ਰਗਟ ਹੋਈ ਸੱਚ ਨਾਮ ਸਲਾਹੇ ਰੰਗ ਰਾਤਾ ਗੁਰ ਕੇ ਪਦ ਸੁਖ ਪਾਏ ਦਾ ਜਪ ਤੋ ਸੰਜਮ ਨਾਮ ਪਿਆਰਾ ਕਿਲਵੇ ਘਾਟੇ ਕਾਟਣ ਹਾਰਾ ਹਰ ਕੇ ਨਾਮ ਤਨ ਮਨ ਸੀਤਲ ਹੋਵਾ ਸਰੇ ਸਾਹਿਜ ਸਮਾਏ ਦਾ ਅੰਤਰ ਲੋਭ ਮਨ ਮੈਲਾ ਮੱਲਾ ਏ ਮੈਲੇ ਕਰਮ ਕਰੇ ਦੁੱਖ ਪਾਏ ਕੂੜ ਕੂੜ ਕਰੇ ਵਪਾਰਾ ਕੂੜ ਬੋਲ ਦੁੱਖ ਪਾਏ ਦਾ ਦਿਨ ਬਾਣੀ ਕੋ ਮਨ ਵਸਾਏ ਗੁਰਪ੍ਰਸਾਦੀ ਸਾਜਾ ਜਾਏ ਗੁਰ ਕੇ ਪਾਣੀ ਚੱਲੇ ਦਿਨ ਰਾਤੀ ਨਾਮੇ ਚਿਰ ਸੁਖ ਪਾਏ ਦਾ ਆਪਿ ਸਰੰਦ ਸੱਚਾ ਸੋਈ ਆਪ ਉਪਾਏ ਕੁਪਾਏ ਸੋਈ ਗੁਰਮੁਖ ਹੋਵੈ ਸੋ ਸਦਾ ਸਲਾਹੇ ਮਿਲ ਸੱਚੇ ਸੁਖ ਪਾਏ ਦਾ ਨੇਕ ਜਤਨ ਕਰੇ ਇੰਦਰੀ ਵਾਸਨਾ ਹੋਈ ਕਾਮ ਕੋ ਜਲੈ ਸਭ ਕੋਈ ਸਤਗੁਰੇ ਮਨ ਵਸ ਆਵੈ ਮਨ ਮਾਰੈ ਮਨੈ ਵਸਮਾਏ ਦਾ ਮੇਰਾ ਤੇਰਾ ਤੁਦੇ ਆਪੇ ਕੀ ਆ ਸਭ ਤੇਰੇ ਜੰਤ ਤੇਰੇ ਸਭ ਜੀ ਆ ਨਾਨਕ ਨਾਮ ਸੰਭਾਲ ਸਦਾ ਤੂੰ ਗੁਰਮਤੀ ਮਨ ਵਸਾਏ ਦਾ ਮਾਰੂ ਮਲਾ ਤੇ ਜਾਹਰ ਜੀਉ ਦਾ ਤਕ ਮਥਾ ਉਸ ਤਿਲ ਨਾ ਤਮਾਏ ਵੇ ਪ੍ਰਭਾਤ ਇਸ ਨੂੰ ਆਪਣ ਸਕੇ ਕੋਈ ਆਪੇ ਮਿਲ ਮਿਲਾਏ ਦਾ ਜੋ ਕੁਛ ਕਰਿਆ ਸੁਨੇ ਚੋ ਹੋਈ ਤਸਬਿਨ ਦਾਤਾ ਵਰਨ ਕੋਈ ਜਿਸ ਨੂੰ ਨਾਮ ਦਾਨ ਕਰੇ ਸੋ ਪਾਏ ਗੁਰ ਸ਼ਬਦੀ ਮਿਲਾਏ ਦਾ ਚੌਦਾਂ ਭਵਨ ਤੇਰੇ ਹੱਠ ਨਾਲੇ ਸਤਿਗੁਰ ਦੇ ਖਾਏ ਅੰਤਰ ਨਾਲੇ ਨਾ ਮੈਂ ਕਿਹਾ ਵਪਾਰੀ ਹੋਵੇ ਗੁਰ ਸ਼ਬਦੀ ਕਿਆ ਪਾਏ ਦਾ ਸਤਿਗੁਰ ਸੇ ਵੈਸਾ ਜਨੰਦਾ ਹਿਰਦੇ ਆਏ ਬੁਠਾ ਗੋਬਿੰਦਾ ਸਾਡੇ ਭਗਤ ਕਰੇ ਦਿਨ ਰਾਤੀ ਆਪੇ ਬਦ ਕਰਾਏ ਦਾ ਸਤਿਗੁਰ ਤੇ ਵਿਛੜੇ ਤਿੰਨੀ ਦੁੱਖ ਪਾਇਆ ਆਮਦਨ ਮਰੀਐ ਦੁੱਖ ਸੁਭਾਇਆ ਮਥੇ ਕਾਲੇ ਮਹਿਲ ਨਾ ਪਾਵੈ ਦੁਖੀ ਵਿੱਚ ਦੁੱਖ ਪਾਏ ਦਾ ਸਤਿਗੁਰ ਸੇਵਾ ਸੇਵਟ ਭਾਗੀ ਸੱਚ ਪਾਏ ਸੱਚੀ ਲਵਲਾਗੀ ਸੱਚੋ ਸੱਚ ਕਮਾਵੈ ਸਦੀ ਸੱਚੇ ਮਿਲ ਮਿਲਾਏ ਦਾ ਜਿਸ ਨੂੰ ਸੱਚਾ ਦੇ ਸੋ ਪਾਏ ਅੰਤਰ ਸਾਚ ਭਰਮ ਝੁਕਾਏ ਸੱਚ ਸੱਚੇ ਆਪੇ ਦਾਤਾ ਜਿਸ ਦੇ ਸੁਸਤ ਪਾਏ ਦਾ ਆਪੇ ਕਰਤਾ ਸਭਨਾ ਕਾ ਸੋਈ ਜਿਸ ਨੂੰ ਆਪੇ ਬੁਝਾਏ ਬੂਝੇ ਕੋਈ ਆਪੇ ਬਖਸ਼ੇ ਦੇਵੜੇ ਆਪੇ ਮਿਲ ਮਿਲਾਏ ਦਾ ਹਉ ਮੈਂ ਕਰਦਾ ਜਨਮ ਗਵਾਇਆ ਆਪੇ ਮੋਹ ਆਗੈ ਮੋਹ ਨਾ ਚੁੱਕੇ ਮਾਇਆ ਅੱਗੇ ਜਮਕਾਲ ਲੇਖਾ ਲੇਵੈ ਤੇ ਜਿਉਂ ਤਿਲ ਕਹਾਣੀ ਪਿੜਾਏ ਦਾ ਪੂਰੇ ਪਾਕ ਗੁਰੂ ਸੇਵਾ ਨੂੰ ਹੋਈ ਨਦ ਕਰਿਆ ਤਾਂ ਸੇਵੈ ਕੋਈ ਜਮਕਾਲ ਤਸ ਨੇੜ ਨਾ ਆਵੈ ਮੈਲ ਸੱਚੇ ਸੁਖ ਪਾਏ ਦਾ ਤਿੰਨ ਸੁਖ ਪਾਇਆ ਜੋ ਤੁਧ ਪਾਏ ਪੂਰੇ ਪਾਕ ਗੁਰੂ ਸੇਵਾ ਲਾਏ ਤੇਰੇ ਹੱਥ ਹੈ ਸਭ ਵਡਿਆਈ ਜਿਸ ਦੇਵੈ ਸੁਖ ਪਾਏ ਦਾ ਅੰਤ ਪ੍ਰਕਾਸ਼ ਗੁਰੂ ਤੇ ਪਾਏ ਨਾਮ ਪਦਾਰਥ ਮਨ ਵਸਾਏ ਗਿਆਨ ਰਤਨ ਸਦਾ ਖੜਚਾਨਣ ਗਿਆਨ ਦੇ ਰੂਪ ਗਵਾਏ ਦਾ ਬਿਨਾਸੀ ਅੰਦਰ ਦੂਜਾ ਲਾਗੇ ਬਿਨ ਪਾਣੀ ਡੁੱਬ ਮੂਏ ਅਭਾਗੇ ਚਲਦਿਆਂ ਘਰ ਦਰ ਨਦਰ ਨਾ ਆਵੈ ਜਮ ਦਰ ਬੱਧਾ ਦੁੱਖ ਪਾਏ ਦਾ ਬਿਨ ਸਤਿਗੁਰ ਸੇਵਾ ਮੁਕਤ ਨਾ ਹੋਏ ਗਿਆਨੀ ਧਿਆਨੀ ਪੁੱਛੋ ਕੋਈ ਸਤਿਗੁਰ ਸੇਵਾ ਤਿਸ ਮਿਲਿਆ ਵਡਿਆਈ ਦਰ ਸੱਚਾ ਸੁਭਾ ਪਾਏ ਦਾ

ਤੇ ਮਨ ਤਨ ਭੀਜਿਆ ਰਸਨਾ ਨਾਮ ਤੇ ਆਏ ਰਸ ਭੀਜਿਆ ਰਸੀ ਤੇ ਰਸ ਪਾਣੀ ਦਾ ਮੈਲੇ ਅੰਦਰ ਮੈਲ ਕੋ ਪਾਏ ਗੁਰ ਕੈ ਸ਼ਬਦ ਸੱਚ ਜਿਦ ਲਾਏ ਜਿਸ ਨੂੰ ਸੱਚ ਦੇ ਸੋਈ ਸੱਚ ਪਾਏ ਸੱਚੇ ਸੱਚ ਮਿਲਾਏ ਦਾ ਨਾਮ ਵਿਸਾਰ ਮਨ ਤਨ ਦੁਖ ਪਾਇਆ ਮਾਇਆ ਮੋਹ ਸਭ ਰੂਪ ਮਾਇਆ ਬਿਨਾ ਮੈਂ ਮਨ ਤਨ ਹੈ ਕੁਸ਼ਟੀ ਨਰਕੇ ਵਸਾ ਪਾਣੀ ਦਾ ਨਾਮ ਰਥੇ ਤੇ ਨਿਰਮਲ ਦੇਹਾ ਨਿਰਮਲ ਹੰਸਾ ਸਤ ਸੁਖ ਨੇਹਾ ਨਾਮ ਸਨ ਲਾਹ ਸਦਾ ਸੁਖ ਪਾਇਆ ਨਿਜਕਰ ਵਸਾ ਪਾਣੀ ਦਾ ਸਭ ਕੋ ਵਣਜ ਕਰੇ ਵਪਾਰਾ ਬਿਨਾ ਮੈਂ ਸਭ ਤੋਂ ਟਾ ਸੰਸਾਰਾ ਨੰਗ ਵਾਇਆ ਨੰਗ ਜਸੀ ਵੀ ਨਾਮੇ ਦੁੱਖ ਪਾਇੰਦਾ ਜਿਸ ਨੂੰ ਨਾਮ ਦੇ ਸੁਪਾਏ ਗੁਰ ਕਿਸ਼ਤ ਮਨ ਹਰ ਮਨ ਵਸਾਏ ਗੁਰ ਕਿਰਪਾ ਦੇ ਨਾਮ ਵਸਿਆ ਘੜੇ ਅੰਤ ਨਾਮੋ ਨਾਮ ਤੇ ਆਇੰਦਾ ਨਾਮ ਮੈਨੂੰ ਲੋਚੈ ਜਿੱਥੇ ਸਭ ਆਈ ਨਾਉ ਤੇ ਨਾ ਮਿਲਿਆ ਤੁਰ ਪੁਰਬ ਗੁਮਾਈ ਜੋਨੀ ਨਾਉ ਪਾਇਆ ਸੇ ਉੱਠ ਬਾਕੀ ਗੁਰ ਕਿਸ਼ਤ ਮਨਾਇੰਦਾ ਕਾਇਆ ਕੋਟ ਤਪਾਰਾ ਵਿੱਚ ਤਿਸ ਵਿੱਚ ਬਹਿ ਪ੍ਰਭ ਕਰੇ ਵਿਚਾਰਾ ਸਚਾਨਿਆ ਸਚਾ ਵਪਾਰਾ ਨਿਸ਼ਲ ਵਸਾ ਪਾਇੰਦਾ ਅੰਤਰ ਘਰ ਬੰਕੈ ਥਾਨ ਸੁਹਾਇਆ ਗੁਰਮੁਖ ਵੱਲੇ ਕਿੰਨੇ ਥਾਨ ਪਾਏ ਆਇਤ ਸਾਧ ਨੇ ਬੈਸਲ ਆਏ ਸੱਚੇ ਹਰ ਸੱਚਾ ਮਨ ਵਸਾਇੰਦਾ ਮੇਰਾ ਕਰਤਾ ਇੱਕ ਬਣਤ ਬਣਾਈ ਇਸਦੇ ਹੀ ਵਿੱਚ ਸਭ ਵਤ ਪਾਈ ਨਾਨਕ ਨਾਮ ਵਣਜ ਰੰਗ ਰਾਤੇ ਗੁਰਮੁਖੋ ਨਾਮ ਪਾਇੰਦਾ ਮਾਰੂ ਮਲ ਜਾ ਕਾਇਆ ਕਜਨ ਸ਼ਬਦ ਵਿਚਾਰ ਰਾਤ ਇੱਥੇ ਹਰ ਵਸੈ ਜਿਸਦਾ ਅੰਤ ਨਾ ਪਾਰਾ ਵਾਰਾ ਆਨ ਦਿਨ ਹਰ ਸੇਵਾ ਸੱਚੀ ਬਾਣੀ ਹਰ ਜੀਓ ਸ਼ਬਦ ਮਿਲਾਇੰਦਾ ਹਰ ਚਿੱਤ ਹੈ ਤਿੰਨ ਬਲਿਹਾਰੇ ਜਾਊਂ ਗੁਰ ਸ਼ਬਦ ਤਿੰਨ ਮੇਲ ਮਿਲਾਓਂ ਤਿੰਨ ਕੀ ਧੂਰ ਲਈ ਮੁੱਖ ਮਸਤਕ ਸਤਸੰਗਤ ਮੇਲ ਸਤਸੰਗਤ ਬਹੁ ਗੁਣ ਗਾਇੰਦਾ ਹਰ ਕੇ ਗੁਣ ਗਾਵਾਂ ਜੇ ਹਰ ਪ੍ਰਭ ਭਾਵਾਂ ਅੰਤਰਾ ਨਾਮ ਸ਼ਬਦ ਸੁਹਾਵਾ ਗੁਰਬਾਣੀ ਚੌਂਕੁੰਟੀ ਸੁਣੀਆਂ ਸੱਚੇ ਨਾਮ ਸਮਾਇੰਦਾ ਸੋ ਜਨ ਸੱਚਾ ਜਿਸ ਅੰਤਰ ਭਾਲੈ ਗੁਰ ਕਸ਼ਬਦ ਨਤ ਨਿਹਾਲੇ ਗਿਆਨ ਜਨ ਪਾਏ ਗੁਰ ਸ਼ਬਦੀ ਨਤਰੀ ਨਤ ਮਿਲਾਇੰਦਾ ਵੱਡੇ ਭਾਗ ਸਰੀਰ ਪਾਇਆ ਮਨ ਜਨਮ ਸ਼ਬਦ ਚਿਤ ਲਾਇਆ ਬਿਨ ਸ਼ਬਦ ਐਸਾ ਬੰਦ ਹਨੇਰਾ ਗੁਰਮੁਖ ਸਭ ਜਾਇੰਦਾ ਇੱਕ ਇੱਕ ਕਿਤ ਆਏ ਜਨਮ ਗਵਾਏ ਮਨ ਮੁਕਲਾ ਕੇ ਦੂਜੇ ਭਾਏ ਵੇਲਾ ਫਿਰ ਹੱਥ ਨਾ ਆਵੈ ਪਾਕਿਸਕਿਆਂ ਪਛਤਾਇੰਦਾ ਗੁਰ ਕਸ਼ਬਦ ਸ੍ਰੀ ਰਾਤ ਵਿੱਚ ਵਸੈ ਸੱਚ ਗੁਣੀ ਹੀਰਾ ਸੱਚੋ ਸੱਚ ਵੇਖੇ ਸਭ ਥਾਈ ਸੱਚ ਸੁਣ ਮਨ ਵਸਾਇੰਦਾ ਹੋ ਮੈਂ ਗਣਤ ਗੁਰ ਸ਼ਬਦ ਨਿਵਾਰੇ ਹਰ ਜੀ ਉਰਦੇ ਰੱਖੋ ਉਰਧਾਰੇ ਗੁਰ ਕੇ ਸ਼ਬਦ ਸਦਾ ਸਲਾਹੇ ਮਿਲ ਸੱਚੇ ਸੁਖ ਪਾਇੰਦਾ ਸੋ ਚੇਤਾ ਜੀ ਸਭ ਚਿਤ ਆਏ ਗੁਰ ਕੇ ਸ਼ਬਦ ਵਸਿਆ ਮਨੇ ਆਏ ਆਪੇ ਵੇਖੇ ਆਪੇ ਪੁੱਜੇ ਆਪੇ ਆਪ ਸਮਾਇੰਦਾ ਜਿਨ ਮਨ ਵਿੱਚ ਵੱਤ ਪਾਈ ਸੋਈ ਜਾਣੇ ਗੁਰ ਸ਼ਬਦ ਆ ਪਛਾਣੇ ਆਪੇ ਪਛਾਣੇ ਸੋਈ ਜਾਣ ਨਿਰਮਲ ਬਾਣੀ ਸ਼ਬਦ ਸੁਣਾਇੰਦਾ ਏ ਕਾਇਆ ਸਰੀਰ ਗੁਰ ਸ਼ਬਦ ਦੀ ਚੇਤਾ ਗੁਣੀ ਗਹੀਰ ਨੰਦ ਦਿਨ ਗੁਣ ਗਾਵੈ ਰੰਗਰਾਤਾ ਗੁਣ ਕਹਿ ਗੁਣੀ ਸਮਾਇੰਦਾ ਏ ਸਰੀਰ ਸਭ ਮੂਲ ਹੈ ਮਾਇਆ ਦੂਜੇ ਪੈ ਭਰਮ ਭੁਲਾਏ ਆਰ ਨ ਚਿਤੇ ਸਦਾ ਦੁੱਖ ਪਾਏ ਬਿਨ ਹਰ ਚਿਤੇ ਦੁੱਖ ਪਾਇੰਦਾ ਜੋ ਸਤਿਗੁਰ ਸੇਵਾ ਸੋ ਪ੍ਰਵਾਨ ਕਾਇਆ ਨਿਰਮਲ ਦਰ ਸੱਚਾ ਜਾਣ ਹਰ ਸੇਵਾ ਮਨ ਵਸਾਏ ਸੋ ਯਾਰ ਗੁਣ ਗਾਇੰਦਾ ਬਿਨ ਭਾਗਾਂ ਗੁਰ ਸੇਵਾ ਨਾ ਭਾ ਜਾਏ ਮਨ ਮਕਬੂਲੇ ਮੂਹੇ ਬਿਲ ਆਏ ਜਿਨ ਕੁਣ ਦਰੂਵੈ ਗੁਰ ਕੇਰੀ ਹਰ ਜੀਵਾ ਮਿਲਾਇੰਦਾ ਕਾਇਆ ਕੋਟ ਪਕੇਟ ਨਾਲੇ ਗੁਰਮੁਖਲੇ ਵੇ ਵਸ ਮਾਲੇ ਹਰ ਕਾ ਨਾਮ ਤੇ ਆਏ ਦਿਨ ਰਾਤੀ ਉੱਤਮ ਪਦਵੀ ਪਾਇੰਦਾ ਆਪੇ ਸੱਚਾ ਹੈ ਸੁਖਦਾਤਾ ਪੂਰੇ ਗੁਰ ਕੈ ਸ਼ਬਦ ਪਛਾਤਾ ਨਾਨਕ ਨਾਮ ਸਲਾਏ ਸੱਚਾ ਪੂਰੇ ਭਾਗ ਪਾਇੰਦਾ ਮਾਰੂ ਮਲਤ ਜਨ ਨਿਰੰਕਾਰ ਕਾਰ ਉਪਾਇਆ ਮਾਇਆ ਮੋਹ ਹੁਕਮ ਬਣਾਇਆ ਆਪੇ ਖੇਲ ਕਰੇ ਸਭ ਕਰਤਾ ਸੁਣ ਸੱਚਾ ਮਨ ਵਸਾਇੰਦਾ ਮਾਇਆ ਮਾਈ ਤ੍ਰੈ ਗੁਣ ਪਰ ਸੂਤ ਜਮਾਇਆ ਚਰੇ ਵੇਦ ਬ੍ਰਹਮ ਨੂੰ ਫਰਮਾਇਆ ਪਰ ਮਾਹਵਾਰ ਥਿਤੀ ਕਰ ਇਸ ਜਗ ਮੈਂ ਸੁਜੀ ਪਾਇੰਦਾ ਗੁਰ ਸੇਵਾ ਦੇ ਕਰਨੀ ਸਹਾਰ ਰਾਮ ਨਾਮ ਰੱਖੋ ਧਾਰ ਗੁਰਬਾਣੀ ਵਰਤੀ ਜਗ ਅੰਤ ਇਸ ਬਾਣੀ ਤੇ ਹਰ ਨਾਮ ਪਾਇੰਦਾ ਵੇਦ ਪੜਿਆ ਨਾਮ ਸੰਭਾਲੇ ਨਾਮ ਨਾ ਚੇਤੇ ਬੱਦਾ ਜਮਕਾਲੇ ਦੂਜਾ ਪਾਏ ਸਦਾ ਦੁੱਖ ਪਾਏ ਤ੍ਰੈ ਗੁਣ ਪਰਮ ਬੁਲਾਇੰਦਾ ਗੁਰਮੁਖ ਏਕ ਸਿਉਂ ਲਿਵਲਾਏ ਤ੍ਰਿਵਿਧ ਮਨਸਾ ਮਨ ਸਮਾਏ ਸੱਚੇ ਸ਼ਬਦ ਸਦਾ ਮੁਕਤਾ ਮਾਇਆ ਮੋਹ ਛੁਕਾਇੰਦਾ ਜਦੋਂ ਰਾਤ ਸਿਓ ਹੁਣ ਰਾਤੇ ਗੁਰਪ੍ਰਸਾਦੀ ਸਾਡੇ ਮਾਤੇ ਸਤਿਗੁਰ ਸੇਵੇ ਸਦਾ ਪ੍ਰਭ ਪਾਏ ਆਪੇ ਆਪ ਬੁਲਾਇੰਦਾ ਆਪ ਮਾਇਆ ਮੋਹ ਭਰਮ ਨਾ ਪਾਏ ਦੂਜੇ ਪਾਏ ਲੱਗੇ ਦੁੱਖ ਪਾਏ ਸੂਆ ਰੰਗ ਦਿਨ ਥੋੜੇ ਹੋਵੇ ਜਾਂਦੇ ਬਿਲ ਮਿਲਾਇੰਦਾ ਏ ਮਨ ਭੈ ਭਾਏ ਰੰਗ ਆਏ ਰੰਗ ਸੱਚੇ ਮੈਂ ਸਮਾਏ ਪੂਰੇ ਭਾਗ ਕੋਏ ਰੰਗ ਪਾਏ ਗੁਰਮਤੀ ਰੰਗ ਛੜਾਇੰਦਾ ਮਨਮੁਖ ਬਹੁਤ ਕਰੇ ਬਿਮਾਨ ਅੰਦਰ ਕੇ ਕਵੇ ਨਾ ਪਾਵੇ ਮਾਨ ਦੂਜਾ ਲੱਗੇ ਜਨਮ ਗਵਾਇਆ ਬਿਨ ਬੂਝਿਆ ਦੁੱਖ ਪਾਇੰਦਾ ਮੇਰਾ ਪ੍ਰਭ ਅੰਦਰ ਆਪ ਲੁਕਾਇਆ ਗੁਰਪ੍ਰਸਾਦੀ ਮਿਲਿਆ ਮਿਲਾਇਆ ਸੱਚਾ ਪ੍ਰਭ ਸੱਚਾ ਵਪਾਰਾ

ਰਵੇ ਆ ਜਨ ਮਰਨਾ ਕਿ ਜੁਣ ਨਾ ਭਵਿਆ ਦੁੱਖ ਨਸ ਗਈ ਆ ਸੁਖੜੇ ਰਾਜਾਂ ਤਰ ਪ੍ਰਹਿਗਾਈ ਹੇ ਮੀ ਤੁਮਾਰਾ ਸੋਈ ਸੁਆਮੀ ਥਾਂ ਤਰੰਤ ਜਾਮੀ ਸਿਮਰ ਸਿਮਰ ਪੂਰਨ ਪਰਮੇਸ਼ਰ ਚਿੰਤਾ ਕਰਨ ਮਿਟਾਈ ਹੇ ਹਰ ਕਾ ਨਾਮ ਕੋਟ ਲਖ ਬਾਹਰ ਜਸ ਕੀਰਤਨ ਸੰਗਤਨ ਤਾਹਾ ਗਿਆਨ ਖੜਕਰ ਕਿਰਪਾ ਦੀਨੀ ਦੂਤ ਮਾਰੇ ਕਰਤਾਈ ਹੇ ਹਰ ਕਾ ਜਾਪ ਜਪੋ ਜਪ ਜਪਨੇ ਜੀ ਆਵੋ ਵਸ ਘਰ ਆਪਣੇ ਲੱਖ ਚੁਰਾਸੀ ਨਰਕ ਨਾ ਦੇਖ ਰਸ ਰਸ ਗੁਣ ਗਾਈ ਹੇ ਖੰਡ ਬ੍ਰਹਿਮੰਡ ਉਦਾਹਰਨ ਹਰਾ ਉਚਿਤ ਆਗਮ ਅਪਾਰਾ ਜਿਸ ਨੂੰ ਕਿਰਪਾ ਕਰੇ ਪ੍ਰਭ ਆਪਣੀ ਸੋਜਨ ਆਈ ਹੇ ਬੰਧਨ ਤੋੜਦੀ ਹੈ ਪ੍ਰਭ ਮੋਲੇ ਕਰ ਕਿਰਪਾ ਕੀ ਨੇ ਕਰ ਗੋਲੇ ਅਨਦ ਰੋਣ ਚੁਣਕਾਰ ਸਹਿਜ ਤੈਨੂੰ ਸਾਚੀ ਕਰ ਕਮਾਈ ਹੇ ਮਨ ਪ੍ਰਤੀਤ ਬਣੀ ਪ੍ਰਭ ਤੇਰੀ ਬਿੰਸ ਗਈ ਹੋ ਮਹਿਮਤ ਮੇਰੀ ਅੰਗੀ ਕਰ ਗਈ ਪ੍ਰਭ ਆਪਣੇ ਜਗ ਜਗ ਮੈਂ ਸੁਭਾ ਸੋਭ ਸੁਹਾਈ ਹੇ ਜੈਰਿਆ ਕਰ ਜਪੋ ਜਗਦੀਸ ਸਹਿ ਵੱਲ ਬਲ ਜਾਈ ਪ੍ਰਭ ਆਪਣੇ ਈਸੇ ਤਿਸ ਬਿਨ ਦੂਜਾ ਅਵਰਨ ਦੀਸੇ ਇੱਕ ਸ਼ਬਦ ਏਕ ਜਗਤ ਸੁਭਾਈ ਹੇ ਸਤ ਸਤ ਸਤ ਪ੍ਰਭ ਜਾਤਾ ਗੁਰ ਪ੍ਰਸਾਦ ਸਦਾ ਮਨ ਰਾਤਾ ਸਿਮਰ ਸਿਮਰ ਜੀਵੇ ਜਨ ਤੇਰੇ ਕਿੰਕਰ ਸਮਾਈ ਹੇ ਭਗ ਜਨਾ ਕਪਿਤ ਪਿਆਰਾ ਸਭ ਉਦਾਹਰਨ ਕਸਮ ਮਾਰਾ ਸਿਮਰ ਨਾਮ ਪੁਨੀ ਸਾਹਿਬ ਇੱਛਾ ਜਨ ਨਾਨਕ ਪੈਜ ਰਖਾਈ ਹੇ ਮਾਰੂ ਸੋਹਲੇ ਮਹਲਾ ਪੰਜਵਾਂ ਓਂਕਾਰ ਸਤਿਗੁਰ ਪ੍ਰਸਾਦ ਸੰਗੀ ਜੋਗੀ ਨਾਰ ਲਪਟਾਣੀ ਉਰਜਾਈ ਰੰਗ ਰਸਮਾਣੀ ਕਿਸ ਯੋਗੀ ਪੈ ਕਿਤਰਾ ਕਰਤੇ ਭੋਗ ਬਿਲਾਸਾ ਹੇ ਜੋ ਪਿਰ ਕਰੈ ਸੋ ਧਨ ਤਤ ਮਾਨੈ ਪਿਰ ਧਨ ਸਿਖਿਆ ਰੱਖੈ ਸੰਗਾਨੈ ਮਿਲ ਇਕੱਤਰ ਵਸੈ ਦਿਨ ਰਾਤੀ ਪਿਉ ਦੇ ਧਨੈ ਦਿਲਾਸਾ ਹੇ ਧਨ ਮੰਗ ਪਿਉ ਬਹੁ ਵਿਧਾਵੈ ਜੋ ਭਾਵ ਸੁਵਾਣ ਦਿਖਾਵੈ ਇੱਕ ਵਸਤ ਕਉ ਭੋਜਨ ਸਾਕੈ ਧਨ ਰਾਤੀ ਭੁੱਖ ਪਿਆਸਾ ਹੇ ਧਨ ਕਰੈ ਬਿਨੋ ਦਉ ਕਰ ਜੋਰੈ ਪ੍ਰੇ ਪ੍ਰਦੇਸ਼ ਨਾ ਜਾਓ ਵਸੋ ਕਰ ਮੋਰੈ ਐਸਾ ਬਣ ਜ ਕਰੋ ਗ੍ਰਹਿ ਭੀਤਰ ਜਿਤ ਉਤਰੈ ਭੁੱਖ ਪਿਆਸਾ ਹੇ ਸਗਲੇ ਕਰਮ ਧਰਮ ਜੋ ਸਾਧਾ ਬਿਨ ਹਰ ਰਸ ਸੁਖ ਤਿਉ ਨਾਹੀ ਲਾਧਾ ਤਈ ਕਿਰਪਾ ਨਾਨਕ ਸਤਸੰਗੇ ਤਉ ਧਨ ਪਿਰ ਅਣਦ ਉਲਾਸਾ ਹੇ ਧਨ ਅੰਦੀ ਫਿਰ ਚਪਲ ਸਿਆਨਾ ਪੰਜ ਤਦਗਤ ਰਚਨ ਰਚਾਨਾ ਜਿਨ ਜਿਸ ਵਖਰ ਕੋ ਤੁਮ ਆਏ ਹੋ ਸੋ ਪਾਇਆ ਸਤਿਗੁਰੂ ਪਾਸਾ ਹੇ ਧਨ ਕਹਿ ਤੂੰ ਵਸ ਮੈਂ ਨਾਲੇ ਪ੍ਰੈ ਸੁਖਵਾਸੀ ਬਲ ਗੁਪਾਲੇ ਤੁਝ ਬਿਨਾ ਹੋ ਕਿ ਤਹੀ ਨਾ ਲੇਖਿਆ ਵਚਨ ਦੇ ਛੋੜ ਨਾ ਜਾਸਾ ਹੇ ਬ੍ਰੈ ਕਹਿਆ ਹੋ ਕਿਵੀਂ ਬੰਦਾ ਉਹ ਭਾਰੂੜਾ ਕਰ ਜਿਸ ਕੰਨ ਛੰਦਾ ਚਿਰ ਤੁਮ ਰਹਿਣਾ ਜਾਂ ਸਦ ਤਾਂ ਊਠ ਸੁਦਾਸਾ ਹੇ ਜੋ ਪ੍ਰੈ ਬਚਨ ਕਹਿ ਤਨ ਸਾਚੇ ਤਨ ਕਛੂ ਨਾ ਸੰਜੈ ਚੰਚਲ ਕਾਚੇ ਬੋਰ ਬੋਰ ਫਿਰ ਹੀ ਸੰਗ ਮੰਗੈ ਉਹ ਬਾਤ ਜਨ ਕਰਾ ਸਾਇਆ ਈ ਅੱਗੇ ਫਿਰ ਬੁਲਾਇਆ ਨਾ ਤਨ ਪੁੱਛੀ ਨਾ ਮਤਾ ਪਕਾਇਆ ਊਠ ਸੁਧਾਇਓ ਸੂਟਰ ਮਾਟੀ ਦੇਖ ਨਾਨਕ ਮਿਥਨ ਮੁਹਾਸਾ ਹੇ ਰੇ ਮਨ ਲੋਭੀ ਸੁਣ ਮਨ ਮੇਰੇ ਤਤੂ ਸੇਵ ਦਿਨ ਰਾਤ ਸਧੇਰੇ ਬਿਨ ਤੂ ਪਚ ਮੂਏ ਸਾਖਤ ਨੇ ਗੁਰੇ ਗਲ ਜਮ ਫਾਸਾ ਹੇ ਮਨਮੁਖ ਆਵੇ ਮਨਮੁਖ ਜਾਵੇ ਮਨਮੁਖ ਫਿਰ ਪਰਚੋਟਾ ਖਾਵੇ ਜਿਸ ਨੇ ਨਰਕ ਸੋਏ ਮਨਮੁਖ ਹੋ ਗਿਆ ਗੁਰਮੁਖ ਲੇਖ ਨਾ ਮਾਸਾ ਹੇ ਗੁਰਮੁਖ ਸੋਏ ਜੇ ਹਰ ਜੀਉ ਪਾਇਆ ਤਿਸ ਕੌਣ ਮਿਟਾਵੇ ਜੇ ਹਰ ਪ੍ਰਭ ਹਰ ਪ੍ਰਭ ਪਹਿਰਾਇਆ ਸਦਾ ਆਨੰਦ ਕਰੇ ਆਨੰਦੀ ਜਿਉ ਸਿਰ ਪਾਓ ਪਾਇਆ ਗਲ ਖਾਸਾ ਹੇ ਹਉਂ ਬਲੈਰੀ ਸਤਿਗੁਰੂ ਪੂਰੇ ਸਨ ਕਿਤਾ ਦੇ ਬੈਨ ਕੀ ਸੂਰੇ ਐਸਾ ਪ੍ਰਭ ਮਿਲਿਆ ਸੁਖ ਦਾਤਾ ਵਿਛੜਨਾ ਕਤ ਹੀ ਜਾਸਾ ਹੇ ਗੁਣ ਨਿਧਾਨ ਕਿਸ਼ਕੀਮ ਨਾ ਪਾਈ ਕਟਕਟ ਪੂਰਿਆ ਸਰਬ ਠਾਈ ਨਾਨਕ ਸਰਨ ਦੀਨ ਦੁੱਖ ਭੰਜਨ ਹੋਰੇ ਤੇਰੇ ਜੋ ਦਾਸ ਆਏ ਮਾਰੂ ਸੋਹਲੇ ਮਾਲਾ ਪੰਜਵੇਂ ਇੱਕੋਂਕਾਰ ਸਤੂ ਪ੍ਰਸਾਦ ਕਰੇ ਅਨੰਦ ਆਨੰਦੀ ਮੇਰਾ ਕਟਕਟ ਪੂਰਨ ਸਿਰ ਸਿਰਹਿ ਨਵੇਰਾ ਸਿਰ ਸ਼ਾਂ ਕੇ ਸੱਚਾ ਸਾਹ ਅਵਰ ਨਾਈ ਕੋ ਦੂਜਾ ਹੇ ਹਰਖਵੰਤ ਆਨੰਦ ਦਿਆਲਾ ਪ੍ਰਗਟ ਰਹੇ ਹੋ ਪ੍ਰਭ ਸਰਬ ਉਜਾਲਾ ਰੂਪ ਕਰ ਕਰ ਵੇਖਿਆ ਵਿਰਸੇ ਆਪੇ ਹੀ ਆਪ ਪੂਜਾ ਹੇ ਆਪੇ ਕੁਦਰਤ ਕਰੇ ਵਿਚਾਰਾ ਆਪੇ ਹੀ ਸੱਚ ਕਰੇ ਪਸਾਰਾ ਆਪੇ ਖੇਰ ਗੁਲਾਵੇ ਦੇ ਨਾਤੀ ਆਪੇ ਸੁਣ ਸੁਣ ਭੀਜਾ ਹੇ ਸੱਚਾ ਤਖਤ ਸੱਚੀ ਪਾਤਸ਼ਾਹੀ ਸੱਚ ਵਿਨਾ ਸੱਚਾ ਸਾਹੀ ਆਪੇ ਸੱਚ ਧਰਿਓ ਸਭ ਸੱਚਾ ਸੱਚਾ ਸੱਚ ਵਰਤੀ ਜਾਹੇ ਸਚਿਤ ਭਾਵ ਸੱਚੇ ਘੇਰਾ ਸੱਚਾ ਧੰਨ ਸਜਾ ਪ੍ਰਭ ਤੇਰਾ ਸੱਚੀ ਕੀਰਤ ਸੱਚੀ ਬਾਣੀ ਸੱਚ ਸਾਹਿਬ ਸੁਖ ਕੀ ਜਾਹੇ ਏਕੋ ਆਪ ਤੂੰ ਹੈ ਵੱਡ ਰਾਜਾ ਹੁਕਮ ਸੱਚੇ ਕੇ ਪੂਰੇ ਕਾਜਾ ਅੰਤਰਬਾਰ ਸਾਹਿਬ ਕੀ ਜਾਣ ਆਪੀ ਆਪਤੀ ਜਾਹੇ ਤੂੰ ਵੱਡ ਰਸੀ ਤੂੰ ਵੱਡ ਭੋਗੀ ਤੂੰ ਨਿਰਬਾਰ ਤੂੰ ਹੈ ਜੋਗੀ ਸਰਬ ਸੁਖ ਸਹਿਜ ਕਰਤੇ ਰਾਮ ਤੇਰੀ ਦ੍ਰਿਸ਼ਟੀ ਜਾਹੇ ਤੇਰੀ ਦਾਤ ਜਿਤੇ ਹੋਵੈ ਦੇ ਦਾਨ ਸਭ ਸਹਿਜੰਤ ਲੋਵੈ ਤੁੜਨਾ ਵੈਪੁਰ ਭੰਡਾਰੈ ਤ੍ਰਿਪਤ ਰਹੇ ਅਕੀ ਜਾਹੇ ਜਾਚਕ ਸਿੱਧ ਸਾਧਿਕ ਬਨਵਾਸੀ ਜਾਚਕ ਜਤੀ ਜਤੀ ਸੁਖਵਾਸੀ ਇੱਕ ਦਾ ਤਾਰ ਸਕਦਾ ਜਾਚਕ ਦੇ ਦਾਨ ਦ੍ਰਿਸ਼ਟੀ ਜਾਹੇ ਕਰ ਹੈ ਭਗਤ ਰੰਗ ਅਪਹਾਰਾ ਖਿਨਮਤਾ ਪੁੱਤ ਪਣਹਾਰਾ ਭਾਰੋ ਤੋਲੋ ਬੇਅੰਤ ਸੁਆਮੀ ਹੁਕਮ ਨੰਬਗੀ ਭਗਤੀ ਜਾਹੇ ਜਿਸ ਦੇ ਦਰਸ ਸੋਈ ਤੁਧ ਜਾਣ ਉਹ ਗੁਰ ਕੈ ਸ਼ਬਦ ਸਦਰੰਗ ਮਾਣ ਸਤ ਸਰੂਪ ਸਿਆਣ ਸੋਈ ਜੋ ਮਨ ਤੇਰੇ ਪਾਵੀ ਜਾਹੇ ਜਿਸ ਸੀਤੇ ਆਵੈ ਸੋ ਵੇ ਪ੍ਰਭਾ ਜਿਸ ਸੀਤਾ ਆਵੈ ਸੋ ਸੱਚਾ ਸਾਹਾ ਜਿਸ ਸੀਤਾ ਆਵੈ ਤਿਸ ਭਾਉ ਕੇ ਆਵਰ ਕਹਾਂ ਕਿਸ ਕੀ ਜਾਹੇ ਤਿਸ਼ਨਾ ਬੁੱਝੀ ਅੰਤਰ ਠੰਡਾ ਗੁਰਪੁਰ ਲੈ ਤੁਟਾ ਕੰਡਾ ਸੁਰਤ ਸ਼ਬਦ ਰਦ ਅੰਤਰ ਜਾਗੀ ਐਵੇਂ ਚੁਲ ਚੁਲ ਪੀ ਜਾਹੇ ਮਰੇ ਨਾਈ ਸਤ ਸਦੀ ਜੀ ਵੈ ਅਮਰ ਪੈ ਬਨਾ ਸਿਧੀ ਵੈ ਨਾ ਕੋ ਆਵੈ ਨਾ ਕੋ ਜਾਵੈ ਗੁਰਦੀਆ ਗੁਰ ਦੂਰ ਕੀ ਆ ਪ੍ਰਮੀ ਜਾਹੇ ਪੂਰੇ ਗੁਰ ਕੀ ਪੂਰੀ ਬਾਣੀ ਪੂਰਾ ਲਾਗੈ ਪੂਰੇ ਸਮਾ ਸਮਾਣੀ ਚੜੇ ਸਵਾਇਆ ਨਿਤ ਨਿਤਰੰਗਾ ਕਠੀ ਨਾਹੀਂ ਤੁਲੀ ਜਾਹੇ ਬਾਰਹੋਂ ਕੰਚਨ ਸੁਧ ਕਰਾਏ ਆ ਨਦਰ ਸਰਾਫ ਵੰਨੀ ਸ ਚੜਾਇਆ
ਪਰਖ ਖਜ਼ਾਨਾ ਪਾਇ ਸਰਾਪੀ ਬਿ ਨਾਹੀ ਤਾਈ ਜਾਹੀ ਅੰਮ੍ਰਿਤ ਨਾਮ ਤੁਮਾਰਾ ਸੁਆਮੀ ਨਾਨਕ ਦਾਸ ਸਦਾ ਗੁਰਬਾਣੀ ਸਾਧ ਸੰਗਤ ਮੈਂ ਸੁਖ ਪਾਇਆ ਦੇਖ ਦਰਸ਼ਨੇ ਮਨ ਭਿਜਾਹੇ ਮਾਰੂ ਮਹਲਾ ਪੰਜਵਾਂ ਸੋਹਲੇ ਖੁਮਕਾ ਸਤੂ ਬਸਾਦ ਗੁਰ ਗੋਪਾਲ ਗੁਰ ਗੋਬਿੰਦ ਗੁਰਦਿਆਲ ਸਦਾ ਬਖਸ਼ਿੰਦ ਗੁਰਸਾਹ ਸਿਮਰਤ ਖਟ ਕਰਮਾ ਗੁਰ ਪਵਿੱਤਰ ਅਸਥਾਨਾ ਹੈ ਗੁਰ ਸਿਮਰਤ ਸਭ ਕਿਲਵੀ ਨਾਸ ਹੈ ਗੁਰ ਸਿਮਰ ਜਮ ਜਮ ਸੰਗ ਨਾ ਫਸ ਹੈ ਗੁਰ ਸਿਮਰਤ ਮੰਦਰ ਮਲ ਹੋਵੇ ਗੁਰ ਘਟੇ ਪਮਾਨਾ ਹੈ ਗੁਰ ਕਾ ਸੇਵਕ ਨਰਕ ਨਾ ਜਾਏ ਗੁਰ ਕਾ ਸੇਵਕ ਪਰਮ ਧਿਆਏ ਗੁਰ ਕਾ ਸੇਵਕ ਸਾਧ ਸੰਗ ਪਾਏ ਗੁਰ ਕਰਦਾ ਨੇ ਤਰਜੀਹ ਦਾਨਾ ਹੈ ਗੁਰਦੁਆਰੇ ਹਰ ਕੀਰਤਨ ਸੁਣੀਆਂ ਸਤਿਗੁਰੂ ਭੇਟ ਹਰ ਜਸ ਮੁਖ ਬਣੀਆਂ ਕਲ ਕਲਸ਼ ਮਿਟਾਏ ਸਤਿਗੁਰ ਹਰ ਦਰਗਹਿ ਦੇਵੇ ਮਾਨਾ ਹੈ ਅਗਮ ਗੋਚਰ ਗੁਰੂ ਦਿਖਾਇਆ ਭੁੱਲੇ ਮਾਰਗ ਸਤਿਗੁਰੂ ਪਾਇਆ ਗੁਰ ਸੇਵਕ ਹੋ ਬਿਘਨ ਨਾਲਾ ਭਗਤੀ ਹਰ ਪੂਰ ਦੜਾਏ ਗਿਆਨਾ ਹੈ ਗੁਰਦਿਸ਼ਟਾ ਸਭਨੀ ਥਾਈ ਜਲ ਥਲ ਪੂਰੇ ਅਗੁਸਾਈ ਉਚੂਨ ਸਭ ਏਕ ਸਮਾਨਾ ਮਨ ਲਾਕਾ ਸਹਿ ਧਿਆਨਾ ਹੈ ਗੁਰ ਮਿਲਿਆ ਸਭ ਤਿਸ਼ਨ ਬੁਝਾਈ ਗੁਰ ਮਿਲਿਆ ਨੈ ਜੋ ਮਾਈ ਸਾਤ ਸੰਦੋਗ ਦੀ ਆ ਗੁਰ ਪੂਰੇ ਨਾਮ ਅੰਮ੍ਰਿਤ ਪੀ ਆ ਪਾਨਾ ਹੈ ਗੁਰ ਕੀ ਬਾਣੀ ਸਭ ਮੈਂ ਆਈ ਸਮਾਇਣੀ ਆਪ ਸੁਣੀ ਦੇ ਆਖ ਵਖਾਣੀ ਜਿਨ ਜਿਨ ਜਪੀ ਤੇਈ ਸਭ ਨਿਸਤਰੇ ਤਿੰਨ ਪਾਇਆ ਨਿਸਲ ਥਾਨਾ ਹੈ ਸਤਿਗੁਰ ਮੈਂ ਮਤਲਬ ਜਾਣੇ ਜੋ ਕੁਛ ਕਰਿਆ ਸੋ ਆਪਣਾ ਭਾਣ ਹੈ ਸਾਧੂ ਤੂਰ ਜਾ ਜਨ ਤੇਰਾ ਨਾਨਕ ਸਤ ਗੁਰਬਾਨਾ ਹੈ ਮਾਰੂ ਸੋਲੇ ਮਾਲਾ ਪੰਜਵੇਂ ਕਿਉਂ ਗਾ ਸਤੂ ਬਸਾਦ ਸਾਧ ਨਿਰੰਜਨ ਪੰਦਰੰਕਾਰਾ ਸਮੇਂ ਵਰਤੇ ਆਪ ਨਰਾਰਾ ਵਰਤ ਵਰਨ ਜਾਤ ਚਿਹ ਨਹੀਂ ਕੋਈ ਸਭ ਹੁਕਮ ਸ੍ਰਿਸ਼ਟੋ ਪਾਇੰਦਾ ਲੱਖ ਚੁਰਾਸੀ ਜੋ ਸੁਭਾਈ ਮਨਸ ਕਮਰਬ ਦੀ ਵਡਿਆਈ ਇਹ ਪੌੜੀ ਤੇ ਜੋਧਨਾ ਚੁੱਕਿਆ ਹੈ ਜਾਏ ਦੁੱਖ ਪਾਇੰਦਾ ਕੀਤਾ ਹੋਵੇ ਤਸਕਾਰ ਕਹੀ ਹੈ ਗੁਰਮਨਾਮ ਪਦਾਰਥ ਲਈ ਹੈ ਜਿਸ ਬੁਲਾਏ ਸੋਈ ਭੁੱਲਿਆ ਜੋ ਬੂਝਾ ਬੁਝਾਇੰਦਾ ਹਰ ਸੋ ਕਾ ਨਗਰੇ ਕੀ ਆ ਸੇ ਉਭਰੈ ਜੋ ਸਤਿਗੁਰ ਸਨੀ ਯਾਦ ਰਿਹਾ ਗੁਣਾਂ ਤੇਰੇ ਨਰਾਰਾ ਜੋ ਸੋ ਗੁਰਮੁਖ ਸੋਭਾ ਪਾਇੰਦਾ ਨਨ ਕਰਮ ਕੀ ਬਹੁਤ ਹੇਰੇ ਜੋ ਕਿਸੇ ਬੰਧਨ ਪੈਰੇ ਕਰਤਾ ਬੀਜ ਬੀਜਿਆ ਨਹੀਂ ਜੰਮੈ ਸਭ ਲਾਹ ਮੂਲ ਗਵਾਇੰਦਾ ਕਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੇ ਲਾਏ ਧਿਆਨਾ ਆਪ ਤਾਰੇ ਸਗਲੇ ਗੁਲਤਾਰੇ ਅਦਰ ਕੇ ਪਾਸੋਂ ਜਾਇੰਦਾ ਖੰਡ ਪਤਾਲ ਦੀਪ ਸਾਲੂ ਆ ਸਭ ਕਾਲੇ ਵਸਾ ਪ੍ਰਭ ਕੀ ਆ ਨਿਚਲੇ ਕਾ ਬਨਾਸੀ ਸੋ ਨਿਚਲ ਜੋ ਤਿਸੇ ਧਿਆਇੰਦਾ ਹਰ ਕੀ ਸੇਵਾ ਸੋ ਹਰ ਜੇਹਾ ਹਰ ਕਾ ਸੇਵਕ ਸੋ ਹਰ ਜੇਹਾ ਭੇਦ ਨਾ ਜਾਣੋ ਭੇਦ ਨਾ ਜਾਣੋ ਮਾਨਸ ਦੇਹਾ ਜਿਉਂ ਜਲ ਤਰੰਗ ਉੱਠ ਬਹੁ ਭਾਤੀ ਫਿਰ ਸਲ ਰਹਿ ਸਲੜ ਸਮਾਇੰਦਾ ਇੱਕ ਜਾਚਕ ਮੰਗੇ ਦਾ ਅੰਦਵਾਰ ਹੈ ਜਾਂ ਪ੍ਰਭ ਭਾਵੇ ਦਾ ਕਿਰਪਾ ਧਾਰੇ ਦੇ ਦਰਸ ਜਿਤ ਮਨ ਤ੍ਰਿਪਤਾਸ ਹੈ ਹਰ ਕੀਰਤਨ ਮਨ ਠਹਿਰਾਏਂਦਾ ਰੂੜੋ ਠਾਕੁਰ ਕਿਤੇ ਵਸ ਨਾ ਆਵੈ ਹਰ ਸੋ ਕੇ ਸ਼ਿਕਰੈ ਜੇ ਹਰ ਕਿਆਸਨ ਦਾ ਭਾਵੈ ਕੀਤਾ ਲੋੜਨ ਸੋਈ ਕਰਾਇਣ ਦਰ ਫਿਰ ਨ ਕੋਈ ਪਵਾਏਂਦਾ ਜਿੱਥੇ ਕਟਾਏ ਪਣਤ ਹੈ ਪ੍ਰਾਣੀ ਤਿੱਥੇ ਹਰ ਧਿਆਈ ਸਰੰਗ ਪਾਣੀ ਜਿੱਥੇ ਪੁੱਤਰ ਕਲੱਤਰ ਨਾ ਬੇਲੀ ਕੋਈ ਤਿੱਥੇ ਹਰ ਆਪ ਛਡਾਈਂਦਾ ਵੱਡਾ ਸਾਹਿਬ ਮਥਾ ਕਿਉਂ ਮਿਲੀਏ ਪ੍ਰਭੇ ਪ੍ਰਭਾ ਕਾਰਜ ਲਿਖ ਸਮਰਗ ਪਾਏ ਸੋ ਵਿੱਚ ਸੰਗਤ ਵਾਸਾ ਪਾਇੰਦਾ ਹੁਕਮ ਜਿਸ ਸੇਵਕ ਕਹੀ ਹੈ ਬੁਰਾ ਭਲਾ ਦੇ ਸੰਸਰ ਸਹੀ ਹੈ ਹੋਮੈ ਜਾਏ ਤਾਂ ਇੱਕ ਬੂਜੈ ਜੋ ਸੋ ਗੁਰਮੁਖ ਸਾਹਿਬ ਸਮਾਇੰਦਾ ਹਰ ਕੀ ਬਸ ਦਾ ਸੁਖਵਾਸੀ ਬਸ ਭਾਏ ਅਤੀਤ ਉਦਾਸੀ ਅਨਗਰੰਗ ਕਰੈ ਬਹੁ ਭਾਂਤੀ ਜੋ ਪਿਤਾ ਪੁੱਤ ਲੁਡਾਇੰਦਾ ਹੈਗਾ ਮੁਗਚਰ ਕੀਮਤ ਨਹੀਂ ਪਾਈ ਤਾਂ ਮਿਲੀ ਚਲੇ ਮਿਲਾਈ ਗੁਰਮੁਖ ਪ੍ਰਗਟ ਭਇਆ ਦਿਨ ਜਨ ਕਹੋ ਜਿਨ ਧੁਰ ਮਸਤਕ ਲੇਖ ਲਿਖਾਇੰਦਾ ਤੂੰ ਆਪੇ ਕਰਦਾ ਕਾਰਨ ਕਰਨ ਸਿਸਟ ਉਪਾਈ ਧਰੀ ਸਭ ਧਰਨ ਜ ਨਾਨਕ ਸਰਨ ਪਿਆਰ ਦੁਆਰ ਹੈ ਹਰ ਭਾਵੇ ਲਾਏ ਰਖਾਇੰਦਾ ਮਾਰੂ ਸੋਹਲੇ ਮਾਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੋ ਦਿਸਾ ਸੋ ਇੱਕ ਤੂੰ ਹੈ ਬਾਣੀ ਤੇਰੀ ਸਰਵਣੀ ਸੁਣੀਆਂ ਦੂਜੀ ਔਰ ਨਾ ਜਾਪਸ ਕਾਏ ਸਭ ਤੁਮਾਰੀ ਧਾਰਨਾ ਆਪ ਚਿਤਾ ਰਿਹਾ ਪ੍ਰੇਰਣਾ ਕੀ ਆਪ ਆਪ ਆਪ ਪ੍ਰਭ ਧੀ ਆਪ ਉਪਾਇ ਰਚਨ ਬਸਾਰਾ ਆਪੇ ਘਟ ਸਾਰਨਾ ਇੱਕ ਉਪਾਏ ਵੱਡ ਦਰਬਾਰੀ ਇੱਕ ਉਦਾਸੀ ਇੱਕ ਘਰ ਬਾਰੀ ਇੱਕ ਭੁੱਖੇ ਇੱਕ ਤ੍ਰਿਪਤ ਅਘਾਵੈ ਸਭ ਸੇ ਤੇਰਾ ਪਾਰਨਾ ਆਪੇ ਸਤ ਸਤ ਸਤ ਸੱਚ ਆਉਤ ਬੋਧ ਭਗਤ ਸੰਗ ਰਾਚਾ ਆਪੇ ਗੁਪਤ ਆਪੇ ਪ੍ਰਗਟ ਆਪੇ ਆਪ ਪਸਾਰਨਾ ਸਦਾ ਸਦਾ ਸਦਾ ਹੋਵਣ ਹਾਰਾ ਊਚ ਅਗਮਾ ਥਾ ਪਾਰਾ ਊਣੇ ਪਰੇ ਪਰੇ ਭਰ ਊਣੇ ਚਲਦ ਸੁਆਮੀ ਕੀ ਕਾਰਨ ਮੁਖ ਸਲਾਈ ਸੱਚੇ ਸਾਹ ਨੈਣੀ ਵੇਖਾਂ ਅਗਮਾ ਥਾ ਕਰਨੀ ਸੁਣ ਸੁਣ

ਕਿਰਤਾਂ ਕਰ ਕਰ ਵੇਖਿਆ ਕੀ ਆ ਆਹ ਆਪਣਾ ਜੀ ਜਨ ਸੋਈ ਹੈ ਜਪਣਾ ਆਪਣੀ ਕੁਦਰਤ ਆਪੇ ਜਾਣੇ ਨਾ ਤਰੀਕ ਨਿਹਾਲਣਾ ਸੰਤ ਸਭਾਜ ਹੈ ਵੈਸੇ ਪ੍ਰਭ ਪਾਸੇ ਅਣਦ ਮੰਗਲ ਹਰ ਚਲ ਤੁਮਾਸੇ ਗੁਣ ਗਾਵੇ ਅਣ ਤੁਨ ਬਾਣੀ ਤੈ ਨਾਨਕ ਦਾਸ ਚਿਤਾਰਣਾ ਨਾਮਣ ਜਾਣਾ ਸਭ ਚਲ ਤੁਮਾਰਾ ਕਰਕੇ ਦੇਖਿਆ ਖੇਲ ਅਪਾਰਾ ਆਪੇ ਉਪਾਏ ਉਪਾਵਣ ਹਾਰਾ ਪ੍ਰਗਣਾ ਕੀ ਪਾਲਣਾ ਸੁਣ ਸੁਣ ਜੀ ਵੈਸੋਈ ਤੁਮਾਰੀ ਸਰਸਰਾ ਜੈ ਬੜਿਹਾਰੀ ਦੇਖਿਆ ਜੋੜ ਸਿਮਰੋ ਦਿਨ ਰਾਤੀ ਮੇਰਾ ਸੁਆਮੀ ਅਗਮਾ ਪਾਰਣਾ ਤੁਧ ਬਿਨ ਦੂਜਾ ਕਿਸ ਲਾਹੀ ਇੱਕ ਵੇਕ ਜਪੀ ਮਨਮਾਹੀ ਹੁਕਮ ਬੂਝ ਜਨ ਪੈ ਨਿਹਾਲਾ ਏ ਭਗਤੀ ਘਾਲਣਾ ਗੁਰਪਦੇਸ਼ ਜਪੀਆ ਮਨ ਸਾਚਾ ਗੁਰਪਦੇਸ਼ ਰਾਮ ਰੰਗ ਰਾਚਾ ਗੁਰ ਉਪਦੇਸ਼ ਟੁੱਟਿਆ ਸਾ ਬੰਧਨ ਏ ਭਰਮ ਉਪਰ ਜਲਣਾ ਜਦ ਰੱਖੇ ਸੋਈ ਸੁਖਥਾਨਾ

ਖਾਲਸਾ ਤੇ ਸਕਾਲਣਾ ਐਸਾ ਕੋ ਵਡਭਾਗੀ ਆਇਆ ਅੱਠ ਪੈਰੀ ਕਿਸਮ ਤੇ ਆਇਆ ਤੇ ਜਨ ਕਹਿ ਸੰਗਤ ਰਹਿ ਸਭ ਕੋਈ ਸੋ ਪਰਿਵਾਰ ਸਧਾਰਨਾ ਏ ਬਖਸ਼ੀਸ਼ ਕਰਨ ਤੇ ਪਾਵਾਂ ਅੱਠ ਪੈਰ ਕਰ ਜੁੜ ਤੇ ਆਵਾਂ ਨਾਮ ਜਪੀ ਨਾਮ ਸਹਿਜ ਸਮਾਵਾਂ ਨਾਮ ਨਾਨਕ ਮਿਲੇ ਉਚਾਰਨਾ ਮਾਰੂ ਮਾਲਾ ਪੰਜਵਾਂ ਸੁਰਤ ਦੇਖ ਨਾ ਭੂਲ ਗਵਾਰਾ ਮਿਥਨ ਮੋਹਾਰਾ ਝੂਟ ਬਸਾਰਾ ਜੰਗ ਮੈਂ ਕੋਈ ਰਹਿਣਾ ਪਾਵੈ ਨੇ ਚਲੇ ਏਕ ਨਾਰਾਇਣਾ ਗੁਰਪੁਰੇ ਕੀ ਪਾਉ ਸਨਾਈ ਮੋਹ ਸੋਗ ਸਭ ਭਰਮ ਮਿਟਾਈ ਏਕ ਮੰਤਰ ਦੜਾਏ ਔਖਦ ਸਚ ਨਾਮ ਰਿਦ ਗਾਇਣਾ ਜਿਸ ਨਾਮੇ ਖੁਦ ਤਰਸੈ ਬੋ ਦੇਵਾ ਸਲ ਬੋ ਜਾ ਕੀ ਕਰਦੇ ਸੇਵਾ ਨਤਨਾਥ ਦੀਨ ਦੁਖ ਭੰਜਨ ਸੋ ਗੁਰਪੁਰਿਆ ਤੇ ਪਾਇਣਾ ਹੋਰ ਦੁਆਰੇ ਕੋਈ ਨਾ ਸੂਜਾ ਤੇ ਗੁਣਧਾਵੈ ਤਾਂ ਕਿਸ ਬੂਜੈ ਸਰੂ ਸਾਹ ਭੰਡਾਰ ਨਾਮ ਜਿਸੇ ਰਤਨ ਦਿਸੇ ਤੇ ਪਾਇਣਾ ਜਾ ਕੀ ਤੁਰ ਕਰੇ ਪੁਨੀਤਾ ਸੁਰਨਾ ਦੇਵ ਨਾ ਪਵੈ ਮੀਤਾ ਸਤਿਪੁਰਖ ਸਤਿਗੁਰ ਪਰਮੇਸ਼ਰ ਜੀ ਦੇ ਭੇਟ ਦਰਬਾਰ ਪਰਾਇਣਾ ਪਾਰ ਜਾ ਲੋੜੇ ਮਨ ਪਿਆਰੇ ਕਾਮ ਦਿਨ ਸੋਏ ਦਰਬਾਰੇ ਤ੍ਰਿਪਤ ਸੰਤੋਖ ਸੇਵਾ ਗੁਰਪੂਰੇ ਨਾਮ ਕਮਾਇ ਰਸਾਇਣਾ ਗੁਰ ਕੈ ਸ਼ਬਦ ਮਰੈ ਪੰਜ ਧਾਤੂ ਪੈ ਪਰ ਪ੍ਰਮੋਹ ਨਿਰਮਲ ਤੂੰ ਪਾਰਸ ਜਾ ਭੇਟੇ ਗੁਰਪੂਰਾ ਤਾਂ ਪਾਰਸ ਪਰਸ ਦਿਖਾਇਣਾ ਕਈ ਬਕੁੰਠ ਨਾਹੀਂ ਲਵੈ ਲਾਗੇ ਮੁਕਤ ਬਪੜੀ ਵੀ ਗਿਆਨੀ ਤਿਆਗ ਗਿਆ ਕਿੰਕਾਰ ਸਤੂ ਦੇ ਪਾਈ ਗਿਆ ਬਲ ਬਲ ਕਰ ਦਰਸਾਇਣਾ ਗੁਰ ਕੀ ਸੇਵ ਨਾ ਜਣੇ ਕੋਈ ਕਿਰਪਾ ਪ੍ਰਮਾ ਕੁਛ ਸੋਏ ਜਿਸ ਨੂੰ ਲਾਇ ਲੈ ਸੋ ਸੇਵਕ ਜਿਸ ਵੜ ਭਾਗ ਮਥਾਇਣਾ ਗੁਰ ਕੀ ਮਿਆਮਾ ਬੇਦ ਨਾ ਜਾਣੈ ਤੋਂ ਵਸ ਮਾਤ ਸੁਣ ਸੁਣ ਵਖਾਣੈ ਪਾਰ ਪ੍ਰਮਾ ਪ੍ਰਮ ਸਤਿਗੁਰ ਜਿਸ ਸਤਿਗੁਰ ਸਿਮਰਤ ਮਨ ਸਿਤ ਲਾਇਣਾ ਜਾ ਕੀ ਸੋਏ ਸੁਣੀ ਮਨ ਜੀਵੈ ਰਿਤ ਵਸੇ ਤਾਂ ਠੰਡ ਦੀਵੈ ਗੁਰਮੁਖਿਆ ਲਾਏ ਤਾਂ ਸੁਭਾ ਪਾਏ ਤੇ ਜਮਕਿਆ ਪੰਥ ਨਾ ਪਾਇਣਾ ਸੰਤ ਕਿਸੇ ਨਾ ਹੀ ਪੜਿਆ ਜੀਵ ਪ੍ਰਾਣ ਤਾਂ ਨਾ ਕੇ ਧਰਿਆ ਸੇਵਾ ਸੁਤ ਨਾ ਜਾਣੇ ਕਾਈ ਤੂੰ ਕਰੋ ਦਇਆ ਕਰਮਾਇਣਾ ਨਿਰਗਣ ਕਹੋ ਸੰਗ ਲਿਓਰ ਲਾਏ ਕਰਕੇ ਪਮਠ ਲਾਏ ਪੱਖਾ ਫੇਰੋ ਪੀਸੋ ਸੰਤੇ ਆ ਗਿਆ ਚਮ ਤੋਂ ਇਹ ਸੁਖ ਪਾਇਣਾ ਬਹੁਤ ਵਾਰੇ ਪਰਮ ਪਰਮਾਇਆ ਤੁਮ ਜੀ ਕਿਰਪਾ ਹੋ ਸਨ ਤੁਮ ਸਰਨ ਆਇਆ ਸਦਾ ਸਦਾ ਸੰਤੋ ਸੰਗ ਰਾਖੋ ਨਾਮ ਦਾਨ ਦੀ ਬਾਇਣਾ ਤੈ ਕਿਰਪਾਲ ਗੁਸਾਈ ਮੇਰੇ ਦਰਸ਼ਨ ਪਾਇਆ ਸਤਿਗੁਰੂ ਪੂਰੇ ਸੁਖ ਸਹਿਜਨਾ ਸਦਾ ਆਨੰਦਾ ਨਾਨਕ ਦਾਸ ਦਸਾਇਣਾ ਮਾਰੂ ਸੋਹਲੇ ਮਾਲਾ ਪੰਜਵਾਂ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਸਿਮਰਤ ਦੀਦਾ ਅਰ ਅਕਾਸਾ ਸਿਮਰਤ ਚੰਦ ਸੂਰਜ ਗੁਣ ਤਾਸਾ ਪਾਉਣ ਪਾਣੀ ਬਸੰਤਰ ਸਿਮਰੈ ਸਿਮਰੈ ਸਗਲੋ ਪਾਰਜਨਾ ਸਿਮਰੈ ਖੰਡਦੀਪ ਸਭ ਲੋ ਆ ਸਿਮਰੈ ਪਤਾਲਪੁਰੀ ਸੱਚ ਸੋ ਆ ਸਿਮਰੈ ਪਖਾਣੀ ਸਿਮਰੈ ਬਾਣੀ ਸਿਮਰੈ ਸਗਲੇ ਹਰ ਜਨਾ ਸਿਮਰੈ ਬ੍ਰਹਮਾ ਬਿਸਨ ਮਹੇਸਾ ਸਿਮਰੈ ਦੇਵਤ ਕਰੋੜ ਤੀਸਾ ਸਿਮਰੈ ਜਖ ਦੇ ਸਭ ਸਿਮਰੈ ਅਣਤ ਨਾ ਜਾਈ ਜਸ ਘਾਣਾ ਸਿਮਰੈ ਪਸ ਪੰਖੀ ਸਭ ਭੂਤਾ ਸਿਮਰੈ ਬੰਨ ਪਰਬਤ ਅਭੂਤਾ ਲਤਾ ਬਲੀ ਸਾਖ ਸਭ ਸਿਮਰੈ ਰਵ ਰਹਿ ਸਵਾਮੀ ਸਭ ਮਨਾ ਸਿਮਰੈ ਤੂਲ ਸੂਖਮ ਸਭ ਜਨਤਾ ਸਿਮਰੈ ਸਿਰ ਸਦ ਕਰ ਮੰਤਾ ਗੁਰ ਪ੍ਰਗਟ ਸਿਮਰੈ ਪ੍ਰਭ ਮੇਰਾ ਸਗਲ ਪ੍ਰਣ ਪ੍ਰਕਾ ਪ੍ਰਭ ਧਨਾ ਸਿਮਰ ਨਰ ਨਾਰੀ ਆਸਰਮਾ ਸਿਮਰ ਜਾਤ ਪਜੋਤ ਸਭ ਵਰਨਾ ਸਿਮਰੈ ਗੁਣ ਚਤੁਰ ਸਭ ਬੇਤੇ ਸਿਮਰ ਰਹਿਣੀ ਅਰਦਨਾ ਸਿਮਰੈ ਘੜੀ ਮੂਰਤ ਪਲ ਨਿਮਕਾ ਸਿਮਰੈ ਕਾਲ ਅਜਾੜ ਸੱਚ ਸੋਚਾ ਸਿਮਰੈ ਸੋਣ ਸਾਸਤ ਸੋਜੰਕਾ ਨਲਕਨਾ ਲਖੀਏ ਕਿ ਨਾ ਕਨ ਕਰਨ ਕਰਨ ਕਰਾਵਣ ਹਾਰ ਸਵਾਮੀ ਸਲਗੜਾ ਕੇ ਇੰਤਜ਼ਾਮੀ ਕਰ ਕਿਰਪਾ ਜਿਸ ਭਗਤੀ ਲਾਭ ਹੋ ਜਨ ਪਦਾਰਥ ਸੋ ਜਨਾ ਜਾ ਕੈ ਮਨ ਬੂਠਾ ਪ੍ਰਭ ਆਪਣਾ ਪੂਰੇ ਕਰਮ ਗੁਰ ਕਾ ਜਪ ਜਪਣਾ ਸਰਬ ਨਿਰੰਤਰ ਸੋ ਪ੍ਰਭ ਜਾਤਾ ਬੋਣ ਜਨੀ ਭਰਮ ਰਣਾ ਗੁਰ ਕਾ ਸ਼ਬਦ ਵਸੈ ਮਨ ਜਾ ਕੈ ਦੁਖ ਦਰਦ ਪਰਮ ਤੱਕ ਭਾਗੈ ਸੁਖ ਸਹਿਜ ਆਨੰਦ ਨਾਮ ਰਸ ਅਣਤ ਬਾਣੀ ਸਹਿਜ ਧੁਨਾ ਸੋਧਨਵੰਤਾ ਜਨ ਪ੍ਰਭ ਧਿਆਇਆ ਸੁਪਤਵੰਤਾ ਜਨ ਸਾਧ ਸੰਗ ਪਾਇਆ ਪਾਰ ਪ੍ਰਮ ਜਾ ਕੈ ਮਨ ਬੂਠਾ ਸੋ ਪੂਰ ਕਰਮਾ ਨਾ ਸ਼ਨਾ ਜਾ ਤਲ ਮਈ ਵਾਲਾ ਸਵਾਮੀ ਸੋਈ ਅਵਰਨਾ ਕਹੀ ਅਦ ਜਗ ਹੋਈ ਗੁਰ ਗਿਆਨ ਅੰਜਨ ਕਾਟਿਓ ਭਰਮ ਸਗਲਾ ਅਵਰਨਾ ਦੀ ਸੇਕ ਬਿਨਾ ਉੱਚੇ ਤੇ ਉੱਚਾ ਦਰਬਾਰ ਕਹਿ ਨਾ ਜਾਈ ਅੰਤਰਾ ਪਾਰ ਕਹਿ ਗੰਭੀਰ ਥਾ ਸਵਾਮੀ ਤੁਲ ਨਾ ਜਾਈ।

ਐਸਾ ਸੰਗਤ ਕੀਰਤਨ ਗਾਵ ਐਸਾ ਮਨੋਰਥ ਤਾਂ ਕਿ ਪੂਰਨ ਜੋ ਸਰਮਣੀ ਬ੍ਰਾਭ ਜਾਕਾ ਜਸ ਸੁਣਾ ਤੂੰ ਸਭਨਾ ਕਾ ਸਭ ਕੋ ਤੇਰਾ ਸੱਚ ਸਾਹਿਬ ਗਿਆਨ ਗੰਭੀਰਾ ਕੌਣ ਸਹੀਜਨ ਭੂਤਮ ਜੋ ਭਾਵ ਹੈ ਸਵਾਮੀ ਤੁਮ ਮਨਾ ਮਾਰੂ ਮਾਲਾ ਪੰਜ ਮਹਾਂ ਪ੍ਰਭ ਸਮਰੱਥ ਸਰਬ ਕੁ ਸੁਖਦਾਨਾ ਸਿਮਰੋ ਨਾਮ ਹੋਇਆ ਮਿਹਰਬਾਨਾ ਹਰਦਾਤਾ ਜੀ ਜੰਤ ਭੇਖਾਰੀ ਜਨ ਬਾਂਛਿਆ ਜਗਾ।

ਚੰਗਨਾ ਮੰਗੋ ਜਾਂ ਦੂਰ ਪਰਮਗਤ ਪਾਵੋ ਜਨ ਜਨ ਕੀ ਮਿਲ ਮਿਠਾਵੋ ਦੇਵ ਰੋਗ ਮਿਠਿਆਰਾ ਔਖ ਦੁਆਰ ਨਿਰਮਲ ਰਾ ਪੈ ਮੰਗਣਾ ਸਰਣੀ ਸੁਣੋ ਬਿਲਮਲ ਜਸ ਸੁਆਮੀ ਏ ਕਾਉਟ ਤਜੇ ਬੇਕਾਮੀ ਨਿਮ ਨੇ ਪਾਇ ਲਖੋ ਦਸ ਤੇਰੇ ਕਰ ਕਿਸੋ ਕੀਰਤਨਾਈ ਸੰਗਣਾ ਰਸਨਾ ਗੁਣ ਗਵੈ ਹਰ ਤੇਰੇ ਮਿਟਿਕ ਮਤੇ ਅਗੁਣ ਮੇਰੇ ਸਿਮ ਸਿਮ ਸੁਆਮੀ ਮਨ ਜੀਵ ਹੈ ਪੰਚ ਦੂਤ ਅੱਜ ਤੰਗਣਾ ਚੰਨ ਕਮ ਜਬ ਚਰੀ ਹੈ ਸਤ ਸੰਗਤ ਮਿਲ ਸਕਦਰੀ ਹੈ ਚਰ ਹਰ ਚਾ ਬੰਧਨ ਹਰ ਸੰਮਤ ਨਿਵਾਸੀ ਬੋੜ ਜੋ ਨਾ ਨੰਗਣਾ ਦਾਸ ਦਸਨ ਕੋ ਕਰ ਲਿਓ ਗੋਪਾਲਾ ਕਿਰਪਾ ਨਿਧਾਨ ਦੀ ਦਿਆਲਾ ਸਖਾ ਸਹਾਈ ਪੂਰਨ ਪਰਮੇਸ਼ਰ ਮਿਲ ਕੇ ਦੇਣਾ ਹੋਈ ਮੰਗਣਾ ਮਨ ਤਨ ਅਰਪ ਧਰੀ ਹਰ ਆ ਗਿਆ ਜਨਮ ਜਨਮ ਕਸ ਆ ਗਿਆ ਜਿਸ ਕਸ ਹੋਈ ਪ੍ਰਤਪਾਲਕ ਹੱਥ ਤਿਆਗੀ ਓ ਮੈਂ ਹੰਤਨਾ ਜਦਮਈ ਅਲਪੂਰਨ ਸੁਆਮ ਅੰਤਰਜਾਮੀ ਗੜਗੜ ਰਵਿਆ ਅਸ਼ਲ ਸੁਆਮੀ ਭਗਤ ਪੀਤ ਹੋਈ ਗੁਰਪੂਰ ਏਕ ਰਵਿਆ ਸਰਵੰਗਣਾ ਜਤ ਗਿਆ ਬੇਗੋ ਪ੍ਰਭ ਸੁਖ ਪਸਾ ਗੁਰੂ ਹਰ ਤੋਟ ਭੰਡਾਰ ਨਾਹੀ ਦਤਨਾ ਗੁਰੂ ਅਗਾਹ ਗਾਹ ਕਿਸ਼ੇ ਮਿਤ ਨਹੀਂ ਪਾਈ ਹੈ ਸੋ ਬੂਜਾ ਜਿਸ ਕਿਰਪੰਗਣਾ ਸਤਿ ਸਿਧਰ ਮੰਦ ਠੰਡਾ ਜਨ ਮਰਨ ਕੀ ਮਿਟਵੀ ਮਿਟਵੀ ਡੰਜਾ ਕਰ ਕਹਿ ਕਾਲ ਲਈਏ ਪ੍ਰਭ ਆਪਣੇ ਅਵਤਾਰ ਦਸੰਗਣਾ ਏਕੋ ਏਕ ਰਵੇ ਸਭ ਠਾਏ ਨਿਸਬਿੰਦ ਦੂਜਾ ਕੋਈ ਨਾ ਹੀ ਆਦਿ ਮਦ ਅੰਤ ਪ੍ਰਭ ਰਵੇ ਆਦਿ ਸ਼ਨਭ ਜੀ ਪਰ ਮੰਗਣਾ ਗੁਰ ਪਰਮੇਸ਼ਰ ਗੁਰ ਕੋ ਬਿੰਦੇ ਗੁਰ ਕਰਤਾ ਗੁਰ ਸਤਿ ਬਖਸ਼ਿੰਦੇ ਗੁਰ ਗੁਰ ਗੁਰ ਜਾਪ ਜਾਪ ਜਪਤ ਫਲ ਪਾਇਆ ਗਿਆਂਦੀ ਸਤਸੰਗਣਾ ਜੋ ਪੇਕਾ ਸੋ ਸਭ ਕੇ ਸੁਆਮੀ ਜੋ ਸੁਣੈ ਸੋ ਪ੍ਰਭ ਕੀ ਬਾਣੀ ਜੋ ਕਿ ਨ ਸੋ ਤੁਮੇ ਕਰਾਏ ਉਹ ਸਮਸਾਈ ਸੰਤ ਤਨਾ ਜਚ ਜਚ ਹੈ ਤੁਮੇ ਰਾਤ ਦੇ ਪਦ ਪਾਵਣ ਪੂਨ ਪ੍ਰਭ ਸਾਧ ਹੈ ਨੇਕੋ ਦਾਨ ਸਭ ਸੁਖ ਗੁਣ ਨਿਧੋ ਆਨ ਮੰਗਣ ਹੈ ਨਿਹ ਕਿੰਚਨਾ ਕਾਇਆ ਪਾਤਰ ਪਵਕਨ ਹਾਰਾ ਲਗੀ ਲਾਗ ਸੰਤ ਸੰਘਾਰਾ ਨਿਰਮਲ ਸੋਈ ਬਣੀ ਅਰਬਾਣੀ ਮਨਾ ਮਜਿਟ ਰੰਗਣਾ ਸੋਲਾਂ ਕਲਾਂ ਸਪੂਨ ਪਲਿਆ ਅਨੰਤ ਕਲਾ ਉਹ ਠਾਕੁਰ ਚੜੇ ਆਨੰਦ ਬਿਨੋਦ ਹਰ ਨਾਮ ਸੁਖ ਨਾਨਕ ਅੰਮ੍ਰਿਤ ਰਸ ਹਰ ਪੁੰਚਣਾ ਮਰੂ ਸੋਲੇ ਮਾਲਾ ਪੰਜਵੇਂ ਕੰਕਾਰ ਸਤੂ ਪ੍ਰਸਾਦ ਤੂੰ ਸਾਹਿਬ ਸੇਵ ਕੀਤਾ ਜੀ ਪਿੰਡ ਸਭ ਤੇਰਾ ਦੀਤਾ ਕਨਕਰਾਮਣ ਸਭ ਤੂੰ ਮੈਂ ਤੂੰ ਹੈ ਨਾ ਹੀ ਕਿਸ਼ਾ ਸਾੜਾ ਤੁਵੇਂ ਬਿਠਾਏ ਜਾਂ ਜਗ ਮੈਂ ਆਏ ਜੁੱਧ ਪਣ ਸਿਖਨ ਕਮਾਏ ਤੂੰ ਤੇ ਬਾਰ ਕਿਸ਼ਨ ਹੋਵਾ ਤਾਂ ਵੀ ਨਾ ਹੀ ਕਿਹਾ ਕਿਸ਼ਕਾੜਾ ਉਹ ਹਾ ਹੁਕਮ ਤੁਮਾਰਾ ਸੁਣੀਆਂ ਯਾਰ ਜਸ ਤੇਰਾ ਬਣੀਆਂ ਆਪੇ ਲੇਖਾ ਲੇਖਾ ਆਪੇ ਤੂੰ ਸਿਉ ਨਾ ਹੀ ਕਿਸੇ ਝਾੜਾ ਤੂੰ ਵੀ ਦਸਾ ਬਾਰ ਹਾਰੇ ਜੋ ਖਿਲਾਵੇ ਤੂੰ ਖਿਲਣ ਹਾਰੇ ਉਜੜ ਮਾਰ ਸਾਹਿਬ ਤੂੰ ਹੀ ਕਿੰਨੇ ਚੱਲੇ ਨਾ ਹੀ ਕੋ ਵੈ ਪਾੜਾ ਇੱਕ ਵਸਾਏ ਰੱਖਿਆ ਗ੍ਰਹਿ ਅੰਤਰ ਇੱਕ ਉਠਾਏ ਦਿਸ ਅੰਤਰ ਇੱਕ ਹੀ ਕਹੋ ਘਾਸ ਇੱਕ ਹੀ ਕੋ ਰਾਜਾ ਇਨ ਮੈਂ ਕੀਆ ਕਿਆ ਕੂੜਾ ਕਮਣ ਸਮੁਤਾ ਕਮ ਸੁਨਰਕਾ ਕਮਣ ਸੰਸਾਰੀ ਕਮ ਸੋ ਭਗਤਾ ਕਮ ਸੁਦਾਨਾ ਕਮ ਸੋ ਅੱਛਾ ਕਮ ਸੋ ਸੁਰਤ ਕਮ ਜੜਾ ਹੁਕਮੇ ਮੋਤੀ ਹੁਕਮੇ ਨਰਕਾ ਹੁਕਮੇ ਸੰਸਾਰੀ ਹੁਕਮੇ ਭਗਤਾ ਹੁਕਮੇ ਉੱਚਾ ਹੁਕਮੇ ਦਾਨਾ ਦੂਜੇ ਨਾਹੀ ਆਵਰ ਧੜਾ ਸਾਗਰ ਕਿਨੇ ਅਤ ਤੁਮ ਭਾਰਾ ਏ ਖੜੇ ਸਦਲ ਕਰੇ ਮਨ ਮੁਖ ਵਾਰਾ ਏਕ ਨਾ ਪਰ ਲੰਘਾਵੇ ਆਪੇ ਸਤਿਗੁਰ ਜਿਨ ਕਾ ਸੱਚ ਬੇੜਾ ਕਉਦ ਕਾਲੇ ਹੁਕਮ ਬਿਠਾਇਆ ਜੀ ਜੰਤੂ ਪੈ ਸਮਾਇਆ ਵਿਖੇ ਵਸੇ ਸਭ ਰੰਗ ਮਾਣ ਹੈ ਰਚਨਾ ਕਿਨੇ ਇੱਕ ਅਖਾੜਾ ਵੱਡਾ ਸਾਹਿਬ ਵੱਡੀ ਨਾਈ ਵੱਡਾ ਵੱਢ ਦਾ ਤਾਰ ਵੱਡੀ ਅਜਾਈ ਨਗਮ ਗੋਚਰ ਬੇਅੰਤ ਤੋਲਾ ਨਾਹੀਂ ਕਿਸਾ ਹਾੜਾ ਕੀਮਤ ਕੋਈ ਨਾ ਜਾਣੇ ਦੂਜਾ ਆਪੇ ਅੰਦਰ ਪੂਜਾ ਆਪੇ ਸੁਗਿਆਨੀ ਆਪੇ ਧਿਆਨੀ ਆਪੇ ਸਤਵੰਤ ਆਪੇ ਅਤਗਾੜਾ ਕਿਤੜਿਆਂ ਦਿਨ ਗੁਪਤ ਕਹਾਇਆ ਕਿਤੜਿਆਂ ਦਿਨ ਸੁਣ ਸਮਾਇਆ ਕਿਤੜਿਆਂ ਦਿਨ ਤੰਦਕਾਰ ਆਇਆ ਆਪੇ ਕਰਤਾ ਪ੍ਰਗਟ ਆਇਆ ਆਪੇ ਸਤੀ ਸਕਬਲ ਕਹਾਇਆ ਆਪੇ ਸੂਰਾ ਅਮਰ ਚਲਾਇਆ ਆਪੇ ਸੇ ਵਰਤਾਇਆ ਨਹੁ ਅੰਤਰ ਆਪੇ ਸੀਤਲ ਥਾਰ ਗੜਾ ਜਿਸ ਨਵਾਜੇ ਗੁਰਮੁਖ ਸਾਹਿਬ ਜੇ ਨਾਮ ਵਸੈ ਤਿਸ ਅਨੰਦ ਵਾਜੈ ਤਸੀ ਸੁਖ ਤਸੀ ਠਕਰਾਈ ਤਿਸ ਨਾ ਆਵੇ ਜਮ ਨੇੜਾ ਕੀਮਤ ਗਤ ਕੇ ਨਜਾਈ ਹੋ ਨਾਨਕ ਬਿੰਦ ਸਾਈ ਆਤਮਾ ਦੰਤ ਪ੍ਰਭ ਸੋਈ ਅਤ ਸੈ ਕਹਿ ਨਬੇੜਾ ਤਿਸ ਸਰੀਕ ਨਹੀਂ ਦੇ ਕੋਈ ਕਿਸੇ ਹੀ ਬੂਤੇ ਜਵਾਬ ਨਾ ਹੋਈ ਨਾਨਕਾ ਪ੍ਰਭ ਆਪੇ ਆਪੇ ਕਰ ਕਰ ਵੇਖਿਆ ਚੋਜ ਖੜਾ ਮਾਰੂ ਮਾਲਾ ਪੰਜਵਾਂ ਚੁੱਤ ਪਰ ਬ੍ਰਹਮ ਪਰਮੇਸ਼ਵਰ ਅੰਤਰਜਾਮੀ ਮਸੂਦਨ ਮੁੱਤ ਸਵਾਮੀ ਲਿਖੀਏ ਗੋਵਰਧਨ ਤਹਾਰੀ ਮੁਰਲੀ ਮਨੋਹਰ ਹਰ ਰੰਗਾ ਮੋਹਨ ਮਾਧਵ ਕ੍ਰਿਸ਼ਨਾ ਮੁਰਾਰੇ ਕ੍ਰਿਸ਼ਨ ਮੁਰਾਰੇ ਜਗਦੀਸ਼ਰ ਹਰ ਜੀਵ ਸੰਘਾਰ ਜਗ ਜੀਵਨ ਵਰਾਸੀ ਡਾਕੁਰ ਕਟਕੜ ਵਾਸੀ ਹੈ ਸੰਗਾ ਧਰਨੀ ਤਾਰੀ ਇਸ ਨਰ ਸਿੰਘ ਨਾਰਾਇਣ ਦੜਾ ਗਹ ਅਗ੍ਰਹਿ ਪ੍ਰਥਮੀ ਤਾਰਾਇਣ ਬਾਵਨ ਰੂਪ ਕੀਆ ਤੁਧ ਕਰਤੇ ਸਭੀ ਸਤੀ ਹੈ ਚੰਗਾ ਸ੍ਰੀ ਰਾਮ ਚੰਦ ਜਿਸ ਰੂਪ ਨਾ ਰੇਖਿਆ ਬਨਵਾਲੀ ਚੱਕਰਪਾਣ ਦਰਸਾ ਨੂੰ ਪਿਆ ਸਹਿ ਨਤਰ ਮੂਰਤ ਹੈ ਸਹਿ ਸਾਇਕ ਦਾਤਾ

ਤਾਂ ਗੋਚਰ ਸਾਹਿਬ ਕ੍ਰਿਸ਼ਨੋ ਜੀ ਹੈ ਲੱਗਾ ਸ੍ਰੀ ਰੰਗ ਵੈਕੁੰਠ ਕੇ ਵਾਸੀ ਮਸ ਕਸ ਕੂਰਮ ਆ ਗਿਆ ਉਤੋਂ ਆਓ ਤਰਾਸੀ ਕਿਸ ਵਿਚਲ ਕਰੈ ਨਿਰਾਲਿਆ ਕੀਤਾ ਲੋੜੇ ਸੋਏਗਾ ਨਿਰਹਾਰੀ ਨਿਰਵੈਰ ਸਮਾਇਆ ਧਰ ਖੇਲ ਚਤੁਰਭੁਜ ਘਾਇਆ।

ਮੁਕਤ ਭੈ ਨੋ ਸੰਚਰ ਚੱਕਰ ਗਦਾ ਧਾਰੀ ਮਹਾਸਾਰਥੀ ਸਸੰਗਾ ਪੀਤ ਪਤੰਬਰ ਤ੍ਰਿਪੁਣ ਧਨੀ ਜਗਨਾਥ ਗੋਪਾਲ ਮੁਖ ਬਣੀ ਸਰ ਸਾਰੰਗ ਧਾਰ ਭਗਵਾਨ ਬੀਠਲਾ ਮੈਂ ਗਣਨਾ ਵੈ ਸਰਭੰਗਾ ਨਹਿ ਕੁੰਟ ਨੇ ਕੇਵਲ ਕਹੀ ਹੈ ਧਨੰਜੈ ਜਲ ਤਲ ਹੈ ਮਈਐ ਮਿਰਤ ਲੋਕ ਪਿਆਲ ਸਮੀਪਤ ਨਸਥਾਨ ਜਿਸ ਹੈ ਭਗਾ ਪਤ ਪਾਵਣ ਦੁੱਖ ਪੈ ਭੰਜਨ ਕਾਰਨ ਵਰਨ ਹੈ ਭਵ ਖੰਡਨ ਭਗਤੀ ਤੋਖ ਦੀਨ ਕਿਰਪਾਲਾ ਗੁਣਾ ਕਿਤੇ ਹੀ ਹੈ ਭਿੱਗਾ ਨਿਰੰਕਾਰ ਚਲਾ ਡੋਲੈ ਜਿਸ ਰੂਪੀ ਸਾਹਿਬ ਜਗਵਾਂ ਮੁੱਲ ਹੈ ਸੋ ਮਿਲੈ ਜਿਸਾ ਮਿਲਾਏ ਨਾਪੇ ਕੋਈ ਨਾ ਪਾਵੇ ਗਾ ਆਪੇ ਕੋ ਵੀ ਅਪਗਾਨਾ ਆਪੇ ਕੋ ਉਜਰਾ ਬਾਨਾ ਆਪ ਪਾਵੇ ਆਪੇ ਪਾਵੇ ਤੂੰ ਲੇਪ ਨਾ ਇੱਕ ਦਲ ਰੰਗਾ ਹੇ ਜੀ ਗੁਣ ਕਾਮਣ ਵਖਾਨੈ ਸਹਿਜ ਬਣੀ ਸੇਖੰਤ ਨਾ ਜਾਣੈ ਨਵਤ ਨਾਮ ਜਪੈ ਦਿਨ ਰਾਤੀ ਗੁਣ ਨਾਹੀ ਪ੍ਰਭ ਕਹਿ ਸੰਗਾ ਨੋਟ ਗਹੀ ਜਗਤ ਬਿਸਰਨ ਆਇਆ ਪੈ ਭਿਆਨਕ ਜਮਦੂਤ ਦੁਤਰੈ ਮਾਇਆ ਉਹ ਕਿਰਪਾਲ ਇਛਾ ਕਰ ਰਾਖੋ ਸਾਧ ਸੰਤਨ ਕਹਿ ਸੰਗ ਸੰਗਾ ਦ੍ਰਿਸ਼ਮਾਣਾ ਸਲ ਮਥੇਨਾ ਓ ਮੰਗ ਗੁਦਾਨ ਗੋਬਿੰਦ ਸੰਦਰੇਨਾ ਮਸਿਕਲਾਇ ਪਰਮ ਪਦ ਪਾਵੋ ਜਿਸ ਪ੍ਰਭ ਸੁਪਾਵੈ ਗਾ ਜਿਨ ਕਉ ਕਿਰਪਾ ਕਰਿ ਜੋ ਦਾਤੇ ਤਿਨ ਸਾਧੂ ਚਰਨ ਲਹਿਰ ਦੇ ਪ੍ਰਾਤੇ ਸਗਲ ਨਾਮ ਨਿਧਾਨ ਤਿਨ ਪਾਏ ਅਨੰਦ ਸ਼ਬਦ ਮਨ ਬਜਾਂਗਾ ਕੀਰਤਮ ਨਾਮ ਕਥੇ ਤੇਰੇ ਜੇ ਬਾ ਸਤਨਾਮ ਤੇਰਾ ਪਰਾ ਪ੍ਰਭਲਾ ਕੋ ਨਾਨਕ ਭਗਤ ਪਾਏ ਸੁਨਾਈ ਦੇ ਦਰਸ ਮਨ ਰੰਗਾ ਲੱਗਾ ਤੇਰੀ ਗਤ ਮੈਂ ਤੁਮਾਂ ਜਾਣਿਆ ਤੂੰ ਆਪ ਕਥੇ ਤੇ ਅੱਖ ਵਿਖਾਣੇ ਨਾਨਕ ਦਾਸ ਨਾਨਕ ਦਾਸ ਦਾਸਨ ਕੋ ਕਰੀਓ ਹਰ ਭਾਵੈ ਦਾਸ ਰਾਖ ਸੰਗਾ ਮਾਰੂ ਮਲਾ ਪੰਜਵਾਂ ਲਾਹਾ ਗਸਾਈ ਬੰਦੇ ਛੋੜ ਕੇ ਦੁਨੀਆਂ ਧੰਦੇ ਹੋਏ ਪੈ ਖਾਕ ਫਕੀਰ ਮੁਸਾਫਰ ਇਹ ਦਰਵੇਸ਼ ਕਬੂਲ ਦਰਾ ਸੱਚ ਨਿਵਾਜ ਕੀ ਯਕੀਨ ਮਸੁੱਲਾ ਮਨਸਾ ਮਾਰ ਨਿਵਾਰ ਵਿਵਾਸਾ ਦਿਸ ਮੁਸੀਤ ਮਨ ਮੋਲਾਣਾ ਕਲਮੁਖਦਾਈ ਪੱਖ ਖਰਾ ਸਾਰਾ ਸਰੀਅਤ ਲੈਖ ਮਾਵੋ ਤਰਕਿਰਤ ਤਰਕ ਖੋਜ ਢੁਲਾਵੋ ਮਾਰਫਤ ਮਨ ਮਾਰੋ ਅਬਦਾਲਾ ਮਿਲ ਹੋਆ ਹਕੀਕਤ ਜਿਤ ਫਿਰ ਨਾਮ ਮਰਾ ਕੁਰਾਨਕ ਦੇਵ ਦਿਲ ਮੈਂ ਕਮਾਹੀ ਦਸ ਓ ਰਾਤ ਰੱਖੋ ਬਦਰਾਹੀ ਪੰਚ ਮਰਦ ਸਦਕ ਲੈ ਬੰਦ ਹੋ ਕੈਸ ਬੁਰੀ ਕਬੂਲ ਪਰ ਮੱਕਾ ਮਿਹਰ ਰੋਜਾ ਪੈ ਖਾਕਾ ਪਿਸਬੀਕ ਲਫਜ਼ ਕਮਾਏ ਅੰਦਾਜ਼ਾ ਤੂਰ ਨੂਰ ਮਸੂਕ ਖਦਾਏ ਬੰਦਗੀ ਅਲਾ ਅਲਾ ਹਜਰਾ ਸੱਚ ਕਮਾਵੈ ਸੋਈ ਕਾਜੀ ਜੋ ਦਿਲ ਸੁਦੇ ਸੋਈ ਹਾਜੀ ਸੋ ਮੁਲਾ ਮੌਲਾ ਨੋ ਮਲ ਸੋ ਮੁਲਾ ਮਲ ਊਨ ਨਿਵਾਰੈ ਜੋ ਦਰਵੇਸ਼ ਜਿਸ ਸਿਫਤ ਧਰਾ ਸਭੇ ਵਕਤ ਸੱਚ ਬੈ ਕਰ ਖਿਲ ਲੈ ਕਲ ਜਦ ਦਿਲੈ ਮੈਂ ਮੁੱਲ ਲੈ ਤਸਵੀ ਜਦ ਕਰ ਦਸ ਮਰਦਨ ਸੁਨ ਤਸੀਲ ਬੰਧਾਨ ਬਰਾ ਦਿਲ ਮੈਂ ਜਾਣੂ ਸਭ ਫਿਲਹਾਲਾ ਖਿਲਾ ਖਾਨਾ ਬਿਰਾਦਰ ਹਮੂ ਜੰਜਾਲਾ ਮੀਰ ਮਲਕ ਉਮਰੈ ਫਨਾਏ ਆ ਏਕ ਮੁਕਾਮ ਖੁਦਾਏ ਦਰਾ ਨਵ ਸਿਫਤ ਜੀ ਸਭ ਉਰੀ ਜਲਮੀ ਜਾ ਉਥੇ ਪੈਰੀ ਪੰਜਵੇਂ ਪੰਜੇ ਇਕ ਮੁਕਾਮੇ ਪੰਜ ਵਕਤ ਤੇਰੇ ਅਪਰ ਪਰਾ ਸਗਲੀ ਜਾਨ ਕਰੋ ਮੌਫੀ ਦੀਫਾ ਬਦ ਅਲ ਬਦ ਅਮਲ ਛੋੜ ਕਰੋ ਅਤ ਕੂਜਾ ਖੁਦਾਈ ਇੱਕ ਬੁਜਦੇ ਬਾਂਗਾ ਬਰੂਗ ਬਰਖੁਦਾਰਖਦਾ

ਸੂਰ ਹਦੀਸਾ ਸਾਹਿਬ ਸੂਰ ਦਸਤਾਰ ਸਿਰਾ ਮੁਸਲਮਾਨ ਮੋਮ ਦਿਲ ਹੋ ਵੈ ਅੰਤਰ ਕਿਮਲ ਦਿਲ ਤੇ ਹੋ ਵੈ ਦੁਨੀਆਂ ਰੰਗਣਾ ਵੈ ਨੇੜੇ ਜਿਸ ਕੁਸਮ ਪਾਠ ਘਿਓ ਪਾਖਰਾ ਜਾ ਕੋ ਮੇਰ ਮੇ ਮਰਵਾਨਾ ਸੋਈ ਮਰਦ ਮਰਦ ਮਰਦਾਨਾ ਸੋਈ ਸੇਖ ਮੁਸਾਇਕਾ ਜੀ ਸੋ ਬੰਦਾ ਜਿਸ ਨਦਰ ਨਜ਼ਰ ਨਰਾ ਕੁਦਰਤ ਕਦਰ ਕਰਨ ਕਰੀਮਾ ਸਿਵ ਸੁਮਾ ਬਤਾ ਥਾਰ ਹੀ ਮਾ ਹੁਕਮ ਹੱਕ ਹੁਕਮ ਸਰ ਖੁਦਾ ਏ ਬੂਜ ਨਾਨਕ ਬੰਦ ਖਲਾਸ ਤਰਾ ਮਾਰੂ ਮਾਲਾ ਪੰਜਵਾਂ ਪਰ ਬ੍ਰਹਮ ਸਭ ਉੱਚ ਬਿਰਾਜੇ ਆਪ ਥਾ ਪੋਤਾ ਵਿਸਾਜੇ ਪ੍ਰਭ ਕਿਸਨ ਗਹਿਤ ਸੁਖ ਭਾਈ ਹੈ ਕਿਸ ਭਾਵਨਾ ਵਿਆਪੇ ਬਾਲਕਾ ਗਰਭਾਗਨ ਮੈਂ ਜਿਨੇ ਉਧਾਰਿਆ ਰਕਤ ਕਿਰਮ ਮਨ ਨਹੀਂ ਮੈਂ ਨਹੀਂ ਸੰਘਾਰਿਆ ਆਪਣਾ ਸਿਮਰਨ ਦੇ ਪ੍ਰਤਪਾਲਿਆ ਉਹ ਸਗਲ ਘਟਾ ਕਰ ਮਾਲਕਾ ਜਨਕਮ ਸੁਣਾਈ ਆਇਆ ਸਾ ਸੰਗਾਰ ਜਸ ਗਾਇਆ ਜਨਮ ਮਨ ਸਭ ਦੁੱਖ ਨਿਵਾਰਿਆ ਜਪ ਹਰ ਹਰ ਭਉ ਨਹੀਂ ਕਾਲ ਲੇਖਾ ਸਮਰਥ ਖਤ ਕੁਛ ਦੇਵਾ ਜੀ ਜਨ ਸਭ ਦਾ ਕੀ ਸੇਵਾ ਨੰਡੇ ਜਿਰੇ ਸਿਹਤ ਜੁਤ ਵਿੱਚ ਬਹੁ ਪ੍ਰਕਾਰੀ ਪਾਲਕਾ ਤਿਸੇ ਪ੍ਰਾਪਤ ਹੋਏ ਨਿੰਦਾ ਅੰਨਾ ਆਰਾਮ ਨਾਮ ਰਸ ਅੰਤਰ ਮਾਨਾ ਕਰ ਕਹਿ ਲੀਨੇ ਅੰਤ ਕੂਪ ਤੇ ਵਿਰਲੇ ਕੋਈ ਸਾਲਕਾ ਆਦ ਅੰਤ ਮਦ ਪ੍ਰਭ ਸੋਈ ਅਪੇ ਕਰਤਾ ਕਰੇ ਸੋਈ ਪ੍ਰਮ ਪਉ ਮਿਟਿਆ ਸਾਧ ਸੰਗਤ ਦੇ ਦਾਲਦ ਨਾ ਕੋਈ ਘਾਲਕਾ ਉਤਮ ਬਾਣੀ ਗਵਾਊ ਗੁਪਾਲਾ ਸਾਧ ਸੰਗਤ ਕੀ ਮਰੰਗੋਰ ਵਾਲਾ ਬਸਕੋਟ ਬਿਨਾ ਨਿਭਾਸਨ ਹੋਈ ਹੈ ਕਰਮ ਸਗਲ ਜਲਕਾ ਸੰਤਾਂ ਕੀ ਅਰੀ ਨਾਲੀ ਪਰ ਬ੍ਰਹਮ ਕਰ ਦੇਖੇ ਨਾਲੀ ਸਾ ਸਾ ਸਰਾਧਨ ਹਰ ਹਰ ਕਿਉਂ ਸਿਮਰਤ ਕੀਜੇ ਅਲਕਾ ਜਾ ਦੇਖਾ ਦੇ ਅੰਤਰਜਾਮੀ ਨਿਮਖ ਨਾ ਮਿਸੁਰ ਪ੍ਰਭ ਮੇਰਾ ਸੁਆਮੀ ਸਿਮਰ ਸਿਮ ਜੀ ਵੈ ਤੇਰੇ ਦਾਸਾ ਬਨ ਜਨ ਪੂਰਨ ਥਾਲਕਾ ਤਤੀ ਵਾਓ ਨਾ ਤਾ ਕੋ ਲੱਗ ਗਿਆ ਸਿਮਰਤ ਨਾਮ ਅੰਦਨ ਜਾ ਗਿਆ ਅੰਦ ਵਿਨੋਦ ਕਰਿਆ ਸਿਮਰਨ ਤਿਸ ਮਾਇਆ ਸੰਗਨ ਤਲਕਾ ਰੋ ਸੋਗ ਦੁਖ ਤਿਸੇ ਨਾਹੀ ਸਾਸੰਗ ਹਰ ਕੀਰਤਨ ਗਾਹੀ ਆਪਣਾ ਨਾਮ ਦੇ ਪ੍ਰਭ ਪ੍ਰੀਤਮ ਸੁਣ ਬਿਨਤੀ ਖਾਲਕਾ ਨਾਮ ਰਤਨ ਤੇਰੇ ਪਿਆਰੇ ਰੰਗ ਰਤੇ ਤੇਰੇ ਦਾਸ ਪਾਰੇ ਤੇਰਾ ਰੰਗ ਰਤੇ ਤੁਧ ਜੇ ਹੈ ਵਲੇ ਗਈ ਭਾਲਕਾ ਤਿਨਕੀ ਧੂੜ ਮੰਗਿਆ ਮਨ ਮੇਰਾ ਜਿਸਨ ਵਿਸਾਰ ਨਾਹੀ ਕਹੂੰ ਬੇਰਾ ਤਿਨਕ ਸੰਗ ਪਰਮ ਪਤਵਾਈ ਸਦਾ ਸੰਗੀਆ ਨਾਲਕਾ ਸਾਜਨ ਮੀਤ ਪਿਆਰਾ ਸਹੀ ਦੇ ਦੜਾਏ ਦੁਰਮਤ ਕੋਈ ਕਾਮ ਕ੍ਰੋਧੰ ਘਤ ਜਾਏ ਤਿਸ ਜਨ ਕਉ ਉਪਦੇਸ ਨਿਰਮਾਲਕਾ ਤੁਧ ਵਿਣ ਨਾਹੀ ਕੋਈ ਮੇਰਾ ਗੁਰ ਪਕੜਾਏ ਪ੍ਰਭ ਕੇ ਪੈਰਾ ਹੁਮਲੇ ਪੂਰੇ ਜਿਨ ਖੰਡਿਆ ਪਰਮਾਲਕਾ ਸਾਧ ਸਾਧ ਪ੍ਰਭ ਬਿਸਰੇ ਨਾਹੀ ਆਠ ਪੈਰ ਹਰ ਹਰ ਕੋ ਧਿਆਈ ਨਾਨਕ ਸੰਤਾ ਤੇਰਾ ਰੰਗ ਰਾਤੇ ਤੂੰ ਸਮਰੱਥ ਵਡਾਲਕਾ ਮਾਰੂ ਮਾਲਾ ਪੰਜਵਾਂ ਇੱਕ ਓਂਕਾਰ ਸਤੂ ਬਸਾ ਚਨ ਕਮਲਰਦਾ ਨਿਧਾਰੀ ਗੁਰਪੂਰਿਆ ਕਿਨ ਕਿਨ ਨਮਸਕਾਰੀ ਤਨ ਮਨ ਅਰਪ ਧਰੀ ਸਭ ਆ ਕੇ ਜਗ ਮੈਂ ਨਾਮ ਸੁਹਾਵਣਾ ਸੋ ਠਾਕੁਰ ਕੇ ਮਨ ਵਿਸਾਰੇ ਜੀ ਪਿੰਡ ਦੇ ਸਸਵਾਰੇ ਸਾਸ ਗਿਰਾ ਸਮਾਲੇ ਕਰਤਾ ਕੀਤਾ ਆਪਣਾ ਭਾਵਣਾ ਜਾ ਤੇ ਬਿਰਤਾ ਕੋਈ ਨਾਹੀ ਆਠ ਪੈਰ ਹਰ ਰੱਖ ਮਨ ਮਾਹੀ ਸਾਧ ਸੰਗ ਭੱਜ ਅਜੁੱਤ ਸੁਆਮੀ ਦਰਕੇ ਸੋਭਾ ਪਾਵਣਾ ਆਚਾਰ ਪਦਾਰਥ ਅਸ਼ਟ ਦਸਾ ਸਿੱਧ ਨਾਮ ਨਿਧਾਨ ਸਹਿਜ ਸੁਖ ਨਵ ਨਿਧ ਨਾ ਸਰਬ ਕਲਿਆਣ ਜੇ ਮਨ ਮੈਂ ਚਾਹੈ ਮਿਲ ਸਾਧੂ ਸੁਆਮੀ ਰਾਵਣਾ ਸਾਸ ਸਿਮਰਤ ਵੇਦ ਵਖਾਣੀ ਜਨਮ ਪਦਾਰਥ ਜੀਤ ਪ੍ਰਾਣੀ ਕੰਮ ਕਰਿੰਦਾ ਪਰ ਹਰੀ ਹੈ ਹਰ ਰਸਨਾ ਨਨ ਗਾਵਣਾ ਜਿਸ ਰੂਪ ਨਾ ਰੇਖੇ ਕੁਲ ਨਹੀਂ ਜਾਤੀ ਪੂਨ ਪੂਰੇ ਹੈ ਦਿਨ ਰਾਤੀ ਜੁਰ ਜਪੈ ਸੋਈ ਵਿਭਾਗ ਕੀ ਬੋਲਣਾ ਜੋ ਨੀ ਪਾਵਣਾ ਜਿਸਨੋਂ ਬਿਸਰੈ ਪੁਰਖ ਵਿਧਾਤਾ ਜਲਤਾ ਫਿਰੈ ਰਹਿ ਨਿਤ ਤਾਤਾ ਕਿਰਤਕ ਨਾ ਕੋ ਰਾਖੇ ਨਾ ਕੋਈ ਨਿਰਘੋਰ ਮੈਂ ਪਾਵਣਾ ਜਿਉ ਪ੍ਰਾਣ ਧਨ ਧਨ ਜਿਨ ਸਾਜਿਆ ਮਦ

ਕਿਸ਼ਨਾ ਹੀ ਜਿਸ ਜਣਾਏ ਤੁਸੀਂ ਜਾਮਣਾ ਜਾਕੇ ਮਸਰ ਧੋਰ ਲਿਖ ਪਾਇਆ ਤੁਸੀਂ ਪੁਰਖ ਨਾ ਵਿਆਪੇ ਮਾਇਆ ਨਾਨਕ ਦਾਸ ਦਾ ਸਦਾ ਸੁਨਾਈ ਦੂਸਰ ਲਵੇ ਨਾ ਲਾਵਣਾ ਆਗਿਆ ਦੁੱਖ ਸੁੱਖ ਆਗਿਆ ਦੁੱਖ ਸੁੱਖ ਸਭ ਕੀਨੀ ਅੰਮ੍ਰਿਤ ਨਾਮ ਲੈ ਕੇ ਹੀ ਚੀਨੇ ਤਾਂ ਕੀਮਤ ਕਹਿਣਾ ਚਾਹੇ ਜਦ ਕਤ ਉਹੀ ਸਮਾਵਣਾ ਸੋਈ ਪਾ ਸੋਈ ਵਰਦਾਤਾ ਸੋਈ ਪੁਨ ਪੁਰਖ ਵਿਦਾਤਾ ਬਾਲਸਾਈ ਸੋਈ ਜੀ ਤੇਰਾ ਜੋ ਤੇਰਾ ਮਨ ਭਾਵਣਾ ਮਿਰਤ ਦੁੱਖ ਸੁੱਖ ਲਿਖ ਪਾਏ ਤਿਲ ਨਹੀਂ ਵਾਧਿਆ ਘਟੇ ਨਾ ਘਟਾਏ ਸੋਈ ਹੋਆ ਜੇਕਰ ਤੇ ਭਾਵ ਹੈ ਕਹਿ ਕੇ ਆਪ ਵਾਮਣਾ ਨੰਦ ਕੂਤੇ ਸਹੀ ਕਾਢੇ ਜਮ ਜਨ ਕੇ ਟੁੱਟੇ ਕਾਂਡੇ ਕਿਰਪਾ ਧਾਰ ਰੱਖੇ ਕਰ ਆਪਣੇ ਮਿਲ ਸਾਧੂ ਗੋਬਿੰਦ ਧਿਆਵਣਾ ਤੇਰੀ ਕੀਮਤ ਕਹਿ ਨਾ ਜਾਈ ਤਜ ਰੂਪ ਬੜੀ ਵਡਿਆਈ ਭਗਦਾਨ ਮੰਗਿਆ ਜਨ ਤੇਰਾ ਨਾਨਕ ਬਲ ਬਲ ਜਾਵਣਾ ਮਾਰੂ ਹਾਰ ਮਹੱਲਾ ਤੀਜਾ ਇੱਕ ਓਂਕਾਰ ਸਤਿ ਪ੍ਰਸਾਦ ਸਲੋਕ ਮਹੱਲਾ ਪਹਿਲਾ ਵਿਣ ਗਾਹਕ ਗੁਣ ਵਿੱਚ ਹੀ ਹੈ ਤਾਂ ਗੁਣ ਮਹਿ ਸਹਿ ਗੁਜਾ ਆਏ ਗੁਣ ਕਾ ਕਾਗਜੇ ਮਿਲਿਆ ਤਾਂ ਗੁਣ ਲਾਖ ਵਿਕਾਏ ਗੁਣ ਤੇ ਗੁਣ ਮਿਲ ਪਾਈ ਹੈ ਜਿਸ ਮੈਂ ਸਮਾਏ ਮੂਲ ਅਮੋਲ ਨ ਪਾਈ ਹੈ ਵਣ ਜਲ ਜਹਾਟ ਨਨਕਪੁਰਾ ਤੋਲ ਹੈ ਕਮਨਾ ਹੋਵੇ ਘਾਟ ਮਾਲਾ ਚੌਥਾ ਨਾ ਵੀ ਹੁਣੇ ਭਰਮ ਸਹਿ ਆਵੇ ਜਾਵੇ ਨੀਤ ਇੱਕ ਬੰਦ ਇੱਕ ਢਿੱਲੀ ਆਏ ਕਿ ਸੁਖੀ ਯਾਰ ਪ੍ਰੀਤ ਨਾਨਕ ਸੱਚਾ ਮਨ ਲੈ ਸੱਚ ਕਰਨੀ ਸੱਚ ਰੀਤ ਪਾਉੜੀ ਗੁਤ ਗਿਆਨ ਪਾਇਆ ਤਾਂ ਖੜਕਰਾ ਰਾਤ ਜਾ ਭਰਮ ਗੜ ਕਟਿਆ ਮਾਹੋ ਲੋਭ ਅੰਕਾਰ ਹਰ ਕੰਨਾ ਮਨ ਵਸਿਆ ਕੁਛ ਸ਼ਬਦ ਵਿਚਾਰਾ ਸੱਚ ਸੰਜਮ ਮਤ ਉਤਮਾ ਹਰ ਲਗਾ ਪਿਆਰਾ ਸਭ ਸੱਚ ਸੱਚ ਵਰਤਾ ਸੱਚ ਸਿਰਜਣਹਾਰਾ ਸਲੋਕ ਮਹੱਲਾ ਤੇ ਜਾ ਕੇ ਦਰ ਰਾਗਾ ਵੀ ਜਾਣੀ ਹੈ ਭਾਈ।

ਨਾ ਛੁੱਟਿਆ ਆਪਣਾ ਦੂਜਾ ਨਾ ਧਰੇ ਪਿਆਰ ਮਾਲਾ ਚੌਥਾ ਸਾਖ ਦੇਖੋ ਡਰ ਮਰੋਂ ਭੈ ਤੇਰਾ ਡਰ ਨਾ ਹੈ ਗੁਰ ਕਹਿ ਸ਼ਬਦ ਸੰਤੋਖੀ ਨਾਨਕ ਬਿਕਸਾ ਨਾ ਆਏ ਮਾਲਾ ਚੌਥਾ ਚੜ ਬੋਇਥਾ ਚੱਲ ਸਹੁ ਸਾਖ ਲੜੀ ਦੇ ਠਾਰ ਨਾ ਸੱਚੇ ਬੋਇਥਾ ਜੇ ਗੁਰ ਧੀਰਕ ਦੇ ਤਿਤ ਦਰ ਜਾਇ ਉਤਾਰੀਐ ਗੁਰ ਦਿਸਿਆ ਸਾਵਧਾਨ ਨਾਨਕ ਨਦੀ ਪਾਈਏ ਦਰਗੇ ਚਲੈ ਮਾਣ ਪੌੜੀ ਨਿਕੰਟਕ ਰਾਜ ਭਿਅੰਗ ਤੂੰ ਗੁਰਮੁਖ ਸੱਚ ਕੁਮਾਈ ਸੱਚੇ ਤਖ਼ਤ ਬੈਠਾ ਨਿਆਉ ਕਰੈ ਸਤਸੰਗਤ ਮੇਨ ਮਿਲਾਈ ਸੱਚ ਸੱਚਾ ਉਪਦੇਸ਼ ਸਰਜ ਆਪਣਾ ਹਰਸਿਉ ਬਣੇ ਆਈ ਇੱਥੇ ਸੁਖਦਾਤਾ ਮਨ ਵਸਿਆ ਅੰਤ ਹੋਏ ਸਿਖਾਈ ਹਰ ਸਿਉ ਪ੍ਰੀਤ ਉਪਜੀ ਗੁਰ ਸੋਜੀ ਪਾਈ ਸਲੋਕ ਮਾਲਾ ਪਹਿਲਾਂ ਭੂਲੀ ਭੂਲੀ ਮੈਂ ਫਿਰੀ ਪਦਰ ਕਹਿਣਾ ਕੋਏ ਪੁੱਛਿਆ ਸਿਆਣਿਆ ਤੂੰ ਘਾਟਾ ਮੇਰਾ ਕੋਏ ਸਤਿਗੁਰ ਸੱਚਾ ਮਨ ਵਸਿਆ ਸਾ ਜਿਹਨੂੰ ਤੁਸੀਂ ਠਾਏ ਨਾਨਕ ਮੰਤਰ ਦਾਸੀ ਆਇਆ ਫਿਰ ਸਿਫਤ ਸੱਚਾ ਨਾ ਹੈ ਮਹਲਾ ਤੀਜਾ ਆਪੇ ਕਰਨੀ ਕਾਰ ਆਪ ਆਪੇ ਕਰੇ ਕਰ ਜਾਏ ਆਪੇ ਕਿਸੇ ਹੀ ਬਖਸ਼ ਲਏ ਆਪੇ ਕਰ ਕਮਾਏ ਨਾਨਕ ਚਾਨਣ ਗੁਰਮਿਲੈ ਦੁੱਖ ਵੇਖ ਜਾਲੀ ਨਾ ਹੈ ਪੌੜੀ ਮਾਇਆ ਵੇਖਣਾ ਭੁੱਲ ਤੂੰ ਮਨਮੁੱਖ ਮੂਰਖਾ ਚੱਲਦਾ ਨਾਲ ਨਾ ਚੱਲੀ ਸਭ ਝੂਠ ਦਰਬ ਲਖਾ ਗਿਆ ਨੀ ਅੰਦ ਨਾ ਬੁਝਾਈ ਸਿਰ ਉੱਪਰ ਜਮ ਖੜਕ ਲਖਾ ਗੁਰਪ੍ਰਸਾਦ ਉਬਰ ਜਿਨ ਹਰ ਰਸ ਚੱਖਾ ਕਿਰਾਏ ਕਰੇ ਆਪ ਆਪੇ ਹੀ ਰੱਖਾ ਸਲੋਕ ਮਲਤ ਜਾ ਜਿੰਨਾ ਗੁਰੂ ਨਹੀਂ ਭੇਟੇ ਆ ਭੈ ਕਿ ਨਹੀਂ ਬਿੰਦੂ ਆਮ ਜਾਣਾ ਦੁੱਖਣਾ ਕਰਨਾ ਚੁੱਕੇ ਚਿੰਦ ਕਪੜ ਜੋ ਜਿਵੈ ਪੁਛੋੜੀ ਐ ਘੜੀ ਮੌਤ ਖੜਿਆਲ ਨਾਨਕ ਸੱਚੇ ਨਾਮ ਬਿਨਾਂ ਸਿਵਰ ਸਰਹੋ ਨਾ ਚੁੱਕੇ ਜੰਜਾਲ ਮਲਤ ਜਾ ਤ੍ਰਿਪਣ ਢੂੰਡੀ ਸੱਜਣਾ ਹੋਵੇ ਪੂਰੀ ਜਗਤ ਨਾ ਝੂਰ ਜੀੜੇ ਸਚੋ ਸੋ ਨਾਨਕ ਸਚਾਓ ਸੱਚਾ ਨਾਨਕ ਸੱਚੋ ਸੱਚ ਪੌੜੀ ਗੁਰਮੁਖ ਆਪੇ ਬਖਸ਼ਣ ਵਾਲਾ ਨਾਮ ਸਮਾਣੇ ਆਪੇ ਪਤੋ ਲਾਇਣ ਗੁਰਸ਼ਬਦ ਨਿਸ਼ਾਣੇ ਮਨ ਸਨਮੁਖ ਸਦਾ ਸੋਹਣੇ ਸੱਚੇ ਤਰ ਜਾਣੇ ਅਤੇ ਉੱਥੇ ਮੁਕਤ ਹੈ ਜਿਨ ਰਾਮ ਪਛਾਣੇ ਧੰਨ ਧਨ ਸੇ ਜਨ ਜਿਨ ਹਰ ਸੇਵਿਆ ਤੇ ਨਾ ਕੁਰਬਾਣੇ ਸਲੋਕ ਮਾਲਾ ਪਹਿਲਾ ਮਰਖ ਜੀ ਮਤਵੜੀ ਕਾਲੀ ਮਨੁੱਖ ਸੁੱਧ ਜੇ ਗੁਣ ਹੋਵਣ ਤਾਂ ਫਿਰ ਰਵੇ ਨਾਨਕ ਗੁਣ ਮੁੰਦ ਮਾਲਾ ਪਹਿਲਾ ਸੱਚ ਸੀਲ ਸੱਚ ਨਿਮੀ ਆ ਪੂਰੀ ਪਰਿਵਾਰ ਨਾਨਕ ਹੈ ਨ ਸਦਾ ਭਲੀ ਫਿਰ ਕਹਿਤ ਪਿਆਰ ਪੌੜੀ ਆਪਣਾ ਪਛਾਣਿਆ ਨਾਮ ਨਿਧਨ ਪਾਇਆ ਕਿਰਪਾ ਕਰਕੇ ਆਪਣੀ ਗੁਰਸ਼ਬਦ ਮਿਲਾਇਆ ਗੁਰ ਕੀ ਬਾਣੀ ਨਿਰਮਲੀ ਰਸ ਭਿਆਇਆ ਹਰ ਜਨ ਹਰ ਰਸ ਜਿਨੀ ਚੱਖਿਆ ਅਨਾ ਰਸ ਠਾਕ ਰਹਾਇਆ ਹਰ ਰਸ ਪੀ ਸਦਾ ਤ੍ਰਿਪਤ ਭੈ ਫਿਰ ਤਿਸ਼ਨਾ ਭੁੱਖ ਗਵਾਇਆ ਸਲੋਕ ਮਲਤ ਜਾ ਫਿਰ ਖੁਸ਼ੀਏ ਧਨ ਰਾਵੀਏ ਧਨ ਉਰ ਨਾਮ ਸਿਗਾਰ ਨਾਨਕ ਧਨ ਅੱਗੇ ਖੜੀ ਸੋਭਾਵੰਤੀ ਨਾਰ ਮਹਲਾ ਪਹਿਲਾ ਸੁਸਰੈ ਪਈਏ ਕੰਤ ਕੀ ਕੰਤਾ ਕੰਮ ਥਾ ਨਾਨਕ ਧਨ ਸੁਹਾਗਣੀ ਜੋ ਭਾਵੈ ਵੇ ਪ੍ਰਵਾਹ ਪੌੜੀ ਤਖ਼ਤਾ ਰਾਜਾ ਸੋ ਬਹਿ ਜੋ ਤਖ਼ਤ ਲਾਇਕ ਹੋਈ ਜਿੰਨੀ ਸੱਚ ਪਛਾਣਿਆ ਸੱਚ ਰਾਜ ਸੇਈ ਇਹ ਭੂਪਤ ਰਾਜ ਨਾ ਕੀ ਹੈ ਦੂਜੇ ਭਾਏ ਦੁੱਖ ਹੋਈ ਕੀਤਾ ਕਿਹਾ ਸਲਾਈ ਹੈ ਜਿਸ ਜਾਂਦੇ ਬਲਮਣਾ ਹੋਈ ਨਿਚਲ ਸੱਚਾ ਏਕ ਹੈ ਗੁਰਮੁਖ ਬੂਝੈ ਸੋ ਨਿਚਲ ਹੋਈ ਸਲੋਕ ਮਾਲਾ ਤੀਜਾ ਸਭਨਾ ਕਾ ਫਿਰ ਏਕ ਹੈ ਫਿਰ ਬਿਨ ਖਾਲੀ ਨਾ ਹੈ ਨਾਨਕ ਸੇ ਸੁਹਾਗਣੀ ਜੇ ਸਤਿਗੁਰ ਮਾਏ ਸਮਾਏ ਮਾਲਾ ਤੀਜਾ ਮਨ ਦੇ ਕੇ ਅਧਿਕ ਤਰੰਗ ਕਿਉਂ ਦਰ ਸਾਹਿਬ ਛੁੱਟੀ ਹੈ ਜੇ ਰਚ ਸੱਚ ਰੰਗ ਗੂੜੇ ਰੰਗ ਪਾਰ ਕਹਿ ਨਾਨਕ ਗੁਰਪ੍ਰਸਾਦ ਛੁੱਟੀ ਹੈ ਜੇ ਚਿਤਲਾ ਕਹਿ ਸੱਚ ਪੌੜੀ ਹਰ ਕਾ ਨਾਮ ਅਮੋਲ ਹੈ ਕਿਉਂ ਕੀਮਤ ਕੀ ਜੈ ਆਪ ਸਿਰ ਸਭ ਸਾਜੀ ਨਾ ਪੇਪਰ ਤੀਜਾ ਗੁਰਮੁਖ ਸਦਾ ਚਲਾਈ ਹੈ ਸੱਚ ਕੀਮਤ ਕੀ ਜੈ ਗੁਰਸ਼ਬ ਦੀ ਕਮਲ ਵਿਕਾਸ ਇਹ ਹਰ ਰਸ ਪੀਜੈ ਆਮ ਜਾਣਾ ਥਾ ਕੇ ਸੁਖ ਸਹਿ ਸੁਵੀ ਜਸ ਲੋਕ ਮਾਲਾ ਪਹਿਲਾ ਨਾ ਮੈਲਾ ਨਾ ਧੁੰਦਲਾ ਨਾ ਭਗਵਾਨ ਨਾ ਕੱਚ ਨਾਨਕ ਲਾਲੋ ਲਾਲ ਹੈ ਸੱਚ ਰਤਾ ਸੱਚ ਮਾਲਾ ਤੀਜਾ ਸਹਿਜ ਬਨਸਪਜ ਫਲ ਫੁੱਲ ਭਵਰ ਵਸਿਆ ਪੈ ਖੰਡ ਨਾਨਕ ਤਰਵਰੇਕ ਹੈ ਇੱਕੋ ਫਲ ਭਰੰਗ ਪੌੜੀ ਜੋ ਜਨ ਲੁਜਿਆ ਮਨੇ ਸਿਉ ਸੇ ਸੂਰੇ ਪ੍ਰਧਾਨਾ ਹਰ ਸਥਿਤੀ ਸਦਾ ਮਿਲ ਰਹੇ ਜਿਨਾ ਪਛਾਣਾ ਗਿਆਨੀ ਕਾਇ ਮਤ ਹੈ ਮਨ ਮਾਏ ਜ਼ਮਾਨਾ ਹਰ ਜੀਓ ਕਮਲ ਪਾਏ ਸੱਚ ਲਾਏ ਧਿਆਨ ਨਾ ਜਿਨ ਗੁਰੂ ਪ੍ਰਸਾਦੀ ਮਨ ਜੀਤਿਆ ਜਗਤ ਸਹਿਜ ਜਤਾਨਾ ਸਲੋਕ ਮਾਲਾ ਤੀਜਾ ਜੋਗੀ ਹੋਆ ਜਗ ਭਵਾ ਘਰ ਘਰ ਪੀਖਿਆ ਲੇ ਉਧਰ ਕੇ ਲਿਖਾ ਮੰਗੀਆ ਕਿਸ ਕਿਸ ਉਤਰ ਦੇ ਵੇਖਿਆ ਨਾ ਹੀ ਨਾਮ ਸੰਤੋਖ ਮੜੀ ਸਾਦਾ ਸੱਚ ਹੈ ਨਾਲ ਭੇਖੀ ਹਾਥ ਨਾਲ ਲਦੀ ਹੈ ਸਭ ਦੀ ਜਮਕਾਲ ਨਾਨਕ ਗੱਲਾਂ ਝੂਠੀਆਂ ਸੱਚਾ ਨਾਮ ਸੰਭਾਲ ਮਾਲਾ ਤੀਜਾ ਜਿੱਤ ਦਰ ਲੇਖਾ ਮੰਗੀ ਹੈ ਸੋ ਦਰ ਸੇਵਾ ਨਾ ਕੋਏ ਸੋ ਦਰ ਸੇਵੋ ਨਾ ਕੋਏ ਆ ਸਤਿਗੁਰ ਲੋੜ ਦਾ ਹੋ ਜੇ ਸੇਵ ਡਬ ਨਾ ਕੋਈ ਤਿਸ ਨਾ ਹੀ ਛੁੱਟੀਆ ਲੇਖਾ ਮੰਗੇ ਨਾ ਕੋਈ ਸੱਚ ਦੜ ਸੱਚ ਦੜ ਸੱਚ ਉਹ ਸ਼ਬਦ ਦੇ ਹਿਰਦੇ ਜਿਸ ਦੈ ਸੱਚ ਹੈ ਤਨ ਵੀ ਸੱਚਾ ਹੋਏ ਹਿਰਦੈ ਜਿਸਦੈ ਸੱਚ ਹੈ ਤਨ ਮਨ ਪੀ ਸੱਚਾ ਹੋਏ ਨਾਨਕ ਸੱਚਾ ਹੈ ਹੁਕਮ ਮੰਨੀ ਹੈ ਸੱਚ ਵਡਿਆਈ ਦੇ ਸੱਚੇ ਮਾਏ ਸਮਾਪ ਸੀ ਜਿਸਨੂੰ ਤਿਕਰੇ ਪੌੜੀ ਸੂਰੇ ਨਾ ਕੀ ਅੰਕਾਰ ਮਰਿਆ ਦੁੱਖ ਪਾਵੈ ਦੇ ਆਪਣਾ ਜਾਂ ਪਛਾਣੀ ਤੁਜੇ ਪੱਜਾਵੈ ਆਦਿ ਗਰੋਹ ਸਿਉ ਲੁਜਦੇ ਅੱਗੇ ਪਿਛਾ ਦੁੱਖ ਪਾਵੈ ਹਰ ਜੀਵ ਧਨ ਪਾਵੇ ਵੇਦ ਕੂਕ ਸੁਣਾਵੈ ਅੰਕਾਰ ਮੂਹੇ ਸੇਵਕ ਗਏ ਮਰਜਨ ਮੈਂ ਫਿਰ ਆਵੈ ਸਲੋਕ ਮੱਲਾ ਤੀਜਾ ਕਾਗੂ ਇੰਨਾ ਉਜਲਾ ਲੋਹੇ ਨਾ ਉਹਨਾਂ ਭਾਰ ਪ੍ਰਮ ਪਦਾਰਥ ਮੰਨ ਲੈ ਤਨਸਵਾ ਨਾਰ ਨਕਮ ਪਛਾਣੇ ਉਜਲਾ ਸਿਰ ਕੜ ਲੋਹਾ ਭਾਰ ਤਿਸ਼ਨਾ ਛੋਟੈ ਭੈ ਵਸ
ਵਸੇ ਨਾਨਕ ਨਿਸਾਰ। ਮਹਲਾ ਤੀਜਾ, ਮਾਰੂ ਮਾਰਨ ਯੋਗ ਹੈ ਇਹ ਮਾਰ ਨਾ ਸਕੇ ਕੁਵਾਰ, ਨਾਨਕ ਜੇ ਮਾਰੀ ਹੈ ਗੁਰੂ ਸ਼ਬਦ ਵਿਚਾਰ, ਇਹ ਮਨ ਮਾਰਿਆ ਨਾ ਮਰਿਆ ਜੇ ਲੋਚੇ ਸਭ ਕੋਈ, ਨਾਨਕ ਮਨ ਹੀ ਕਹੋ ਮਨ ਮਾਰ ਸੀ ਜੇ ਸਤਿਗੁਰ ਭੇਟ ਸੋਏ ਪੌੜੀ, ਦੋਵੇਂ ਤਰਫੋਂ ਪਾਏ ਨੇ ਵਿੱਚ ਸਖਤ ਸਿਵ ਵਾਸਾ, ਸਖਤੀ ਕਿੰਨਾ ਪਾਇਓ ਫਿਰ ਜਨਮ ਬਿਨਾਸਾ, ਗੁਰਸੇਵੇ ਸੰਤ ਪਾਈ ਹੈ ਜਪ ਸਾਸ ਕਿਰਾ ਸਾ ਸਿਮ ਸਾਸਤ ਸੋਧ ਦੇਖ ਉਤਮ ਹਰ ਦਾਸਾ, ਨਾਨਕ ਦਾਮ ਬਿਨ ਕੋ ਥਿਰ ਨਹੀਂ ਨਾ ਮੈਂ ਬਲਜਾਸਾ। ਸਲੋਕ ਮਹਲਾ ਤੀਜਾ, ਹੋਵੇ ਪੰਡਿਤ ਜੋ ਤੋ ਕੀ ਵੇਦ ਪੜਮ ਉਚਾਰ, ਨਾਵ ਖੰਡ ਮਤੇ ਪੂਜੀਆਂ ਆਪਣੇ ਚੱਜ ਵਿਚਾਰ, ਮਤ ਸੱਚਾ ਅੱਖਰ ਭੁੱਲ ਜਾਏ, ਚੌਕੇ ਪਿੱਠੇ ਨਾ ਕੋਏ ਝੂਠੇ ਚੌਕੇ ਨਾਨਕਾ ਸੱਚਾ ਕੋ ਸੋਏ। ਮਹਲਾ ਤੀਜਾ, ਆਪ ਉਪਾਏ ਕਰੇ ਆਪ ਆਪੇ ਨਦਰ ਕਰੇ, ਆਪੇ ਦੇ ਵਡਿਆਈਆਂ ਕੋ ਨਾਨਕ ਸੱਚਾ ਸੋਏ। ਪੌੜੀ ਕੁਟੰਕ ਕਾਲ ਏਕ ਹੈ ਔਰ ਕੁਟੰਕ ਨਾ ਸੂਝੈ, ਫਰੇ ਜਗ ਮੈਂ ਵਰਤਦਾ ਪਾਪੀ ਸਲੂਜੈ, ਗੁਰ ਸ਼ਬਦੀ ਅਰ ਭੇਦਿਆ, ਹਰ ਜਪ ਹਰ ਬੂਝੈ ਸੁਵਰ ਸੁਨਾਈ ਜੁਟੀਐ, ਜੋ ਮਨ ਸਿਉਂ ਜੂਝੈ ਮਨ ਵਿਚਾਰ, ਹਰ ਜਪ ਕਰੇ ਹਰ ਤਰਕੇ ਸੀਜੈ। ਸਲੋਕ ਮਹਲਾ ਪਹਿਲਾ, ਹੁਕਮ ਰਜਾਈ ਸਾਲ ਤੀਰ ਦਰ ਕੈ ਸੱਚ ਕਬੂਲੋ, ਸਾਹਿਬ ਲੇਖਾ ਮੰਗਸੀ ਦੁਨੀਆ ਦੇਖਣਾ ਭੁੱਲ, ਦਿਲ ਦਰਬਾਨੀ ਜੋ ਕਰੈ ਦਰਵੇਸੀ ਦਿਲ ਰਾਸ, ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ। ਮਹਲਾ ਪਹਿਲਾ, ਅਲਗਉ ਜੋਏ ਮਧੂਖੜੋ ਸਰੰਗ ਪਾਣ ਸੁਭਾਏ, ਹੀਰਾ ਹੀਰਾ ਵਿਦਿਆ ਨਾਨਕੰਠ ਸੁਭਾਏ ਪੌੜੀ, ਮਨਮੁਖ ਕਾਲ ਵਿਆਪਦਾ ਮੋਹ ਮਾਇਆ ਜਲ ਲਾਗੇ, ਖਿਰ ਮੈਂ ਮਾਰ ਪਛਾੜ ਸੀ ਪੈ ਦੂਜੇ ਬਿਠਾਕੇ, ਫਿਰ ਵੀ ਰਾਤ ਨਾ ਆਵੇ ਜਮ ਕੱਢਣ ਲੱਗੇ, ਤਿੰਨ ਜਮ ਡਣ ਲੱਗੇ ਜੋ ਹਰ ਲਿਵਲ ਜਾਗੇ, ਸਭ ਤੇਰੇ ਤੁੱਧ ਛਡਾਵਣੀ ਲੰਘਾਉਣ ਲਾਂਘਣੋ ਲਾਭ ਨਾ ਪੁੰਜੀ ਸਾਥ, ਤਿੰਨ ਜਮ ਡਾਣ ਨਾਲ ਗਈ ਜੋ ਹਰ ਲਿਵ ਜਾ ਕੇ, ਸਭ ਤੇਰੀ ਤੁੱਧ ਛਡਾਮਣੀ ਸਭ ਤੁਧ ਲਾ ਕੇ। ਸਲੋਕ ਮਾਲਾ ਪਹਿਲਾ, ਸਰਬਸੇ ਜੋ ਅਗਛਮੀ ਦੁੱਖ ਨੇ ਰੋ ਆਥ, ਕਲ ਰਾਦਸ ਸਰ ਲੰਘਾਣੋ ਲਾਭ ਨਾ ਪੁੰਜੀ ਸਾਥ। ਮਾਲਾ ਪਹਿਲਾ, ਪੁੰਜੀ ਸਾਚੋ ਨਾਮ ਤੂੰ ਅਖੁੱਟ ਦਰਬਾ ਪਾਰ, ਨਾਨਕ ਵਖਰ ਨਿਰਮਲੋ ਧਨ ਸਾ ਵਪਾਰ, ਮਾਲਾ ਪਲਾ ਪੂਰਬ ਪ੍ਰੀਤ ਪ੍ਰਾਣ ਲੈ ਮੁੱਠ ਠਾਕੁਰ ਮਾਣ, ਮਥੇ ਉਬੇ ਜਮ ਮਾਰਸੀ ਨਾਨਕ ਮੇਰੇ ਲੜਨ ਨਾਮ ਪੌੜੀ, ਨਾਪੇ ਪਿੰਡ ਸਵਾਰਨ ਵਿੱਚ ਨਾਵ ਨਿਧ ਨਾਮ, ਇੱਕ ਆਪੇ ਪਰਮ ਭੁਲਾਇਣ ਤਿੰਨੇ ਫਲਕਾਮ, ਇੱਕ ਨੀ ਗੁਰਮੁਖ ਪੂਜਿਆ ਰਤਮ ਰਾਮ, ਇੱਕ ਨੀ ਸੁਣ ਕਹਿ ਮੰਨਿਆ ਰੁਤਮ ਕਾਮ, ਅੰਤਰ ਆ ਰੰਗ ਉਪਜਿਆ ਗਾਇਆ ਹਰ ਗੁਣੀ ਗੁਣ ਨਾਮ। ਸਲੋਕ ਮਾਲਾ ਪਹਿਲਾ, ਬੋਲ ਤਣ ਪੈ ਮਨ ਵਸੈ, ਇੱਕ ਹੈ ਭਦਰ ਹੀੜ ਅਥ ਡਾਪਣ ਦੁਖਣੋ, ਤਿੰਨੇ ਥਾਵ ਡਰੀਡ ਤਿੰਨੇ ਥਾਵ ਭਰੀਡ ਮਲ।

ਪਹਿਲਾ ਸਾਗਰ ਗੁਣੀਅਤ ਕਿੰਨ ਹਥਾਲਾ ਦੇਖੀ ਹੈ ਵੱਡਾ ਵੇ ਪ੍ਰਵਾਹ ਸਤਿਗੁਰ ਮਿਲ ਤਾਂ ਪਾਰ ਪਵਾਂ ਮੱਝ ਭਰ ਦੁੱਖ ਵ ਦੁੱਖ ਨਣ ਸਚਨਾ ਬਿਣਕ ਸੰਗਾਥੀ ਭੁੱਖ ਪੌੜੀ ਜਿਨੀ ਅੰਦਰ ਭਾਲੇ ਆ ਕੁਛ ਸੁਹਾਵ ਹੈ ਜੋ ਇਸ਼ਨ ਸੁਪਾਏ ਦਾ ਨਾਮ ਧਿਆਵ ਹੈ ਜਿਸ ਨੂੰ ਕਿਰਪਾ ਕਰੇ ਤਿਸ ਗੁਰੂ ਮਿਲੈ ਸਵਰ ਗੁਣ ਗਾਵੈ ਧਰਮਰਾਏ ਇਤਨਾ ਕਮਿਤ ਹੈ ਜਮ ਮਗ ਨਾ ਪਾਵੈ ਹਰ ਨਾਮ ਧਿਆਵੈ ਦਿਨ ਸਰਾਤ ਹਰ ਨਾਮ ਸਮਾਵੈ ਸਲੋਕ ਮਹਿਲਾ ਪਹਿਲਾ ਸੁਣੀਐ ਇੱਕ ਨਾ ਏਕ ਵਖਾਣੀਐ ਸੁਰਗ ਮ੍ਰਿਤ ਪਿਆਲ ਹੁਕਮ ਨਾ ਜਾਈ ਮਿਟਿਆ ਜੋ ਲਿਖਿਆ ਸੋ ਨਾਲ ਕੌਣ ਮੂਆ ਕੌਣ ਮਾਰਸੀ ਕੌਣ ਆਵੈ ਕੌਣ ਜਾਏ ਕੌਣ ਰਸੀ ਨਾਨਕਾ ਕਿਸੀ ਸੁਰਤ ਸਮਾਏ ਮਹਿਲਾ ਪਹਿਲਾ ਹਉ ਮੂਆ ਮੈਂ ਮਾਰੇ ਆਪਣ ਮੈਂ ਦਰਿਆ ਉਦਸ਼ਨ ਸਖੀ ਨਾਨਕਾ ਜਾ ਮਨ ਰਤਨ ਆਏ ਲੋਇਣ ਰਥੇ ਲਾਏ ਲੋਇਣੀ ਕੰਨੀ ਸੁਰਤ ਸਮਾਏ ਜੀਵ ਰਸੈਨ ਚੁਨੜੀ ਰਥੀ ਲਾਲ ਗੋ ਲਵਾਏ ਅੰਦਰ ਮੁਸਕ ਚਖੋਲਿਆ ਕਿਮ ਕਿਨ ਜਾਏ ਪੌੜੀ ਇਸ ਜਗ ਮੈਂ ਨਾਮ ਨਿਧਾਨ ਹੈ ਨਾਮੋ ਨਾਲ ਚੱਲੈ ਖੁੱਟ ਕਰ ਧਨ ਖੁੱਟੇ ਖਰਚ ਉਹ ਪੱਲੈ ਹਰ ਜਨ ਨੇੜ ਨਾ ਆਵੀ ਜਮ ਕੰਕਰ ਜਮ ਕੱਲੈ ਸੇ ਸਾਸ ਚਿਵਣ ਜਾ ਰਿਹਾ ਜਿਨ ਹਾਰ ਧਨ ਪੱਲੈ ਹਰ ਕਿਰਪਾ ਦੇ ਹਰ ਪਾਈ ਹੈ ਜਾਂ ਆਪ ਹਰ ਕੱਲੈ ਸਲੋਕ ਮਾਲਾ ਤੀਜਾ ਮਨਮੁਖ ਵਪਾਰ ਸਨ ਜਾਣੀ ਬਿਖ ਵਿਹਾਜੈ ਬਿਖ ਸੰਗ੍ਰਹਿ ਬਿਖ ਸਿਉਂ ਤਰ ਪਿਆਰ ਬਜੋ ਪਖੰਡ ਪੰਡਤ ਸਦਾਏ ਦੈ ਮਨਹੋ ਮੂਰਖ ਗਵਾਰ ਹਰ ਸਚਿਤਨ ਲਾਇਨ ਵਧੀ ਤਨ ਪਿਆਰ ਵਾਧਾ ਕੀਆ ਕਰਨ ਕਹਾਣੀਆਂ ਕੂੜ ਬੋਲ ਕਰਿਆ ਹਾਰ ਜਗ ਮੈਂ ਰਾਮ ਨਾਮ ਹਾਰ ਨਿਰਮਲਾ ਹੋਰ ਮੈਲਾ ਸਭ ਆਕਾਰ ਨਾਨਕ ਨਾਮ ਜਤਨੀ ਹੋਏ ਮੈਲਾ ਮਰੇ ਗਵਾਰ ਮਾਲਾ ਤੀਜਾ ਦੁੱਖ ਲੱਗਾ ਬਿਨ ਸੇਵੀ ਹੈ ਹਉ ਹੁਕਮ ਮਨੈ ਦੁਖ ਜਾਏ ਆਪੇ ਦਾਤਾ ਸੁਖ ਹੈ ਦਾਏ ਆਪੇ ਦੇ ਸਜਾਏ ਨਾਨਕ ਵੇ ਜਾਣੀਏ ਸਭ ਕਿਸ਼ਿਤ ਸਹਿਰ ਜਾਏ ਪੌੜੀ ਹਰ ਨਾਮ ਬਿਨਾਂ ਜਗਤ ਹੈ ਨਿਰਤਨ ਬਿਨ ਨਾਮ ਤਪ ਨਾਹੀ ਦੂਜੇ ਪਰਮ ਪੁਲਾਇਆ ਹਉ ਮੈਂ ਦੁਖ ਪਾਹੀ ਬਿਨ ਕਰ ਮਕਸ਼ ਨਾ ਪਾਈ ਹੈ ਜੇ ਬੋਤ ਲੁਚਾਈ ਆਵ ਜਾਏ ਜੰਮੈ ਮਰੈ ਬੋ ਗੁਰ ਸ਼ਬਦ ਛੁਟਾਈ ਆਪ ਕਰੇ ਕਿ ਸਾਖੀ ਹੈ ਦੂਜਾ ਗੁਰੂ ਨਾਨਕ ਸਲੋਕ ਮਲਸ ਜੈ ਜਗ ਮੈਂ ਸੰਤੀ ਧਨ ਕੱਟੇ ਆ ਜਿਨ੍ਹਾਂ ਸਤਿਗੁਰ ਮਿਲਿਆ ਪ੍ਰਭ ਆਏ ਸਤਿਗੁਰ ਚੜ੍ਹਾਇਆ ਇਸ ਧਨ ਕੀ ਕੀਮਤ ਕਹੀ ਨਾ ਜਾਏ ਇਹ ਧਨ ਪਾਈ ਹੈ ਭੁੱਖ ਲਤੀ ਸੁਖ ਵਸਿਆ ਮਨੇ ਆਏ ਜਿਨ ਕਹੋ ਧੁਰ ਲਿਖ ਆ ਤਿਨ ਪਾਇਆ ਆਏ ਮਨਮੁਖ ਜਦ ਨਿਰਤਨ ਹੈ ਮਾਇਆ ਨੂੰ ਬਿਲਾਏ ਅੰਦਨ ਫਿਰਦਾ ਸਦਾ ਰਹੇ ਭੁੱਖ ਨਾ ਕਦੇ ਜਾਏ ਸ਼ਾਂਤ ਨਾ ਕਦੇ ਆਵੇ ਨਹਿ ਸੁਖ ਵਸਿਆ ਮਨੇ ਆਏ ਸਦਾ ਚਿੰਤ ਚਤਵਦਾ ਰਹੇ ਸਹਿਸਾ ਕਰਨਾ ਜਾਏ ਨਾਨਕ ਬਿਨ ਸਤਿਗੁਰ ਮਤ ਭਵੀ ਸਤਿਗੁਰ ਨੂੰ ਮਿਲੈ ਤਾਂ ਸ਼ਬਦ ਕਮਾਏ ਸਦਾ ਸਦਾ ਸੁਖ ਮੈਂ ਰਵੈ ਸਚੇ ਮੈਂ ਸਮਾਏ ਮਹਲਾ ਤੀਜਾ ਜਿਹਨੂੰ ਭਾਈ ਮੇਦਨੀ ਸੋਈ ਸਾਲ ਕਰੀ ਕੁਸਿਮਰ ਭਾਈ ਉਹ ਤਿਸਮਿਨ ਆਪਣਾ ਘੋਈ ਖਾਣਾ ਸ਼ਬਦ ਚੰਗਾਈਆਂ ਜਦ ਖਾਧਿਆ ਸਦਾ ਤ੍ਰਿਪਤ ਹੋਈ ਪੈਨਣ ਸਿਪਤ ਮਸਨਾਏ ਕਹਿ ਸਦਾ ਸਦਾ ਉਹ ਉਜਲਾ ਮੇਲਾ ਕਰਨਾ ਹੋਏ ਸਾਰੇ ਸੱਚ ਧਨ ਕੱਟਿਆ ਥੋੜ੍ਹਾ ਕਰਨਾ ਹੋਏ ਦੋ ਹੀ ਨੌਂ ਸ਼ਬਦ ਸਿਗਾਰ ਹੈ ਜਿੱਤ ਸਦਾ ਸਦਾ ਸੁਖ ਹੋਏ ਨਾਨਕ ਨਾਨਕ ਗੁਰਮੁਖ ਜੀ ਜਿਸਨੂੰ ਆ ਬਿਲਾ ਖਾ ਲੈ ਸੋਏ ਪੌੜੀ ਅੰਤਰ ਜਾਪ ਤਪ ਸੰਜਮ ਗੁਰਸ਼ਬਦ ਜਾਪ ਹੈ ਹਰਾ ਨਾਮ ਧਿਆਏ ਹੋ ਮੈਂ ਗਿਆਨ ਗਵਾਪੈ ਅੰਦਰ ਅੰਮ੍ਰਿਤ ਭਰਪੂਰ ਹੈ ਜਗੇ ਸਤ ਜਾਪ ਹੈ ਜਿਨ ਜਗੇ ਸੇ ਨਿਰਭਉ ਭੈ ਸੇ ਹਰ ਅਸਤਰਾਪੈ ਹਰ ਕਿਰਪਾ ਧਾਰ ਪਾਏ ਪਿਆ ਪਿਆ ਆ ਫਿਰ ਕਲ ਨਾ ਵਿਆਪੈ ਸਲੋਕ ਮਲ ਜਾ ਲੋਕ ਆਪ ਗੁਣਾ ਕੀ ਬਨਗੰਠੜੀ ਗੁਣਾ ਵਿਆਹ ਜੇ ਕੋਏ ਗੁਣ ਨਾਨਕਾ ਵਿਰਲੈ ਕਈ ਹੋਏ ਗੁਰਪ੍ਰਸਾਦੀ ਗੁਰਪਾਇਨ ਜਿਸਮਨ ਕਰੇ ਮਾਲਾ ਤੀਜਾ ਗੁਣਾ ਗੁਣ ਸਮਾਨ ਹੈ ਜੇ ਆਪੇ ਕਿਤੇ ਕਰਤਾਰ ਨਾਨਕ ਹੁਕਮ ਮੰਨਿਆ ਸੁਖ ਪਾਈ ਆ ਗੁਰਸ਼ਬਦੀ ਵਿਚਾਰ ਪੌੜੀ ਅੰਦਰ ਰਾਜਾ ਤਖਤ ਹੈ ਆਪੇ ਕਰਨੇ ਆਉ ਗੁਰਸ਼ਬਦੀ ਦਰਜਾਣੀ ਅੰਦਰ ਮੈਲ ਸਰਾਉ ਕਰੇ ਪਰ ਕੁਝ ਨੇ ਪਾਈਨ ਕੁਟੇ ਨਾਹੀਂ ਠਾਉ ਸਭ ਸਤੁ ਸੱਚ ਵਰਤਦਾ ਸਦਾ ਸਚ ਨੇ ਆਉ ਅੰਮ੍ਰਿਤ ਕਾਰ ਸਜਾਇਆ ਮਨ ਵਸਿਆ ਨਾਮ ਸਲੋਕ ਮਾਲਾ ਪਹਿਲਾ

ਮਨਮਾਏ ਸਰੂਪ ਬਿਲਤਾ ਜਾਣੀਆ ਸ਼ਬਦ ਵਸੇ ਮਨਮਾਹੇ ਆਪ ਗਿਆ ਭਰਮ ਭਉ ਗਏ ਆ ਜਨਮ ਮਰਨ ਦੁਖ ਜਾਏ ਗੁਰਮਤਿ ਵਲਕ ਲਖਾਈ ਹੈ ਉਤਮ ਅਹਿਤ ਤਰਾਹੇ ਨਾਨਕ ਸੋਂ ਗੰਸਾਂ ਜਪ ਜਪੋ ਤ੍ਰਿ ਪੁਣ ਤਿਸੈ ਸਮਾਏ ਮਲ ਤਜਾ ਮਨ ਮਾਣਕ ਜਿਨ ਪਰਖਿਆ ਕੁਛ ਦੀ ਵਿਚਾਰ ਸਿਜਨ ਮਿਲ ਜਾਣੀਏ ਕਲ ਜੋ ਵੀ ਸੰਸਾਰ ਆਪੇ ਨੂੰ ਆਪ ਮਿਲ ਰਹੇ ਆ ਹਮੇ ਤੁਦਾ ਮਾਰ ਨਾਨਕ ਨਾਮ ਅਮ੍ਰਿਤ ਦੁੱਤਰ ਤਰੈ ਪਉਜਲ ਵਿਖਮ ਵਿਖਮ ਸੰਸਾਰ ਪਾਉੜੀ ਮਨਮੁਖ ਅੰਦਰ ਨਾ ਭਾਲਣੀ ਮੁੱਠ ਹੈ ਅਮਤੇ ਚਰੇ ਕੁੰਡਾ ਭਾਵ ਥੱਕੇ ਅੰਦਰ ਤੈ ਤੱਤੇ ਸਿਮਰ ਸਾਸਤ ਨਾ ਸੋਧਨੀ ਮਨਮੁਖ ਵਿਗੁੱਤੇ ਬਿਨ ਗੁਰ ਕਿਰਨ ਪਾਇਓ ਹਰ ਨਾਮ ਹਰ ਸੱਤੇ ਤਤ ਗਿਆਨ ਵਿਚਾਰਿਆ ਹਰ ਜਪ ਹਰ ਗਤੇ ਸਲੋਕ ਮਹਲਾ ਦੂਜਾ ਆਪੇ ਜਾਣ ਕਰਿਆ ਆਪ ਆਪੇ ਆਣੇ ਰਾਸ ਦੱਸਿਆ ਕਿ ਨਾਨਕ ਅਖਲੇ ਕੀਤੀ ਅਰਦਾਸ ਮਹਲਾ ਪਹਿਲਾ ਜਿਨ ਕੀ ਯਤਨ ਦੇਖਿਆ ਆਪੇ ਜਾਣੇ ਸੋਏ ਕਿਸ ਨੂੰ ਕਹੀ ਹੈ ਨਾਨਕਾ ਜਾਂ ਘਰ ਵਰਤੈ ਸਾਹਿਬ ਕੋਏ ਪੌੜੀ ਸਭੈ ਤੋਂ ਗੁਜ਼ਾਰੇ ਕੁਮਿਤਕਾਰ ਤਨ ਮਨ ਮਨ ਤਨ ਹੋਏ ਨਿਆਲ ਪਾਪਾਂ ਦਹਿ ਹਰ ਨਾਮ ਜਾਣਾ ਚੁਕੇ ਜਨਮ ਨਾ ਜਾਏ ਮਾਰ ਸਚ ਨਾਮ ਆਧਾਰ ਸੋਗ ਨਮ ਓਜਾਰ ਨੰਗ ਨਾਮ ਨਿਧਾਨ ਮਨ ਮਹਿ ਸੰਜ ਧਾਰ ਸਲੋਕ ਮਹਲਾ ਪੰਜਵਾਂ ਮਾਇਆ ਮਨ ਵਿਸਰੈ ਮੰਗੈ ਦਮਾ ਦਮ ਸੋ ਪ੍ਰਭ ਜਿਤ ਨਾ ਹੋਈ ਨਾਨਕ ਨਹੀਂ ਗ੍ਰਾਮ ਮਾਲਾ ਪੰਜਵਾਂ ਮਾਇਆ ਸਤਨ ਚੱਲੇ ਕਿਉਂ ਲਪਟਾਵੇ ਅੰਦ ਗੁਰ ਕੇ ਜਨਮ ਧਿਆਏ ਤੂੰ ਟੁੱਟੇ ਮਾਇਆ ਬੰਦ ਪੌੜੀ ਪਾਣੇ ਹੁਕਮਨਾਏ ਨੇ ਪਾਣੇ ਸੁਖਬਾਇਆ ਪਾਣੀ ਸੱਚ ਮੇਲ ਆਇਨ ਪਾਣੀ ਧਿਆਇਆ ਪਾਣੀ ਜਬੜੂ ਉਰਦਾਤ ਨਹੀਂ ਸੱਚ ਆਖ ਸੁਣਾਇਆ ਜਿਨ ਕੋ ਪੁਰਬ ਲੈ ਕੇ ਆਦਮ ਸੱਚ ਕਮਾਇਆ ਨਾਨਕ ਦੇ ਸੁਨਾਦੀ ਜਿਨ ਜਗ ਤੋਂ ਪਾਇਆ ਸਲੋਕ ਮਲ ਤੀਜਾ ਜਿਨ ਕੋ ਅੰਦਰ ਗਿਆਨ ਨਹੀਂ ਭੈਗ ਨਹੀਂ ਬਿੰਦ ਨਾਨਕ ਕਾਏ ਮਾਰਨ ਅਜ ਆਪ ਮਾਰੇ ਗੋਬਿੰਦ ਮਹੱਲਾ ਤੀਜਾ ਮਨ ਕੀ ਪੱਤਰੀ ਵਚਨੀ ਸੁਖੀ ਸੁਖਸਾਰ ਸੋ ਬ੍ਰਾਹਮਣ ਭਲਾ ਕੀ ਹੈ ਜੇ ਬੁਝੇ ਬ੍ਰਹਮ ਵਿਚਾਰ ਹਰ ਸਲਾਹੇ ਹਰ ਪੜੈ ਹਰ ਪੜੈ ਗੁਰ ਕੇ ਸ਼ਬਦ ਵਿਚਾਰ ਆਇਆ ਉਹ ਪ੍ਰਵਾਨ ਹੈ ਜੇ ਕੁਲਕਾ ਕਰੇ ਉਧਾਰੂ ਅੱਗੇ ਯਤਨਾ ਪੁੱਛੀ ਹੈ ਕੰਨੀ ਸਭ ਨਾ ਹੈ ਸਾਰ ਹੋਰ ਕੂੜ ਪੜਨਾ ਕੂੜ ਕਮਾਵਣਾ ਵੇਖਣ ਨਾਲ ਪਿਆਰ ਮੰਦਰ ਸੁਖ ਨਾ ਹੋ ਗਈ ਮਨਮੁੱਖ ਜਨਮ ਅਖਬਾਰ ਨਾਨਕ ਨਾਮ ਰਸੇ ਉਭਰੇ ਗੁਰ ਕਹਿ ਤਾ ਪਾਰ ਪੌੜੀ ਆਪੇ ਕਰੇ ਕਰ ਵੇਖਦਾ ਆਪੇ ਸਭ ਸੱਚਾ ਜੋ ਕੁਣਾ ਬੁਝੇ ਖਸਮ ਕਾ ਸੋਈ ਨਰ ਕੱਚਾ ਜੋ ਭਾਵ ਲਾਇੰਦਾ ਗੁਰਮੁਖ ਹਰ ਸੱਚਾ ਹਨ ਸਭਨਾ ਕਾ ਸਾਹਿਬ ਏਕ ਹੈ ਗੁਰ ਸ਼ਬਦ ਜੀ ਨੱਚਾ ਗੁਰਮੁਖ ਸਦਾ ਚਲਾਈ ਹੈ ਸਾਹਿਬ ਤੇ ਸਤੇ ਜੱਚਾ ਜੋ ਨਾਨਕ ਆਪ ਨਚਾਇੰਦਾ ਤੇ ਵੀ ਉਹ ਨੱਚਾ ਸ਼ੁੱਧ ਮਾਰੂ ਵਾਰ ਮਹੱਲਾ ਪੰਜਵਾਂ ਡੱਖਣੀ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਤੂੰ ਚਸੋ ਜਨਮ ਡੇਸੇ ਸੁਲਤਾਨ ਨਿਮੰਜੇ ਤਰਸ ਦੇ ਕਦ ਪ੍ਰਸਿੱਧ ਦਾਰ ਮਹੱਲਾ ਪੰਜਵਾਂ ਨੀਵੰਜ ਤੋ ਨਾਲ ਬਿਆ ਨਹੀਂ ਕੁੜਾ ਵੇ ਡੇਕ ਕਾਪੜ ਭੋਗ ਡਰਾਵਣੇ ਚਿਰ ਪਿਰੀ ਨਡੇਕ ਮਹੱਲਾ ਪੰਜਵਾਂ ਉੱਠੀ ਜਲ ਚੰਤੜੈ ਹੋਂ ਪਸੀ ਤੋ ਦੀਦਾਰ ਕਾਜਲ ਹਰਤ ਮੋਲ ਰਸ ਬਿਨ ਬਸਿਆ ਰਸ ਯਾਰ ਪੌੜੀ ਤੂੰ ਸੱਚਾ ਸਾਹਿਬ ਸੱਚ ਸੱਚ ਸਾਹਿਬ ਧਾਰਿਆ ਗੁਰਮੁਖੀ ਤਾੜ ਤਿਰ ਸੰਸਾਰਿਆ ਹਰ ਆਗਿਆ ਹੋਏ ਵੇਦ ਪਾਪਨ ਵਿਚਾਰਿਆ ਬ੍ਰਹਮਾ ਵਿਸਮੇਸ ਤ੍ਰੈ ਗੁਣ ਵਿਸਤਾਰਿਆ ਰਵਖੰਡ ਪ੍ਰਿਥਵੀ ਸਾਜਾ ਰੰਗ ਸਵਾਰਿਆ ਵਿਕੀ ਜੰਤੂ ਪਾਏ ਅੰਤਕਾਲ ਧਾਰਿਆ ਤੇਰਾ ਅੰਤ ਨਾ ਜਾਣੈ ਕੋਈ ਸੱਚ ਸੱਚ ਨਿਹਾਰਿਆ ਤੂੰ ਜਾਣੇ ਸਾਬਿਤ ਆਪ ਗੁਰਮੁਖ ਸਤਾਰੇ ਰੱਖਣੇ ਮਾਲਾ ਪੰਜਵਾਂ ਜੇ ਤੂੰ ਮਿੱਤਰ ਸਦੜਾ ਇੱਕ ਭੋੜੀ ਨਾ ਵਿਛੋੜ ਜਿਉਂ ਮਿੰਡ ਆਤੋਂ ਮੋਇਆ ਕਦ ਪਸੀ ਜਾਣੀ ਤੋ ਇਹ ਮਲ ਪੰਜਵਾਂ ਦੂਜਨ ਤੂੰ ਜਲ ਪਹਾੜੀ ਵਿਛੋੜਿਆ ਮਰ ਜਾ ਹੈ ਕੰਨ ਤੂੰ ਸੋ ਸੇਜੜੀ ਮਿੰਡਾ ਹੱਬੋ ਦੁੱਖ ਓਲਾ ਇਹ ਮਲ ਪੰਜਵਾਂ ਦੂਜਨ ਦੂਜਾ ਭਾਉ ਹੈ ਵਿਛੋੜਾ ਮੇਰੇ ਰੋਗ ਸਜਣ ਸੱਚਾ ਪਾਤਸ਼ਾਹ ਜਿਸ ਮਿਲ ਗਈ ਜਭੋਗ ਪੌੜੀ ਤੂੰ ਕੰਮ ਦਿਆਲ ਬੇਅੰਤ ਤੇਰੀ ਕੀਮਤ ਕਹਿ ਕੌਣ ਤੁਦ ਸਿਰ ਸਾਹਿਬ ਸੰਸਾਰ ਤੂੰ ਨਾਇਕ ਸਕਲ ਭਾਉਣ ਤੇਰੀ ਕੁਦਰਤ ਕੋਈ ਨਾ ਜਾਣੇ ਮੇਰੇ ਠਾਕੁਰ ਸਕਲ ਰਾਉਣ ਤਦ ਆਪਣ ਕੋਈ ਨਾ ਸਕਿਆ ਤੂੰ ਵਿਨਾਸੀ ਜਾਗ ਉਦਰਨ ਤਦ ਥਾਪੇ ਚਾਰੇ ਯੁਗ ਤੂੰ ਕਰਦਾ ਸਕਲ ਧਾਰਨ ਤਦ ਆਪਣ ਜਾਣਾ ਕੀ ਆ ਤੂੰ ਦਲੇਪ ਨਾ ਲੱਗਿਆ ਤ੍ਰੈਣ ਜਿਸ ਹੋਵੇ ਆਪ ਦਿਆਲ ਤੇ ਸਲਾਹ ਵਹਿ ਸਤਿਗੁਰ ਚਰਨ ਤੂੰ ਹੋਰ ਬਿਆੰਤ ਉਪਾਏ ਨਾ ਲੱਭੀ ਅਵਿਨਾਸੀ ਸਿਸ਼ਟ ਕਰਨ ਰੱਖਣੇ ਮਲਾ ਪੰਜਵਾਂ ਜੇ ਤੂੰ ਵਤੈ ਅੰਗਣੇ ਆਪ ਧਰਤੀ ਸੁਭਾਵੀ ਹੋਈ ਕਿਸੇ ਕੰਧੇ ਬਾਹਰ ਹੀ ਮੈਂਡੀ ਬਾਤ ਨਾ ਪੁੱਛੇ ਕੋਈ ਮਲਾ ਪੰਜਵਾਬੇ ਢੋਲ ਸੁਹਾਵਣੇ ਸਾਹ ਬੈਠਾ ਅੰਗਣ ਮਲ ਤਹੀ ਨਾ ਮੰਜੇ ਵਿਰਥੜਾ ਜੋ ਕਰਿਆ ਵੇ ਚੱਲ ਮਲਾ ਪੰਜਵਾਂ ਸੇ ਸੁਭਾਵ ਵਿਸ਼ਾਈ ਕੰਤ ਕੂਕੀਆਂ ਆਪ ਸਿਗਾਰ ਹੋਈ ਤੀ ਮੰਜ ਨਾ ਸਮ ਮਾ ਵਈ ਜੇ ਗਲ ਪੈਹਾਰ ਤਹਿਰਾ ਹਾਰ ਪੌੜੀ ਤੂੰ ਪਰ ਬ੍ਰਹਮ ਪਰਮੇਸ਼ਰ ਜੋ ਨਾ ਆਵੇ ਤੂੰ ਕੁਮੀ ਸਾਜੇ ਸ੍ਰਿਸ਼ਟ ਸਾਜ ਸਮਾਵਈ ਤੇਰਾ ਰੂਪ ਨਜਾਈ ਲਖੇ ਆ ਕਿਉਂ ਤੁਰੇ ਸੰਧਿਆ ਆਵੇ ਤੂੰ ਸਮੇਂ ਵਰਤੈ ਆਪ ਕੁਦਰ ਦਿਖਾਵੀ ਤੇਰੀ ਭਗਤ ਬਰੇ ਭੰਡਾਰ ਤੁੜਨਾ ਆਵੀ ਨਿਰਤਨ ਜਵੇਰ ਲਾਲ ਕਿਵ ਨਾ ਪਾਵੀ ਜਿਸ ਵੇ ਹੋਵੇ ਆਪ ਦਿਆਲ ਤੇ ਸਤਿਗੁਰੂ ਸੇਵਾ ਲਾਵਈ

ਮਲ ਭਜੋ ਨਾਨਕ ਬੈਠਾ ਪੱਖੇ ਵਾਹ ਲੰਮੇ ਸੇਵੈ ਦਰ ਖੜਾ ਪ੍ਰਿਯ ਤੂੰ ਜਾਣ ਮੈਂ ਜੈਸਾ ਸੋਈ ਸਾਈ ਮਹੋ ਖੜਾ। ਮਲਾ ਪੰਜਵਾਂ ਕਿਆ ਗੱਲੋਂ ਪੂਛ ਪਰ ਵੇਲ ਨਾ ਜੋ ਹੈ ਕੰਤ ਤੂੰ ਨਾਨਕ ਫੁੱਲਾਂ ਸੰਦੀ ਵਾੜ ਖੜਿਆ ਹਬ ਸੰਸਾਰ ਜਿਉ ਪੌੜੀ ਸੋਲ ਸਿਆਣ ਸਰੂਪ ਤੂੰ ਸਭ ਮੈਂ ਪ੍ਰਤੰਤਾ ਤੂੰ ਆਪੇ ਡਾਕੋ ਸੇਵਕੂ ਆਪੇ ਪੂਜੰਤਾ ਦਾਨਾ ਬਿਨਾ ਆਪ ਤੂੰ ਆਪੇ ਸਤਵੰਤਾ ਜਤੀ ਸਤੀ ਪ੍ਰਭ ਨਿਰਮਲਾ ਮੇਰੇ ਪ੍ਰਭ ਹਰ ਭਗਵੰਤਾ ਸਭ ਬਾਰ ਸਭ ਬ੍ਰਹਮ ਪਸਾਰ ਪਸਾਰਿਓ ਆਪੇ ਖਲੰਤਾ ਆਵਾਗਮਨ ਰਚਾਇਓ ਕਰ ਚੋਜ ਦੇਖੰਤਾ ਤਿਸ ਬਹੁੜ ਗਰਮ ਨਾ ਪਾਵੇ ਜਿਸ ਦੇਖੈ ਹਰ ਗੁਰਮੰਤਾ ਜਿਉਂ ਆਪ ਜਲਾਵੇ ਤੈਨੂੰ ਚੱਲ ਦੇ ਕਿਸ ਵਸਣਾ ਜਨਤਾ ਡਖਣੇ ਮਾਲਾ ਪੰਜਵਾਂ।

ਸਲਵੇ ਨਾਨਕਤ ਸੜੀ ਮੰਜਨੈਣੂ ਬਿਆ ਢਲ ਪੱਬਣ ਜਿਉਂ ਜੁੰਮਿਓ ਮਹਿਲਾ ਪੰਜਵਾਂ ਪੂਰੇ ਪੂਰੇ ਰੂੜੇ ਸੇਵਨ ਦੇ ਲਾਕ ਮੁਦਕ ਪਾਈ ਚਰਾਣੀ ਆ ਫਿਰ ਕੱਢੂ ਆਵੈ ਰੁੱਤ ਪੌੜੀ ਤੂੰ ਦੁਰੂਪ ਨਾ ਰੇਖਿਆ ਜਾ ਤੂੰ ਬਿਨਾ ਬਾਰਾਂ ਤੂੰ ਏ ਮਾਨਸ ਜਣ ਦੂਰ ਤੂੰ ਵਰਤ ਜਾਰਾ ਤੂੰ ਸਮੇਂ ਵਰਤ ਤੂੰ ਸਮ ਘੱਟ ਭੋਗੈ ਆਪ ਤੂੰ ਲੇਵ ਨਾ ਲਾਰਾ ਤੂੰ ਪੁਰਖ ਨਦੀ ਨੰਦ ਤੋਂ ਸਭ ਜੋ ਸਮਾਰਾ ਤੂੰ ਸਮ ਦੇਵਾ ਮੈਂ ਦੇਵ ਵਿਦਾਤੇ ਨਾਲ ਹਰਾ ਕਿਆ ਰੱਤ ਜੇਵਾ ਇੱਕ ਅਵਿਨਾਸੀ ਆਪ ਪਰਾ ਜਿਸ ਮੇਲਾ ਸੂਰ ਆਪ ਤਿਸ ਕਹਿ ਸਭ ਕੁਲ ਦਰਾ ਸੇਵ ਸਭ ਕਰ ਸੇਵ ਦਰ ਨਾਨਕ ਜਨ ਤੇਰਾ ਡਖਣੇ ਮਾਲਾ ਪੰਜਵਾਂ ਗਹਡੜਾ ਤ੍ਰਿਣ ਛਾਇਆ ਗਾਫਲ ਜਲਿਓ ਭਾਏ ਜਿਨ੍ਹਾਂ ਭਾਗ ਮਦਾੜੇ ਤਿੰਨ ਉਸਤਾਦ ਬਨਾਏ ਮਾਲਾ ਪੰਜਵਾਂ ਨਾਨਕ ਬੀਠਾ ਪੱਕਾ ਸੱਚ ਜਾ ਤਰਿਆਣ ਮੌਜੂਦ ਮਾਜੂ ਸਰੂ ਆਪਣੇ ਬੈਠਾ ਝਾਕ ਦਰੂਦ ਮਾਲਾ ਪੰਜਵਾਂ ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਲੇ ਮਾਜਨੀ ਗੁਰੂ ਬਣਾਏ ਰਾਜ ਰਸੇ ਖਾਏ ਪੌੜੀ ਤੁਧ ਜਗ ਮੈਂ ਕਿਰ ਰਚਾਇਆ ਵਿੱਚ ਹੋਵੇਂ ਪਾਈ ਆ ਏਕ ਮੰਦਰ ਪੰਚੋਰ ਹੈ ਨਿਤ ਕਿਰਪਰਾਈ ਆ ਦਾਸ ਨਾਰੀ ਇੱਕ ਪੁਰਖ ਕਰ ਦੱਸੈ ਸਾਵਦ ਲੁਭਾਈਆ ਇਹ ਮਾਇਆ ਮੋਹਣੀ ਮੋਈ ਆ ਨਿਤ ਫਿਰੇ ਭਰਮਾਈ ਆ ਠਦੋ ਏ ਕੀਤੇ ਉਹਨੂੰ ਸਿਵ ਸਖਤ ਵਰਤਾਈ ਆ ਸਿਵ ਅੱਗੇ ਸਖਤੀ ਹਾਰਿਆ ਏ ਵਿਆਰ ਭਾਈਆ ਇੱਕ ਵਿੱਚੋਂ ਹੀ ਦੁੱਧ ਰੱਖਿਆ ਜੋ ਸਤਸੰਗ ਮਿਲਾਈ ਆ ਜਲ ਵਿੱਚੋਂ ਬਿੰਦ ਉਠਾਲਿਆ ਜਲ ਮੈਂ ਸਮਾਈ ਆ ਡਖਣੇ ਮਾਲਾ ਪੰਜਵਾਂ ਗਾਂ ਕੁਤਰੰਗ ਪਿੱਛਿਆ ਫੇਰ ਬਹੁ ਨਾ ਮੁੱਡੜਹਾ ਨਾਨਕ ਸਜ ਇਵੇ ਹਾ ਵਾਰ ਬਹੁ ਨਾ ਹੋਈ ਜਨਮੜਾ ਵਾਲਾ ਪੰਜਵਾਂ ਸਜਨ ਮਿੰਡ ਚ ਆਈਆ ਹਬ ਕਹੀ ਕਾ ਮਿੱਤ ਹਬੇ ਜਨ ਆਪਣਾ ਕਹੀ ਨਠਾਏ ਚਿੱਤ ਮਾਲਾ ਪੰਜਵਾਂ ਗੁਜੜਾ ਲਦਮਦਾਲ ਮੱਥੇ ਹੀ ਪ੍ਰਗਟ ਉੱਥਿਆ ਸੋਈ ਸੋਦਾਨ ਜਿੱਥੇ ਪ੍ਰੀਏ ਨਾਨਕ ਜੀ ਤੂੰ ਉੱਠਿਆ ਪੌੜੀ ਜਾ ਤੂੰ ਮੇਰੇ ਵੱਲ ਥੱਕਿਆ ਮਛੰਦਾ ਤੂੰ ਸਭ ਕੁਛ ਮੈਨੂੰ ਸੌਂਪਿਆ ਤੇਰਾ ਬੰਦਾ ਲਖਮੀ ਤੋੜਨਾ ਵੇਖਾਏ ਕਰਜਨੰਦਾ ਲਖ ਚੁਰਾਸੀ ਮੇਦ ਨੀ ਸਭ ਸੇਵ ਕਰਿੰਦਾ ਨੇ ਵੈਰੀ ਮਿੱਤਰ ਸਭ ਕੀਤਾ ਨੇ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਯਾਰ ਬਖਿੰਦਾ ਨੰਦ ਪਿਆਸੇ ਕੁਪਾਇ ਮਿਲ ਗੁਰੂ ਗੋਬਿੰਦਾ ਸਭ ਬੇਕਾ ਸਵਾਰੇ ਭਵੰਦਾ ਡਖਣੇ ਮਾਲਾ ਪੰਜਵਾਂ ਦੇਖਣ ਕੋ ਮੁਸਤਾਕ ਮੂੰਹ ਕਜੇ ਹੱਥ ਉਹ ਧਣੀ ਫਿਰਦਾ ਕਿਤੇ ਹੱਲ ਜਾਂ ਡਿੱਠਮ ਤਾਂ ਮੰਤਰ ਆਪਿਆ ਮਾਲਾ ਪੰਜਵਾਂ ਦੁਖੀਆ ਦਰਦ ਘਣੇ ਵੇਦਨ ਜਾਣੇ ਤੂੰ ਧਣੀ ਜਾਣਾ ਤੱਕ ਭਵੇ ਪੀੜੀ ਡਿਖੰਦੋ ਤਾਂ ਜੀਵ ਸਾਂ ਮਾਲਾ ਪੰਜਵਾਂ ਡੈਂਦੀ ਜਾਏ ਕੁਰਾਹ ਵਾਹਣ ਵਹਿੰਦੇ ਮੈਂ ਡਿੱਠਿਆ ਸਹੀ ਰਹੇ ਮਾਣ ਜਿਨ ਸਤਿਗੁਰੂ ਭੇਟਿਆ ਪੌੜੀ ਜਿਸ ਜਨ ਤੇਰੀ ਭੁੱਖ ਹੈ ਤਿਸ ਦੁੱਖ ਨੇ ਵਿਆਹ ਪੈ ਜਿਸ ਜਨ ਗੁਰਮੁਖ ਪੂਜਿਆ ਸੋ ਚੌਂ ਕੁੰਡੀ ਜਾਪੈ ਜੋ ਨਰ ਉਸ ਕੀ ਸਰਨੀ ਪਰੈ ਤੁਸੀਂ ਕਬ ਹੈ ਪਾ ਕੰਮ ਬਹਿ ਪਾਪੈ ਜਨਮ ਜਨਮ ਕੀ ਮਲ ਉਤਰੈ ਗੁਰ ਧੂੜੀ ਨਾ ਪੈ ਜਿਨਾ ਹਰਭਾਣਾ ਮੰਨਿਆ ਤੇ ਸੋ ਨਾ ਸੰਤਾਪੈ ਹਰ ਜੀਓ ਤੂੰ ਸਭਨਾ ਕਮਿਤ ਹੈ ਸਭ ਜਣੇ ਆਪੇ ਐਸਾ ਸੋਭਾ ਜਨੇ ਕੀ ਜੇ ਬੜਾ ਪ੍ਰਤਾਪੈ ਸਭ ਅੰਤਰ ਜਨ ਵਰਤਾਇਆ ਹਰ ਜਨ ਤੇ ਜਾਪੈ ਡਖਣੇ ਮਾਲਾ ਪੰਜਵਾਂ ਜਿਨ੍ਹਾਂ ਪਿੱਛੇ ਹੋ ਗਈ ਸੇ ਮੈਂ ਪਿੱਛੇ ਪੀਰ ਵਿਆਸ ਜਿੰਨਾ ਕੀ ਮੈਂ ਆਸੜੀ ਦਿੰਦਾ ਮਹਿ ਜੀ ਆਸ ਮਾਲਾ ਪੰਜਵਾਂ ਗਿਲੀ ਗਿਲੀ ਰੋੜੀ ਪਾਉਂਦੀ ਭਾਪਾ ਆਏ ਜੋ ਬੈਠ ਸੇ ਪਾਤੇ ਆ ਉਬਰੇ ਭਾਵਦਾਏ ਮਾਲਾ ਪੰਜਵਾਂ ਡਿੱਠਾ ਮਜਾਏ ਖਾਲੀ ਕੋਈ ਨਾ ਜਾਣੀ ਹੈ ਤੈਂ ਸਖੀ ਭਾਗ ਮਤਾਏ ਜਿਨੀ ਮੇਰਾ ਸਜਣਾ ਵਿਆਹ ਪੌੜੀ ਹੋਂ ਢਾਡੀ ਆ ਦਰ ਗੁਣਗਾਉਂਦਾ ਜੇ ਹਰ ਪ੍ਰਭਾਵੈ ਪ੍ਰਭ ਮੇਰਾ ਤਿਰਥਾਵਰੀ ਹੋਰ ਆਵੇ ਜਾਵੈ ਸੋ ਮੰਗਾ ਦਨ ਗੁਸਾਈਆਂ ਜਿਤ ਭੁਖਲਾ ਜਾਵੈ ਉਹ ਪ੍ਰਭ ਜੀ ਉਹ ਦੇਵ ਦਰਸ਼ਨ ਆਪਣਾ ਜੇ ਢਾਡੀ ਤਰਪਦਾਵੈ ਦਾਸੁਣੀ ਦਾ ਤਾਰ ਪ੍ਰਭ ਢਾਡੀ ਕੋ ਮੈਲ ਬੁਲਾਵੈ ਪ੍ਰਭ ਦੇਖਦੇ ਆ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਜਿਤਨਾ ਆਵੈ ਸਭੇਸ਼ਾ ਪੂਰੀਆਂ ਲਗ ਪਾਵ ਕਹਿ ਪਾਵੈ ਹੁਣ ਨਿਰਗੁਣ ਢਾਡੀ ਬਖਸ਼ਿਣ ਪ੍ਰਭ ਪੁਰਖ ਬੇਦਾਵੈ ਡਖਣੇ ਮਾਲਾ ਪੰਜਵਾਂ ਜਾਂ ਛੁੱਟਿਆ ਤਨ ਖਾਕ ਤੂੰ

ਹੁਟੈ ਮਲ ਪੰਜਵਾਂ ਠੱਗਾ ਨੀ ਮਤੋ ਮਿੱਤਰੋੜ ਜਾਣ ਗੰਧਰਬਾ ਨਗਰੀ ਸੁਖੀ ਮਟੋ ਡੂਏ ਪਾਂਦਾ ਇਹ ਪੰਧਾਣੂ ਘਰ ਘਣੇ ਪੌੜੀ ਅਕਲ ਕਲਾ ਨੇ ਪਾਈ ਹੈ ਪ੍ਰਭਾ ਅਲਖ ਅਲੇਖੰ ਖੜ ਦਰਸ਼ਨ ਭਰਮਦੇ ਫਿਰ ਨਾਇ ਮਿਲੀ ਭੇਖ ਵਰਤੈ ਕਰ ਚੰਦਰਾਇਣ ਸਿੱਖ ਨਾ ਲੇਖੰ ਵੇਦ ਪੜੈ ਸੰਪੂਰਨ ਤਤਸਾਨ ਭੇਖ ਤਿਲਕ ਡੈ ਇਸ਼ਨਾਨ ਕਰ ਅੰਤਰ ਕਲੇਖ ਏਕੀ ਪ੍ਰਭ ਨਾ ਭਾਲ ਲਈ ਬਿਨ ਸੱਚੀ ਸਿੱਖ ਭੁਲਾ ਮਾਰਗ ਸੋ ਭਾਵੈ ਜਿਸ ਤੁਰ ਮਸਤਕ ਲੇਖ ਤਨੀ ਨਾ ਜਨਮ ਸਵਾਰਿਆ ਜਿਨ ਆਪਣਾ ਜਿਨ ਗੁਰ ਅੱਖੀ ਦੇਖ ਮਹਲਾ ਪੰਜਵਾਂ ਸੋ ਨਿਵਾ ਹੋ ਗੱਡ ਜੋ ਚਲੋ ਨਾ ਧੀਐ ਕਾਰ ਕੁੜਾ ਵੀ ਛੱਡ ਸੰਮਾਲ ਸੱਚ ਧਣੀ ਮਾਲਾ ਪੰਜਵਾਂ ਆਪ ਸੁਮਾਣੀ ਜੋਤ ਜੂੰ ਜਲ ਕਠੋ ਚੰਦਰਮਾ ਪ੍ਰਗਟੀ ਤੀਨ ਆਪ ਨਾਨਕ ਮਸਤਕ ਲੇਖੇ ਆ ਮਾਲਾ ਪੰਜਵਾਂ ਮੁਖ ਸੁਭਾਵੇ ਨਾਮ ਚੌਵਾਟ ਪੈਰ ਗੁਣ ਗਾਓ ਨਾਨਕ ਦਰਗੇ ਮੰਨੀ ਐ ਮਿਲਿੰਦ ਸਮੇਂ ਥਾਉ ਮਲ ਪੰਜਵਾਂ ਵਾਰ ਵੇਖਣ ਪਾਈ ਹੈ ਪ੍ਰਭੰਤਰ ਜਾਮੀ ਇੱਕ ਸਾਰ ਜੀਉ ਬਾਰ ਈਸਾ ਫਿਰੇ ਨੇ ਕਾਮੀ ਮਨ ਰਤਾ ਕੁਟੰਬ ਸਿਉਣ ਦੇ ਗਰਬ ਫਿਰ ਆਮੀ ਫਿਰੈ ਘੁਮਾਨੀ ਜਗ ਮੈਂ ਕਿਆ ਕਰਬੈ ਦਾਮੀ ਚੱਲਦਾ ਨਾਲ ਚਲੀ ਖਿੰਨ ਜਾਏ ਬਿਲਾਮੀ ਵਿਚਰ ਦੇ ਫਿਰੇ ਸੰਸਾਰ ਮੈਂ ਹਰਜੀ ਓ ਕਾਮੀ ਕਰਮ ਖੁਲਾ ਗੁਰਪਾਇਆ ਹਰ ਮਿਲਿਆ ਸੁਆਮੀ ਜੋ ਜਨ ਕਿਆ ਸੇਵਕੋ ਆਰ ਤਿਸ ਕੀ ਕਾਮੀ ਰੱਖਣੇ ਮਲਾ ਪੰਜਵਾਂ ਮੁਖ ਲਾਏ ਹਬ ਮਨ ਪਛੰਦੋ ਕੋਏ ਨਾਨਕ ਦਿਨਾ ਖਾਕ ਜਿਨ ਜਗੀਨੀ ਇੱਕ ਸਿਉ ਮਾਲਾ ਪੰਜਵਾਂ ਜਨਮ ਸੰਦੋ ਮੰਜ ਪਛਾਣੂ ਕੋਏ ਕੜੋ ਤੈ ਤਨ ਪੜਦਨਾ ਏ ਨਾਨਕ ਜੈ ਗੁਰ ਭੇਟਿਆ ਮਾਲਾ ਪੰਜਵਾਂ ਮਤੜੀ ਕੰਡਾ ਕੋਵਤ ਹੋ ਅੰਦੋ ਪੀ ਵਸਾਂ ਮੂੰਹ ਤਨ ਪ੍ਰੇਮ ਥਾ ਪਸਣ ਕੂ ਸਚ ਧਣੀ ਪੌੜੀ ਨਿਰਭੁ ਨਾਮ ਵਿਸਾਰਿਆ ਨਾਲ ਮਾਇਆ ਰੱਚਾ ਵਜਾਏ ਭਵਾਈ ਹੈ ਬੋਜਨੀ ਨੱਚਾ ਬਚਨ ਕਰੇ ਸੋ ਖਿਸਜਾਏ ਬੋਲੇ ਨਾ ਬੋਲੇ ਸਭ ਕੱਚਾ ਅੰਦਰੋਂ ਥੋਤਾ ਕੁੜਿਆ ਹਰ ਕੁੜੀ ਸਭ ਕੱਚਾ ਵੈਰ ਕਰੇ ਵਿੰਦਰ ਵੈਰ ਨਾਲ ਝੂਠਾ ਲਾਲ ਝਾ ਮਾਰਿਆ ਸੱਚੇ ਪਾਤਸ਼ਾਹ ਵੇਖ ਤੁਰਕਰ ਮੱਚਾ ਜਮਦੂਤੀ ਆ ਹੇ ਆ ਦੁੱਖ ਹੀ ਮੈਂ ਪੱਚਾ ਹੂ ਹੱਥ ਪਾ ਉਸ ਧਰਮ ਕਾ ਨਾਨਕ ਦਰ ਸੱਚਾ ਰੱਖਣੇ ਮਾਲਾ ਪੰਜਵਾਂ ਪ੍ਰਭਾਤੇ ਪ੍ਰਭ ਨਾਮ ਜਪ ਗੁਰ ਕਹਿ ਚਰਨ ਧਿਆਏ ਜਨਮ ਮਰਨ ਮਲ ਉਤਰੈ ਸੱਚੇ ਗੁਣ ਗਾਏ ਮਾਲਾ ਪੰਜਵਾਂ ਦੇ ਅੰਧਾਰੀ ਅੰਧ ਸੁਨੀ ਨਾਮੇ ਹੁਣਿਆ ਨਾਨਕ ਸਭ ਜਨਮ ਹੈ ਜੈ ਘੱਟ ਉੱਠਾ ਸੱਚ ਧਣੀ ਮਾਲਾ ਪੰਜਵਾਂ ਰੋਇਣ ਲੋਈ ਡਿੱਠ ਪਿਆਸ ਨਾ ਬੂਝਿਆ ਮੂੰਹ ਕਣੀ ਨਾਨ ਸੇ ਅੱਖੜੀਆਂ ਬਿਆਨ ਜਿਨੀ ਦਿਸੰਦੋ ਮਾਪਰੀ ਪੌੜੀ ਜਿਨ ਜਨ ਗੁਰਮੁਖ ਸੇਵਿਆ ਦਿਨ ਸਭ ਸੁਖ ਪਾਈ ਉਹ ਆਪਣੇ ਕੁਟੰਬ ਸਿਉਂ ਸਭ ਛੁੱਤਰ ਆਈ ਹੁਣ ਹਰ ਨਾਮਾ ਤਾਂ ਸੱਚਿਆ ਸਭ ਦੇਖ ਬੁਝਾਈ ਉਹਨੇ ਛੱਡੇ ਲਾਲ ਜਨੀ ਗਏ ਅੰਤਰਲੇ ਬੁਲਾਈ ਉਹ ਸਦਾ ਸਦਾ ਘਰ ਆਨੰਦ ਹੈ ਹਰ ਸਖਾ ਸਿਖਾਈ ਹੁਣ ਵੈਰੀ ਮਿੱਤਰ ਸਭ ਕੀਤੇ ਹਾਂ ਸਭ ਨਾਲ ਸੁਭਾਈ ਉਹ ਅਲ ਜਗ ਮੈਂ ਗੁਰ ਗਿਆਨ ਜਪਾਈ ਦੂਰ ਭਲੇਖਿਆ ਪਾਇਆ ਸੰਘ ਸਿਉਂ ਬਣੀ ਆਈ ਰੱਖਣੀ ਮਾਲਾ ਪੰਜਵਾਂ ਸੱਸ ਵੀ ਗਾੜੀ ਆ ਕੂੜੇ ਕੂੜੇ ਸੋਏ ਨਾਨਕ ਵਿੱਚ ਲੈ ਜਾਣੀ ਆ ਸੱਚ ਪੱਲੇ ਹੋਏ ਮਾਲਾ ਪੰਜਵਾਂ ਸੱਜਣ ਮੁੱਖ ਨੂੰ ਬੋਠੇ ਪੈਰ ਨੇ ਹਾਲ ਸਾਂ ਸੁਤੜੀ

ਬਿਨਾਸੀ ਬਾਸ਼ਾ ਜਮਰਾਵ ਖਾਨ ਟਟੇਰੀ ਤਿਆਸੀ ਰੰਗ ਤੁਰੰਗ ਰੰਗ ਤੁੰਗ ਗਰੀਬ ਮਸਤਕ ਸਭ ਲੋਕ ਸਿਧਾਸੀ ਗਜ ਦੇਖ ਮਸਾਇਕਾ ਸਭ ਉਠਸ ਜਾਸੀ ਪੀਰ ਪੈਕੰਬਰ ਔਲੀਏ ਕੋਤੇ ਨਰਾਸੀ ਰੋਜਾ ਬਾਗ ਨਿਵਾ ਜਗਤੇਵ ਮਿਣ ਪੂਜੇ ਸਭ ਜਾਸੀ ਰਕਸ਼ ਰਾਸੀ ਮਿਹਨੀ ਸਭ ਆਵਾ ਜਾਸੀ ਨੇ ਜਲ ਸੱਚ ਖੁਦਾਏ ਏ ਖੁਦਾਏ ਬੰਦਾ ਬਿਨਾਸੀ ਰੱਖਣੇ ਵਾਲਾ ਪੰਜਵਾਂ ਡਿਠੀਆ ਬਟੰਡੋਲ ਇੱਕ ਸਬਾਇਨ ਕੋਏ ਆਉ ਸਜਨ ਤੋਂ ਮੁੱਖ ਲੱਗ ਮੇਰਾ ਮਨ ਤਨ ਠੰਡਾ ਹੋਏ ਮਾਲਾ ਪੰਜਵਾਂ ਆਸਕਾ ਸਭਾ ਰਹਿ ਮੂੰਹ ਮਨ ਵੱਡੀ ਆਸ ਅੰਦਰ ਸਾ ਇੱਕ ਤੂੰ ਹੋਂ ਬਲ ਬਲ ਬਲ ਗਈ ਆਸ ਮਾਲਾ ਪੰਜਵਾਂ ਵਿਸ਼

ਛੋੜਦੇ ਤੇ ਸੀ ਦੇਵਤਾ ਸੁਣਿੰਦਰ ਜਾਸੀ ਸਿਮਰ ਸ਼ਾਸਤਰ ਵੇਦ ਚਾਰ ਖੜ ਦਰਸ ਮਾਸੀ ਪਤੀ ਪੰਡਿਤ ਗੀਤ ਕਵਿਤ ਕਵਿਤੇ ਵੀ ਜਾਸੀ ਜਤੀ ਸਤੀ ਸੰਨਿਆਸੀ ਅਸਭ ਕਾਲੇ ਵਾਸੀ ਮੈਂ ਜੋਗੀ ਦਿਗੰਬਰਾ ਜਾਣੈ ਜਮੈ ਜਮੈ ਸੁਣ ਜਾਸੀ ਜੋਤੀ ਸਿਰਸ ਵਿਨਾਸੀ ਥਿਰ ਪਰ ਬ੍ਰਹਮ ਪਰਮੇਸ਼ਰ ਸੇਵਕ ਥਿਰ ਹੋਸੀ ਸਲੋਕ ਡੱਖਣੇ ਮਾਲਾ ਪੰਜਵਾਂ ਸਹਿ ਨੰਗੈ ਨੈ ਨੰਗ ਭੁੱਖੇ ਲਖ ਨਾ ਭੁੱਖ ਨਾ ਭੁੱਖਿਆ ਡੁੱਕੇ ਕੋਣ ਨਾ ਡੁੱਕ ਨਾਨਕ ਪ੍ਰੀਪ ਖੰਦੋ ਸੱਚ ਦਿਸ਼ਟ ਮਾਲਾ ਪੰਜਵਾਂ ਸੁਖ ਸਮੂਹਾ ਭੋਗ ਭੂਮ ਸਬਾਈ ਕੋ ਧਣੀ ਨਾਨਕ ਬਰੋਗ ਮ੍ਰਿਤਕ ਨਾ ਮਿਹੂਣਿਆ ਮਾਲਾ ਪੰਜਵਾਂ ਇੱਕ ਸੂਕੂ ਤਾਂ ਆਪ ਛਾਣੂ ਪੀ ਇੱਕ ਕਰ ਨਾਨਕ ਅਸੜੀ ਨਿਵਾ ਮਨਮੁਖ ਮਾਨੁਖ ਪਰਥਾਈ ਲਜੀਮ ਦੋ ਪੌੜੀਆਂ ਚਲੇ ਨਰਾਇਣ ਹਰ ਕਮ ਕਰਦਾ ਨਿਚਲ ਨਾਮ ਨਿਧਾਨ ਆਇਆ ਜਿਸ ਸਿਮਤਾਰ ਲਾਦਾ ਨਿਚਲ ਕੀਰਤਨ ਗੁਣ ਗੋਬਿੰਦ ਗੁਰਮ ਕਗਵਾਦਾ ਸੱਚ ਧਰਮ ਤਪ ਨਿਚਲੋ ਦਿਨ ਰਹਿਣ ਅਰਾਧਾ ਦਿਆ ਧਰਮ ਤਪ ਨਿਚਲੋ ਜਿਸ ਕਰਮ ਨਿਖਾਦਾ ਨਿਚਲ ਮਸਤਕ ਲੇਖ ਲਿਖਿਆ ਸੁਟਲੇ ਨਾ ਟਲਾਦਾ ਨਿਚਲ ਸੰਗਤ ਸਾਧ ਜਨ ਬਚਨ ਨਿਚਲ ਗੁਰ ਸਾਧਾ ਜਨ ਗੁਰੂ ਲਿਖਿਆ ਤੈਨੂੰ ਸਦਾ

ਦਾ ਇਰਾਦਾ ਸਾਡੇ ਸਲੋਕ ਰੱਖਣ ਵਾਲਾ ਪੰਜਵਾਂ ਜੋੜ ਬੰਦੋ ਆਪਸੋ ਤਰ ਰਾਏ ਖਿੰਨ ਖੇ ਤਾਰੇਂਦੜ ਉਹ ਪਿਤਾ ਨਾਨਕ ਪਿਰ ਸਿਓ ਨਰੱਤੇ ਆ ਮਾਲਾ ਪੰਜਵਾਂ ਜਿੱਥੇ ਕੋਈ ਨਕ ਤਨ ਨਾ ਉਸਨ ਦੋਵਾਂ ਪ੍ਰੀ ਮੂੰਹ ਜਲਾਓ ਤਤ ਨਾਨਕ ਪ੍ਰੀ ਪਸੰਦੋ ਹਰ ਥੀ ਉਸ ਮਾਲਾ ਪੰਜਵਾਂ ਮੇਰੀ ਮੇਰੀ ਕਿਆ ਕਰਿਆ ਪੁੱਤਰ ਕਦ ਸੁਨੇਹ ਨਾਨਕ ਨਾਮ ਵਿਹੂਣਿਆ ਨਿਮਾਣੀ ਅੰਧੀ ਦੇਹ ਪੌੜੀ ਨੈਣੀ ਦੇਖੋ ਗੁਰਦਰਸ਼ਨੋ ਗੁਰਚਰਨੀ ਮੱਥਾ ਪੈਰੀ ਮਾਰਗ ਚੱਲ ਦਾ ਪੱਖਾ ਫੇਰੀ ਹੱਥਾਂ ਅਕਾਲ ਮੁਰਦੇ ਧਿਆਨ ਦਾ ਦਿਨ ਰਹਿਣ ਜਪੰਥਾ ਮੈਂ ਸ਼ਬਦ ਹੋਇਆ ਸਗਲ ਪਾਇਣੋ ਪ੍ਰਵਾਸੇ ਗੁਰ ਸਮਰੱਥਾ ਗੁਰਬਖਸ਼ਿਆ ਨਾਮ ਨਿਧਾਨ ਸਭ ਦੁੱਖ ਲੱਥਾ ਭੋਗੋ ਪੁੰਜੋ ਭਾਈ ਹੋ ਪਲੈ ਨਾਮ ਗੱਥਾ ਨਾਮ ਦਾਨ ਇਸ਼ਨਾਨ ਦ੍ਰਿੜ ਸਭ ਸਦਾ ਕਰੋ ਗੁਰ ਕਥਾ ਸਹਿਜ ਭਇਆ ਪ੍ਰਭਾਏ ਆ ਜੰਕਾ ਭੁਲਥਾ ਸਲੋਕ ਰੱਖਣੇ ਮਾਲਾ ਪੰਜਵਾਂ ਲੱਗੜੀਆਂ ਪ੍ਰਿਅੰਨ ਪਿਖੰਦਿਆ ਨਾ ਤਿੱਪੀਆ ਅਬ ਮਾਜ ਸੋ ਧਣੀ ਮਹਿਰਾ ਠਕੋਏ ਮਾਲਾ ਪੰਜਵਾਂ ਕੱਥੜੀਆਂ ਸੰਤਾ ਤੇ ਸੁਖਾਉਂ ਪੰਥੀਆਂ ਨਾਨਕ ਲੱਦੜੀਆਂ ਦਨਾਜ ਨਾ ਭਾਗ ਮਥਾੜੇ ਮਾਲਾ ਪੰਜਵਾਂ ਡੂਗਰ ਜਲ ਤਲਾ ਭੂਮ ਬਨਾ ਫਲ ਕੰਦਰਾ ਪਤਾ ਨਾ ਕਹਾ ਸਪੂਨ ਸਾਹਿਬ ਹੱਟ ਹੱਬ ਖਟਾ ਨਾਨਕ ਬਿਖ ਜੀਓ ਇੱਕ ਤੁਧ ਪ੍ਰੋਤੀ ਆ ਪੌੜੀ ਹਰਜੀ ਮਾਤਾ ਹਰਜੀ ਪਿਤਾ ਜੀ ਪਾਲਕ ਹਰਜੀ ਮੇਰੇ ਸਾਰ ਕਰਿਆ ਮਾਰ ਕੇ ਬਾਲਕ ਸਾਰੀ ਦੇਖਦਾ ਨੇ ਕਰ ਦਿਆ ਜਿੱਦਾਂ ਕਲ ਸੇਤੀ ਲਾਇਕ ਮੂੰਹ ਮੰਗਾ ਸੋ ਦੇਵਦਾਰ ਪਿਤਾ ਸੁਖਦਾਇਕ ਗਿਆਨ ਰਾਸ ਨਾਮ ਦੰਨ ਸੌਂਪਿਓ ਨੇ ਸਭ ਦੇ ਲਾਇਕ ਸਾਂਝੀ ਗੁਰੂ ਨਾਲ ਬਹਾਲੀ ਨੂੰ ਸਰਬ ਸੁਖ ਪਾਇਕ ਮੈਂ ਨਾਲੋਂ ਕਹਿੰਦਾ ਵਿਛੜਿਆ ਹਰ ਪਿਤਾ ਸਭਨਾਂ ਗੱਲਾਂ ਲਾਇਕ ਸਲੋਕ ਰੱਖਣੇ ਮਾਲਾ ਪੰਜਵਾਂ ਨਾਨਕ ਕਚੜਿਆ ਸਤੋਂ ਢੂੰਡ ਸੱਜਣ ਸੰਤ ਪੱਕਿਆ ਉਹ ਜਿਵੇਂ ਦੇ ਵਿਛੜੇ ਹੋਏ ਮੈਂ ਜਾਈ ਛੋੜ ਮਾਲਾ ਪੰਜਵਾਂ ਨਾਨਕ ਬਿਜਲੀਆਂ ਚਮਕਣ ਘੋਰਨ ਘਟਾ ਦਕਾਲੀਆਂ ਵਰਸਨ ਮੇਂ ਕਪਾਰ ਨਾਨਕ ਸੰਗਮ ਪ੍ਰੀ ਸੁਹਾਂਦੀਆਂ ਮਾਲਾ ਪੰਜਵਾਂ ਜਲ ਥਲ ਨੀਰ ਭਰੇ ਸੀਤਲ ਪਾਵਣ ਚੋ ਲਾਰ ਦੇ ਸਜੜੀਆਂ ਸੁਹਨ ਹੀਰੇ ਨਾਲ ਜੁੜਨ ਦੀਆਂ ਸੋ ਭਰ ਕੱਪੜ ਭੋਗ ਨਾਨਕ ਪ੍ਰੀ ਵਿਹੂਣ ਤੱਤੀਆਂ ਵਿਹੂਣੀ ਤੱਤੀ ਆ ਪੌੜੀ ਕਾਰਨ ਕਰਤਾ ਜੋ ਕੀ ਆ ਸੋਈ ਹੈ ਕਰਨਾ ਜੇ ਸੋ ਧਾਵੈ ਪ੍ਰਾਣੀਆਂ ਭਾਵੈ ਧੁਰ ਲੈਣਾ ਬਿਨ ਕਰਮਾ ਕਿਸ਼ੂ ਨਾ ਲਵਈ ਜੋ ਫਿਰੈ ਸਭ ਧਰਨਾ ਗੁਰਮਿਲੇ ਪਾਉ ਗੋਬਿੰਦ ਕਾ ਪੈ ਡਰ ਦੂਰ ਕਰਨਾ ਪੈ ਤੇ ਬੈਰਾ ਗੋ ਪੁਜੈਰ ਕੋ ਜਿੱਤ ਫਿਰਨਾ ਖੋਇਤ ਕੋਇ ਸਹਿਜੋ ਉਪਜੇ ਆ ਫਿਰ ਜਨ ਮੰਨਾ ਹਿਆ ਇੱਕ ਮੈਂ ਤਿਹਾਈ ਹੈ ਪਾਇਆ ਸਾਧ ਸਰਨਾ ਬੋਧ ਨਾਨਕ ਦੇਵ ਗੁਰ ਜੇ ਸਾਰ ਚੜਾਈ ਤਿਸ ਪਵਜਲ ਤਰਨਾ ਸਲੋਕ ਮਾਲਾ ਪੰਜਵਾਂ ਪਹਿਲਾਂ ਮਨ ਕਬੂਲ ਅਜੀਵਨ ਕੀ ਛਡਾਸ ਹੋ ਸਭਨਾਂ ਕੀ ਰੇਨਕਾ ਤੋਂ ਆਓ ਮਾਰੇ ਪਾਸ ਮਾਲਾ ਪੰਜਵਾਂ ਮੋਜਵੰਦੀ ਪੇਗ ਜਵੰਦ ਮਰ ਜਾਨ ਜਿਨ੍ਹਾਂ ਮੁਹੱਬਤ ਇੱਕ ਸਿਉਂ ਤੇ ਮਨਸ ਪ੍ਰਧਾਨ ਮਾਲਾ ਪੰਜਵਾਂ ਜਿਸ ਮਨ ਵਸੈ ਪਾਰ ਬ੍ਰਹਮ ਨਿਕਟ ਨਾ ਆਵੈ ਪੀਰ ਭੁੱਖ ਤਿੱਖ ਤਿਸ ਨਵੈ ਪਈ ਜਮ ਨਹੀਂ ਆਵੇ ਨੀਰ ਪੌੜੀ ਕੀਮਤ ਗਿਆਨ ਜਾਏ ਸੱਚ ਸਾ ਡੁੱਲੈ ਸਿਰ ਸਾਧਕ ਗਿਆਨੀਆਂ ਧਿਆਨੀ ਆ ਕੌਣ ਤੁਨ ਤੁਲੈ ਪੰਦਨ ਕਰਨ ਸਮਰੱਥ ਹੈ ਉਪਤ ਸਭ ਪਰ ਲੈ ਕਨ ਕਰਨ ਸਮਰੱਥ ਹੈ ਘੱਟ

ਨਾਨਕ ਗੁਣ ਬੋਲੈ ਰਾਗ ਮਾਰੂ ਬਾਣੀ ਕਬੀਰ ਜੀ ਹੋ ਗਏ ਕਿਉਂ ਕਰ ਸਤਰੂ ਪ੍ਰਸਾਦ ਪੰਡੀਆ ਕਮਣ ਕਮੱਤਾਂ ਮਨ ਲਾ ਕੇ ਬੁੱਢ ਹੋ ਗਏ ਪਰਿਵਾਰ ਸਗਲ ਸਿਉਂ ਰਾਮ ਨਾ ਜਪੋ ਭਾਗੇ ਰਹਾਓ ਵੇਦ ਪੁਰਾਣ ਪੜੇ ਕਿਆ ਕਾ ਵੇਦ ਪੁਰਾਣ ਪੜੇ ਕਾ ਕਿਆ ਗੁਣ ਖਰ ਚੰਦਨ ਜਸ ਭਾਰਾ ਰਾਮ ਨਾਮ ਕੀ ਅਤ ਨਹੀਂ ਜਾਣੀ ਕੈਸੇ ਉਤਰ ਸਪਾਰਾ ਜੀ ਵਦੋ ਸੁਧਰਮ ਕਾਰ ਥਾਪੋ ਧਰਮ ਕਹੋ ਕਤ ਭਾਈ ਆਪਸ ਕੋ ਮਨਵਰ ਕਰ ਥਾਪੋ ਕਹਾਂ ਉਹ ਕਰੋ ਕਹੋ ਕਸਾਈ ਮਨ ਕਹਿੰਦੇ ਆਪ ਨਾ ਬੂਝੈ ਕਹਾਂ ਬੁਝਾਵੋ ਭਾਈ ਮਾਇਆ ਕਾਰਨ ਵਿਦਿਆ ਵੇਚਿਆ ਜਨਮਾ ਬਿਰਥਾ ਜਾਈ ਨਾਰਦ ਬਚਨ ਵਿਆਸ ਕਹਿਤ ਹੈ ਸੁਖ ਹੋ ਪੁਛ ਜਾਈ ਕਹਿ ਕਬੀਰ ਰਾਮੈ ਰਾਮ ਛੁੱਟ ਹੋ ਨਾਹੇ ਤਾਂ ਬੁੱਢੇ ਭਾਈ ਬਨਹਿ ਬਸੈ ਕਿ ਭਾਈ ਐ ਜਾਉ ਲਉ ਮਨਹਿ ਨਾ ਤਜੇ ਵਿਕਾਰ ਜੇਕਰ ਬਨ ਸੰਸਰ ਕੀ ਜਾਦੇ ਪੂਰੇ ਸੰਸਾਰ ਸਾਰ ਸੁਖ ਪਾਈਐ ਰਾਮਾ ਰੰਗ ਰਵੋ ਅਤਮੈ ਰਾਮਾ ਰਹਾਉ।

ਨੂੰ ਅਗਿਆਨ ਜਨ ਜੈ ਪਾਇਆ ਤੇ ਲੋਇਨ ਪ੍ਰਵਾਨ ਕਹਿ ਕਬੀਰ ਅਬਜਾਨੇ ਆ ਗੁਰ ਗਿਆਨ ਦੀ ਸਮਝਾਏ ਅੰਤਰਗਤ ਔਰ ਪੇਟ ਆਪ ਮੇਰਾ ਮਨਕ ਨ ਜਾਏ ਰਿਧ ਸਿੱਧ ਜਾ ਕਹੋ ਫਰੀਤਾਪ ਕਹੂੰ ਸਿਉਂ ਕੀ ਅਕਾਜ ਤੇਰੇ ਕਹਿਣੇ ਕੀ ਗਤ ਕਿਆ ਕਹੂੰ ਮੈਂ ਬੋਲਤੀ ਬਡਲਾਜ ਰਾਮ ਜੇ ਪਾਏ ਰਾਮ ਤੇ ਭਾਵੈ ਧੰਨ ਬਾਰੇ ਬਾਰ ਰਾਹੋ ਝੂਠੇ ਜਾ ਕਡੈਕੇ ਕਨਾ ਦਿਨ ਦੋਏ ਬਦਨ ਕੀ ਆਸ ਰਾਮ ਦੁਖ ਜੇ ਜਨ ਪੀਆ ਤੇ ਬੋਰ ਨ ਪਾਈ ਪਿਆਸ ਗੁਰਪ੍ਰਸਾਦ ਜੇ ਪੂਜਿਆ ਆਸਾ ਤੇ ਭੈਣ ਰਾਸ ਸਾਹਿਬ ਸੱਚ ਨਦਰੀ ਆਇਆ ਜਾਓ ਆਤਮ ਵੈ ਉਦਾਸ ਰਾਮ ਨਾਮ ਰਸ ਜਾ ਕੇ ਆਰ ਨਾਮ ਆਰ ਧਾਰ ਕਹਿ ਕਬੀਰ ਕੰਚਨ ਭੈਆ ਭ੍ਰਮ ਗਿਆ ਸਮੁੰਦਰ ਪਾਰ ਉਦਕ ਸਲਾ ਉਦਕ ਸਮੁੰਦ ਸਲ ਕੀ ਸਾਖ ਨਦੀ ਤਰੰਗ ਸਮਾਵੇਂਗੇ ਸੁਨੇ ਸੁਨ ਮਿਲੇ ਅਸਮ ਦਰਸੀ ਪਰਮ ਰੂਪ ਜਾਵੇਂਗੇ ਬੌਰਮ ਕਾਹੇ ਆਵੇਂਗੇ ਆਮਣ ਜਾਣਾ ਹੁਕਮ ਤੇ ਸਿੱਖਾ ਹੁਕਮੇ ਬੋਝ ਸਮਾਵੇਂਗੇ ਰਹਾਓ ਜਪ ਚੁੱਕੇ ਪੰਚਤਾ ਹਾਥ ਕੀ ਰਚਨਾ ਐਸੇ ਪਰਮ ਚੁਕਾਵੇਂਗੇ ਦਰਸ਼ਨ ਛੋੜ ਪੈ ਸੰ ਦੱਸੀਏ ਕੁਨਮ ਧਿਆਵੇਂਗੇ ਜਿਤਮ ਲਾਇਤ ਤੀ ਲਾਗੇ ਦੱਸੇ ਕਰਮ ਕਮਾਵੇਂਗੇ ਹੇ ਅਰਜੀਓ ਕਿਰਪਾ ਕਰੇ ਜੋ ਆਪਣੀ ਤੋਂ ਗੁਰ ਕਿਰ ਗੁਰ ਤੇ ਗੁਰ ਕੇ ਸ਼ਬਦ ਸਮਾਵੇਂਗੇ ਜੀਵਤ ਮਰੋ ਮਰੋ ਫੁਣ ਜੀਵੋ ਪੁਨਰਪ ਜਨਮ ਨਾ ਹੋਈ ਕਹਿ ਕਬੀਰ ਜੋ ਨਾਮ ਸੁਹਾਨੈ ਸੁੰਦਰ ਅਲਿਵ ਸੋਈ

ਜਾਈ ਹੈ। ਸੋ ਦੋ ਮੂਤਕਾਂ ਦਿਓ ਕੈਸਾ ਕਰ ਪ੍ਰਸਾਦ ਮੋਏ ਪਾਈ ਹੈ। ਰਾਹੁ ਤਾਰਨ ਤਾਰਨ ਤਬੈ ਅਲਗ ਕਹੀ ਹੈ, ਜਬ ਲਗ ਨਾ ਜਾਣਿਆ ਨਵ ਤੋ ਬਿਮਲ ਭੈ ਘਟ ਹੀ ਮੈਂ ਕਹਿ ਕਬੀਰ ਮਨ ਮਾਨਿਆ। ਜਿਨਗੜ ਕੋਟ ਕੀ ਕੰਚਨ ਤੇ ਛੁੱਟ ਗਿਆ ਸੋ ਰਾਵਣ ਕਾ ਇਹ ਕੀ ਜਤ ਹੈ ਮਨ ਭਾਵਨ, ਜਬ ਜਮ ਆਏ ਕੇਸ ਤੇ ਪਕੜੇ ਥਾ ਹਰ ਕੋ ਨਾਮ ਛਡਾਵਨ। ਰਾਹੁ ਕਾਲ ਅਕਾਲ ਖਸਮ ਕਾ ਕੀ ਨਾਇ ਪ੍ਰਪੰਚ ਵਧਾਵਨ, ਕਹਿ ਕਬੀਰ ਤੇ ਅੰਤ ਮੁਕਤ ਹੈ ਜਿਨ ਹਿਰਦੈ ਰਾਮ ਰਸਾਇਣ। ਦੇਹੀ ਗਾਵਾਂ ਜੀ ਉਤਰ ਮੈਂ ਬਸੇ ਪੰਜ ਨੈਨੂੰ ਡਾਕਟਰ ਸਰਮ ਦਸ ਬਦਨ ਦੀ ਕਿਹਾ ਮਾਨਾ ਬਾਬਾ ਹਬਨਾ ਬਸੋਏ ਗਾਉ ਕਰੀ ਕਰ ਕਲੇ ਕਾ ਮੰਗ ਕਾ ਚੇਤੂ ਨਾ ਰਹਾਓ। ਧਰਮ ਰਾਜ ਜਬ ਲੇਖਾ ਮੰਗੇ ਬਾਕੀ ਨਿਕਸੀ ਪਾਰੀ ਪੰਚ ਕਿਸਾਨ ਭਾਗ ਪੰਸ ਕਿਸਾਨ ਵਾਹ ਭਾਗ ਗਏ। ਨਲੈ ਬੰਦ ਜੀ ਉਦਰ ਬਾਰੀ ਕਿਹਾ ਕਿ ਬਿਰਸ ਨੂੰ ਰੇ ਸੰਤੋਖੇ ਦੀ ਕਰੋਣ ਬੇਰਾਬ ਕੀ ਬਾਹਰ ਬਖਸ਼ ਬੰਦੇ ਕੋ ਬਹੁਰ ਨਾ ਭਵਜਲ ਫੇਰਾ। ਰਾਗ ਮਾਰੂ ਬਾਣੀ ਕਬੀਰ ਜੀ ਕੀ ਇੱਕ ਜੀਓ ਕੀ ਇੱਕ ਓਂਕਾਰ ਤੂ ਪ੍ਰਸਾਦ। ਨਨ ਪੁਗਣਾ ਦੇਖਿਆ ਬੈਰਾ ਘੜੀਏ ਬਿਨ ਭੈ ਅਨਭਉ ਹੋਏ ਵਣ ਹੰਬੈ, ਸੋ ਅਧੂਰ ਦੇਖ ਤਾਂ ਭਉ ਪਵੈ ਬੈਰਾ ਘੜੀਏ ਹਉ ਬੁਝੈ ਤਾਂ ਨਿਰਭੋਏ ਬਣਹੰਬੈ। ਹਰ ਪਾਖੰਡ ਨਾ ਕਿ ਜੀ ਬਿਰਕੜੀਏ ਪਖੰਡਰ ਤਾਂ ਸਭ ਲੋਕ ਬਣਹੰਬੈ। ਦਸ਼ਾਂ ਪਾਸਾਂ ਛੁੱਟੀ ਬਿਰਕੜੀਏ ਮਮਤਾ ਜਲ ਜਲੇ ਮਮਤਾ ਜਾਲਿਆ ਪਿੰਡ ਬਣਹੰਬੈ। ਚਿੰਤਾ ਜਾਲ ਤਮ ਜਾਲਿਆ ਬਿਰਕੜੀਏ ਜੇ ਮਨ ਮ੍ਰਿਤਕ ਹੋਏ ਬਣਹੰਬੈ। ਸਤਿਗੁਰ ਬਿਨ ਬਿਰਕਣ ਹੋਵੀ ਬਿਰਕੜੀਏ ਜੇ ਲੋਚੇ ਸਭ ਹੋਏ ਬਣਹੰਬੈ। ਕਰਮ ਹੋਇਆ ਸਤਿਗੁਰ ਮਿਲਿਆ ਬਿਰਕੜੀਏ ਸਹਿਜੇ ਪਾਵੈ ਸੋਏ ਬਣਹੰਬੈ। ਕਿਆ ਕਬੀਰ ਇੱਕ ਬੇਨਤੀ ਬੈਰਾਗੜੀਏ ਮੋਕੋ ਭਾਉ ਜਲ ਪਾਰ ਉਤਾਰ ਬਣਹੰਬੈ। ਰਾਜਨ ਕੌਂਤ ਮਾਰਿਆ ਵੈ ਸਭ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਕੋ ਭਾਵੈ ਰਹਾਉ। ਹਸਤੀ ਦੇਖ ਭਰਮ ਤੇ ਭੁੱਲਾ ਸ੍ਰੀ ਭਗਵਾਨ ਜਾਣਿਆ, ਹਮਰੋ ਦੁੱਧ ਬਿਰਦ ਕੋ ਪਾਨ ਨੂੰ ਅੰਮ੍ਰਿਤ ਕਰ ਮੈਂ ਮਾਨਿਆ। ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਣ ਬਿਹਾਨੀ, ਕਬੀਰ ਕੋ ਠਾਕੁਰ ਆਨੰਦ ਵਿਨੋਦੀ ਜਾਦਨ ਕਾਉਂ ਕੀ ਮਾਨੀ। ਸਲੋਕ ਕਬੀਰ ਗਗਨ ਮਾਮਾ ਬਾਜਿਓ ਪਰ ਨਿਸਾ ਨੇ ਘਾਓਗੇ, ਜੋ ਮੰਡੇ ਸੂਰ ਮਾਪ ਜੀ ਜਿਨਕੋ ਦਾਓ ਸੂਰ ਸੋ ਪਜਾਨੀ ਅੱਲਾ ਰਹਿ ਜੀ ਦੀਨ ਕੇ ਹੇਤ। ਪੁਰਜਾ ਪੁਰਜਾ ਘੱਟ ਮਾਰਿਆ ਕਬੂ ਨਾ ਛੱਡੈ ਖੇਤ। ਕਬੀਰ ਕਾ ਸ਼ਬਦ ਰਾਗ ਮਾਰੂ ਬਾਣੀ ਨਾਮਦੇਵ ਜੀ ਕੀ ਕਿਉਂ ਘਰ ਸਤਿਗੁਰ ਪ੍ਰਸਾਦ। ਚਾਰ ਮੁਕਤ ਚਾਰ ਸਿੱਧ ਮਿਲ ਕਹਿ ਦੋ ਲੋਹੋ, ਪ੍ਰਭ ਕੀ ਸਰਨ ਪਰਹੁ ਮੁਕਤ ਭੈਓ ਚਹੂੰ। ਜੋ ਕੇ ਜਾਣੇ ਹੋ ਜਸ ਕੀਰਤ ਮਾਥੇ ਛਤ ਧਰਿਓ, ਰਾਜਾ ਰਾਮ ਜਪਤ ਕੋ ਨਾ ਤਰਿਓ। ਗੁਰੂ ਉਪਦੇਸ਼ ਸਾਧ ਕੀ ਸੰਗਤ, ਭਗਤ ਭਗਤਾ ਕੋ ਨਾਮ ਭਰਿਓ ਰਾਓ। ਸੰਗ ਚਕਰ ਮਾਲਾ ਤਿਲਕ ਬਿਰਾਜਤ ਦੇਖ ਪ੍ਰਤਾਪ ਜਮ ਡਰਿਓ। ਨਿਰਭਉ ਭੈ ਰਾਮ ਬਲ ਗਰਜਤ ਜਨ ਮਰਨ ਸੰਤਾ ਭਰਿਓ। ਅਮਰੀਕੋ ਦੀਓ ਅਵੈ ਪਦ ਰਾਜ ਭੀਕਰ ਨਦਕ ਕਰਿਓ। ਨੌ ਨਿਦ ਠਾਕੁਰ ਦੇਈ ਸੁਧਾਮੈ ਤਰੂ ਅਟਲ ਅਜੂਨ ਟਰਿਓ। ਭਗਤੇਤ ਮਾਰਿਓ ਨਾਸ ਨਾਰ ਸਿੰਘ ਰੂਪ ਦੇ ਹੋਏ ਦੇਖ ਧਰਿਓ। ਨਾਮਾ ਕਹਿ ਭਗਤ ਬਸ ਕੇਸਵ ਅਜੂ ਬਲ ਕਹਿ ਦੁਆਰ ਖਰੋ। ਮਾਰੂ ਕਬੀਰ ਜੀਓ ਦੀਨ ਮਸਾਰੇ ਰੇ ਦੀਵਾਨੇ ਦੀਨ ਮਸਾਰਿਓ। ਰੇ ਪਏ ਪੇਟ ਭਰੇ ਪਸੂ ਜੋ ਸਿਓ ਮਨ ਮਨੁੱਖ ਜਨਮ ਹਾਰਿਓ ਰਹਾਓ। ਸਾਧ ਸੰਗਤ ਕਬੂ ਨਹੀਂ ਕੀਨੀ ਡਚਿਓ, ਧੰਦੇ ਝੂਠ ਸਵਾਣ ਸੁਕਰ ਬਿਆਸ ਭਟਕਤ ਚਲੇ ਉਠ। ਆਪਸ ਕੋ ਤੀਰ ਕਰ ਜਾਣੇ ਔਰ ਕੋ ਲਗਮਾਤ, ਮਨਸਾ ਬਾਚਾ ਕਰਮਣਾ ਮੈਂ ਦੁਜਕ ਦੇਖਿਆ ਦੁਜਕ ਜਾਤ। ਕਾਮੀ ਕਰੋਧੀ ਚਾਤਰੀ ਬਾਜੀ ਕਰ ਬੇ ਕਾਮ, ਨਿੰਦਾ ਕਰਦੇ ਜਨਮ ਸਿਰਾਨੋ ਕਮਣੇ ਸਿਮਰਿਓ ਰਾਮ। ਕਹਿ ਕਬੀਰ ਜੇ ਤੈ ਨਹੀਂ ਮੂਰਖ ਮੁਕਤ ਗਵਾਰ, ਰਾਮ ਨਾਮ ਜਾਣੋ ਨਹੀਂ ਕੈਸੇ ਉਤਰ ਸਪਾਰ। ਰਾਗ ਮਾਰੂ ਬਾਣੀ ਜਾ ਦਿਓ ਜੀ ਕੀ ਇੱਕ ਓਂਕਾਰ ਸਰੂਪ ਸਾਧ। ਚੰਦ ਸਤ ਭੇਦਿਓ ਨਾਥ ਸਤ ਪੂਰਿਓ, ਸਤ ਸਤ ਸੂਰ ਸਤ ਖੋੜ ਸਾਧ ਦੱਤ ਕੀਆ। ਅਬਲ ਬਲ ਤੋੜਿਆ ਚਲ ਚਲ ਥਾਪਿਆ, ਗੁੜ ਘੜਿਆ ਤੈ ਪਿਓ ਪੀਆ। ਮਨ ਆਦਿ ਗੁਣ ਅਦ ਵਖਾਣਿਆ, ਤੇਰੀ ਦੁਬਧਾ ਦ੍ਰਿਸ਼ਟ ਸਮਾਨਿਆ ਰਹਾਓ। ਅਰਧ ਕੋ ਰਦ ਸਰਦ ਕੋ ਸਰਦਿਆ, ਸਲ ਕੋ ਸਲ ਸਮਾਨ ਆਇਆ। ਬਦਲ ਜਾ ਦੇਵ ਜੈ ਦੇਵ ਕੋ ਰਮਿਓ, ਬ੍ਰਹਮ ਨਿਰਵਾਣ ਲਿਵ ਲੀਨ ਪਾਇਆ। ਕਬੀਰ ਮਾਰੂ ਰਾਮ ਸਿਮਰ ਪਛਤਾਏਗਾ ਮਨ, ਪਾਪੀ ਜੀ ਦਾ ਲੋਭ ਕਰਦਾ ਅੱਜ ਕੱਲ੍ਹ ਉੱਠ ਜਾਏਗਾ ਰਹਾਓ। ਲਾਲ ਚਲਾ ਕੇ ਜਨਮ ਗੁਆਇਆ ਮਾਇਆ ਪਰਮ ਬੁਲਾਏਗਾ, ਤਾਂ ਜੋ ਬਨ ਕਿਆ ਕਰ ਬਣਾ ਕੇ ਜੇ ਕਾਗ ਜੰਗਲ ਜਾਏਗਾ। ਜਾਓ ਜਮਾਇ ਕਿਸ ਗਿਆ ਪਲਟ ਕਹਿ, ਤਾਂ ਦਿਨ ਕਿਸ਼ਨਾ ਵਸਾਏਗਾ। ਸਿਮਨ ਭਜ ਦਿਆ ਨੀ ਕਿੰਨੀ ਤੋਂ ਮੁੱਖ ਛੋਟਾ ਖਾਏਗਾ। ਧਰਮ ਰਾਜ ਜਬ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਏਗਾ, ਕਹਿ ਕਬੀਰ ਸੁਣੋ ਰੇ ਸੰਤੋ ਸਾਧ ਸੰਗ ਤਰ ਜਾਏਗਾ। ਰਾਗ ਮਾਰੂ ਬਾਣੀ ਰਵਿਦਾਸ ਜੀ ਕੀ ਕਿਉਂ ਕਰ ਸਤਿਗੁਰ ਪ੍ਰਸਾਦ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਸਿੰਘ ਮੇਰੇ ਮੱਥ ਛਤਰ ਧਰੈ ਰਹਾਓ। ਜਾ ਕੇ ਸ਼ੋ ਜਗਤ ਕੋ ਲਾਗੇ ਤਾਂ ਪਰ ਤੁਸੀਂ ਡਰੈ ਨੀ, ਚੋਂਚ ਕਰੇ ਮੇਰੇ ਗੋਵਿੰਦ ਕਹੋ ਤੇ ਨਾ ਡਰੈ। ਨਾਮ ਦੇ ਕਬੀਰ ਲੋਚਨ ਸਦਾ ਸਹਿਮ ਤਰੈ, ਕਹਿ ਰਵਿਦਾਸ ਨੂੰ ਰੇ ਸੰਤੋ ਅਰ ਜੀਓ ਸਭੈ ਸਰੈ ਮਾਰੂ ਸੁਖ ਸਾਗਰ ਸੁਰ ਤਰ ਚਿੰਤਾ ਮਨ ਕਾਮ ਤਿੰਨ ਬਸ ਜਾਕੇ ਰੇ। ਚਾਰ ਪਦਾਸ ਅਸ਼ਟ ਮਹਾਂ ਸਿੱਧ ਨਾਵਨਿਤ ਕਰ ਤਲ ਤਾਕੈ, ਹਰ ਹਰ ਹਰ ਨਾ ਜਪ ਸਰਸ ਨਾਵ ਸਭ ਛਾਟ ਬਚਨ ਰਚਨਾ ਰਹਾਓ। ਨਾਨਕ ਖਿਆਨ ਪ੍ਰਾਣ ਵੇਦ ਵਿਦ ਚੌ ਤੀਸ ਅਸ਼ਰ ਮਾਹੀ, ਵਿਆਸ ਵਿਚਾਰ ਕੇ ਉਹ ਪਰਮਾਤ ਰਾਮ ਨਾਮ ਸਰਨਾਹੀ। ਸਹਿ ਸਮਾਧ ਉਪਾਦ ਰਹਿ ਸੋ ਹੇ ਬਹੇ ਬੜੇ ਭਾਗ ਲਿਵਲਾਗੀ, ਕਹਿ ਰਵਦਾਸ ਉਦਾਸ ਦਾਸ ਮਤ ਜਨਮ ਮਰਨ ਪੈ ਭਾਗੀ। ਤੁਖਾਰੀ ਸ਼ੰਤ ਮਹਲਾ ਪਹਿਲਾ ਬਾਰਾਂ ਮਹਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ। ਤੂੰ ਸੁਣ ਕਿਰਤ ਕਰਮ ਮਹਾਂਪੁਰੂ ਕਮਾਇਆ ਸੁਖ ਸਮਾ ਦੇ
ਸੋ ਤੂੰ ਭੁੱਲਾ ਭਲਾ ਹਰ ਰਚਨਾ ਤੇਰੀ ਕਿਆਗਤ ਮੇਰੀ ਹਰ ਬਿਨ ਕੜੀ ਨਾ ਜੀਵਾਂ ਪ੍ਰਿਆ ਬਾਜ ਦੁਹੇਲੀ ਗੋਇਨ ਬੇਲੀ ਗੁਰਮੁਖ ਅੰਮ੍ਰਿਤ ਪੀਵਾਂ ਰਚਨਾ ਰਾਜ ਰਹੇ ਨਿੰਕਾਰੀ ਬ੍ਰਹਮਨ ਕਰਮ ਸੁਕਰਮਾ ਨਾਨਕ ਬੰਦੇ ਆਲੇ ਸਾਹ ਧਨ ਤੂੰ ਸੁਣਿਆ ਤਮ ਰਾਮਾ ਬਬੀਹਾ ਪ੍ਰਿਉ ਬੋਲੇ ਕੁਕਲ ਬਾਣੀਆਂ ਸਾਹ ਧਨ ਸਾਹਿਬ ਰਸ ਚੋਲੇ ਅੰਕ ਸਮਾਣੀ ਯਾਰ ਅੰਕ ਸਮਾਣੀ ਜਾਂ ਪ੍ਰਭਾਣੀ ਸਾਸ ਵਗਨਾਰੇ ਨਾਵ ਘਰ ਥਾਪ ਮੈਲ ਕਰ ਉੱਚੋ ਨਿਜ ਘਰ ਵਾਸ ਮਰਾਰੇ ਸਭ ਤੇ ਤੂੰ ਮੇਰਾ ਪ੍ਰੀਤਮ ਨਿਸਬਾਸਰ ਰੰਗ ਰਾਵੈ ਨਾਨਕ ਪ੍ਰਿਉ ਪ੍ਰਿਉ ਚਵ ਬਬੀਹਾ ਕੁਕਲ ਸ਼ਬਦ ਸੁਹਾਵੈ ਤੂੰ ਸੁਣ ਹਰ ਰਸ ਪੀਨੇ ਪ੍ਰੀ ਤੂੰ ਆਪਣੇ ਮੰਤਰ ਰਬਦ ਹਰ ਬੰਨੇ ਘੜੀ ਨਾ ਬਿਸਰੈ ਕਿਉਂ ਘੜੀ ਬਿਸਾਰੀ ਉਮਲਿਆਰੀ ਹਉ ਜੀਵਾ ਗੁਣ ਗਾਏ ਤਾਕਾ ਨਾ ਕੋਈ ਮੇਰਾ ਆਉਂ ਕਿਸਕੇਰਾ ਹਰ ਮੇਰਾ ਨਜਾਏ ਉੱਠ ਗਈ ਹਰ ਚਰਨ ਵਾਸੇ ਪੈਪੁਰ ਸੀਰਾ ਨਾਨਕ ਦੇ ਸਤਿ ਸੁਖ ਪਾਵੈ ਕੁਛ ਦੀ ਮੰਧੀਰਾ ਵਰਸੈ ਅਮ੍ਰਿਤਾਰ ਬੂੰ ਸੁਹਾਵਣੀ ਸਜਨ ਮਿਲੈ ਸਹਿ ਸੁਭਾਈ ਸਿਉ ਪ੍ਰੀਤ ਬਣੀ ਹਰ ਮੰਦਰ ਆਵੈ ਜਾਂ ਪ੍ਰਭਾਵੈ ਤੁਹਾਨੂੰ ਵੀ ਗੁਣ ਸਾਰੀ ਘਰ ਘਰ ਕੰਤ ਰਵੈ ਸੁਹਾਗਣ ਹੋ ਕਿਉਂ ਕੰਤ ਵਿਸਾਰੀ ਹੁਣ ਕਣ ਛਾਏ ਵਰਸ ਸੁਭਾਏ ਮੰਦਨ ਟੇਮ ਸੁਖਾਵੈ ਨਾਨਕ ਵਰਸ ਅੰਮ੍ਰਿਤ ਬਾਣੀ ਕਰ ਕਿਰਪਾ ਕਰਿਆ ਵੈ ਚੇਤ ਬਸੰਤ ਭਲਾ ਭਾਵ ਸੁਹਾਵੜੇ ਬਣ ਫੂਲੇ ਮੰਜਬਾਰ ਮੈਂ ਫਿਰ ਕਰ ਬਾਹੜੇ ਫਿਰ ਘਰ ਨਹੀਂ ਆਵੈ ਤਨ ਕਿਉਂ ਸੁਖ ਪਾਵੈ ਬਿਰੋਧ ਤਨ ਸ਼ੀਜੈ ਕੁਕਲਮ ਸੁਭਾਅ ਵੀ ਬੋਲੈ ਕਿਉਂ ਦੁੱਖ ਅੰਕ ਸੁਖ ਸੀਜੈ ਔਰ ਪਵੰਤਾ ਪੂਰੀ ਡਾਲੀ ਕਿਉਂ ਜੀਵਾਂ ਮਰ ਮਾਏ ਨਾਨਕ ਚੇਤ ਸਹਿ ਸੁਖ ਪਾਵੈ ਜੇ ਹਰ ਵਾਰ ਘਰ ਧਨ ਪਾਏ ਮੈਂ ਸਾਖ ਭਲਾ ਸਾਖਾ ਬੇਸ ਕਰੇ ਸਾ ਧਨ ਦੇ ਕਰ ਦੁਆਰਾ ਉਦਿਆ ਕਰੇ ਕਰਾਓ ਪਿਆਰੇ ਤੁੱਧ ਤਾਰੇ ਤੁੱਧ ਬਿਨ ਅੜ ਨਾ ਮੁੱਲੋ ਕੀਮਤ ਕਹਿਣ ਕਰੈ ਪ੍ਰਭਾਵਾਂ ਦੇਖ ਦਿਖਾਵੇ ਟੋਲੋ ਦੂਰ ਨਾ ਜਾਂ ਅੰਦਰ ਮਾਨਾ ਹਰ ਕਾ ਮੈਲ ਪਛਾਨਾ ਨਾਨਕ ਵੈਸਾਖੀ ਪ੍ਰਭਾਵੈ ਸੁਰ ਸ਼ਬਦ ਮਨ ਮਾਨਾ ਮਾਂ ਜੇਠ ਭਲਾ ਪ੍ਰੀਤਮ ਕਿਉਂ ਬਿਸਰੈ ਥਲ ਤਪ ਹੈ ਸਰਭਾਰ ਸਾ ਤਨ ਮੈਨੂੰ ਕਰੈ ਤਨ ਮੈਨੂੰ ਕਰੇਂਦੀ ਗੁਣ ਸਨਿੰਦੀ ਗੁਣ ਸਾਰੀ ਪ੍ਰਭਾਵਾਂ ਸੱਚੇ ਮੈਲ ਰਹਿ ਵੈਰਾਗੀ ਅਮਨ ਦੇ ਥਾਵਾਂ ਨਿਮਾਣੀ ਨਿਤਾਣੀ ਹਰ ਬਿਨ ਕਿਉਂ ਪਾਵੈ ਸੁਖ ਮੈਲੀ ਨਾਨਕ ਜੇਠ ਜਾਣੈ ਤਿਸ ਜੈਸੀ ਕਰਮ ਲੈ ਗੁਰੂ ਮੈਲੀ ਅਸਾੜ ਭਲਾ ਸੂਰਜ ਗਗਨ ਗਗਨ ਤਪੈ ਧਰਤੀ ਦੁੱਖ ਸਹਿ ਸੋ ਖੈ ਅਗਣ ਭਖੈ ਅਗਣ ਰਸੋ ਕਹਿ ਮਰੀ ਦੁੱਖ ਹੈ ਪੀ ਸੋ ਕੀਰਤਨਾ ਹਾਰੈ ਰਤ ਫਿਰੈ ਛਾਇਆ ਤਨ ਟਾਕੈ ਟੀਣ ਲਵੈ ਮੰਜਵਾਰੇ ਅਗਣ ਬਾਤ ਚਲੀ ਦੁੱਖ ਆਗੈ ਸੁਖ ਤਿਸ ਨਾਮ ਸੰਭਾਲੇ ਨਾਨਕ ਜਿਸ ਨੂੰ ਇਹ ਮਨ ਦੀਆ ਮਨ ਜੀਵਨ ਪ੍ਰਭ ਨਾਲੇ ਸਮ ਸਤ ਸਮਨਾ ਕਣ ਵਰਸਾ ਰੁੱਤ ਆਏ ਮੈਂ ਮਨ ਤਨ ਸੋ ਭਾਵੈ ਫਿਰ ਪ੍ਰਦੇਸ਼ ਦਾਏ ਫਿਰ ਘਰ ਨਹੀਂ ਆਵੇ ਮਰੀਆ ਆਵੇ ਦਮ ਜੰਗ ਡਰਾਏ ਸੇ ਜਗੇਲੀ ਖਰੀ ਦੁਏਲੀ ਮਨਾ ਭਇਆ ਦੁੱਖ ਮਾਏ ਹਰ ਬਿਨ ਨੀਂਦ ਭੂਕ ਕੈਸੀ ਕਪੜ ਤਨ ਸੁਖਾਏ ਨਾਨਕ ਸਾਹ ਸੁਹਾਗਣ ਕੰਤੀ ਫਿਰ ਕਿਅੰਕ ਸਮਾਏ ਭਾਦੋਂ ਭਰਮ ਭੁਲੀ ਭਾਰ ਜੁਗਣ ਪਛਤਾਣੀ ਜਲ ਤਲ ਨੀਰ ਭਰੇ ਬਲ ਸੁਰ ਤੈ ਰੰਗ ਮਾਣੀ ਬਰਸੈ ਨਿਸਕਾਲੀ ਇਸ ਕਿਉਂ ਸੁਖ ਬਾਲੀ ਦਾਦਰ ਮੂਲਵੰਤੇ ਪ੍ਰਿਉ ਪਿਉ ਚਵੈ ਬਬੀਆ ਬੋਲੈ ਪਿਅੰਗਮ ਫਿਰੇ ਡਸੰਤੇ ਮੱਛਰ ਡੰਗ ਸਾਇਰ ਭਾਰ ਸੁਭਾਰ ਬਿਨ ਹਰ ਕਿਉਂ ਸੁਖ ਪਾਈਐ ਨਾਨਕ ਪੁਛ ਲੋ ਗੁਰੂ ਆਪਣੇ ਜੈ ਪ੍ਰਭ ਤਹਿ ਹੀ ਜਾਈਐ ਆਸਨ ਆਓ ਫਿਰੀ ਸਾਧਨ ਝੂਰ ਮੂਹੀ ਤਮਲੀਏ ਪ੍ਰਮੇਲੇ ਜੇ ਪਾਈ ਖੂਹੀ ਝੂਠ ਬਗੂਤੀ ਤਾਂ ਪ੍ਰਮੁੱਤੀ ਕੂਕ ਹੈ ਕਾਣ ਜੇ ਫੁਲੈ ਆਗੈ ਪਾ ਘਾਮ ਪਿਛੈ ਰੁੱਤ ਜਾਡਾ ਦੇਖ ਚਲਤ ਮੰਡੁਲ ਲੈ ਦੈ ਦਿਖ ਸਾ ਕਰੀ ਹਰਿਆਵਲ ਸਹਿਜ ਭਗਤ ਮੀਠਾ ਨਾਨਕ ਆਸਨ ਮਿਲੈ ਪਿਆਰੇ ਸਤਿਗੁਰ ਪੈ ਬਸੀਠਾ ਕਤ ਕਿਰਤ ਭਇਆ ਜੋ ਪ੍ਰਭਾਇਆ ਦੀਪਕ ਸਹਿਜ ਬਲੇ ਤਤ ਜਲਾਇਆ ਦੀਪਕ ਰਸ ਤੁਲ ਲੈ ਧਨ ਫਿਰ ਮੁੱਲੈ ਤਾਨੂੰ ਮਾਹੇ ਅਸਰ ਸੀ ਅਵਗੁਣ ਮਾਰੀ ਮਰਨ ਸੀ ਜੈ ਗੁਣ ਮਾਰੀ ਤਾਂ ਮਰਸੀ ਨਾ ਭਗਤ ਦੇ ਨਿਜ ਘਰ ਬੈਠੇ ਅਜੂਦ ਨਾੜੀ ਆਸਾ ਨਾਨਕ ਮਿਲੋ ਕਪਟ ਦਰ ਖੋਲੇ ਘੜੀ ਘਟ ਮਾਸਾ ਮਗਰ ਮਾਂ ਭਲਾ ਹਰ ਗੁਣ ਅੰਕ ਸਮਾਵੈ ਗੁਣਵੰਤੀ ਗੁਣ ਰਵੈ ਫਿਰ ਮੈਂ ਫਿਰ ਨਿਚਲ ਭਾਵ ਹੈ ਨਿਚਲ ਚਤੁ ਸੁਜਾਣ ਵਧਾਤਾ ਚੰਚਲ ਜਗਤ ਸੁਭਾਇਆ ਗਿਆ ਧਿਆਨ ਗੁਣ ਅੰਕ ਸਮਾਨ ਹੈ ਪ੍ਰਭਾਣ ਦਾ ਭਾਇਆ ਗੀ ਨਤ ਗੁਰਤ ਕਵੈ ਸੁਣ ਰਾਮ ਨਾਮ ਦੁਖ ਭਾਗੈ ਨਾਨਕ ਸਾਹ ਧਨ ਨਾਮ ਪਿਆਰੇ ਆਪ ਭਗਤੀ ਪਿਰ ਆਗਿਆ ਭੁਗਤ ਹਾਰ ਪੜੈ ਵੈਣ ਤ੍ਰਿਣ ਰਸ ਸੁਖ ਹੈ ਆਵਣ ਕੀ ਨਹੀਂ ਨਾਹੀ ਮਨ ਤਨ ਵਸੈ ਮੁਖ ਹੈ ਮਨ ਤਨ ਰਵ ਰਿਹਾ ਜਗ ਜੀਵਨ ਗੁਰਸ਼ਬਦੀ ਰੰਗ ਮਾਣੀ ਅੰਡ ਜੇਰੇ ਸੇ ਤੁਜੇ ਬਦਰ ਕੜਕੜ ਜੋ ਸਮਾਣੀ ਦਰਸ਼ਨ ਦੇ ਆਪਦਾ ਤੇ ਗਤ ਪਾਵਗਤ ਮਤ ਦੋਹੇ ਨਾਨਕ ਰੰਗ ਰਵੈ ਰਸ ਰਸੀਆ ਹਰ ਸਿਉ ਪ੍ਰੀਤ ਸਨੋਹੇ ਮਾਘ ਪੁਨੀਤ ਭਈ ਅੰਤਰ ਮਾਘ ਪੁਨੀਤ ਭਈ ਤੀਰਥ ਅੰਤਰ ਜਾਂਦੇ ਹਾਂ ਸਾਜਨ ਸਜ ਮਿਲੇ ਗੁਣ ਗਾਏ ਅੰਕ ਸਮਾਨੇ ਆ ਪ੍ਰੀਤਮ ਗੁਣ ਅੰਕ ਸੁਣ ਪ੍ਰਭ ਬੰਕੇ ਤੁਧ ਭਾਵਾਂ ਸਰਨਾਵਾਂ ਗੰਗ ਜਮਦਾ ਬੈਣੀ ਸੰਗਮ ਜਾ ਸਾਹ ਸਮੁੰ ਸਮਾਵਾਂ ਪੁੰਦਾਂ ਪੂਜਾ ਪਰਮੇਸ਼ਰ ਜੁਗ ਜੁਗ ਇੱਕ ਜਾਤਾ ਨਾਨਕ ਮਾਘ ਮਹਾਂ ਰਸ ਹਰ ਜਾ ਪੜ ਸਠ ਤੀਰਥ ਨਾਤਾ
ਹਲ ਗੁਣ ਮੰਦ ਰਸੀ ਪ੍ਰੇਮ ਸੁਭਾਇਆ, ਨੰਦ ਰਸ ਪਿਆ ਆਪ ਗਵਾਇਆ, ਮਨ ਮੋਹ ਚੁਕਾਇਆ ਜਾਂਦ ਸੁਭਾਇਆ, ਕਰ ਕਿਰਪਾ ਕਰ ਆਉ ਬਹੁਤੇ ਵਿਸ ਕਰੀ ਫਿਰ ਬਾਜੋ ਮਹਿਲੀ ਲਹਾ ਨਾ ਥਾਉ ਹਾਰ ਡੋ ਰਸ ਪਾਠ ਪਟੰਬਰ, ਫਿਰ ਲੋੜੀ ਸੀ ਗਾਰੀ ਨਾਨਕ ਮੇਲ ਗੁਰ ਲਈ ਗੁਰ ਆਪਣੇ ਚਾਰ ਵਾਰ ਪਾਇਆ ਨਾਰੀ ਬੇਦਸ ਮਹਾਰਤੀ ਤਿਤ ਵਾਰ ਭਲੇ ਕੜੀ ਮੂਰਤ ਪਲ ਸਾਚੇ ਆਏ ਸਹਿਜ ਮਿਲੇ ਰਮ ਦੇ ਪਿਆਰੇ ਕਾਰਜ ਸਾਰੇ ਕਰਤਾ ਸਭ ਵਿਦ ਜਾਣੈ ਜਿਨ ਸਿਗਾਰੀ ਤਿਸੇ ਪਿਆਰੀ ਮਿਲ ਪਾਇਆ ਰੰਗ ਮਾਣੈ ਕਹਿਰ ਸੇ ਸੁਭਾਵੀ ਜਪ ਰਾਵੀ ਗੁਰਮੁਖ ਮਸਤਕ ਭਾਗੋ ਨਾਨਕ ਅਨੁਸ ਰਵੈ ਪ੍ਰੀਤਮ ਹਰ ਵਾਰ ਥਿਰ ਸੁਹਾਗੋ ਤੁਖਾਰੀ ਮਾਲਾ ਪਹਿਲਾ ਪਹਿਲੇ ਪਹਿਰੇ ਨੈਣ ਸਲੋਨੜੀਏ ਰਹਿਣ ਦਰੀ ਰਾਮ ਵਕਰਾਮ ਯੇ ਆਵੇ ਵਾਰੀ ਰਾਮ ਵਾਰੀ ਆਵੇ ਕੌਣ ਜਗਾਵੇ ਸੁਤ ਜਗ ਜਮ ਰਸ ਚੂਸੈ ਰਹਿਣ ਦੇਰੀ ਕਿਆਪਤ ਤੇਰੀ ਚੋਰ ਪੜਿਆ ਕਰ ਮੂਸੇ ਰੱਖਣਾ ਰਕਮ ਪਾਰਾ ਸੁਣ ਜਾਂਦੀ ਮੇਰੀ ਆ ਨਾਨਕ ਮੂਰਖ ਕਬੇ ਨਾ ਚੇਤੇ ਕਿਆ ਸੁਜੈ ਰਹਿਣ ਅੰਧੇਰੀ ਆ ਦੂਜੇ ਪੈਰ ਪਿਆ ਜਾਗ ਅਚਤੀ ਰਾਮ ਵਖਰ ਰਾਖ ਮੂਈਏ ਖਾਜੇ ਗਤੀ ਰਾਮ ਰਾਖੋ ਗੇਤੀ ਹਰ ਗੁਰ ਹੇਤੀ ਜਾਗਤ ਚੋਰ ਨਾ ਲਾਗੇ ਜਮ ਮਗਨਾ ਜਾਵੇ ਤੰਦ ਪਾਵੇ ਜਮ ਕਟਾਰ ਭਾਉ ਭਾਗੈ ਰਵ ਸਸ ਦੀਪਕ ਜਾ ਦੁਆਰੈ ਮਨ ਸਾਚਾ ਮੁਕਤ ਆਵੇ ਨਾਨਕ ਮੂਰਖ ਅਜੂ ਨਜੇਤ ਕੇਵ ਦੂਜੈ ਦੁੱਖ ਪਾਵੇ ਤੀਜੀ ਪੈਰ ਪਿਆ ਨੀਂਦ ਵਿਆਪੀ ਰਾਮ ਮਾਇਆ ਸੁਤਦਾਤਾ ਦੁੱਖ ਸੰਤਾਪੀ ਰਾਮ ਮਾਇਆ ਸੁਧਾਰਾ ਜਗਤ ਪਿਆਰਾ ਚੋਗ ਚੋਗੈ ਨਿਤ ਫਾਸੈ ਨਾਮ ਤਿਆਵੇ ਤਾਂ ਸੁਖ ਪਾਵੈ ਗੁਰਮੁਤ ਕਾਲ ਨਾ ਗ੍ਰਾਸੈ ਜਮਣ ਮਾਰਨ ਕਾਲ ਨੀ ਛੋਟੈ ਮਿਣ ਨਾਮੇ ਸੰਤਾਪੀ ਨਾਨਕ ਦੀ ਜੈਤਰੇ ਬੁੱਧ ਲੋਕਾਂ ਮਾਇਆ ਮੋਹ ਵਿਆਪੀ ਚੌਥੇ ਪੈਰ ਪਿਆ ਦਉਤ ਤੇ ਵਿਆਹ ਕੇ ਰਾਮ ਤਿੰਨ ਘਰ ਰੱਖਿਆੜਾ ਜਵੰਦ ਜਗ ਰਾਮ ਗੁਰਪੁਰਸ਼ ਜਾ ਕੇ ਨਾਮ ਲੱਗ ਕੇ ਤਿੰਨਾਂ ਰਹਿਣ ਸਹੇਲੀ ਆ ਗੁਰ ਸ਼ਬਦ ਕਮਾਵੈ ਜਨਮ ਨਾ ਆਵੈ ਤਿੰਨ ਹਰ ਪਬੇਲੀ ਆ ਕਰ ਕੰਪ ਚਰਨ ਸਰੀਰ ਕੰਪੈ ਨੈਣ ਅੰਦਲੇ ਧਨ ਭਸਮ ਸੇ ਨਾਨਕ ਕੀਆ ਜੋਗ ਚਾਰੈ ਬਿਨਾ ਨਾਮ ਹਰ ਕੈ ਮਨ ਵਸੇ ਖੁੱਲੀ ਗੰਢੋ ਠੋ ਲਿਖੇ ਆਇਆ ਰਾਮ ਰਸ ਕਸ ਉਠਾ ਕੇ ਬੰਚ ਲਾਇਆ ਰਾਮ ਬੰਚ ਲਾਇਆ ਜਮ ਪਾਇਆ ਨਾ ਦਿਸੈ ਨਾ ਸੁਣੀਐ ਆਉਣ ਵਾਰੀ ਸਭ ਸੇ ਆਪੇ ਆਵੈ ਪੱਕੀ ਗਤੀ ਲੂਣੀਆਂ ਘੜੀ ਚਸੇ ਕਾਲੇ ਕਾਲੀ ਜੈ ਪ੍ਰਭਲਾ ਸੁਤ ਜੀ ਆਨੰਦ ਸਵਰ ਨਾਰ ਸ਼ੁਦ ਮਨਾਏ ਤਿੰਨ ਪ੍ਰਭ ਕਰਨ ਕੀ ਆ ਤੁਖਾਰੀ ਮਾਲਾ ਪਹਿਲਾ ਤਾਰਾ ਚੜਿਆ ਲਾਮਾ ਕੰਡ ਧਨਿਆਲੀ ਰਾਮ ਸੇਵਕ ਪੁਰ ਕ੍ਰਮ ਸਤਿਗੁਰ ਸ਼ਬਦ ਦਿਖਾ ਲਿਆ ਰਾਮ ਗੁਰ ਸ਼ਬਦ ਦਿਖਾ ਲਿਆ ਸਸ ਮਾਲਿਆਨ ਸੇ ਦੇਖ ਵਿਚਾਰਿਆ ਤਾਤ ਪੰਜ ਰਹਿ ਕਰ ਜਾਣਿਆ ਕੰਮ ਕ੍ਰੋਧ ਬਿਖ ਮਾਰਿਆ ਅੰਦਰ ਜੋਤ ਪਈ ਗੁਰ ਸਾਖੀ ਜੀ ਨੇ ਰਾਮ ਕ੍ਰਮ ਨਾਨਕ ਹੋਮ ਮੈਂ ਮਾਰਪਤੀ ਨੇ ਤਾਰਾ ਚੜਿਆ ਲੰਮਾ ਗੁਰਮੁਖ ਜਾਗ ਰਹੇ ਹੈ ਚੁੱਕੀ ਮਨੀ ਰਾਮ ਮੰਦਨ ਭੋਰ ਪਿਆ ਸੱਚ ਮਨੀ ਰਾਮ ਸੱਸ ਮਨੀ ਗੁਰਮੁਖ ਜਾ ਮਨ ਭਾਨੀ ਗੁਰਮੁਖ ਸ਼ਬਦ ਜਾ ਕੇ ਸੱਚ ਨਾਮ ਅੰਮ੍ਰਿਤ ਗੁਰਦੀ ਆ ਚੰਨੀ ਲਿਵਲਾ ਕੇ ਪ੍ਰਗਟ ਜੋਤ ਜੋਤ ਮੈਂ ਜਾਤਾ ਮਨ ਪਰ ਭੁਲਾਣੀ ਨਾਨਕ ਭੋਰ ਪਿਆ ਮਨ ਮਾਨਿਆ ਜਗਤ ਰਹਿਣ ਮਿਆਣੀ ਅਗੁਣ ਵਿਸਾਰ ਗੁਣੀ ਘਰ ਕੀ ਆਰਾਮ ਨਾ ਇੱਕੋ ਰਵ ਰਿਹਾ ਅਵਨ ਵੀ ਆਰਾਮ ਰਵ ਰਿਹਾ ਸੋਈ ਅਵਨ ਕੋਈ ਮਨੀ ਤੇ ਮਨ ਮਾਨਿਆ ਜਿਨ ਜਾਲ ਥਲ ਤ੍ਰਿਪੁਣ ਘੱਟ ਘੜਤਾ ਪਿਓ ਸੋ ਪ੍ਰਭ ਗੁਰਮੁਖ ਜਾਣਿਆ ਕਨ ਕਨ ਸਮਰਤ ਪਾ ਰਾਤ ਰੇ ਬੁੱਧ ਮੇਟ ਸਮਾਈ ਨਾਨਕ ਗੁਣ ਗੁਣ ਸਮਾਣੇ ਅਸੀਂ ਗੁਰਮੁਖ ਪਾਈ ਆਵਣ ਜਾਣ ਰਹੇ ਚੁੱਕਾ ਭੁੱਲ ਰਾਮ ਹਮੇ ਮਾਰ ਮਿਲੇ ਸੱਚ ਚੋਲਾ ਰਾਮ ਹਮੇ ਗੁਰ ਕੋਈ ਪ੍ਰਗਟ ਹੋਈ ਚੁੱਕਾ ਪਰ ਭਾਣੀ ਨਾਨਕ ਸਤਿਗੁਰੂ ਮੇਰੇ ਮਿਲਾਈ ਚੁੱਕੀ ਕਾਣ ਲੁਕਾਣੀ ਤੁਖਾਰੀ ਮਤਲਬ ਪਹਿਲਾ ਭੋਲਾ ਆਵੜੇ ਭੁੱਲੀ ਭੁਲੂਲ ਪਛਤਾਣੀ ਫਿਰ ਛੋਟੀ ਅੜੀ ਸੁਤੀ ਪ੍ਰਗੀਜ਼ਾ ਨਾ ਜਾਣੀ ਫਿਰ ਛੋਟੀ ਸੁਤੀ ਆਪਣ ਮੋਤੀ ਤਿਸ ਧੰਨ ਵਿਦਨ ਰਾਤੇ ਕਾਮ ਕ੍ਰੋਧ ਅੰਕਾਰ ਵਿਗਤੀ ਉਮੇ ਲੱਗੀ ਤਾਤੇ ਉਡਰੰਸ ਚਲਿਆ ਪਰ ਮਾਇਆ ਪਸ਼ਮ ਸਮਾਣੀ ਨਾਨਕ ਸੱਚੇ ਨਾਮ ਬੇਹੁਣੀ ਭੁੱਲ ਭੁੱਲ ਪਛਤਾਣੀ ਸੁਣਨਾ ਪਿਆਰੇ ਇੱਕ ਬਿਨੰਤੀ ਮੇਰੀ ਤੂੰ ਨਿਜ ਕਰ ਵਸੇੜਾ ਰੁਲ ਪਸਮੇ ਢੇਰੀ ਬਿਨ ਆਪਣੇ ਨਾਏ ਕੋਈ ਨਾ ਚਾਹ ਹੈ ਕਿਆ ਕਹੀ ਹੈ ਕਿਆ ਕੀਜੈ ਅੰਮ੍ਰਿਤ ਨਾਮ ਰਸਨ ਦਸ ਰਸਨਾ ਗੁਰ ਸ਼ਬਦ ਰਸ ਪੀਜੈ ਬਿਨਾ ਮੈਂ ਕੁਸੰਗ ਸਾਥੀ ਆ ਵਜਾਇ ਕਨੇਰੀ ਨਾਨਕ ਲਾਹ ਲੈ ਕਰ ਜਾਈਏ ਸਾਡੀ ਸੱਚ ਮਤੇਰੀ ਸਾਜਨ ਦੇਸ ਵਿਦੇਸ਼ ਜੀ ਸੁਨੇੜੇ ਦਿੰਦੀ ਸਾਰ ਸੰਭਾਲੇ ਦਿਨ ਸੱਜੇ ਨਾਮ ਮੁੰਦੈਣ ਪ੍ਰਿੰਦੀ ਮੁੰਦੈਣ ਪ੍ਰਿੰਦੀ ਗੁਣ ਸਾਰੇ ਦੀ ਕਿਉਂ ਪਰਮ ਮਿਲੇ ਪਿਆਰੇ ਮਾਰਗ ਪੰਥਾਂ ਜਾਂ ਵੇਖੜਾ ਕਿਉਂ ਪਾਈਏ ਫਿਰ ਪਾਰੇ ਸਤਿਗੁਰੂ ਸ਼ਬਦ ਦੀ ਮਿਲਵ ਜੁਨੀ ਤਨ ਮਨ ਆ ਕੇ ਰੱਖੈ ਨਾਨਕ ਮਦਮਾ ਅੰਮ੍ਰਿਤ ਬਿਰਖ ਮਾਰ ਰਸ ਫਲਿਆ ਮਿਲ ਪ੍ਰੀਤਮ ਦਾ ਸਾਖਿਆ ਮਹਿਲ ਬੁਲਾਈੜੀਏ ਬਿਲਮ ਨਾ ਕੀ ਜੈ ਅੰਦਰ ਰਤੜੀਏ ਸੱਜ ਮਿਲੀ ਜੈ ਸੁਖ ਸੱਜ ਮਿਲੀ ਜੈ ਰੁਸਨ ਕੀ ਜੈ ਕਰਮਨੀ ਵਰ ਸਮਾਣੀ ਸੱਚ ਰਤੀ ਮਿਲੇ ਮਿਲਾਈ ਮਨ ਮੁਖ ਅਮਣ ਜਾਣੀ ਜਬ ਨੱਚੀ ਤਬ ਘੁੰਗੜ ਕਹਿ ਸਾ ਮੁਕਤੀ ਫੋ ਨਿਰਾਰੀ ਨਾਨਕ ਆਪੇ ਆਪ ਜਾਣੈ ਗੁਰਮਤ ਵਿਚਾਰੀ ਤੁਖਾਰੀ ਮਹਲਾ ਪਹਿਲਾ ਮੇਰੇ ਲਾਲ ਗੁਰੰਗੀਲੇ ਹਮ ਲਾਲਣ ਕੇ ਲਾਲੇ ਗੁਰ ਅਲਖ ਲਖਾਇਆ ਵਰਨਾ ਦੂਜਾ ਭਾਲੇ ਗੁਰ ਅਲਖ ਲਖਾਇਆ ਜਾਂ ਤਿਸ ਭਾਇਆ ਜਾ ਪ੍ਰਭ ਕਿਰਪਾ ਧਾਰੀ ਜਗਜੀਵਨ ਦਾ ਪ੍ਰਭ ਸਹਿਜ ਮਿਲੇ ਬਨਵਾਰੀ ਨਜ਼ਰ ਕਰੈ ਤੂੰ ਤਾਰੈ ਤਰੀ ਐ ਸੱਚ ਦੇਵੋ ਦੀਨ ਦੇ ਅੱਲਾ ਬ੍ਰਹਮ ਤਣਕ ਦਾ ਸੰਦਾਸਾ ਤੂੰ ਸਰਬ ਜੀਆਂ ਵਿੱਚ ਪਾਲਾ ਭਰਪੂਰ ਧਾਰ ਰਹੇ ਅਤ ਪਿਆਰੇ ਸ਼ਬਦ ਰਾਵ ਰਹੇ ਆ ਗੁਰੂ ਰੂਪ ਮੁਰਾਰੇ
ਗੁਰੂ ਮੁਰਾਰੇ ਤ੍ਰਿਪੁਣ ਧਾਰੇ ਤਾਂ ਕੰਧ ਨਾ ਪਾਇਆ ਰੰਗੀ ਜਿਨਸੀ ਜੰਤੂ ਪਾਏ ਨਿਤ ਦੇਵੇ ਚੜੇ ਸਵਾਇਆ ਅਪਰੰਪਰੇ ਆਪੇ ਥਾਪ ਥਾਪੇ ਤਿਸ ਭਾਵੈ ਸੋ ਹੋਵੈ ਨਾਨਕੀ ਰਾਹੀ ਰਹਿ ਨਾਨਕ ਹੀ ਰਾਹੀ ਰਹਿ ਬੇਦੇ ਆ ਗੁਣ ਕੈ ਹਾਰ ਪਰੋਵੈ ਗੁਣ ਗੁਣ ਹੈ ਸਮਾਣੇ ਮਸਤਕ ਨਾਮ ਨਿਸ਼ਾਨੋ ਸੱਚ ਸਾਚ ਸਮਾਇਆ ਚੁੱਕਾ ਮਨ ਜਾਣੋ ਸੱਚ ਸਾਚ ਪਛਾਤਾ ਸੱਚ ਰਾਤਾ ਸੱਚ ਮਿਲੈ ਮਨ ਭਾਵੈ ਸੱਚੇ ਉੱਪਰ ਅਵਨ ਸੱਚ ਸੱਚ ਸਮਾਵੈ ਮੋਹਣ ਮੋਹ ਲਈਆ ਮਨ ਮੇਰਾ ਮੋਹਣ ਮੋਹ ਲਈਆ ਮਨ ਮੇਰਾ ਬੰਧਨ ਖੋਲ ਨਿਰਾਰੇ ਨਾਨਕ ਜੋਤੀ ਜੋ ਸਮਾਣੀ ਜਾਂ ਮਿਲਿਆ ਤ ਪਿਆਰੇ ਸੱਚ ਘਰ ਖੋਜ ਲੈ।

ਧਨ ਜਨ ਵੱਡ ਪੁਰਪੂਰੇ ਜੋ ਗੁਰਮਤਿ ਹਾਰ ਜਪ ਭਉ ਵਿਕਮ ਤਾਰੇ ਸੇਵਕ ਜਨ ਸੇਵ ਅਤੇ ਪ੍ਰਮਾਣ ਜਨ ਸੇਵਿਆ ਗੁਰਮਤਿ ਹਰੇ ਤੂੰ ਅੰਤਰ ਜਾਮੀ ਹਰੇ ਆਪ ਤੂੰ ਜਿਉਂ ਬੁਲਾ ਚਲਾਵੇ ਤਿਉਂ ਪਿਆਰੇ ਜਿਉਂ ਚਲਾਵੇ ਪਿਆਰੇ ਤਿਉਂ ਚਲਿਆ ਤਿਵੇਂ ਚੱਲਾਂ ਹਮਰੇ ਹੱਥ ਕਿਸ਼ਨਾ ਏ ਜਾਂ ਤੂੰ ਮਿਲੈ ਤਾਂ ਹਉ ਆਏ ਮਿਲਾਂ ਜਿਨ ਕਹੋ ਤੂੰ ਹਰ ਮਿਲੈ ਸਵਾਮੀ ਸਭ ਤਿੰਨ ਕਾਲ ਏਖਾ ਛੁਟਕ ਗਏ ਆ ਤਿਨ ਕੀ ਗੰਤ ਨਾ ਕਰਿਓ ਕੋਈ ਜੋ ਗੁਰਬਚਨੀ ਹਰ ਮਿਲੈ ਆ ਨਾਨਕ ਦਿਆਲੂ ਹੈ ਤਿੰਨ ਉਪਰ ਜਿਨ ਗੁਰ ਕਾ ਭਾਣਾ ਮਨ ਆ ਭਲਾ ਤੂੰ ਅੰਤਰ ਜਾਮੀ ਹਰ ਆਪ ਜਿਉਂ ਤੂੰ ਚਲਾਵੇ ਪਿਆਰੇ ਹਉ ਤਿਵੇਂ ਚੱਲਾਂ ਰੁਖਾਰੀ ਮਹਲਾ ਚੌਥਾ ਤੂੰ ਜਗ ਜੀਵਨ ਜਗਦੀਸ਼ ਸਭ ਕਰਤਾ ਸਿਸ਼ਟ ਨਾਥ ਤਿੰਨ ਤੂੰ ਥਿਆਏ ਮੇਰਾ ਪ੍ਰਾਮ ਜਿਨ ਕਹਿ ਤੁਰ ਲੇਖ ਮਾਥ ਜਿਨ ਕੋ ਤੁਰ ਹਰ ਲੇਖੇ ਜਾ ਸਵਾਮੀ ਤਿੰਨ ਹਰ ਹਨਾਮ ਰਾਧੇ ਆ ਤਿਨ ਕੇ ਪਾਪ ਇੱਕ ਨਿਮਕ ਸਭ ਲਾਥੇ ਜਿਨ ਗੁਰਬਚਨੀ ਹਰ ਜਾਪਿਆ ਧਨ ਧਨ ਤੇ ਜਨ ਜਿਨ ਹਰ ਨਾਮ ਜਪਿਆ ਤਿੰਨ ਦੇਖਿਆ ਹੋ ਪਿਆ ਸਨਾਥ ਤੂੰ ਜਗ ਜੀਵਨ ਜਗਦੀਸ਼ ਸਭ ਕਰਤਾ ਸਿਸ਼ਟ ਨਾਥ ਤੂੰ ਜਲ ਥਲ ਮਜੀਲ ਭਰਪੂਰ ਸਭ ਉਪਰ ਸੱਚ ਧਣੀ ਜਿਨ ਜਪਿਆ ਹਰ ਮਨ ਚਿੱਤ ਹਰ ਜਪ ਜਪ ਮੁਕਤ ਕਾਣੀ ਜਿਨ ਜਪਿਆ ਹਰ ਤੇ ਮੁਕਤ ਪ੍ਰਾਣੀ ਤਿੰਨ ਕੇ ਮੁਖ ਉਜਲ ਨੁਕਰ ਦੁਆਰ ਉਲਤ ਬਲਤ ਜਨ ਪੈਸੋ ਏਲੇ ਹਰ ਅਖੇਲੀਏ ਰਖਣਹਾਰੋ ਹਰ ਸੰਤ ਸੰਗਤ ਜਨ ਸੁਣੇ ਭਾਈ ਗੁਰਮੁਖ ਸੇ ਵਾਲਾ ਸਫਲ ਬਾਣੀ ਤੂੰ ਜਲ ਤਨਮੈ ਜਲ ਭਰਪੂਰ ਸਾਹਿਬ ਉਪਰ ਸਾਚ ਧਨੀ ਤੂੰ ਥਾਣ ਥੰਤਰੀ ਹਰ ਇੱਕ ਏਕ ਰਵੇ ਆ ਵਣਤਰ ਪਵਨ ਸਭ ਸਿਸ਼ਟ ਮੁਖ ਹਰ ਹਰ ਨਾਮ ਚਵਿਆ ਸਭ ਚਵਿਆ ਹਰ ਨਾਮ ਕਰਤੇ ਅਸੰਖ ਗਣਤਾ ਧਿਆਵੇ ਸੋ ਧਨ ਧਨ ਹਰ ਸੰਸਾਧੂ ਜੋ ਹਰ ਪ੍ਰਭ ਕਰਤੇ ਭਾਵੇ ਸੋ ਸਫਲ ਦਰਸ਼ਨ ਦੇ ਕਰਤੇ ਜਿਸ ਹਰ ਹਿਰਦੇ ਨਾਮ ਸਦ ਚਵੇ ਆ ਤੂੰ ਸੰਤੰਤਰ ਹਰ ਇੱਕ ਏਕ ਰਵੇ ਆ ਤੇਰਾ ਹੀ ਭਗਤ ਭੰਡਾਰ ਅਸੰਖ ਜਿਤੂ ਦੇਵੈ ਮੇਰੇ ਸਵਾਮੀ ਤਿਸ ਮਿਲੈ ਜਿਸ ਕਹਿ ਮਸਤਕ ਗੁਰ ਹਾਥ ਹੋ ਤਿਸ ਹਿਰਦੇ ਹਰ ਗੁਣ ਟਿਕੈ ਹਰ ਗੁਣ ਹਿਰਦੈ ਟਿਕੈ ਤਿਸ ਕਹਿ ਜਿਸ ਅੰਤਰ ਭਉ ਪਾਵਣੀ ਹੋਈ ਬਿਨ ਬਿਨ ਪੈ ਕਿਨੇ ਨਾ ਪ੍ਰੇਮ ਪਾਇਆ ਬਿਨ ਪੈ ਪਾ ਨਾ ਤੋ ਕੋਈ ਭਾਉ ਭਾਉ ਭਾਉ ਪ੍ਰੀਤ ਨਾਨਕ ਤਿਸ ਲਾਗੈ ਜਿਸ ਤੂੰ ਆਪਣੀ ਕਿਰਪਾ ਕਰੈ ਤੇਰੀ ਭਗਤ ਪ੍ਰੇਪਟਾਰ ਸੰਗ ਜਿਸ ਤੂੰ ਦੇਵੈ ਤਿਸ ਮੇਰਾ ਸਵਾਮੀ ਤਿਸ ਮਿਲੈ ਤੁਖਾਰੀ ਮਹੱਲਾ ਚੌਥਾ ਨਾਉਣ ਪੁਰਬ ਬੀਚ ਗੁਰ ਸਤਗੁਰ ਦਸ ਪਾਏ ਆ ਗੁਰ ਮਹਿਲ ਹਰੀ ਅਗਿਆਨ ਅੰਦਿਰ ਗਵਾਇਆ ਗੁਰਦਸ ਪਾਇਆ ਗਿਆਨ ਗਵਾਇਆ ਅੰਤਰ ਜੋਤ ਪ੍ਰਗਾਸੀ ਜਨਮ ਦੁੱਖ ਖਿਨ ਮੈਂ ਬਿਣ ਸੈਰ ਪਾਇਆ ਪ੍ਰਭ ਨਾਸੀ ਹਰ ਆਪ ਕਰਤਾ ਪੁਰਬ ਕੀ ਆ ਸਤਗੁਰ ਕੁਲ ਖੇਤ ਨਾਮਣ ਗਾਇਆ ਨਾਉਣ ਪੁਰਬ ਬੀਚ ਗੁਰ ਸਤਗੁਰ ਦਸ ਪਾਇਆ ਮਾਰਗ ਪੰਚਲੈ ਗੁਰ ਸਤਗੁਰ ਸੰਗ ਸਿੱਖਾ ਅੰਨ ਦਿਨ ਭਗਤ ਬਣੀ ਖਿਨ ਖਿਨ ਨਿਮਕ ਵਿਖਾਰ ਹਰ ਭਗਤ ਬਣੀ ਪ੍ਰਭ ਕੇਰੀ ਸਭ ਲੋਕ ਵਿਖਣ ਆਇਆ ਨਿੰਦਰ ਸਤਗੁਰ ਗੁਰ ਕੀ ਆ ਤਿਨ ਆਪ ਹਰ ਮਿਲਾਇਆ ਤੀਰਥ ਉਦਮ ਸਤਿਗੁਰੂ ਕੀ ਆ ਸਭ ਲੋਕ ਦਾ ਨਾ ਕਰਤਾ ਮਾਰਗ ਪੰਥ ਚਲੈ ਗੁਰ ਸਤਿਗੁਰ ਸੰਗ ਸਿੱਖਾ ਪ੍ਰਥਮ ਆਏ ਕੁਲ ਖੇਤ ਗੁਰ ਸਤਿਗੁਰ ਪੁਰਬ ਹੋਆ ਖਬਰ ਪਾਈ ਸੰਸਾਰ ਆਏ ਤਰੈ ਲੋਆ ਦੇਖਣਾ ਤਿੰਨ ਲੋਕ ਸੁਣ ਨਰ ਮੁੰਜਨ ਸਭ ਆਇਆ ਜਿਨ ਪਰਸਿਆ ਗੁਰ ਸਤਿਗੁਰ ਪੂਰਾ ਤਿਨ ਕਹਿ ਕਿਲ ਨਾਸ ਗਵਾਇਆ ਜੋਗੀ ਦਿਗੰਬਰ ਸੁਨਿਆਸੀ ਕਰ ਦਰਸ਼ਨ ਕਰ ਗਏ ਗੋਸ਼ਟ ਢੋਆ ਪ੍ਰਥਮ ਆਏ ਕੁਲ ਖੇਤ ਗੁਰ ਸਤਿਗੁਰ ਪ੍ਰਭੂ ਹੋਆ ਦੁਤੀ ਜਮਨ ਗਾਏ ਗੁਰ ਹਰ ਹਰ ਜਪਨ ਕੀ ਆ ਜਗਾਤੀ ਮਿਲਦ ਭੇਟ ਗੁਰ ਪਿਛੈ ਲੰਘਾਏ ਦੀ ਆ ਸਭ ਛੁਟਕੀ ਸਤਿਗੁਰ ਪਿਛੈ ਜਿਨ ਹਰ ਨਾਮ ਧਿਆਇਆ ਗੁਰਬਚਨੀ ਮਾਰਗ ਜੋ ਪੰਥ ਚੱਲ ਲੈ ਤਿੰਨ ਜਮ ਜਗਾਤੀ ਦੇਣ ਨਾ ਆਇਆ ਸਭ ਗੁਰੂ ਗੁਰੂ ਜਗਤ ਬੋਲੈ ਗੁਰ ਕਹਿ ਨਾਹੇ ਲਿਆ ਸਭ ਛੁਟਕ ਗਿਆ ਤੀ ਜਮਨ ਗਏ ਗੁਰ ਹਰ ਹਰ ਜਪਨ ਕੀ ਆ ਤੀਆ ਸੁਰ ਸ੍ਰੀ ਤੈ ਕਹੋ ਤਕ ਚਲਤ ਪਹਿਆ ਸਭ ਮੋਈ ਦੇਖ ਦਰਸ਼ਨ ਗੁਰ ਸੰਤ ਕਿਨੈ ਆੜ ਨਾ ਦਾਮ ਲਾਇਆ ਆੜ ਦਾਮ ਕਿਸ ਪੈ ਨਾ ਬੋਲਕ ਜਗਾਤੀ ਮੋਹਣ ਮੁੰਦਣ ਪਈ ਭਾਈ ਹਮ ਕਰੋ ਕਿਆ ਕਿਸ ਪਾਸ ਮੰਗੋ ਸਭ ਭਾਗ ਸਤਿਗੁਰ ਪਿੱਛੇ ਪਈ ਜਗਾਤੀ ਉਪਾਵ ਸਿਆਣਮ ਕਰ ਵਿਚਾਰ ਉੱਡਟਾ ਭੰਨ ਬੋਲਕਾ ਸਭ ਉੱਟ ਗਏ ਅਤ ਤੀ ਆਏ ਸੁਰ ਸ੍ਰੀ ਤੈ ਕਹੋ ਤਕ ਚਲਤ ਪਹਿਆ ਮਿਲਾਏ ਨਗਰ ਮੈਂ ਜਨਾ ਗੁਰ ਸਤਿਗੁਰ ਉੱਠ ਕਹੀ ਗੁਰ ਸਤਿਗੁਰ ਗੁਰ ਗੋਬਿੰਦ ਪੂਛਮਤ ਕਹੀ ਕੀਤਾ ਸਹੀ ਸਿਮਰ ਸ਼ਾਸਤਰ ਸਮਣੀ ਸਹੀ।

ਦੇ ਨਗਰ ਕੋਟ ਪੰਚੋਰ ਬਟਵਾਰੇ ਤਿਨਕਾ ਥਾਉਂ ਉੱਥੇ ਉਗਵਾਇਆ ਕੀਰਤਨ ਪੁਰਾਣ ਨਿਤ ਪੁੰਨ ਹੋਵੇ ਗੁਰੂ ਬਚਨ ਨਾਨਕ ਹਰ ਭਗਤ ਲਹੀ ਮਿਲਿਆ ਨਗਰ ਮਹਾਂਜਨ ਗੁਰ ਸਤਿਗੁਰ ਓਟ ਤੋਂ ਗਹੀ ਤੁਹਾਰੀ ਚੰਦ ਮਾਲਾ ਪੰਜਵੇਂ ਕੰਗਾ ਸਤ ਪ੍ਰਸਾਦ ਘੋਲ ਕਮਾਈ ਲਾਣਾ ਗੁਰਮੰਦੀਨਾ ਸੁਣ ਸ਼ਬਦ ਮਾਰਾ ਮੇਰਾ ਮਨ ਭੀਨਾ ਇਹ ਮਨ ਭੀਨਾ ਜੋ ਜਲਮੀਨਾ ਲਾਗ ਰੰਗ ਮਰਾਰਾ ਕੀਮਤ ਕਈ ਨਜਾਈ ਠਾਕੁਰ ਤੇਰਿਆ ਮਹਿਲ ਅਪਾਰਾ ਜ਼ਖਮ ਲਾਉਣਾ ਕੇ ਦਾਤੇ ਸੁਆਮੀ ਬਿਨੋ ਸੁਣੋ ਇੱਕ ਦੀਨਾ ਦੇ ਦਰਸ਼ਨ ਨਾਨਕ ਬਲਿਹਾਰ ਜੀੜਾ ਬਲ ਬਲ ਕੀਨਾ ਇਹ ਤਨ ਮਨ ਤੇਰਾ ਸਗੁਣ ਤੇਰੇ ਖਨੀਆਂ ਮੰਜਾਂ ਦਰਸ਼ਨ ਤੇਰੇ ਦਰਸ਼ਨ ਤੇਰੇ ਸੁਣ ਪਰਮੇ ਨੇ ਮੁਖ ਦਿਸਪੇਖ ਜੀਵਾਂ ਮਤ ਨਾਮ ਸਜਿਆ ਤੇਰਾ ਕਿਰਪਾ ਕਰੇ ਤਾਂ ਪੀਵਾਂ ਆਸ ਪਿਆਸੀ ਫਿਰ ਕੇ ਤਾਂ ਜਿਉਂ ਚਾਤਰਕ ਬੰਧੇਰੇ ਕਿ ਉਹਨਾਂ ਨੂੰ ਜੀੜਾ ਬਲਿਹਾਰੀ ਦੇ ਦਰਸ਼ ਪਰਮੇਰੇ ਤੂੰ ਸੱਚ ਸਾਹਿਬ ਸੱਚ ਅਮਿਤਾ ਤੂੰ ਪ੍ਰੀਤਮ ਪਿਆਰਾ

ਪ੍ਰਾਣੀ ਚੇਤਾ ਪ੍ਰਾਣ ਸੁਖ ਦਾਤਾ ਗੁਰਮੁਖ ਜਾਤਾ ਸਗਲ ਰੰਗ ਬਣੇ ਆਏ ਸੋਈ ਕਰਮ ਕਮਾਵੇ ਪ੍ਰਾਣੀ ਜੀ ਤੂੰ ਫਰਮਾਏ ਜਾ ਕੋ ਕਿਰਪਾ ਕਰੀ ਜਗਦੀਸ਼ਰ ਦਿਨ ਸਾ ਸੰਗ ਮੰਜਿਤਾ ਕਹੋ ਨਾਨਕ ਜੀ ਜਿਹੜਾ ਬੋਲਿਆ ਹਾਰੀ ਜੀਓ ਪਿੰਡ ਦਾ ਉਹ ਦਿੱਤਾ ਅੰਦਰ ਗੁਣ ਰੱਖ ਲਈਏ ਸੰਦਨ ਕਸਤ ਕਸਤ ਉਡਾਖ ਲਈ ਮੈਂ ਪਾਪੀ ਪੜਦਾ ਢਾਕਣਾ ਦੇ ਪ੍ਰਭੂ ਮਹਾਰਾਜ ਜੀ ਪ੍ਰਾਣ ਸੁਖ ਦਾਤੇ ਬਿਨਾ ਸੀ ਅਵਗਤ ਸੁਆਮੀ ਪੂਰਨ ਪੁਰਖ ਵਿਦਾਤੇ ਉਸ ਤੋਂ ਕਹਿਣਾ ਜਾਏ ਤੁਮਾਰੀ ਕੌਣ ਕਹਿ ਤੂੰ ਕਦ ਕਾ ਨਾਨਕ ਦਾਸ ਤਾਂ ਕਿ ਬੁਲਿਆਰੇ ਮੇਰੇ ਨਾਮ ਹਰ ਨਿਮ ਕਾ ਕੇ ਦਾਰਾ ਮਾਲਾ ਚੌਥਾ ਘਰ ਪਹਿਲਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੀ ਸਤਿਗੁਰ ਪ੍ਰਸਾਦ ਮੇਰਾ ਮਨ ਰਾਮ ਨਾਮ ਨਿਤ ਗਾਵੀ ਅਰੇ ਅਗਮ ਗੋਚਰ ਨਾ ਜਾਈ ਹਰ ਲਖੇ ਆ ਗੁਰਪੁਰਬ ਲਿਖੇ ਲਿਖਾਵੀ ਅਰੇ ਰਹਾਓ ਜਿਸ ਆਪੇ ਕਿਰਪਾ ਕਰੇ ਮੇਰਾ ਸਵਾਮੀ ਤਿਸ ਜਨ ਕਹੋ ਹਰ ਲਿਵਲਾਵੀ ਅਰੇ ਸਭ ਕੋ ਭਗਤ ਕਰੇ ਹਰ ਕੇਰੀ ਹਰ ਭਾਵੈ ਸੁਤਾਇ ਭਾਵੀ ਅਰੇ ਹਰ ਨਾਮ ਮੋਲਕ ਹਰ ਭੈ ਹਰ ਦੇਵੈ ਤਾਂ ਨਾਮ ਦਿਹਾਵੀ ਅਰੇ ਸਨੁਆ ਨਾਮ ਦੇ ਮੇਰਾ ਸਵਾਮੀ ਤਿਸ ਲੇਖਾ ਸਭ ਛੁਡਾਵੀ ਅਰੇ ਹਰ ਨਾਮ ਰਦੇ ਧਨ ਜਨ ਕਹੀ ਹੈ ਤਿੰਨ ਮਸਤਕ ਭਾਗ ਤੁਰ ਲਿਖ ਪਾਵੀ ਅਰੇ ਤਿੰਨ ਦੇਖਿਆ ਮੇਰਾ ਮਨ ਵੇਖ ਸਹਿ ਜੋ ਸੁਤ ਮਿਤ ਮਿਲ ਮਾਤ ਗਲਾਵੀ ਅਰੇ ਨਾਮ ਬਾਰਕ ਹਰ ਪਿਤਾ ਪ੍ਰਭ ਮੇਰੇ ਮੋਖੋ ਦੇ ਮਤੀ ਜਿਸ ਹਰ ਪਾਵੀ ਅਰੇ ਜਿਉਂ ਬਸ਼ਰਾ ਦੇ ਗਊ ਸੁਖ ਮਨ ਦਿਉ ਨਾਨਕ ਹਰ ਗਲਾਵੀ ਅਰੇ ਕੇਦਾਰਾ ਮਲਾ ਚੌਥਾ ਕਰ ਪਹਿਲਾ ਕਿਉਂ ਕਾ ਸਤੁ ਪ੍ਰਸਾਦ ਮੇਰਾ ਮਨ ਹਰ ਹਰ ਗੁਣ ਕਾ ਹੋ ਰੇ ਸਤਿਗੁਰ ਕੇ ਚੰਦ ਤੋਂ ਇਹਦੇ ਪੂਜੋ ਇਨ ਬਿਦਾ ਮੇਰਾ ਹਰ ਪ੍ਰਭ ਲਹੋ ਰੇ ਰਹਾਉ ਕਾਮ ਕ੍ਰੋਧ ਮੋਹ ਅਭਿਮਾਨ ਬਿਖੇਰਾ ਸਿੰਨ ਸੰਗ ਤੈ ਤੂੰ ਰਹੋ ਰੇ ਮੇਲ ਸਤਸੰਗਤ ਕੀ ਜੈ ਹਰ ਗੋਸ਼ਟ ਸਾਧੂ ਸਿਉਂ ਗੋਸ਼ਟ ਹਰ ਪ੍ਰੇਮ ਰਸਾਇਣ ਰਾਮ ਨਾਮ ਰਸਾਇਣ ਹਰ ਰਾਮ ਨਾਮ ਰਾਮ ਰਮੋ ਰੇ ਅੰਤਰ ਕਾ ਅਭਿਮਾਨ ਜੋਰ ਤੂੰ ਕਿਛ ਕਿਛ ਕਿਛ ਜਾਣਤਾ ਏ ਦੂਰ ਕਰੋ ਆਪਣ ਗਹੋਰੇ ਜਾਂ ਨਾਨਕ ਵਰ ਦਿਆਲ ਹੋ ਸਵਾਮੀ ਹਰ ਸੰਤਨ ਕੀ ਧੂਰ ਕਰ ਹਰੇ ਕੇਦਾਰਾ ਮਹਲਾ ਪੰਜਵਾਂ ਘਰ ਦੂਜਾ ਕਹੂੰਗਾ ਸਤਿ ਪ੍ਰਸਾਦ ਮਾਈ ਸਤਸੰਗਤ ਮਾਈ ਸੰਤ ਸੰਗ ਜਾਗੀ ਪ੍ਰੈ ਰੰਗ ਦੇਖੈ ਜਬ ਤੁਸੀਂ ਨਾਮ ਨਿਧਾਨੀ ਰਹਾਓ ਦਰਸ਼ਨ ਪਿਆਸ ਸੋਚਣ ਤਰ ਲਾ ਗਈ ਬਿਸਾਰ ਬਿਸਰੀ ਇਤਿਹਾਸ ਵਿਡਾਨੀ ਆਪ ਗੁਰ ਪਾਇਓ ਮੈਂ ਸਹਿਜ ਸੁਖਦਾਇਕ ਦਰਸ਼ਨ ਬਿਖਤ ਮਨ ਲਪਟਾਨੀ ਦੇਖਤ ਮੋਦਰ ਰੈਸ ਮਨ ਉਪਜਿਓ ਨਾਨਕ ਪ੍ਰੈ ਅਮਰਤਬਾਨੀ ਕਿਦਾਰਾ ਮਾਲਾ ਪੰਜਵਾਂ ਘਰ ਤੀਜਾ ਕਹੂੰਗਾ ਸਤੁ ਵਿਸਾਰ ਦੀਨ ਬਿਨੋ ਸੁਣੋ ਦਿਆਲ ਪੰਜਦਾਸੀ ਦੁਖੀ ਏਕ ਮਨ ਅਨਾਥ ਨਾਥ ਰਾਖੋ ਕਿਰਪਾਲ ਰਹਾਓ ਅਨਕ ਜਤਨ ਗਾਵਨ ਗਮਨ ਕਰੋ ਖਾਟ ਕਰਮ ਯੁਗ ਧਿਆਨ

ਨਾਨਕ ਆਸਰੂ ਉਧਰੈ ਭ੍ਰਮ ਸਾਗਰ ਲਗ ਸੰਤ ਨਾ ਪਗਰਾ ਲਿਖਦਾ ਰਮਾ ਲਾ ਪੰਜਵਾਂ ਘਰ ਚੌਥਾ ਕਿਉਂਕਿ ਸਤਿ ਪ੍ਰਸਾਦ ਸਰਨੀ ਆਇਓ ਨਾ ਨਿਧਾਨ ਨਾ ਪ੍ਰੀਤ ਲਗੀ ਮਨ ਭੀਤਰ ਮੰਗਣ ਕੋ ਵਰਦਾਨ ਮੰਗਣ ਕਹੋ ਹਰਦਾਨ ਰਹਾਓ ਸੁਖਦਾਈ ਪੂਰਨ ਪਰਮੇ ਸਿਖਰ ਕਿਰਪਾ ਰੱਖੋ ਮਹਾਨ ਦੇ ਪ੍ਰੀਤ ਸਾਧੂ ਸੰਗ ਸੁਆਮੀ ਹਰ ਗੁਣ ਰਸਨ ਬਖਾਣ ਗੋਪਾਲ ਦਿਆਲ ਗੋਬਿੰਦ ਮੁਦਰ ਨਿਰਮਲ ਕਥਾ ਗਿਆਨ ਨਾਨਕ ਕਹੋ ਹਰ ਕੈ ਰੰਗ ਰੰਗ ਹੋ ਚਰਨ ਕਮਲ ਸੰਗ ਧਿਆਨ ਕਿਦਾ ਰਮਾ ਲਾ ਪੰਜਵਾਂ ਹਰ ਕੇ ਦਰਸ਼ਨ ਕਹੋ ਮਨ ਚਾਓ ਕਰਕੇ ਪਾ ਸਤਸੰਗ ਮਿਲਾਵੋ ਤੁਮ ਦੇਵੋ ਆਪਣਾ ਨਾਮ ਰਹਾਓ ਕਰੋ ਸੇਵਾ ਸਤਿਪੁਰਖ ਪਿਆਰੇ ਜਾਂ ਸੁਣੀਏ ਤਦ ਮਨ ਰਾਇਆ ਸਾਓ ਵਾਰੀ ਫੇਰੀ ਸਦਾ ਘੁਮਾਏ ਕਮਣਾ ਨੂੰ ਤੇਰਾ ਠਾਓ ਸਰਬ ਪ੍ਰਤਪਾਲ ਲੈ ਸਕ ਸੰਭਾਲ ਲੈ ਸਕਲਿਆ ਤੇਰੀ ਛਾਓ ਨਾਨਕ ਪ੍ਰਭੁਰਖ ਵਿਧਾਤੇ ਖਟਕੜ ਤੁਝੇ ਦਿਖਾਓ ਕਿਦਾ ਰਮਾਲਾ ਪੰਜਵਾਂ ਪੈ ਗਈ ਪ੍ਰੀਤ ਪਿਆਰੀ ਮਗਨ ਮਨੈ ਮਨ ਮੈਂ ਮਨ ਮੈਂ ਚਿਤਮੋ ਆਸਾ ਨੈਣ ਤਾਰ ਤੁਹਾਰੀ ਰਾਓ ਇਹ ਦਿਨ ਪਾਹਰ ਮੂਰਤ ਪਲ ਕੇ ਐਸੇ ਅਵੇ ਪਲ ਕਰੀ ਗਏ ਹਾਰੀ ਕੁਲੇ ਕਪਟ ਧਫਟ ਬੁਝ ਤਿਸ਼ਨਾ ਜੀਵੋ ਪੇਕ ਦਰਸਾਰੀ ਕੰਮ ਸੁਜਤਨੋ ਪਾਉ ਕਿੰਨੇ ਆਸੇ ਵਕਤ ਵਿਚਾਰੀ ਮਾਨ ਮਾਨ ਮੋਤਾ ਜਿਸ ਨਾਨਕ ਸੰਤਾ ਸੰਗ ਉਧਾਰੀ ਕਿਦਾ ਰਮਾ ਲਾ ਪੰਜਵਾਂ ਹਰ ਹਰ ਹਰ ਗੁਣ ਗਾ ਬਹੋ ਕਰੋ ਕਿਰਪਾ ਗੋਪਾਲ ਗੋਬਿੰਦੇ ਆਪਣਾ ਨਾਮ ਜਪਾਵੋ ਰਹਾਓ ਕਾਲ ਦੀਓ ਪ੍ਰਾਪ ਆਨ ਵੇਖਿਆ ਤੇ ਸਾਧ ਸੰਗ ਮਨ ਲਾਵੋ ਭ੍ਰਮ ਪਾਓ ਮੋਹ ਕਾਟਿਓ ਗੁਰਬਚਨੀ ਆਪਣਾ ਦਸਤੀ ਖਾਵੋ ਸਭ ਕੀ ਰੇਨ ਹੋਏ ਮਨ ਮੇਰਾ ਉਮਦ ਤਜਾਵੋ ਆਪਣੀ ਕਰ ਵਕਤ ਦੇ ਦਿਆਲਾ ਵਡਭਾਗੀ ਨਾਨਕ ਕਰ ਪਾਵੋ ਕਿਦਾ ਰਮਾ ਲਾ ਪੰਜਵਾਂ ਹਰ ਬਿਨ ਜਨਮ ਕਰ ਜਾਤ ਤਰੀ ਗੋਪਾਲ ਆਨ ਰੰਗ ਰਾਜ ਮਿਤਿਆਵਾਖਰ ਪੈਰਤ ਖਾਤ ਰਹਾਓ ਧਨ ਜੋ ਮਨ ਸੰਪਤ ਸੁਖ ਭੋਗ ਵੈ ਸੰਗਨ ਬਿਨਹਤ ਮਹਤ ਮ੍ਰਿਗ ਤਿਸ਼ਨਾ ਦੇਖ ਰਚਿਓ ਬਾਵਰਧਮ ਛਾਇਆ ਰੰਗਰਾਤ ਮਾਨ ਮੋਹ ਮਾਦ ਮਦ ਮੋਹਦ ਕਮਰੁਤ ਕਿਕਾਤ ਕਰ ਗ੍ਰਹਿ ਲੇਹੁ ਦਾਸ ਨਾਨਕ ਪ੍ਰਭ ਜੀ ਹੋਈ ਸਾਤ ਇਹ ਦਾਰਾ ਮਲਾ ਪੰਜਵਾਂ ਹਰ ਬਿਨ ਕੋਈ ਨਾ ਚੱਲ

ਗੋਬਿੰਦ ਉਧਰ ਸਾਗਰ ਕੇ ਖਾਤ ਸਨ ਸਮਰਾਤ ਕਥ ਗੁਜਰ ਹਸਿਮਰ ਦੁਖਲਾਤ ਨਾਨਕ ਦੀਨ ਧੂਰ ਜਨ ਬਾਂਛਦ ਮਿਲੈ ਲਿਖਤ ਧੁਰ ਮਾਥ ਕਿਦਰਮਲ ਪੰਜਵਾਂ ਚਾਰ ਪੰਜਵਾਂ ਕਿਉਂਕਾ ਸੁਰਸਾਦ ਬਿਸਨਾਏ ਮਨ ਤੇ ਹਰੀ ਆਵੇ ਪ੍ਰੀਤ ਮਾਂ ਪ੍ਰਭੁਲ ਭਈ ਅਨ ਬਿਖਾਰੀ ਜਰੀ ਰਹਾਉ ਬੂੰਦ ਕਹਾਂ ਤਿਆਗ ਚਾਦਰ ਕੇ ਮੀਨ ਰਤਨਾ ਘਰੀ ਗੁਣ ਗੋਪਾਲ ਲੋਚਾਰ ਰਸਨਾ ਟੇਵੇਕ ਪਰੀ ਮਹਾਨਾਦ ਗੁਰੰਗ ਮੋਯੋ ਬੇਦ ਤੀਕਣ ਸਰੀ ਪ੍ਰਭ ਚਰਨ ਕਮਲ ਰਸਾਲ ਨਾਨਕ ਗਾਂਠ ਬਾਂਧ ਧਰੀ ਚਾਰਾਮਲ ਪੰਜਵਾਂ ਪ੍ਰੀਤਮ ਬਸਰੇ ਦੇ ਮੈਂ ਖੋਰ ਪਸਵੀਤ ਨਿਵਾਰ ਠਾਕੁਰ ਕਹਿ ਲੇ ਆਪਣੀ ਔਰ ਰਹਾਉ ਅਤੇ ਕਰਤ ਸੰਸਾਰ ਸਾਗਰ ਕਦੇ ਆਚਾਰ ਧੋਰ ਸੰਤ ਸੰਗ ਹਰ ਚਨ ਬੋਤ ਉਧਰ ਤੇ ਲੈ ਮੋਰ ਗਰਭ ਕੁੰਡ ਮੈਂ ਜਿਨੇ ਧਾਰਿਓ ਨੇ ਵਿਖੇ ਮਨ ਮੈਂ ਹੋਰ ਹਰ ਸਖਤ ਸਰਨ ਸਮਰਤ ਨਾਨਕ ਨਹੀਂ ਨੇ ਹੋਰ ਕਿ ਧਰਮ ਮਲ ਪੰਜਵਾਂ

बस तो ये परवान कदर अमल पंजमार के नाम को उधार कल क्लेश न कछु व्याप पै संसंग व्यवहार हाव कर अनुग्राप रखे न उपजत्यो न उपजो बेकार जिस बराबर सो हो सिमरह ते सहत न संसार सुख मंगल आनंद हर हर प्रभ चरण अमृत सार नानक दास सरनावती तेरे दसंतना किशार कदर अमल पंजवा हर के नाम बिना त्रिक सोहत जीवन रूप विसार जीव है ते कर जीवन होत रहाओ खत पीत अनेक मिंजन जैसे भार बात खोत आठ पैर महाशर्म पायो जैसे बिरख जंत जोत तारिक बाल जी अन लाग गया से बहु प्रकारित होत कर जो नानक दान मांग गया राखु कंठ पर होत के धर्म मला पंजवा संत है तूर ले मुख मली गुण चुत सदा पूर्ण ने दुख बेखे व्यापे कली रहाओ गुर बचन कार्य सर्व पूर्ण ही तूत न हली प्रभे कनक सर्वत पूर्ण बेख्या न जली ਗਿਆ ਪੁਜਲੀ ਨੀ ਦਾਸਾ ਬਣ ਜੁਤ ਜੁਤਰਾਲੀ ਪ੍ਰਭ ਚਰਨ ਸਰਨ ਨਾਥ ਆਇਓ ਨਾਨਕ ਹਰ ਸੰਗ ਚਲੀ ਕਿਧਰ ਅਮਲਾ ਪੰਜਵਾ ਹਰ ਕੇ ਨਾਮ ਕੀ ਮਨ ਰੁਚੈ ਨਕੋਟ ਸਾਧ ਆਨੰਦ ਪੂਰਨ ਜਲਦ ਸਤੀ ਪੂਜਾ ਰਹਾਓ ਸੰਤ ਮਾਰਗ ਜਲਦ ਪ੍ਰਾਣੀ ਪਤ ਦੇ ਮੁਚੈ ਨਰੈਣ ਜਨਕੀ ਲਗੀ ਮਸਤਕ ਅਨਕ ਤੀਰਥ ਸੁਚੈ ਜਨਕਮ ਧਿਆਨ ਭੀਤਰ ਘਟਘਟ ਹੈ ਸਵਾਮੀ ਸੁਜੈ ਆਸਮ ਦੇਵ ਪਾਸਵਾ ਨਾਨਕ ਬਹੁ ਜਮ ਨਹੀਂ ਦੂਜੈ ਕੇਦਾਰਾ ਸ਼ੰਤ ਮਾਲਾ ਪੰਜਵੇਂ ਕਿਉਂਕਿ ਸਭ ਸਾਧ ਮਿਲ ਮੇਰੇ ਪ੍ਰੀਤਮ ਪਿਆਰਿਆ ਰਹਾਓ ਪੂਰੇ ਸਰਬਤ ਮੈਂ ਸੋ ਪੁਰਖ ਵਿਧਾਤਾ ਮਾਰ ਪ੍ਰਭ ਕਾ ਹਰ ਕੀ ਹੈ ਸੰਤਨ ਸੰਗ ਜਾਤਾ ਸੰਤਨ ਸੰਗ ਜਾਤਾ ਪੁਰਖ ਵਿਧਾਤਾ ਘਟਘਟ ਨਤਨ ਨਿਹਾਲਿਆ ਜੋ ਸਰਨੀ ਆਵੈ ਸਰਬ ਸੁਖ ਪਾਵੈ ਤਿਲ ਨਹੀਂ ਪੰਨੇ ਘਾਲਿਆ ਹਰ ਗੁਣ ਨਿਤ ਗਾਏ ਸਹਿ ਸੁਭਾਏ ਪ੍ਰੇਮ ਮਹਾਰਸ ਮਾਤਾ ਨਾਨਕ ਦਾਸ ਤੇਰੀ ਸਰਨਾਈ ਤੂੰ ਪੂਰਨ ਪੁਰਖ ਵਿਧਾਤਾ ਹਰ ਪ੍ਰੇਮ ਭਗਤ ਜਨ ਬੇਦਿਆ ਤੂੰ ਆਣ ਕਰ ਜਾਹੀ ਮੀਨ ਵਿਸ਼ੋਹਾ ਨਾ ਸਹਿ ਜਲ ਬਿਨ ਮਰ ਪਾਹੀ ਹਾਰ ਬਿਨ ਕਿਉਂ ਰਹੀ ਹੈ ਦੁੱਖ ਕਿਨ ਸਹੀ ਹੈ ਚਾਤਰਕ ਬੂੰਦ ਪਿਆਸਿਆ ਕਬ ਰਹਿਣ ਬਿਹਾਵੈ ਚਕਵੀ ਸੁਖ ਪਾਵੈ ਸੂਰਜ ਕਿਨ ਪ੍ਰਕਾਸ਼ਿਆ ਹਰ ਦਸ ਮਨ ਲਾਗਾ ਦਿਨ ਸੁਭਾਗਾ ਅੰਦਨ ਹਰ ਗੰਗਾਹੀ ਨਾਨਕ ਦਾਸ ਕਹਿ ਬਿਨੰਤੀ ਕਤ ਹਰ ਬਿਨ ਪ੍ਰਾਣ ਟਿਕਾਈ ਸਾਸ ਬਿਨਾਂ ਜੋ ਦੇਵਰੀ ਕਤ ਸੋਭਾ ਪਾਵੈ ਦਸ ਬਿਹੂ ਨਾ ਸਾਧ ਜਨ ਖਿਨ ਟਿਕ ਨਾ ਪਾਵੈ ਹਰ ਬਿਨ ਜੋ ਰਹਿਣਾ ਨਰਕ ਸੋ ਸਹਿਣਾ ਚੰਨ ਕਮਲ ਮਾਲ ਬੇਦਿਆ ਹਰ ਅਸਕ ਬੈਰਾਗੀ ਨਾਮ ਲਿਵਰਾਗੀ ਕਤੈ ਨਾ ਜਾਏ ਨਿਖੇਦਿਆ ਹਰ ਸੋ ਜਾਏ ਮਿਲਣਾ ਸਾਧ ਸੰਗ ਰਹਿਣਾ ਸੋ ਸੁਖ ਅੰਕ ਨਮ ਆਵੈ ਹੋ ਕਿਰਪਾਲ ਨਾਨਕ ਸਵਾਮੀ ਹਰ ਚਰਨ ਸੰਗ ਸਮਾਵੈ ਖੋਜ ਖੋਜ ਬ੍ਰਹਮ ਲੈ ਹਰ ਕਰੁਣਾ ਧਾਰੇ ਨਿਰਗੁਣ ਜਨਾਥ ਮੈਂ ਨਹੀਂ ਦੁੱਖ ਵਿਚਾਰੇ ਨਹੀਂ ਦੁੱਖ ਵਿਚਾਰੇ ਪੂਰਨ ਸੁਖ ਸਾਰੇ ਪਾਵਣ ਬਿਰਧ ਬਖਾਨਿਆ ਭਗਤ ਵਸ਼ਲ ਸੁਨਣ ਚਲੋ ਕਹਿਆ ਖਟਕਰ ਪੂਜ ਮਾਨਿਆ ਸੁਖ ਸਾਗਰ ਪਾਇਆ ਸਹਿਜ ਸੁਭਾਇਆ ਜਨਮਨ ਦੁੱਖ ਹਾਰੇ ਕਰ ਗਿਆ ਲੀਨੇ ਨਾਨਕ ਦਾਸ ਆਪਣੇ ਰਾਮ ਨਾਮ ਔਰ ਹਾਰੇ ਰਾਗ ਕੇ ਦਾਰਾ ਬਾਣੀ ਕਬੀਰ ਜੀ ਕੀ ਓਂਕਾਰ ਸਤਿਗੁਰ ਪ੍ਰਸਾਦ ਉਸ ਤਨ ਨਿੰਦਾ ਦੂ ਬਿਵਰਜਤ ਤਜੁਮਾਨ ਅਭਿਮਾਨਾ ਲੋਹਾ ਕੰਚਨ ਸਮ ਕਰ ਜਾਨਾ ਤੈ ਮੂਰਤ ਭਗਵਾਨਾ ਤੇਰਾ ਜਨ ਏਕ ਆਦਿ ਕੋਈ ਅਕਾਮ ਕਰੋ ਲੋਮੋ ਬਿਵਰਜਤ ਹਰ ਪਤੀ ਨੇ ਸੋਈ ਰਹਾਓ ਰਜ ਗੁਣ ਤਮ ਗੁਣ ਸਤਗੁਣ ਕਹੀ ਹੈ ਤੇਰੀ ਸਮੈ ਆ ਚੌਥੇ ਪਦ ਕੋ ਜੋ ਨਰ ਚੀਨੈ ਤੇ ਨਹੀਂ ਪਰਮ ਪਦ ਪਾਇਆ ਤੀਰਥ ਵਰਤ ਨੇਮ ਸੁਸੰਜਮ ਸਦਾਰੇ ਨੇ ਕੰਮ ਆ ਤਿਸ਼ਨਾ ਆਰ ਮਾਇਆ ਭ੍ਰਮ ਚੂਕਿਆ ਜਦੋਂ ਤਤਮ ਰਾਮਾ ਜੇ ਮਨ ਦੀ ਪੂਰਗਾਸੇ ਅੰਧਕਾਰ ਤੈ ਨਾਸਾ ਨਿਰਭਉ ਪੂਰੇ ਪਰਮ ਭਾਗਾ ਕਿਆ ਕਬੀਰ ਜਨਦਾਸਾ ਕਿਨੀ ਬੰਜਾ ਕਾਂਸੀ ਤਾਂ ਮੈਂ ਕਿਨੀ ਲਾਉਂ ਸੁਪਾਰੀ ਸੰਤੋ ਬਣਜਿਆ ਨਾਮ ਗੋਬਿੰਦ ਕਹਾ ਐਸੀ ਖੇਪ ਹਮਾਰੀ ਹਰ ਕੇ ਨਾਮ ਕੇ ਵਪਾਰੀ ਹੀ ਰਾਤ ਚੜਿਆ ਨਿਰਮੋਲ ਛੁੱਟ ਗਈ ਸੰਸਾਰੀ ਰਹਾਓ ਸਾਚੇ ਲਾਏ ਤਾਂ ਸੱਚ ਲਾ ਕੇ ਸਾਚੇ ਕੇ ਵਪਾਰੀ ਸਾਚੀ ਬਸ ਕੀ ਭਾਅ ਚਲਾਏ ਪਹੁੰਚੇ ਜਾਏ ਭੰਡਾਰੀ ਆਪੇ ਰਨਜਵਾਰ ਮਾਣ ਕਾ ਪਿਆ ਪਸਾਰੀ ਆਪੇ ਦਰਦ ਸਾਹਿਬ ਚਲਾਵੇ ਨਿਸ਼ਚਲਾ ਵਪਾਰੀ ਮਨ ਕਰ ਬੈਲ ਸੁਰਤ ਕਰ ਪੈਂਡਾ ਗਿਆਨ ਗੋਨ ਭਰ ਡਾਰੀ ਕਹਿਤ ਕਬੀਰ ਸੁਣੋ ਰੇ ਸੰਤੋ ਨਿਭੀ ਕੇ ਬਿਮਾਰੀ ਰੀ ਕਲਵਾਰ ਗਵਾਰ ਮੂੰਡ ਮਤ ਉਲਟੋ ਪਾਵਣ ਫਿਰਾਓ ਮਤਨ ਮਤਵਾਰ ਮੇਰ ਸਪਾਟੀ ਅਮਰਧਾਰ ਚਵਾਓ ਬੋਲੋ ਭਈਆ ਰਾਮ ਕੀ ਦੁਹਾਈ ਪੀਵੋ ਸੰਤ ਸਦਾ ਮਤ ਦੁਰਲਭ ਸਾਡੇ ਬਿਆਸ ਬੁਝਾਈ ਰਹਾਓ ਭੈ ਵਿੱਚ ਪਾਓ ਭਾਏ ਪੋ ਬੁਝੈ ਹਰਸ ਪਾਵੇ ਭਾਈ ਜੇਤੇ ਘਟਗਟਮ ਤੋਂ ਸਾਹਿਬ ਹੀ ਮੈਂ ਭਾਵੈ ਦੱਸੈ ਪਿਆਈ ਨਗਰੀਏ ਕਹਿ ਨਾ ਦਰਵਾਜੇ ਦਾ ਉਦਵਰ ਜਹਾਈ ਤਿਗੜੀ ਛੁੱਟੇ ਦਾ ਸੁੰਦਰ ਖੁੱਲੈ ਨਾ ਤਾਂ ਮਨ ਖੀਵਾ ਭਾਈ ਅਵੇ ਪਦਪੂਰ ਤਾਪ ਨਾਸੈ ਕਿਆ ਕਬੀਰ ਵਿਚਾਰੀ ਉਬਟ ਜਲੰਤੇ ਇਹ ਮਦ ਪਾਇਆ ਜਸੇ ਖੋਦ ਕੁਮਾਰੀ ਕਾਮ ਕ੍ਰੋਧ ਤਿਸ਼ਨਾ ਗਲੀਨੇ ਗਤ ਨਹੀਂ ਇਕੈ ਜਾਨੀ ਕੁਟੀ ਆਖੈ ਕਸ਼ੂਨਾ ਸੁਜੈ ਬੁੜੂਆ ਬਿਨ ਪਾਣੀ ਚਲਤ ਕਦ ਟੇਡੇ ਟੇਡੇ ਟੇਡੇ ਅਸਤ ਚਰਮ ਵਿਸਟਾ ਕੇ ਮੁੰਦੇ ਦੁਰਗੰਧੇ ਬੇਡੇ ਰਾਓ ਰਾਮ ਨਾ ਜਪੋ ਕਮਨ ਭਰਮ ਭੁੱਲੇ ਤੁਮ ਤੇ ਕਲ ਨਾ ਦੂਰੇ ਅਨਕ ਜਤਨ ਕਰ ਇਹ ਤਨ ਰਾਖੋ ਰਹਿ ਅਵਸਥਾ ਪੂਰੇ ਆਪਣ ਕੀ ਕਸ਼ੂਨਾ ਹੋਵੇ ਕਿਆ ਕੋ ਕਰੈ ਪੁਰਾਨੀ ਜਾਤ ਸੁਭਾਵੈ ਸੋ ਸਤਿਗੁਰ ਪਿਟੇ ਕੋ ਨਾਮ ਖਾਨੀ।

0: ਬਹੁਤ ਸਿਆਣੇ ਟੇਢੀ ਪਾਗ ਟਿੱਡੇ ਚੱਲੇ ਲਾਗੇ ਵੀਰ ਖਾਨ ਪੌਸਾ ਭਗਤ ਸਿਉਂ ਕਛੂਆ ਮੇਰੋ ਕੰਮ ਦੀਵਾਨ ਰਾਮ ਵਿਸਾਰਿਓ ਹੈ ਬਮਾਨ ਕਨਕਾਮਣੀ ਮਹਾਂ ਸੁੰਦਰੀ ਪੇਕ ਵੇਖ ਸਚਮਾਨ ਰਹਾਉ ਲਾਲ ਝੂਠ ਵਿਕਾਰ ਮਹਾਂ ਮਾਧੇ ਬਿਦਾਉਦ ਵਿਹਾਨ ਕਹਿ ਕੇ ਬਿਰੰਤ ਕੀ ਵੀਰ ਲਗੋ ਕਾਲ ਕਾਲ ਨਿਧਾਨ ਚਾਰ ਦਿਨ ਆਪਣੀ ਦਾ ਉਦ ਚਲੇ ਬਜਾਏ ਇਤਨਾ ਖਟੀਆਂ ਮਟੀਆਂ ਖਟੀ ਗਠੀਆ ਮਟੀਆਂ ਸੰਗ ਲੈ ਜਾਏ ਰਹਾਉ ਦੇਰੀ ਬੈਠੀ ਮੇਰੀ ਰੋਵੈ ਦੁਆਰ ਲਾਓ ਸੰਗ ਮਾਏ ਮਰ ਹਟ ਲਾ ਸਭ ਲੋਕ ਟੰਬ ਮਿਲਣ ਸਕੇ ਲਜਾਏ ਵੈ ਸਤ ਵੈ ਬਿਤ ਵੈ ਪਰ ਪਾਟਣ ਬਹੁਰ ਨ ਦੇਖੇ ਆਏ ਕਹਿਤ ਕਬੀਰ ਰਾਮ ਕੀ ਨਾ ਸਿਮਰੋ ਜਨਮ ਕਰਤ ਜਾਏ ਰਾਹ ਕੇ ਦਰਾ ਬਾਣੀ ਰਵਿਦਾਸ ਜੀ ਕੀ ਕਿਉਂਗਾ ਸਤੂ ਪ੍ਰਸਾਦ ਖੱਟ ਕਰਮ ਕੋਲ ਸੰਗ ਜੁਗਤ ਹੈ ਹਰ ਭਗਤ ਹਿਰਦੇ ਨਾਹੇ ਚਰਨਾਰ ਬਿੰਦ ਨ ਕਥਾ ਭਾਵੈ ਸੁਭਦ ਤਲ ਸਮਾਨ ਨਰੇ ਚਿਤ ਚੇਤ ਚੇਤ ਅਚੇਤ ਕਾਹਨਾ ਬਾਲਮੀ ਕਿਆ ਦੇਖ ਕਿਸ ਜਾਤ ਦੇ ਕਿਹ ਪਦ ਹੈ ਅਮਰਿਓ ਰਾਮ ਭਗਤ ਅਭਿਸ਼ੇਕ ਰਹਾਉ ਸਵਾਣ ਸਤਰ ਜਾਤ ਸਾਹਿਬ ਤੇ ਕ੍ਰਿਸ਼ਨ ਲਵੇ ਹੇਤ ਲੋਕ ਬਪਰਾ ਕਿਆ ਸਰਾ ਹੈ ਤੀਨ ਲੋਕ ਪ੍ਰਵੇਸ਼ ਅਜਾ ਮਲ ਪਿੰਗਲਾ ਲੁਭਤ ਕੁੰਚਰ ਗਏ ਹਰ ਕੈ ਪਾਸ ਐਸੇ ਦੁਰਮਤ ਨਿਸਤਰੈ ਤੂੰ ਕਿਉਂ ਨਾ ਤਰੈ ਰਵਿਦਾਸ ਰਾਗ ਪਹਿਰੋਂ ਮਾਲਾ ਪਹਿਲਾ ਕਰ ਪਹਿਲਾ ਚੁਭਦੇ ਕਿਉਂ ਕਰ ਸਤਨਾਮ ਕਰਦਾ ਬਰੁੱਖ ਨਿਰਭਾਉ ਨਿਰਵੈਰ ਅਕਾਲ ਮੂਰਤ ਜੂਨੀ ਸਾਹਿਬਾਂ ਗੁਰ ਪ੍ਰਸਾਦ ਤੁਝ ਤੇ ਬਾਹਰ ਕਿਸੇ ਨਾ ਹੋਏ ਤੂੰ ਕਰਕੇ ਦੇਖੇ ਜਾਣੇ ਸੋਏ ਕਿਆ ਕਹੀਏ ਕੁਛ ਕਹੀ ਨਾ ਜਾਏ ਜੋ ਕੁਛ ਹੈ ਸਭ ਤੇਰੀ ਰਜਾਏ ਰਹਾਉ ਜੋ ਕੁਛ ਕੀਆ ਕਰਨਾ ਸੋ ਤੇਰੇ ਪਾਸ ਕਿਸ ਅੱਗੇ ਕੀ ਚਿਹਰ ਦਾਸ ਹੋਇਆ ਆਖਣ ਉਹਨਾਂ ਤੇਰੀ ਬਹਾਣੀ ਤੂੰ ਆਪੇ ਜਾਣੇ ਸਾਰ ਰੁਪਾ ਵਿਡਾਣੀ ਕਰੇ ਕਰਾਏ ਜਾਣੇ ਆਪ ਉਹਨਾਂ ਨੇ ਦੇਖੇ ਤਾਪ ਤਾਪ ਕਿਉਂਕਾਰ ਸਤੂਪ ਸਾਧ ਰਾਗ ਭੈਰੋਂ ਮਹੱਲਾ ਪਹਿਲਾ ਘਰ ਦੂਜਾ ਗੁਰ ਕੈ ਸ਼ਬਦ ਤਰੈ ਮੁਨ ਕੇਤੇ ਇੰਦਰਾਦਿਕ ਬ੍ਰਹਮਾਦ ਤਰੇ ਸਨਕ ਸੁਨੰਦਨ ਤਪਸੀ ਜਨ ਕੇਤੇ ਗੁਰਪ੍ਰਸਾਦੀ ਪਾਰ ਪਰੇ ਭਵ ਜਲ ਬਿਨ ਸ਼ਬਦ ਹੈ ਕਿ ਉਹ ਤਰੀਆ ਹੈ ਨਾਮ ਬਿਨਾਂ ਜਾਗਰੂਕ ਵਿਆਪਿਆ ਦੁਬਦਾ ਡੁੱਬ ਡੁੱਬ ਮਰੀਆ ਰਹਾਉ ਗੁਰਦੇਵਾ ਗੁਰ ਅਲਖਾ ਭੇਵਾ ਤ੍ਰਿਪੁਣ ਸੁਡੀ ਗੁਰ ਕੀ ਸੇਵਾ ਆਪੇ ਦਾਦ ਕਰੇ ਗੁਰਦਾਸ ਤਹਿ ਪਾਇਆ ਅਲਖ ਭੇਵਾ ਮਨ ਰਾਜਾ ਮਨ ਮਨ ਤੇ ਮਾਨਿਆ ਮਨਸਾ ਮਨੈ ਸਮਾਈ ਮਨ ਜੋਗੀ ਮਨ ਸਵਯੋਗੀ ਮਨ ਸਮਝਿਆ ਗੁਣ ਗਾਈ ਗੁਰ ਤੇ ਮਨ ਮਾਰੇ ਅਸ਼ਬਦ ਵਿਚਾਰਿਆ ਤੇ ਵਰਲੇ ਸੰਸਾਰ ਨਾਨਕ ਸਾਹਿਬ ਪ੍ਰਪੁਲੀਨਾ ਸਾਜ ਸ਼ਬਦ ਨਿਸਤਾਰਾ ਪੈਰੋਂ ਮਾਲਾ ਪਹਿਲਾਂ ਨੈਣੀ ਦਿਸਟ ਨਹੀਂ ਤਨ ਹੀਨਾ ਜਰ ਜੀਤਿਆ ਸਰਕਾਲ ਰੂਪ ਰੰਗ ਰਹਿਸ ਨਹੀਂ ਸਾਚਾ ਕਿਉਂ ਛੋਟੇ ਜਲ ਮੰਜਾਲੋ ਪ੍ਰਾਣੀ ਹਰ ਜਪ ਜਨਮ ਗਾਇਓ ਸਾਜ ਸ਼ਬਦ ਬਿਨ ਕਬੂ ਨਾ ਛੂਟ ਸੁਬਿਰਥਾ ਜਨਮ ਭੈਉ ਰਹਾਉ ਤਨ ਮੈਂ ਕੰਮ ਕਰੋਦੋ ਹੋ ਮਮਤਾ ਕਠਨ ਪੀ ਰਤ ਭਾਰੀ ਗੁਰਮੁਖ ਰਾਮ ਜਪੋ ਰਸ ਰਸਨਾਇਨ ਬਿਦ ਤਰ ਤੂ ਤਾਰੀ ਬਹਿਰੇ ਕਰਨ ਅਕਲ ਭਈ ਉਚੀ ਸ਼ਬਦ ਸਹਿਜ ਨਹੀਂ ਬੁੱਝਿਆ ਜਨਮ ਪਦਾਰਥ ਮਨ ਮੁਖਾਰਿਆ ਬਿਨ ਗੁਰ ਅੰਧ ਨਾ ਸੁਝਿਆ ਰਹਿ ਉਦਾਸ ਅੰਜਨਾਸਾ ਸਹਿਤ ਅਨ ਵੈਰਾਗੀ ਪ੍ਰਣ ਦਰਾਣੀ ਗੁਰਮੁਖ ਛੂਟ ਸਲਾਮ ਨਾਮ ਲਿਵ ਲਾਗੀ ਪੈਰੋ ਮਾਲਾ ਪਹਿਲਾ ਪੂੰਡੀ ਚਾਲ ਚਰਨਕਾਰ ਖਿਸਰੇ ਤੁਚਾਦੇ ਕੁਮਲਾਨੀ ਨੇਤਰੀ ਧੰਦ ਕਰਨ ਬਹਿ ਬਹਿਰੇ ਬਹਿਰੇ ਮਨਮੁਖ ਨਾਮ ਜਾਨੀ ਅੰਦਲੇ ਕਿਆ ਪਾਇਆ ਜਗ ਆਏ ਰਾਮ ਰਦਨ ਨਹੀਂ ਗੁਰ ਕੀ ਸੇਵਾ ਚਲੇ ਮੁਲਕ ਵਾਏ ਰਹਾਉ ਜੇ ਵਰੰਗ ਨਹੀਂ ਯਾਰ ਰਾਤੀ ਜਬ ਬੋਲੇ ਤਾਂ ਪੀ ਕੇ ਸੰਜਨ ਕਿੰਦਾ ਵਿਆਪਸ ਪਸ਼ੂ ਭੈ ਕਦੇ ਹੋਏ ਨਾ ਨਿੱਕੇ ਅੰਮ੍ਰਿਤ ਕਾ ਰਸ ਵਿਰਲਾ ਪਾਇਆ ਸਤਿਗੁਰ ਮੇਰੇ ਮਿਲਾਈ ਜਬ ਲੱਗ ਸ਼ਬਦ ਭੇਦ ਨਹੀਂ ਪਾਇਆ ਤਬ ਲੱਗ ਕਾਲ ਸੰਤਾਏ ਅਨ ਕੋ ਦਰ ਘਰ ਕਬੂ ਨ ਜਾਣ ਸੋਈ ਕੁਦਰਸ ਲਿਆਰਾ ਗੁਰਪ੍ਰਸਾਦ ਪ੍ਰਮਤ ਪਾਇਆ ਨਾਨਕਿਆ ਵਿਚਾਰਾ ਪੈਰੋ ਮਾਲਾ ਪਹਿਲਾ ਸਗਲ ਜਾਣ ਸੋਭਤ ਕਲ ਪਾਈ ਦਿਨ ਸਜਾ ਜੰਜਾਲ ਗਵਾਇਆ ਅਖਿਨ ਬਲ ਘੜੀ ਨਹੀਂ ਪ੍ਰਭ ਜਾਨੇ ਅੱਜ ਨੇ ਜਗ ਤੋਂ ਪਾਇਆ ਮਨ ਰਹੀ ਕਿਉਂ ਛੁੱਟ ਕਿਉਂ ਛੂਟ ਸੁਖ ਭਾਰੀ ਕਿਆ ਲੈ ਆਵੇ ਕਿਆ ਲੈ ਜਾਵਸ ਰਾਮ ਜਪੋ ਹੁਣਕਾਰੀ ਰਾਉਂਦ ਕਬਲ ਮਨ ਮੁਖ ਮਤ ਹੋਸ਼ੀ ਮਨ ਅੰਧੇ ਸਿਰ ਧੰਦਾ ਕਾਲ ਵਿਕਾਲ ਸਦਾ ਸਿਰ ਤੇਰੇ ਬਿਨਾਂ ਮਗਲ ਫੰਦਾ ਡਗਰੀ ਚਾਰ ਨੇਤਰ ਬੰਨ ਅੰਦਲੇ ਸ਼ਬਦ ਸੁਰਤ ਨਹੀਂ ਭਾਈ ਸਾਸਤ ਬੇਦ ਤ੍ਰੈਗੁਣ ਹੈ ਮਾਇਆ ਅੰਧ ਲਉ ਧੰਦ ਕਮਾਈ ਖੋਏ ਮੂਲ ਲਾਭ ਕੇ ਪਾਵ ਸਤੁਰਮਤ ਗਿਆਨ ਵੀ ਹੁਣੇ ਸ਼ਬਦ ਜਾ ਰਾਮ ਰਸ ਚਾਖਿਆ ਨਾਨਕ ਸਚਪਤੀ ਨੇ ਪੈਰੋ ਮਾਲਾ ਪਹਿਲਾ ਗੁਰ ਕੈ ਸੰਗ ਰਹਿ ਦਿਨ ਰਾਤੀ ਰਾਮ ਰਸਮ ਰੰਗ ਰਾਤਾ ਵਰਨ ਜਾਨਸ ਸ਼ਬਦ ਵਿਸ਼ਾਨ ਸੰਤਰ ਜਨ ਬਿਛਾਤਾ ਸੋ ਜਨ ਐਸੇ ਮੈਂ ਮਨ ਭਾਵ ਹੈ ਆ ਮਾਰ ਪਰੰਪਰਾਤਾ ਗੁਰੀ ਕਰ ਕਮਾਵੈ ਰਹਾਉ ਅੰਤਰ ਬਾਰ ਪੁਰਖ ਨਿਰੰਜਨਾਥ ਪੁਰਖ ਦੇ ਸੋ ਕਟਕਟ ਅੰਤਰ ਸੰਤਰ ਅੰਤਰ ਰਵ ਰਹੇ ਆ ਸਚ ਵੈਸੋ ਸੱਚ ਰਤੇ ਸੱਚ ਅੰਮ੍ਰਿਤ ਜੇ ਵਾ ਮਿਥ ਮੈਲ ਨਾ ਰਹੀ ਨਿਰਮਲ ਨਾਮ ਅੰਮ੍ਰਿਤ ਰਸ ਚਾਖਿਆ ਸ਼ਬਦ ਰਤੇ ਪਤ ਪਾਈ ਗੁਣੀ ਗੁਣੀ ਮਿਲਲਾ ਪਾਵਸ ਗੁਰਮੁਨਾ ਵਡਾਈ ਸਗਲੇ ਦੁੱਖ ਮਿਟੇ ਕੁਸੇ ਵੈ ਨਾਨਕ ਨਾਮ ਸਿਖਾਈ ਪੈਰੋ ਮਾਲਾ ਪਹਿਲਾ ਹਿਰਦੇ ਨਾਮ ਸਰਬ ਧਨਕ ਧਾਰਨ ਗੁਰਪ੍ਰਸਾਦੀ ਪਾਈ ਹੈ ਅਮਨ ਪਦਾਰਥ ਕਰਤਾਰ ਸਹਿਜ ਧਿਆਨ ਲਿਵਲਾਈ ਹੈ ਮਨ ਰੇ ਰਾਮ ਭਗਤ ਜਿਤ ਲਾਈਐ ਗੁਰਮੁਖ ਰਾਮ ਨਾਮ ਜਪ ਹਿਰਦੈ ਸਹਿਸਤੀ ਕਰ ਜਾਈਐ ਰਹਾਉ ਭਰਮ ਭੇਦ ਭਾਉ ਕਵਨ ਛੂਟ ਸਾਹਿਬ ਜਨ ਬਜੰਨਾ ਜਾਨੀ ਬਿਨ ਹਾਰ ਨਾਮ ਕੋ ਮੁਕਤ ਨਾ ਪਾਵ ਸਡੂ ਮੂਹੇ ਬਿਨ ਪਾਣੀ ਧੰਦਾ ਕਰ ਸਗਲੀ ਪਦ ਖੋਵਸ ਪਰਮ ਨਾ ਮਿਟ ਸਗਵਾਰਾ ਬਿਨ ਗੁਰ ਸ਼ਬਦ ਮੁਕਤ ਨਹੀਂ ਕਾਬਿ ਹੀ ਅੰਦਰੇ ਅੰਦ ਪਸਾਰਾ ਨਕਲ ਨਰਨ ਸੋ ਮਨ ਮਾਨਿਆ ਮਨ ਹੀ ਤੇ ਮਨ ਮੂਹਵਾ ਅੰਤਰ ਬਾਰੇ ਕੋ ਜਾਨਿਆ ਨਾਨਕ ਵਰਨਾ ਦੂਆ ਤੈਰੋ ਮਾਲਾ ਪਹਿਲਾ ਜਗਨ ਹੋਮ ਪੁੰਨ ਤਪ ਪੂਜਾ ਦੇਹ ਦੁਖੀ ਨਿਤ ਦੁਖ ਸਹਿ ਰਾਮ ਨਾਮ ਬਿਨ ਮੁਕਤ ਨਾ ਪਾਵ ਸ ਮੁਕਤ ਨਾਮ ਗੁਰ ਮੁਖ ਲੈ ਰਾਮ ਨਾਮ ਬਿਨ ਬਿਰਤ ਜਨਮ ਜਗ ਜਨਮਾ ਨਿਕ ਗਾਵੇ ਬਿਕ ਬੋਲੇ ਹੀ ਬੋਲੈ ਬਿਨ ਨਵੈ ਨਿਫਲ ਭਰ ਮਰ ਭਰਮਨਾ ਰਾਹੋ ਪੁਸਤਕ ਪਾਠ ਬੇਕਾਰਨ ਵਿਆਹ ਕਰਨ ਵਖਾਣੇ ਸੰਧਿਆ ਕਰਮ ਤੇ ਕਾਲ ਕਰੈ ਬਿਨ ਗੁਰ ਸ਼ਬਦ ਮੁਕਤ ਕਾ ਪ੍ਰਾਣੀ ਰਾਮ ਨਾਮ ਬਿਨ ਉਰਜ ਮਰੈ ਡੰਡਾ ਕਮੰਡਲ ਡੰਡ ਕਮੰਡਲ ਸਿਖਾ ਸੁ ਧੋਤੀ ਤੀਰਥ ਗਮਨ ਅਤ ਭਰਮਨ ਕਰੈ ਰਾਮ ਨਾਮ ਬਿਨ ਸ਼ਾਂਤ ਨਾ ਆਵੈ ਜਪਤਾ ਹਰ ਹਰ ਨਾਮ ਸੁ ਪਾਰ ਪਰੈ ਜਟਾ ਮੋਟ ਤਨ ਭਸਮ ਲਗਾਈ ਬਸਤਰ ਛੋੜ ਤਨ ਨਗਨ ਹੈਆ ਰਾਮ ਨਾਮ ਬਿਨ ਤ੍ਰਿਪਤ ਨਾ ਆਵੈ ਕਿਰਤ ਕੇ ਬੰਦੇ ਭਿਖ ਪਾਇਆ ਜਿਤੇ ਜੀ ਜੰਤ ਜਲ ਥਲ ਮਹੀ ਅਲ ਜਤਰ ਕਤਰ ਤੂੰ ਸਰਬ ਜੀਆ ਗੁਰਪ੍ਰਸਾਦ ਰਾਗ ਲੈ ਜਨ ਕਹੋ ਹਰ ਰਾਸ ਨਾਨਕ ਝੋਲ ਪੀਆ ਰਾਗ ਪੈਰੋ ਮਹਲਾ ਤੀਜਾ ਚੌਪ ਦੇ ਕਰ ਪਹਿਲੇ ਕਿਉਂ ਕਰ ਸਤ ਪ੍ਰਸਾਦ ਜਾਤ ਗਗਰ ਬਣਾ ਕਰਿਓ ਕੋਈ ਬ੍ਰਹਮ ਦੇ ਸੁਬ੍ਰਹਮਣ ਹੋਈ ਜਾਤ ਗਗਰ ਬਣਾ ਕਰ ਮੂਰਖ ਗਵਾਰਾ ਇਸ ਗਰਭ ਤੇ ਚਲੇ ਬਹੁਤ ਵਿਕਾਰ ਰਹੋ ਚਾਰੇ ਵਰਨ ਆਖੇ ਸਭ ਕੁ ਹੋਈ ਬ੍ਰਹਮ ਦੱਸੋ ਸਭ ਉਪਤ ਹੋਈ ਮਾਟੀ ਏਕ ਸਭ ਸੰਸਾਰਾ ਬਹੁ ਵਿਧ ਭਾਂਡੇ ਕੜੇ ਘੁਮਾਰਾ ਪੰਜ ਤੰਦ ਮਿਲੇ ਦੇ ਕਾਕਾਰਾ ਕਟਵਾ ਦੇ ਕੁਕਰੇ ਵਿਚਾਰਾ ਕਹਿ ਨਾਨਕ ਜੀਉ ਕਰਮ ਬੰਦ ਹੋਈ ਬਿਨ ਸਤਿਗੁਰ ਬਿਟੇ ਮੁਕਤ ਨਾ ਹੋਈ ਪੈਰੋਂ ਮਲ ਜਾ ਜੋ ਕਿ ਗਿਰੀ ਪੰਡਿਤ ਬੇਕਧਾਰੀ ਇਸ ਉਤੇ ਆਪਣੀ ਅੰਕਾਰੀ ਮਾਇਆ ਮਦ ਮਾਤਾ ਰਹਿ ਸੋਈ ਜਾਗ ਰਹਿ ਨਮਸੇ ਕੋਈ ਰਹਾਓ ਸੋ ਜਾ ਗਿਆ ਜੇ ਸਤਿਗੁਰ ਮਿਲੈ ਪੰਜ ਦੂਤ ਉਹ ਵਸਕਿਰ ਕਰਿਆ ਸੋ ਜਾ ਗਿਆ ਜੋ ਉਤ ਵਿਚਾਰੈ ਆਪੇ ਮਰੇ ਅਵਰਾ ਨੈ ਮਾਰੈ ਸੋ ਜਾ ਗਿਆ ਜੋ ਇੱਕ ਜਾਣੈ ਪਰ ਕਿਰਤ ਛੋੜ ਤਤ ਪਛਾਣੈ ਜੋ ਵਰਨਾ ਵਿੱਚ ਜਗ ਕੋਈ ਜੰਮੈ ਕਾਲੈ ਤੇ ਛੁਟੈ ਸੋਏ ਕਹਿਤ ਨਾਨਕ ਜਨ ਜਾਗੇ ਸੋਏ ਨ ਗਿਆਨ ਅੰਜਨ ਜਾ ਕੀ ਨੇਤਰੀ ਹੋਏ ਪੈਰੋਂ ਮਾਲਾ ਤੀਜਾ ਜਾਕੂ ਰੱਖੇ ਆਪਣੀ ਸੰਨਾਈ ਸੱਚ ਲਾਗੈ ਸੱਚ ਸੱਚਾ ਫਲ ਪਾਈ ਹਰੇ ਜਨ ਕਹਿ ਸਿਉਂ ਕਰ ਪੁਕਾਰਾ ਹੋ ਮੈਂ ਹੋਏ ਕਰ ਮੈਂ ਵਰਤਾਰਾ ਰਹਾਉ ਇਹ ਆਕਾਰ ਤੇਰਾ ਦਾ ਤਾਰਾ ਕਿਨ ਮੈਂ ਮਿਨ ਸਿਆ ਕਰਤ ਨੂੰ ਲਾਗੇ ਬਾਰਾ ਕਰ ਪ੍ਰਸਾਦ ਇਹ ਖੇਲ ਦਿਖਾਇਆ ਗੁਰਪ੍ਰਸਾਦ ਕਿਰਪਾ ਤੇ ਪਰਮ ਪਦ ਪਾਇਆ ਕਹਿਤ ਨਾਨਕ ਮਾਰਜੀ ਵਾਲੇ ਸੋਈ ਐਸਾ ਬੁਝੋ ਭਰਮ ਨਾ ਭੁਲਕ ਹੋਈ ਪੈਰੋਂ ਮਾਲਾ ਤੀਜਾ ਮੈਂ ਕਾਮਣ ਮੇਰਾ ਕੰਧ ਕਰਤਾਰ ਜਿਹੀ ਕਰਾ ਤੇ ਕਰੀ ਸ਼ਿਗਾਰ ਜਦ ਸਭਾਵਾਂ ਕਰੇ ਭੋਗ ਤਨ ਮਨ ਸੱਚੇ ਸਾਹਿਬ ਜੋਗ ਰਹਾਓ ਉਸ ਤਨ ਨਿੰਦਾ ਕਰੇ ਕਿਆ ਕੋਈ ਜਾਂ ਆਪੇ ਵਰਤੇ ਸਾ ਇੱਕੋ ਸੋਈ ਗੁਰਪ੍ਰਸਾਦੀ ਬ੍ਰਹਮ ਸਹਾਈ ਮਿਲੂਗੀ ਦਿਆਲ ਪੰਚ ਸ਼ਬਦ ਵਜਾਈ ਪੰਡਤ ਨਾਨਕ ਕਰੇ ਸੋ ਕਿਆ ਕਰੇ ਕਿਆ ਕੋਈ ਜਿਸ ਨੂੰ ਆਪ ਮਿਲਾਵੇ ਸੋਏ ਪੈਰੋਂ ਮਾਲਾ ਤੀਜਾ ਸੋ ਮੁਨ ਜੇ ਮਨ ਕੀ ਦੁਬਦਾ ਮਾਰੈ ਦੁਬਧਾ ਮਾਰ ਬ੍ਰਹਮ ਵਿਚਾਰ ਹੈ ਇਸ ਮਨ ਕੋ ਕੋਈ ਖੋਜੋ ਭਾਈ ਮਨ ਖੋਜੋ ਤੋ ਖੋਜੋ ਨਾਮ ਨਾਉ ਨਿਤ ਪਾਈ ਰਹਾਉ ਮੂਲ ਮੋਹ ਖਾਰ ਕਰਤੈ ਜਗ ਤੋਂ ਪਾਇਆ ਮਮਤਾ ਲਾਏ ਪਰਮ ਭੁਲਾਇਆ ਇਸ ਮਨ ਤੇ ਸਭ ਪਿੰਡ ਪ੍ਰਾਣਾ ਮਨ ਕੇ ਵਿਚਾਰ ਕੰਬੂਜ ਸਮਾਣਾ ਕਰਮ ਹੋਵੇ ਗੁਰ ਕਿਰਪਾ ਕਰੇ ਮਨ ਜਾਗੇ ਮਨ ਕੀ ਦੁਬਧਾ ਮਰੈ ਮਨ ਕਾ ਸੁਭਾਉ ਸਦਾ ਬੈਰਾਗੀ ਸਭ ਮੈਂ ਮਰਤਿਆ ਦੀ ਤਨ ਰਾਗੀ ਕਹਿਤ ਨਾਨਕ ਜੋ ਜਾਣ ਭੇਯੂ ਆਦ ਪੁਰਖ ਨਿਰੰਜਨ ਦੇਹੀ ਪਰ ਮਲਾ ਤੀਜਾ ਰਾਮ ਨਾਮ ਜਗਤ ਨਿਸਤਾਰਾ ਪੁਜਲ ਪਾਰ ਉਤਾਰ ਨਹਾਰਾ ਗੁਰਪ੍ਰਸਾਦੀ ਨਾਮ ਸੰਭਾਲ ਲੈ ਸਦ ਹੀ ਨਿਵੈ ਤੇਰੇ ਨਾਲ ਲੈ ਰਹਾਉ ਨਾਮ ਨਚਤੇ ਮਨ ਮੁਕਵਾਰਾ ਬਿਨ ਨਾਮੇ ਕਿਸੇ ਪਾਵੇ ਭਾਰਾ ਆਪੇ ਦਤ ਕਰੇ ਦਤਾਰਾ ਦੇ ਬਣਹਾਰ ਇੱਕੋ ਜੈਕਾਰ ਨਜ਼ਰ ਕਰੇ ਸਤਿਗੁਰੂ ਮਿਲਾਏ ਨਾਨਕ ਕਿਰਦੇ ਨਾਮ ਸਹਾਇ ਪੈਰੋ ਮਲਾ ਤੀਜਾ ਨਾਮ ਉਧਾਰ ਨਾਮ ਉਧਰੈ ਸਭ ਜਿਤਨੇ ਲੋ ਨਾਮੈ ਉਧਰੇ ਸਭ ਜਿਤਨੇ ਲੋ ਗੁਰਮੁਖ ਜਿਨ੍ਹਾਂ ਪ੍ਰਾਪਤ ਹੋਏ ਆਰ ਜੀਓ ਆਪਣੀ ਕਿਰਪਾ ਕਰੇ ਗੁਰਮੁਖ ਨਾਮ ਵਡਿਆਈ ਦੇ ਰਹਾਉ ਰਾਮ ਨਾਮ ਜਿਨ ਪ੍ਰੀਤ ਪਿਆਰ ਹੋ ਆਪ ਉਧਰੇ ਸਭ ਕੁਲ ਦਾ ਨਹਾਰ ਬਿਨਾਂ ਮੈਂ ਮਨਮੁਖ ਜੰਮਪੁਰ ਜਾਹੇ ਆਉ ਕਹਿ ਹੋਵੈ ਚੁਟਕ ਆਏ ਆਪੇ ਕਰਤਾ ਦੇ ਵੇ ਜੋ ਸੋਏ ਨਾਨਕ ਨਾਮ ਪ੍ਰਾਪਤ ਹੋਏ ਪੈਰੋ ਮਨ ਜਾ ਗੋਬਿੰਦ ਪ੍ਰੀਤ ਸੰਕਾਦ ਕੁਦਰਾਰੇ ਰਾਮ ਨਾਮ ਸ਼ਬਦ ਵਿਚਾਰੇ ਹਰ ਜੀਓ ਆਪਣੀ ਕਿਰਪਾ ਧਾਰ ਗੁਰਮੁਖ ਨਾਮ ਲਾਗੇ ਪਿਆਰ ਰਹਾਉ ਅੰਤਰ ਪ੍ਰੀਤ ਭਗਤ ਸੱਚਾ ਸੱਚੀ ਹੋਏ ਪੂਰੇ ਗੁਰਮਿਲਾ ਵਸ ਹੋਏ ਨਿਟਕਾਰ ਵਸੈ ਸ਼ਬਦ ਸੁਭਾਏ ਗੁਰਮੁਖ ਨਾਮ ਵਸੈ ਮਨ ਆਏ ਆਪੇ ਵੇਖੇ ਵੇਖਣ ਹਾਰ ਨਾਨਕ ਨਾਮ ਰਕੋਰ ਧਾਰ ਪੈਰੋਂ ਮਾਲਾ ਤੀਜਾ ਕਲ ਯੁਗ ਮੈਂ ਰਾਮ ਨਾਮ ਰਹਾ ਧਾਰ ਬਿਨ ਨਾਮੈ ਮਾਥੇ ਪਾਵੇ ਸ਼ਾਰ ਰਾਮ ਨਾਮ ਦੁਲੱਭ ਹੈ ਭਾਈ ਗੁਰਪ੍ਰਸਾਦ ਵਸੈ ਮਨ ਆਈ ਰਹਾਉ ਰਾਮ ਨਾਮ ਜਲ ਭਾਲੈ ਸੋਏ ਗੁਰਪੂਰੇ ਗੁਰ ਤੇ ਪ੍ਰਾਪਤ ਹੋਏ ਹਰ ਕਾ ਬਾਣਾ ਮਨ ਸੇ ਜਨ ਪ੍ਰਵਾਣ ਗੁਰ ਸ਼ਬਦ ਨਾਮ ਨਿਸ਼ਾਨ ਸੋ ਸੇ ਵੈ ਜੋ ਕਲ ਰਹਿਆ ਧਾਰ ਨਾਨਕ ਗੁਰੂ ਨਾਮ ਪਿਆਰ ਪਰਮ ਮਲ ਜਾ ਕਲ ਯੁਗ ਮੈਂ ਬਹੁ ਕਰਮ ਕਮਾਏ ਨਾ ਰੁਤ ਨਾ ਕਰਮ ਤਾਏ ਪਾਵੇ ਕਲ ਯੁਗ ਮੈਂ ਰਾਮ ਨਾਮ ਹੈ ਸਾਰ ਗੁਰਮੁਖ ਸੱਚਾ ਰਗ ਪਿਆਰ ਰਾਓ ਤਨ ਮਨ ਖੋਜ ਕਰੈ ਮੈਂ ਪਾਇਆ, ਗੁਰਮੁਖ ਰਾਮ ਨਾਮ ਚਿਤ ਲਾਇਆ, ਗਿਆਨ ਅੰਜਨ ਸਤਿਗੁਰ ਤੇ ਹੋਏ, ਰਾਮ ਨਾਮ ਰਵ ਰਿਆ ਤਹਿਲੋਏ, ਕਲ ਯੁਗ ਹਰ ਜੀਓ ਇੱਕ ਰੁਤ ਨ ਕਾਈ ਨਾਨਕ, ਗੁਰਮੁਖ ਹਿਰਦੈ ਰਾਮ ਨਾਮ ਲਿਆ ਜਮਾਈ, ਪੈਰੋਂ ਮਾਲਾ ਤੀਜਾ ਘਰ ਦੂਜਾ, ਇੱਕ ਓਂਕਾਰ ਸਤੂ ਪ੍ਰਸਾਦ ਦੁਬਦਾ, ਮਨਮੁਖ ਰੋਗ ਵਿਆਪੇ, ਤ੍ਰਿਸ਼ਨਾ ਜਲ ਅਧਿਕਾਈ, ਮਰਮਰ ਜਮ ਮੈਂ ਠੋ ਨਾ ਪਾਵੈ, ਬਿਰਥ ਜਨਮ ਗਵਾਈ, ਮੇਰੇ ਪ੍ਰੀਤਮ ਕਰ ਕਿਰਪਾ ਦੇਵ ਬੁਝਾਈ, ਹੋ ਮੈਂ ਰੋਗ ਜਗ ਤੋਂ ਪਾਇਆ, ਬਿਨ ਸ਼ਬਦੈ ਰੋਗ ਨ ਜਾਈ ਰਹਾਉ, ਸਿਮਰ ਸ਼ਾਸਤਰ ਪੜੈ ਮੁਨ ਕੇਤੇ, ਬਿਨ ਸ਼ਬਦੈ ਸੁਤ ਨ ਪਾਈ, ਤ੍ਰੈ ਗੁਣ ਸਭੈ ਰੋਗ ਵਿਆਪੇ, ਮਮਤਾ ਸੁਤ ਗਵਾਈ, ਇੱਕ ਆਪੇ ਕਾਢ ਆਪੇ ਪ੍ਰਲਾਏ ਕਾਢ, ਇੱਕ ਆਪੇ ਕਾਢ ਲਏ ਪ੍ਰਭ ਆਪੇ, ਗੁਰ ਸੇਵਾ ਪ੍ਰਭ ਲਾਏ, ਹਰ ਕਾ ਨਾਮ ਨਿਧਾਨੁ ਪਾਇਆ, ਸੁਖ ਵਸਿਆ ਮਨੇ ਆਏ, ਚੌਥੀ ਪਦਵੀ ਗੁਰਮੁਖ ਵਰਤੈ ਤਿੰਨ, ਨਿਜ ਕਰ ਵਸਾ ਪਾਇਆ, ਗੁਰਪੁਰੈ ਗੁਰ ਸਤਿਗੁਰ ਕਿਰਪਾ ਕਿੰਨੀ ਵਿੱਚੋਂ ਆਪ ਗਵਾਇਆ, ਏਕ ਸਗੀ ਸਿਰਕਾਰ ਏਕ ਜਿਨ ਬ੍ਰਹਮ ਬਿਸਨ ਰੁਦਰ ਉਪਾਇਆ, ਨਾਨਕ ਨਿਚਲ ਸਚਾ ਇੱਕ ਨਾਉ ਮਰੈ ਨ ਜਾਇਆ, ਪੈਰੋ ਮਹਲਾ ਤੀਜਾ ਮਨਮੁਖ ਦੁਬਦਾ, ਸਦਾ ਹੈ ਰੋਗੀ ਰੋਗ ਸਭ ਸੰਸਾਰਾ, ਗੁਰਮੁਖ ਪੂਜਾ ਰੋਗ ਵਾਵੈ, ਗੁਰਸ਼ਬਦੀ ਵਿਚਾਰਾ, ਹਰ ਜੀਉ ਸਤਸੰਗਤ ਮਿਲਾਏ, ਨਾਨਕ ਤੇ ਸੁਨੂੰ ਦੇ ਵਡਿਆਏ, ਜੋ ਰਾਮ ਨਾਮ ਚਿਤ ਲਾਏ ਰਹਾਉ, ਮਮਤਾ ਕਾਲ ਸਭ ਰੋਗ ਵਿਆਪੈ, ਤਿੰਨ ਜਮ ਕੀ ਸਹਿ ਸਰਕਾਰਾ, ਗੁਰਮੁਖ ਪ੍ਰਾਣੀ ਜਮ ਨੇੜ ਨ ਆਵੈ, ਜਿਨ ਹਰ ਰੱਖ ਉਰਧਾਰਾ, ਜਿਨ ਹਰ ਕਾ ਨਾਮ ਨਾ ਗੁਰਮੁਖ ਜਾਤਾ, ਸੇ ਜਗ ਮੈਂ ਕਾਹੇ ਆਇਆ, ਗੁਰ ਕੀ ਸੇਵਾ ਕਰਨਾ ਜਿਨੀ ਬਿਰਥ ਜਨਮ ਗਵਾਇਆ, ਨਾਨਕ ਸੇ ਪੂਰੇ ਵੱਡੇ ਵਿਭਾਗੀ, ਸਤਿਗੁਰੂ ਸੇਵਾ ਲਾਏ, ਜੋ ਛੇ ਸੋ ਬਲਭਾਵੈ, ਗੁਰਬਾਣੀ ਸੁਖ ਪਾਏ, ਪੈਰੋਂ ਮਾਲਾ ਤੀਜਾ, ਦੁੱਖ ਵਿੱਚ ਜਮੈ ਦੁੱਖ ਵਿੱਚ ਮਰੈ, ਦੁੱਖ ਵਿੱਚ ਕਰ ਘੁਮਾਏ, ਗੁਰਬ ਜੋਨ ਵਿੱਚ ਕਰਨਾ ਨਿਕਲਿਆ ਬਿਸਟਮਾਏ ਸਮਾਏ, ਤ੍ਰਿਗ ਤ੍ਰਿਗ ਮਨਮੁਖ ਜਨਮ ਗਵਾਇਆ, ਪੂਰੇ ਗੁਰ ਕੀ ਸੇਵਨਾ ਕੀਨੀ, ਹਰ ਕਾ ਨਾਮ ਨਾ ਪਾਇਆ ਰਹਾਉ, ਗੁਰ ਕਾ ਸ਼ਬਦ ਸਭ ਰੋਗ ਗਵਾਵੈ, ਜਿਸ ਨੂੰ ਹਰ ਜੀਓ ਲਾਏ, ਨਾਮੋ ਨਾਮ ਦੇ ਵਡਿਆਈ, ਜਿਸ ਨੂੰ ਮਨ ਵਸਾਏ, ਸਤਿਗੁਰੂ ਬੇਟੇ ਤਾਂ ਅਮਲ ਪਾਏ, ਸੱਚ ਕਰਨੀ ਸੁਖਸਾਰ, ਸੇ ਜਨਮਲ ਜੋ ਹਰ ਲਾਗੇ, ਹਰ ਨਾਮ ਤਰ ਪਿਆਰ, ਤਿਨਕੀ ਰੇਨ ਮਿਲੇ ਤਾਂ ਮਸਤਕ ਲਾਈ, ਜਿਨ ਸਤਿਗੁਰ ਪੂਰਾ ਪਤਿਆਇਆ, ਨਾਨਕ ਤਿਨਕੀ ਰੇਨ ਪੂਰੇ ਭਾਗ ਪਾਈ ਹੈ, ਜਿਨੇ ਰਾਮ ਨਾਮ ਚਿੱਤ ਲਾਇਆ, ਪੈਰੋਂ ਮਾਲਾ ਤੀਜਾ,
1: ਰਹਾਉ ਮਨਮੁਖ ਮੂਲ ਗਵਾਵੇ, ਲਾਭ ਮੰਗ ਹੇ ਲਾਹ, ਲਾਭ ਕਿਦੋਂ ਹੋਏ, ਜਮਕਾਰ ਸਦਾ ਹੈ, ਸਿਰ ਉੱਪਰ ਦੂਜੇ ਭਾਏ ਪਤ ਖੋਈ, ਬਹਿਲੇ ਭੇਖ ਪਵਹੇ ਦਿਨ ਰਾਤੀ, ਹਾਵੇਂ ਰੋਗ ਨਾ ਜਾਈ, ਪੜ ਪੜ ਲੁਜੇ ਬਾਦ ਵਖਾਣੇ, ਮਿਲ ਮਾਇਆ ਸੁਰਤ ਗਵਾਈ, ਸਤਿਗੁਰ ਸੇਵੇ ਪਰਮ ਗਤ ਪਾਵੇ, ਨਾ ਮਿਲੇ ਵਡਿਆਈ, ਨਾਨਕ ਨਾਮ ਜਿਨਾ ਮਨ ਵਸਿਆ, ਦਰ ਸਾਚੇ ਪਤ ਪਾਈ, ਭੈਰੋਂ ਮਹੱਲਾ ਤੀਜਾ, ਮਨਮੁਖ ਆਸਾ ਨਹੀਂ ਉਤਰੈ, ਦੂਜੇ ਭਾਏ ਖੁਆਏ, ਉਂਦਰ ਨੈ ਸਾਂਝ ਨਾ ਭਰੀਐ, ਕਬੂ ਦਰਚਨਾਇਕ ਨੂੰ ਪਚਾਇ, ਸਦਾ ਆਨੰਦ ਰਾਮ ਰਸ ਰਾਤੇ, ਹਿਰਦੇ ਨਾਮ ਦੁਬਦਾ ਮਨ ਭਾਗੀ, ਹਰ ਹਰ ਅੰਮ੍ਰਿਤ ਪੀ ਤ੍ਰਿਪਤਾ ਤੇ ਰਹਾਉ, ਆਪੇ ਪਾਰ ਬ੍ਰਹਮ ਸ੍ਰਿਸ਼ਟ ਜਿਨ ਸਾਜੀ, ਸਿਰ ਸਿਰ ਧੰਦੇ ਲਾਏ, ਮਾਇਆ ਮੋਹ ਕੀਆ ਜਿਨ੍ਹਾਂ, ਆਪੇ ਆਪੇ ਦੂਜੇ ਲਾਏ, ਤਿਸ ਨੂੰ ਕਿਹੋ ਕਹੀਏ, ਜੇ ਦੂਜਾ ਹੋਵੇ ਸਬਤ ਦੇ ਮਾਏ ਸਮਾਏ, ਗੁਰਮੁਖ ਗਿਆਨ ਤਤ ਵਿਚਾਰਾਂ ਜੋਤੀ ਜੋਤ ਮਿਲਾਏ, ਸੋ ਪ੍ਰਭ ਸਾਚਾ ਸਦ ਹੀ ਸਾਚਾ, ਸਾਚਾ ਸਭ ਆਕਾਰਾ, ਨਾਨਕ ਸਤਿਗੁਰ ਸੋਜੀ ਪਾਏ, ਸੱਚ ਨਾਮ ਨਿਸਤਾਰਾ, ਭੈਰੋਂ ਮਹੱਲਾ ਤੀਜਾ, ਕਲ ਮੈਂ ਪ੍ਰੇ ਜਿਨੇ ਰਾਮ ਨਾਮ ਪਛਾਤਾ, ਸਤਿ ਯੁਗ ਪਰਮਹੰਸ ਵਿਚਾਰੀ, ਦੁਆਪਰ ਤ੍ਰੇਤੇ ਮਾਨਸ ਵਰਤੇ ਵੇਲੇ ਹਉਮੈ ਮਾਰੀ, ਕਲ ਮੈਂ ਰਾਮ ਨਾਮ ਵਡਿਆਏ, ਯੁਗ ਯੁਗ ਗੁਰਮੁਖ ਏਖੋ ਜਾਤਾ, ਵੇਣ ਨਾਵੇ ਮੁਕਤ ਨਾਮ ਪਾਈ, ਰਹਾਉ ਹਿਰਦੇ ਨਾਮ ਲਖੇ ਜਨ ਸਾਚਾ, ਗੁਰਮੁਖ ਮਨ ਵਸਾਈ, ਅਵਤਰੇ ਸਵਲੇ ਗੁਰ ਤਾਰੇ, ਜਿਨੇ ਰਾਮ ਨਾਮ ਲਿਵਲਾਈ, ਮੇਰਾ ਪ੍ਰਭ ਹੈ ਗੁਣ ਕਾ ਦਾਤਾ, ਆਪ ਗੁਣ ਸ਼ਬਦ ਜਲਾਏ, ਜਿਨ ਮਨ ਵਸਿਆ ਸੇ ਜਨ ਸੋਏ, ਹਿਰਦੇ ਨਾਮ ਵਸਾਏ, ਘਰ ਦਰ ਮਿਲ ਸਤਿਮੁਰੂ ਦਿਖਾਇਆ, ਰੰਗ ਸਿਰਲੀਆਂ ਮਾਣੇ, ਜੋ ਕਿਛ ਕਹੇ ਸੋ ਭਲਾ ਕਰ ਮਾਣੇ, ਨਾਨਕ ਨਾਮ ਵਖਾਣੇ, ਭੈਰੋਂ ਮਹੱਲਾ ਤੀਜਾ, ਮਨਸਾ ਮਣੇ ਸਮਾਇ ਲੈ ਗੁਰ ਸ਼ਬਦੀ ਵਿਚਾਰ, ਗੁਰਪੂਰੇ ਤੇ ਸੂਜੀ ਪਵੇ, ਫਿਰ ਮਰੇ ਨਾ ਵਾਰੋ ਵਾਰ, ਮਨ ਮੇਰੇ ਰਾਮ ਨਾਮ ਆਧਾਰ, ਗੁਰਪ੍ਰਸਾਦ ਪਰਮ ਪਦ ਪਾਇਆ, ਸਭ ਵਿੱਚ ਪੂਜਾ ਬਣਹਾਰ ਰਹਾਉ, ਸਭ ਮੈਂ ਇੱਕੋ ਰੱਬ ਰਹੇ ਆ, ਗੁਰਬਿਣਾ ਬੂਝ ਨਾ ਪਾਏ, ਗੁਰਮੁਖ ਪ੍ਰਗਟ ਹੋਆ ਮੇਰਾ ਹਾਰ, ਪ੍ਰਭ ਵੰਡਿਨ ਹਰ ਗੁਣ ਗਾਏ, ਸੁਖਦਾਤਾ ਹਰ ਇੱਕ ਹੈ, ਹੋਰ ਥੈ ਸੁਖ ਨਾ ਪਾਏ, ਸਤਿਗੁਰ ਜਿਨੇ ਨਾ ਸੇਵਿਆ ਦਾਤਾ, ਸੇ ਅੰਤ ਗਏ ਪਛਤਾਏ, ਸਤਿਗੁਰ ਸੇਵ ਸਦਾ ਸੁਖ ਪਾਇਆ, ਫਿਰ ਦੁੱਖ ਦੁੱਖ ਨਾ ਲਾਗੈ ਧਾਏ, ਨਾਨਕ ਹਰ ਭਗਤ ਪ੍ਰਾਪਤ ਹੋਈ, ਜੋਤੀ ਜੋ ਸਮਾਏ, ਭੈਰੋ ਮਹਾਨਾ ਤੀਜਾ, ਬਾਜ ਗੁਰੂ ਜਗਤ ਬੋਰ ਨਾ ਭੂਲਾ ਝੋਟਾ ਖਾਏ, ਮਰ ਮਰ ਜਮੇ ਸਦਾ ਦੁੱਖ ਪਾਏ, ਦਰ ਕੀ ਖਬਰ ਨਾ ਪਾਈ, ਮੇਰੇ ਮਨ ਸਦਾ ਰਹੋ ਸਤਿਗੁਰ ਕੀ ਸਰਣਾ, ਹਿਰਦੇ ਹਰ ਨਾਮ ਮਿਠਾ, ਸਦ ਲਾਗਾ ਗੁਰ ਸ਼ਬਦੇ ਭਉ ਜਲ ਤਨ ਰਹਾਉ, ਭੇਖ ਕਰੇ ਬਹੁ ਚਿਤ ਡੋਲੇ, ਅੰਤਰ ਕਾਮ ਕ੍ਰੋਧ ਅਹੰਕਾਰ, ਅੰਤਰ ਤਿਸਾ ਭੂਖ ਆਤਮ ਬਹੁਤੀ ਭੋਕਤ, ਫਿਰੇ ਦਰਬਾਰ ਗੁਰ ਕੈ ਸ਼ਬਦ ਮਰੇ ਫਿਰ ਜਿਵੇ, ਤਿੰਨ ਕੌ ਮੁਕਤ ਦੁਆਰ, ਅੰਤਰ ਸ਼ਾਂਤ ਦਾ ਸੁਖ ਹੋਵੇ, ਹਾਰ ਰਾਖੈ ਔਰ ਧਾਰ, ਜਿਉਂ ਦਸ ਭਾਵੇ ਤਿਵੇਂ ਚਲਾਵੇ, ਕਰਣਾ ਕਿਛੁ ਨ ਜਾਈ, ਨਾਨਕ ਗੁਰਮੁਖ ਸ਼ਬਦ ਸੰਭਾਲੇ, ਰਾਮ ਨਾਮ ਵਡੇ ਆਈ, ਭੈਰੋ ਮਹਾਲਾ ਤੀਜਾ, ਹਮੇ ਮਾਇਆ ਮੋਖ ਵਾਇਆ, ਦੁੱਖ ਅਟੇ ਦੁੱਖ ਆਏ, ਅੰਤਰ ਲੋਭ ਅਲਕ ਦੁਖ ਭਾਰੀ, ਬਿਨ ਵਿਵੇਕ ਪਰਮਾਏ, ਮਨਮੁਖ ਤ੍ਰਿਗਦ ਜੀਵਨ ਸਹਿਸਾਰ, ਰਾਮ ਨਾਮ ਸੁਪਨੇ ਨੇ ਜਿੱਤਿਆ, ਹਾਰ ਸਿਉਂ ਕਦੀ ਨਾ ਲੱਗੇ ਪਿਆਰ, ਰਹਾਉ ਪਸੂਆ ਕਰਮ ਕਰੇ ਨੇ ਬੂਝੇ, ਕੂੜ ਕਮਾਵੇ ਕੂੜੋ ਹੋਵੇ, ਸਤਿਗੁਰ ਮਿਲੇ ਤਾਂ ਉਲਟੀ ਹੋਵੇ, ਖੋਜ ਲੈ ਜਿਨ ਕੋਈ, ਹਰ ਹਰਿ ਨਾਮ ਹਿਰਦੈ ਸਦ ਵਸਿਆ, ਪਾਇਆ ਗੁਣਿੰਦਾਣ, ਗੁਰੂ ਪ੍ਰਸਾਦੀ ਪੂਰਾ ਪਾਇਆ, ਚੁਕਾ ਮਨ ਭਾਣ, ਆਪੇ ਕਰਤਾ ਕਰੇ ਕਰਾਏ, ਆਪੇ ਮਾਰਗ ਪਾਏ, ਆਪੇ ਗੁਰਮੁਖ ਦੇ ਵਡਿਆਏ, ਨਾਨਕ ਨਾਮ ਸਮਾਇਆ ਭੈਰੋ ਮਹਾਲਾ ਤੀਜਾ,

ਸੰਤ ਸਾਰੇ ਭੈਰ ਮਹਲਾ ਦੂਜਾ ਆਪੇ ਦੈਤ ਲਾਏ ਦਿੱਤੈ ਸਮਝਣਾ ਕਹੋ ਆਪੇ ਰਾਖਾ ਸੋਈ ਜੋ ਤੇਰੀ ਸਦਾ ਸਰਨਾਏ ਤਿੰਨ ਮਨ ਦੁੱਖ ਨਾ ਹੋਈ ਜੁਗ ਜੁਗ ਭਗਤਾਂ ਕੀ ਰੱਖਦਾ ਆ ਦੈਤ ਪੁੱਤਰ ਪ੍ਰਹਿਲਾਦ ਗਾਇਤਰੀ ਤਰਪਣ ਕਿਛੂ ਨਾ ਜਾਣੇ ਸ਼ਬਦੇ ਮੇਲ ਮਿਲਾਇਆ ਰਹਾਓ ਅਣਦਿਨ ਭਗਤ ਕਰੇ ਦਿਨ ਰਾਤੀ ਦੁਬਦਾ ਸ਼ਬਦੇ ਕੋਈ ਤਦਾ ਨਿਰਮਲ ਹੈ ਜੋ ਸੱਚ ਰਾਤੇ ਸੱਚ ਵਸਿਆ ਮਨ ਸੋਈ ਮੂਰਖ ਦੁਬਦਾ ਪੜੇ ਮੂਹ ਨਾ ਪਛਾਣੇ ਬਿਰਥਾ ਜਨਮ ਮੰਗਵਾਇਆ ਸੰਜਨਾ ਕੀ ਨਿੰਦਾ ਕਰੇ ਦੁਸ਼ਟ ਦਰ ਚੜਾਇਆ ਬ੍ਰਹਿਦਾ ਦੁਬਦਾ ਨਾਮ ਪੜੇ ਹਰਨਾਮ ਨਾ ਛੋਟੇ ਡਰੇ ਨਾ ਕਿਸੇ ਦਾ ਡਰਾਇਆ ਸੰਜਨਾ ਕਾ ਹਰ ਜਿਉ ਰਖਾ ਦੈਤੇ ਕਾਲ ਨੇੜਾ ਆਇਆ ਆਪਣੇ ਬਹਿਜਾ ਪੇ ਰਾਖੇ ਭਗਤਾਂ ਦੇ ਵੰਡਿਆ ਨਾਨਕ ਨਾ ਕੁਛ ਨਖੇ ਮੈਂ ਧਾਰਿਆ ਦੇ ਧਾਰ ਕੀ ਖਬਰ ਨਾ ਪਾਏ ਰਾਗ ਭੈਰੋ ਮੋਹਨ ਚੌਥਾ ਚੌਪ ਦੇ ਘਰ ਪਹਿਲਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਹਰ ਜਨ ਸੰਤ ਕਰ ਕਿਰਪਾ ਪਗ ਨਾਇਣ ਗੁਰ ਸ਼ਬਦੀ ਹਰ ਪਰ ਸੁਰਤ ਸੁਮਾਇਣ ਮੇਰੇ ਮਨ ਹਰ ਭਜ ਨਾਮ ਨਾਰਾਇਣ ਹਰ ਹਰ ਕਿਰਪਾ ਕਰੇ ਸੁਤ ਗੁਰਮੁਖ ਭਾਵ ਜਲ ਹਰ ਨਾਮ ਨਾਰਾਇਣ ਰਹਾਓ ਸੰਗਤ ਸਾਧ ਮੇਲ ਹਰ ਗਾਇਣ ਗੁਰਮਤੀ ਲੇ ਰਾਮ ਰਸਾਇਣ ਗੁਰ ਸਾਧੁ ਅੰਮ੍ਰਿਤ ਗਿਆਨ ਸਰਨਾਇਣ ਸਭ ਗਿਲ ਵਿਖ ਭਾਵ ਗਏ ਗਵਾਇਣ ਤੂੰ ਆਪੇ ਕਰਦਾ ਸ੍ਰੇਸ਼ਟ ਨਾਰਾਇਣ ਜਾਂ ਨਾਨਕ ਮੇਰ ਤੇਰਾ ਦਾਸ ਸੁੰਦਰ ਸਾਇਣ ਭੈਰ ਮਹਾਨਾ ਜਾਤਾ ਬੋਲ ਹਰ ਨਾਮ ਸਫਲ ਸਾ ਘਰੀ ਗੁਰਪਦੇਸ ਸਭ ਦੁੱਖ ਪਰ ਹਰੀ ਮੇਰੇ ਮਨ ਹਰ ਭਜ ਨਾਮ ਨਰ ਹਰੀ ਕਰ ਕਿਰਪਾ ਮਿਲੋ ਗੁਰ ਪੂਰਾ ਸਤਸੰਗਤ ਸੰਗ ਸਿੱਧ ਭਉ ਤਰੀ ਰਾਉ ਜਗ ਜੀਵਨ ਧਿਆਏ ਮਰਨ ਹਰ ਸਿਮਰੇ ਕੋਟ ਕੁਟੰਤਰ ਤੇਰੇ ਪਾਪ ਪਰ ਹਰਿ ਸਤਸੰਗਤ ਸਾਧ ਧੂਰ ਮੁਖ ਤਪਤ ਪਰੀ ਸਨਾਨ ਕਿਓਸ਼ ਸਠ ਸੁਰ ਸਰੀ ਹਮ ਮੂਰਖ ਕਹੋ ਹਰ ਕਿਰਪਾ ਕਰੇ ਜਾ ਨਾਨਕ ਤਾਰੋ ਤਾਰਨ ਹਰਿ ਕਰ ਮਹਾਨਾ ਜੋ ਤਤ ਸੋ ਕ੍ਰਿਤ ਕਰਨੀ ਸਾਰ ਜਪ ਮਾਲੀ ਹੁੰਦੇ ਫੇਰ ਚੱਲੇ ਦੁੱਧ ਨਾਲੀ ਹਾਰ ਹਰ ਨਾਮ ਜਪਣ ਵਾਲੇ ਕਰ ਕਿਰਪਾ ਮੇਰੋ ਸਤਸੰਗਤ ਟੂਟ ਗਈ ਮਾਇਆ ਜਮਜਾਲੀ ਰਹਾਓ ਗੁਰਮੁਖ ਸੇਵਾ ਕਾਲ ਜਿਨ ਘਾਲੀ ਤਿਸ ਕੜੀਆਂ ਚੌ ਸੱਚੀ ਟਕਸਾਲੀ ਹਰ ਅਗਮ ਗੋਚਨ ਗੁਰ ਅਗਮ ਦਿਖਾਲੀ ਵਿੱਚ ਗਾਇਆ ਨਗਰ ਨੰਦਾ ਹਰ ਭਾਲੀ ਹਮ ਬਾਰਕ ਹਰ ਪਿਤਾ ਪ੍ਰਤਪਾਲ ਜਾ ਨਾਨਕ ਤਾਰੋ ਨਦਰ ਨਿਹਾਲੀ ਪਿਆਰ ਮਹਾਨਾ ਚੌਥਾ ਸਭ ਕੱਟ ਤੇਰੋ ਤੂੰ ਸਭਨਾ ਮਾਏ ਤੁਤੇ ਬਾਨ ਕੋਈ ਨਾਏ ਹਰ ਸੁਦਤਾ ਮੇਰੇ ਮਨ ਜਾਪ ਹਾਂ ਤੁਦਨ ਸਰ ਲਾਹੀ ਤੂੰ ਮੇਰਾ ਹਰ ਪ੍ਰਭ ਆਪ ਰਹਾਉ ਜੈ ਜੈ ਦੇਖਾ ਤੈ ਤੈ ਪ੍ਰਭ ਸੋਏ ਸਭ ਤੇਰੇ ਪਾਸ ਦੂਜਾ ਵਰ ਨਾ ਕੋਏ ਜਿਸ ਕਹੋ ਤੁਮ ਹਰ ਰਾਖਿਆ ਭਾਵੇ ਤਿਸ ਕੈ ਨੇੜੈ ਕੋਏ ਨਾ ਜਾਵੇ ਤੂੰ ਜਲ ਥਲ ਮਹੀਅਲ ਸਭ ਤੈ ਭਰਪੂਰ ਜਾਂ ਨਾਨਕ ਹਰ ਜਪ ਹਾਦਰਾ ਹਜੂਰ ਬੈਦ ਬਹਾਨ ਜੋਥਾ ਕਰ ਦੂਜੈ ਕੋ ਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਸੰਤ ਹਰ ਕੀ ਹਰ ਮੂਰਤ ਜਿਸ ਹਿਰਦੇ ਹਰ ਨਾਮ ਮੁਰਾਰ ਤਮਸਤਕ ਭਾਗ ਵੈ ਜਿਸ ਲਿਖਿਆ ਸੋ ਗੁਰਮਤ ਹਿਰਦੇ ਹਰ ਨਾਮ ਸਮਾਰ ਮਰ ਸੋਦਨ ਜਪੀ ਅਵਰ ਧਾਰ ਦੇ ਨਗਰ ਦਸਕਰ ਪੰਨ ਧਾਤੂ ਗੁਰ ਸ਼ਬਦੀ ਹਰ ਕਾਢੇ ਮਾਰ ਨਹਾਓ ਜਿਨ ਕਾ ਹਰ ਸੇਤੀ ਮਨ ਮਾਨਿਆ ਤਿਨ ਕਾਰਜ ਹਰ ਆਪ ਸਵਾਰ ਤਿਨ ਜੋਗੀ ਮਹਤਾਜੀ ਲੋਕਨ ਕੀ ਆਰੰਗੇ ਕਰ ਕੀ ਕਰਤਾਰ ਮਤਾ ਮਸੂਰਤ ਤਾਂ ਕਿਛ ਕੀਜੇ ਜੇ ਕਿਛ ਹੋਵੇ ਹਰ ਵਾਰ ਜੋ ਕਿਛ ਕਰੇ ਸੋਏ ਪਲ ਹੋਸੀ ਹਰ ਦੇ ਆਵਣ ਦਿਨ ਨਾਮ ਮੁਰਾਰ ਹਰ ਜੋ ਕਿਛ ਕਰੇ ਸੋ ਆਪੇ ਆਪੇ ਅਪੂਛ ਨਾ ਕਿਸੇ ਕਰੇ ਵਿਚਾਰ ਨਾਨਕ ਸੋ ਪ੍ਰਭਤਾ ਧਿਆਈਐ ਜਿਨ ਮਿਲਿਆ ਸਤਿਗੁਰ ਕਿਰਪਾ ਧਾਰ ਕਰ ਮਹਾਨਾ ਚੌਥਾ ਤੇ ਸਾਧੂ ਹਰ ਮਿਲੋ ਸੁਆਮੀ ਜਿਨ ਜਪਿਆ ਗਤ ਹੋਇਆ ਮਾਰੇ ਤਿਨ ਕਾ ਦਰਸ ਦੇਖ ਮਨ ਵਿਖੇ ਖਿਨ ਖਿਨ ਤਿਨ ਕੋ ਹੋਂ ਬਲਿਹਾਰੀ ਹਰਿ ਹਿਰਦੇ ਜਪ ਨਾਮ ਮੁਰਾਰੀ ਕਿਰਪਾ ਕਿਰਪਾ ਕਰ ਜਗਤ ਪਿਰ ਸੁਆਮੀ ਅਮਦਾਸ ਅਨਦਾਸ ਕੀ ਜੈ ਬਨਹਾਰੀ ਨਹਾਓ ਤਿੰਨ ਮਤ ਉਤਮ ਤਿੰਨ ਪਤ ਉਤਮ ਜਿਨ ਹਿਰਦੇ ਵਸਿਆ ਬਨਵਾਰੀ ਤਿੰਨ ਕੀ ਸੇਵਾ ਲਾਈ ਹਰ ਸੁਆਮੀ ਤਿੰਨ ਸਿਮਰਤ ਗਤ ਹੋਏ ਹਮਾਰੀ ਜਿਨ ਐਸਾ ਸਤਿਗੁਰ ਸਾਧ ਨਾ ਪਾਇਆ ਤੇ ਹਾਰ ਦਰਗੇ ਕਾਢੇ ਮਾਰੀ ਤੇ ਨਰ ਨਿੰਦਕ ਸੋਭ ਨਾ ਪਾਵੇ ਤਿੰਨ ਨੱਕ ਕਾਟੇ ਸਿਰਜਨਹਾਰੀ ਹਰ ਆਪ ਬੁਲਾਵੇ ਆਪੇ ਬੁਲੇ ਹਰ ਆਪ ਨਿਰੰਜਨ ਨਿਰੰਕਾਰ ਨਿਰਾਹਾਰੀ ਹਰ ਜਿਸ ਤੂੰ ਮੇਲੇ ਸੋ ਤੁਧ ਮਿਲਸੀ ਜਾਂ ਨਾਨਕ ਕਿਆ ਏ ਜੰਤ ਵਿਚਾਰੀ ਪੈਰੋ ਮਹਲਾ ਚੌਥਾ ਸਤਸੰਗਤ ਸਾਈ ਹਰ ਤੇਰੀ ਜਿਤ ਹਾਰ ਕੀਰਤ ਹਰ ਸੁਣੇ ਜਿਨ ਹਰ ਨਾਮ ਸੁਣਿਆ ਮਨ ਭੀਨਾ ਤਿੰਨ ਹਮ ਸਰੇ ਵੇ ਨਿਤ ਚਰਣੇ ਜਗ ਜੀਵਨ ਹਰ ਧਿਆਏ ਤਰਨਿਆ ਨੇਕ ਸੰਕ ਨਾਮ ਹਰ ਤੇਰੇ ਨਾ ਜਾਹੇ ਜੇ ਭਾਏ ਤਗਣੇ ਰਹਾਓ ਗੁਰਸਿੱਖ ਹਰ ਬੋਲੋ ਹਰ ਗਾਵੋ ਲੇ ਗੁਰਮਤ ਹਰ ਜਪਣੇ ਜੋ ਦੇ ਸੁਣੇ ਗੁਰ ਕੇਰਾ ਸੋ ਜਨ ਪਾਵੇ ਹਰ ਸੁਖ ਘਣੇ ਤਨ ਸੋ ਵੰਸ ਤਨ ਸੋ ਪਿਤਾ ਤਨ ਸੋ ਮਾਤਾ ਜਿਨ ਜਨ ਜਣੇ ਜਿਨ ਸਾਧਗ੍ਰਹ ਧਿਆਇਆ ਮੇਰਾ ਹਰ ਹਰ ਸੇ ਸਾਚੀ ਦਰਗੇ ਹਰ ਜਨ ਬਣੇ ਹਰ ਹਰ ਅਗਮ ਨਾਮ ਹਰ ਤੇਰੇ ਵਿੱਚ ਭਗਤਾਂ ਹਰ ਤਰਨੇ ਨਾਨਕ ਜਨ ਪਾਇਆ ਮਤ ਗੁਰਮਤ ਜਪ ਹਰ ਹਰ ਪਾਰ ਪਵਣੇ ਭੈਰੂ ਮਹਲਾ ਪੰਜਵਾਂ ਘਰ ਪਹਿਲਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਸਗਲੀ ਤੀਰਥ ਪਾਠ ਡਰ ਰਾਖੀ ਅਸ਼ਟਮ ਥੀਤ ਗੋਬਿੰਦ ਜਨਮਾਸੀ ਪਰਮ ਭੂਲੇ ਨਰ ਕਰਤ ਕਚਰਾਇਣ ਜਨਮ ਮਰਨ ਤੇ ਰਤ

ਕਾਰ ਪੰਜੀਰ ਖਵਾਇਓ ਚੋਰ, ਉਹ ਜਨਮ ਨਾ ਮਰੇ ਰੇ ਸਾਗਤ ਢੋਰ, ਸਗਲ ਪ੍ਰਾਰ ਦੇ ਲਰੂਨੀ, ਸੋ ਮੁਖ ਜਲੋ ਜਿਤ ਕਹੇ ਠਾਕੁਰ ਜੂਨੀ, ਜਨਮ ਨਾ ਮਰੇ ਨਾ ਆਵੇ ਨਾ ਜਾਏ ਨਾਨਕ ਕਾ ਬਰਾਬਰੇ, ਉਸ ਮਾਏ ਭੈਰੋ ਮਹੱਲਾ ਪੈਵਾਂ, ਉੱਠ ਸੁਖਿਆ ਬੈਠ ਸੁਖਿਆ ਪਾਉ ਨਹੀਂ ਲੱਗੇ, ਜਾਂ ਐਸੇ ਪੁੱਜਿਆ ਰੱਖ ਇੱਕ ਹਮਾਰਾ ਸਵਾਮੀ, ਸੁਰਗ ਠਾਕ ਅੰਤਰ ਜਮੀ ਰਹਾਓ, ਸੋਏ ਅਚਿੰਤਾ ਜਾਗ ਚਿੰਤਾ ਜਾ ਕਾਂ, ਪ੍ਰਭ ਤੂੰ ਵਰਤੰਤਾ ਘਰ, ਸੁਖ ਵਸਿਆ ਬਾਹਰ ਸੁਖ ਪਾਇਆ ਕਉ, ਨਾਨਕ ਗੁਰ ਮੰਤਰ ਦੜਾਇਆ ਪੈਰ ਮੋਹ ਲੱਭਿਆ, ਵਰਤ ਨਾ ਰਹੋ ਨਾ ਮੈਂ ਰਮਦਾ ਨਾ ਦਿਸੇ ਵੀ, ਜੋ ਰੱਖੇ ਨਿਧਾਨਾ ਏ ਗੁਸਾਈ ਅਲੋ ਮੇਰਾ, ਹਿੰਦੂ ਤੁਰਕ ਦੋਹਾਂ ਨਿਬੇਰਾ ਰਹਾਓ, ਹੱਜ ਕਾਬੇ ਜਾਓ ਨਾ ਤੀਰਥ ਪੂਜਾ, ਏਕੋ ਸੇਵੀ ਅਵਰਨ ਦੂਜਾ ਪੂਜਾ ਕਰੋ, ਨਾ ਨਿਵਾਜ ਗੁਜਾਰੋ ਇੱਕ ਨਿਰੰਕਾਰ, ਲੇ ਹਿਰਦੇ ਨਮਸਕਾਰੋ, ਨਾ ਹਮੇ ਹਿੰਦੂ ਨਾ ਮੁਸਲਮਾਨ, ਲੈ ਰਾਮ ਕੇ ਪਿੰਡ ਪ੍ਰਾਣ, ਕਹੋ ਕਬੀਰੇ ਕੀ ਆਵ ਖਾਨਾ, ਗੁਰਪੀਰ ਮਿਲ ਖੁਦ ਖਸਮ ਪਛਾਣਾ, ਭੈਰੋ ਮਹੱਲਾ ਪੰਜਵਾਂ, ਦਸ ਮਿਰਗ ਛੱਜੇ ਬੰਦ ਆਨੇ ਪਾਂਚ, ਮਿਰਗ ਬਿਜ ਸੇਵ ਕੀ ਬਾਣੀ ਸਤਸੰਗ, ਲੇ ਚੜਿਓ ਸਿਕਾਰ ਮਿਰਗ ਪਕੜੇ ਬਿਨ ਕੂੜਾ ਤਿਆ ਨਾਓ, ਅਖੇਰ ਬਿਰਤ ਬਾਹਰ ਆਇਓ ਤਾਏ ਅਹੇਰਾ ਪਾਇਓ, ਘਰ ਕਹਿ ਗਾਏ ਮਿਰਗ ਪਕੜੇ ਘਰ ਆਣੇ ਹਾਟ, ਚੁੱਕ ਚੁੱਕ ਲੈ ਗਏ ਬਾਡੇ ਬਾਟ, ਇਹੋ ਅਹੇਰਾ ਕਿਨੋਂ ਦਾਣ, ਨਾਨਕ ਕਹਿ ਕਰਕੇ ਬਲਨਾਮ, ਭੈਰੂ ਮਹਲਾ ਪੈਵਾਂ, ਜੇ ਸੋ ਲੋਚ ਲੋਚ ਖਵਾਇਆ, ਸਖਤ ਹਰ ਹਰ ਚੀਤ ਨ ਆਇਆ, ਸੰਜਣਾ ਕੀ ਲਿਹੋ ਮਤੇ ਸਾਧ ਸੰਗ ਪਾਵ, ਪਰਮ ਗਤੀ ਰਹਾਓ ਪਾਤਰ, ਕਹੋ ਗੋ ਨੀਰ ਪਵਾਇਆ ਨੈ ਵੀ ਗਏ ਦਕ ਸੁਕਾਇਆ, ਖੱਟ ਸਾਸਤਰ ਮੂਰਖੇ ਸੁਨਾਇਆ, ਜੈਸੇ ਦੈ ਨਿਸਪਵਣ ਝੁਲਾਇਆ, ਬਿਨ ਕਾਣ ਕਲਹਾਨ ਜੈਸੇ ਮਾ ਗਾਹਣ ਪਾਇਆ, ਤਿਉ ਸਖਤ ਤੇ ਕੋ ਨਾਮ ਬਰਾ ਸਹਾਇਆ, ਤੇ ਤੀ ਲਾਗਾ ਜਿਤ ਕੋ ਲਾਇਆ, ਕਹੋ ਨਾਨਕ ਪ੍ਰਭਣ ਬਣਾਇਆ, ਭੈਰੋ ਮਹੱਲਾ ਪੰਜਵਾਂ, ਜੀਓ ਪ੍ਰਾਣ ਜਿਨ ਰਚਿਆ ਸਰੀਰ, ਜਿਨੇ ਪਾਏ ਤਿਸ ਗੋਬੀਰ, ਗੁਰੂ ਗੋਬਿੰਦ ਜੀ ਕੈ ਕਾਮ ਹਲਦ ਬਲਤ, ਜਾ ਕੇ ਸਤਿ ਸ਼ਾਮ ਰਹਾਓ ਪ੍ਰਭ ਰਦ ਨਿਰਮਰੀਤ, ਸਾਹ ਸੰਗ ਮੁੱਛੀ ਵਪਰੀਤ, ਮੀਰ ਹੀਤ ਧਨ ਨੈ ਪੁਰਾਣਾ, ਧਨ ਧਨ ਮੇਰੇ ਨਾਰਾਇਣਾ, ਨਾਨਕ ਬੋਲੇ ਅੰਮ੍ਰਿਤ ਬਾਣੀ ਏਕ ਬਿਨਾ ਦੂਜਾ ਨਹੀਂ ਜਾਣੇ, ਭੈਰੋ ਮਹੱਲਾ ਪੰਜਵਾਂ, ਅੱਗੇ ਦਇਓ ਪਾਛੇ ਨਾਰਾਇਣ, ਮਧ ਭਾਗ ਹਰ ਪ੍ਰੇਮ ਰਸਾਇਣ, ਪ੍ਰਭੂ ਹਮਾਰੇ ਸ਼ਾਸਤਰ ਸੌਣ, ਸੁ ਸਹਿਜ ਆਨੰਦ ਗ੍ਰਹਿ ਪਾਉਣ ਰਹਾਓ, ਰਸਨਾ ਨਾਮ ਕਰਨ ਸੁਣ ਜੀਵੇ, ਬ੍ਰਹਮ ਸਿਮਰ ਸਿਮਰ ਅਮਰ ਥਿਰਥ ਜੀਵੇ, ਜਨਮ ਜਨਮ ਕੇ ਦੁੱਖ ਨਿਵਾਰੇ ਅਨਹਦ, ਸ਼ਬਦ ਵਜੇ ਦਰਬਾਰੇ, ਕਰ ਕਿਰਪਾ ਪ੍ਰਭ ਲੀਏ ਮਿਲਾਏ, ਨਾਨਕ ਪ੍ਰਭ ਸਰਨਾਗਤ ਆਏ, ਭਰ ਮਹਾਂਦਾ ਪੈਵਾਂ, ਕੋਟ ਮਨੋਰ ਤੇ ਆਵੇ ਹੱਥ, ਜਮ ਮਾਰਕ ਸੰਗੀ ਪਾਥ, ਗੰਗਾ ਜਲ ਗੁਰੂ ਗੋਬਿੰਦ ਨਾਮ, ਜੋ ਸਿਮਰੈ ਤਿਸ ਕੀ ਗਤ ਹੋਵੇ, ਪੀਵਤ ਬੋੜ ਨਾ ਜਵਨ ਪਰਮਾਮ ਰਹਾ, ਪੂਜਾ ਜਾਪ ਤਾਪ ਇਸਨਾਨ, ਸਿਮਰਤ ਨਾਮ ਭਏ ਨੇ ਕੰਮ, ਰਾਜਮਾਲ ਸਾਧਨ ਦਰਬਾਰ, ਸਿਮਰਤ ਨਾਮ ਪੂਰਨਾਚਾਰ, ਨਾਨਕ ਦਾਸ ਕਿਆ ਵਿਚਾਰ, ਬਿਨ ਹਰ ਨਾਮ ਮਿੱਥਿਆ ਸਭ ਸਾਰ, ਵੈਰ ਮਹੱਲਾ ਪੈਵਾਂ, ਲੇਪ ਨਾ ਲਾਗੋ ਤਿਲ ਨਾ ਮੂਹ, ਤਿਲ ਕਾ ਮੂਲ ਦੁਸ਼ਟ ਬ੍ਰਾਹਮਣ ਮੁਵਾ ਹੋਏ ਖੈ ਸੂਲ, ਹਰ ਜਨ ਰਾਖੇ ਪਾਰ ਬ੍ਰਹਮ ਆਪ ਪਾਪੀ ਮੁਵਾ, ਗੁਰ ਪ੍ਰਤਾਪ ਰਹਾਓ ਆਪਣਾ ਖਸਮ ਜਾਨ, ਆਪ ਧਿਆਇਆ ਏਣਾ ਪਾਪੀ, ਉਹ ਆਪ ਪਚਾਇਆ ਪ੍ਰਭਾਤ ਪਿਤਾ, ਆਪਣੇ ਦਾਸ ਕਰ ਖਬਰ ਨਿੰਦਕਾ ਮਾਥਾ, ਹਾਂ ਉਹਾਂ ਕਾਲਾ ਜਨ ਨਾਨਕ ਕੀ ਪਰਮੇਸ਼ਰ ਸੁਣੀ ਅਰਦਾਸ, ਮਲੇਸ਼ ਪਾਪੀ ਬਚਿਆ ਭਇਆ ਨਿਰਾਸ, ਫਿਰ ਮਹੱਲਾ ਪੈਵਾਂ,

ਰਾਖੋ ਕਿਰਪਾ ਧਾਰ ਤੇਰੀ ਸ਼ਰਨ ਤੇਰੇ ਦਰਬਾਰ ਰਹਾਉ ਜਿਨ ਸੇਵਿਆ ਨਿਰਭਉ ਸੁਖ ਦਤਾ ਤਿਨ ਭਉ ਦੂਤ ਕੀਆ ਏਕ ਪ੍ਰਾਤਾ ਜੋ ਤੂੰ ਕਰੇ ਸੋਇ ਫੁਨ ਹੋਏ ਮਾਰੇ ਨਾ ਰਾਖੇ ਦੂਜਾ ਕੋਈ ਕਿਹਾ ਤੂੰ ਸੋਚੇ ਮਾਣ ਸੁਭਾਣ ਅੰਦਰ ਜਨ ਬਰਖ ਸੁਜਾਣ ਏਕ ਠੇਕ ਇੱਕੋ ਆਧਾਰ ਸਭ ਕਿਸ ਜਨ ਸਿਰਜਨ ਹਾਰ ਜਿਸ ਉੱਪਰ ਨਦਰ ਕਰੇ ਕਰਤਾਰ ਤਿਸ ਜਨ ਕੇ ਸਭ ਕਾਜ ਸਵਾਰ ਤਿਸ ਕਾ ਰਾਖਾ ਇੱਕ ਸੋਏ ਜਨ ਨਾਨਕ ਆਪਣ ਨਾ ਸਕੈ ਕੋਈ ਪੈਰ ਮਹੱਲਾ ਪੈਵਾ ਤਾਉ ਕੜੀਏ ਜੇ ਹੋਵੇ ਬਾਹਰ ਤਾਉ ਕੜੀਏ ਜੇ ਵਿਛੜੇ ਨਰ ਹਰ ਤਾਉ ਕੜੀਏ ਜੇ ਦੂਜਾ ਭਾਏ ਗਿਆ ਕੜੀਏ ਜਾਂ ਰਹਿਆ ਸਮਾਏ ਮਾਇਆ ਮੋਹੇ ਖੜੇ ਕਰ ਬਚਿਆ ਫਿਰ ਨਵੇਂ ਭਰਮ ਭਰਮ ਭਰਮ ਖਪਿਆ ਰਹਾਓ ਤਾਉ ਕੜੀਏ ਜੇ ਦੂਜਾ ਕਰਤਾ ਤਾਉ ਕੜੀਏ ਜੇ ਅਨਿਆਇ ਕੁਮਰਤਾ ਤਾਉ ਕੜੀਏ ਜੇ ਕਿਛ ਜਾਣੇ ਨਹੀਂ ਗਿਆ ਕੜੀਏ ਜਾਂ ਭਰਪੂਰ ਸਮਾਏ ਤਾਉ ਕੜੀਏ ਜੇ ਕਿਛ ਹੋਏ ਧਿਆਣੇ ਤਾਉ ਕੜੀਏ ਜੇ ਭੂਲ ਰੰਗਾਣੇ ਗੁਰ ਕਹਿਆ ਜੋ ਹੋਏ ਸਭ ਪ੍ਰਭ ਤੇ ਤਬ ਕਾੜਾ ਛੋੜ ਚਿੰਤ ਹਮ ਸੋਤੇ ਪ੍ਰਭ ਤੂੰ ਹੈ ਠਾਕੁਰ ਸਭ ਕੋ ਤੇਰਾ ਜੋ ਭਾਵੇ ਤਿਉਂ ਕਰੇ ਨਵੇਰਾ ਦੁਤੀਆ ਨਾਸਤਿਕ ਰਹਿ ਸਮਾਇ ਰਾਖੋ ਪੈਜ ਨਾਨਕ ਸਰਨਾ ਹੈ ਭੈਰੋ ਮਹੱਲਾ ਪੈਵਾਂ ਬਿਨ ਬਾਜੇ ਕੈ ਛੋਰ ਨਿਰਤਕਾਰੀ ਬਿਨ ਕੰਠੇ ਕੈਸੇ ਗਾਵਣ ਹਾਥੀ ਜੀਲ ਬਿਨਾ ਕੈਸੇ ਬਜੇ ਰਬਾਬ ਨਾ ਬਿਨਾ ਵਿਰਸੇ ਸਭ ਕਾਜ ਨਾ ਬਿਨਾ ਕਹੋ ਕੋ ਤਰਿਆ ਬਿਨ ਸਤਿਗੁਰ ਕੈਸੇ ਪਰ ਪਰਿਆ ਰਹਾਓ ਬਿਨ ਜੇਵਾ ਕਹਾਂ ਕੋ ਭਗਤਾ ਬਿਨ ਸ਼ਰਵਣਾ ਕਹਾਂ ਕੋ ਸੁਣਤਾ ਬਿਨ ਨੇਤਰਾ ਕਹਾਂ ਕੋ ਭੇਖੈ ਨਾ ਬਿਨਾ ਨਾਰ ਕਹੀ ਨ ਲਿਖੈ ਬਿਨ ਵਿਦਿਆ ਕਹਾਂ ਕੋਈ ਪੰਡਿਤ ਬਿਨ ਅਮਰੇ ਕੈਸੇ ਰਾਜ ਮੰਡਿਤ ਬਿਨ ਬੁਝੇ ਕਹਾਂ ਮਨ ਠਹਿਰਾਨਾ ਨਾ ਬਿਨਾ ਸਭ ਜਗ ਬਹੁ ਰਹਿਣਾ ਬਿਨ ਬੈਰਾ ਕਹਾਂ ਬੈਰਾ ਕੇ ਬਿਨ ਕਹੁ ਹਉ ਤਿਆਗ ਕਹਾਂ ਕਹੁ ਤਿਆਗੇ ਬਿਨ ਬਸ ਪੰਚ ਕਹਾਂ ਮਨ ਚੂਰੇ ਨਾਮ ਬਿਨਾ ਸਾਧ ਸਾਧ ਹੀ ਝੂਰੇ ਬਿਨ ਗੋਰ ਦੇਖਿਆ ਕੈਸੇ ਗਿਆਨ ਬਿਨ ਪੇਖੇ ਕਹੁ ਕੈਸੋ ਧਿਆਨ ਬਿਨ ਪੈ ਕਤਨੀ ਸਰਬ ਵਿਕਾਰ ਕਹੁ ਨਾਨਕ ਦਰ ਕਾ ਵਿਚਾਰ ਭੈਰ ਮਾਰਲਾ ਪੈਵਾਂ ਹਮੈ ਰੋਗ ਮਨੁੱਖ ਕਹੁ ਦਿਨਾ ਕਾਮ ਰੋਗ ਮੈਗਲ ਬਸ ਲੀਨਾ ਦ੍ਰਿਸ਼ਟ ਰੋਗ ਪਚ ਮੋਹੇ ਪਤੰਗਾ ਨਾਦ ਰੋਗ ਖੱਪ ਗਏ ਕਰੰਗਾ ਜੋ ਜੋ ਦਿਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿ ਗੁਰ ਜੋਗੀ ਰਹਾਉ ਜੇ ਵਾ ਰੋਗ ਮਾ ਮੀਨ ਗ੍ਰਸੇ ਆਨੋ ਬਸਨ ਰੋਗ ਭਵਰ ਬਿਨ ਸਾਨੋ ਹੇਤ ਰੋਗ ਕਾ ਸਗਲ ਸੰਸਾਰਾ ਤ੍ਰਿਬਿਧ ਰੋਗ ਮੈਂ ਵਧੇ ਬੇਕਾਰਾ ਰੋਗੇ ਮਰਤਾ ਰੋਗੇ ਜਨਮੈ ਰੋਗੇ ਫਿਰ ਫਿਰ ਜੋਨੀ ਭਰਮੈ ਰੋਗ ਬੰਦ ਰਹਿਣ ਰੱਤੀ ਨਾ ਪਾਵੇ ਬਿਨ ਸਤਿਗੁਰੂ ਰੋਗ ਕਤੇ ਨਾ ਜਾਵੇ ਪਰ ਬ੍ਰਹਮ ਦੇ ਸੰਗੀਨੀ ਦਾਇਆ ਬਾਂਹ ਪਕੜ ਰੋਗੋ ਕੱਢ ਲਾਇਆ ਦੂਟੇ ਬੰਦਨ ਸਤਸੰਗ ਪਾਇਆ ਕਹੋ ਨਾਨਕ ਗੁਰ ਰੋਗ ਮਿਟਾਇਆ ਭੈਰ ਮਹੱਲਾ ਪੈਵਾਂ ਚੇਤ ਆਵੇ ਤਾਂ ਮਾਂ ਆਨੰਦ ਚਿਤ ਆਵੇ ਤਾਂ ਸਭ ਦੁੱਖ ਭਨ ਚਿਤ ਆਵੇ ਤਾਂ ਸਰਦਾ ਪੂਰੇ ਚੇਤ ਆਵੇ ਤਾਂ ਕਬੇ ਨਾ ਝੂਰੀ ਅੰਤਰ ਰਾਮ ਰਾਏ ਪ੍ਰਗਟੇ ਆਏ ਗੁਰ ਪੂਰੇ ਦਿਓ ਰੰਗ ਲਾਏ ਰਹਾਓ ਚੇਤ ਆਵੇ ਤਾਂ ਸਰਬ ਕੋ ਰਾਜਾ ਚਿੰਤ ਆਵੇ ਤਾਂ ਪੂਰੇ ਕਾਲਾਂ ਚੇਤ ਆਵੇ ਤਾਂ ਰੰਗ ਗੁਲਾਲ ਚੇਤ ਆਵੇ ਤਾਂ ਸਦਾ ਨਿਹਾਲ ਚੇਤ ਆਵੇ ਤਾਂ ਸਦ ਨਮੰਤਾ ਚੇਤ ਆਵੇ ਤਾਂ ਸਦ ਨਿਬਰੰਤਾ ਚੇਤ ਆਵੇ ਤਾਂ ਸਭ ਰੰਗ ਮਾਣ ਚੇਤ ਆਵੇ ਤਾਂ ਚੁੱਕੀ ਗਾਣੇ ਚੇਤ ਆਵੇ ਤਾਂ ਸਜ ਕਰ ਪੈਰੇ ਤੇ ਆਵੇ ਤਾਂ ਸੁਣ ਸਮਾਇਆ ਚੇਤ ਆਵੇ ਸਦ ਕੀਰਤਨ ਕਰਦਾ ਮਨ ਮਾਲੇ ਨਾਨਕ ਭਗਵੰਤਾ ਭੈਰੋ ਮਹਾਲਾ ਪੈਵਾਂ ਬਾਪ ਹਮਾਰਾ ਸਰ ਚਰਨਜੀਵੀ ਭਾਈ ਹਮਾਰੇ ਸਾਧੀ ਜੀਵੀ ਮਿਤ ਹਮਾਰੇ ਸਦਾ ਅਵਨਾਸੀ ਕੁਟੰਬ ਹਮਾਰਾ ਨਿਜ ਘਰ ਵਾਸੀ ਹਮ ਸੁਖ ਪਾਇਆ ਤਾਂ ਸਬਹਿ ਸੁਹੇਲੇ ਗੁਰਪੂਰੇ ਪਿਤਾ ਸੰਗ ਮਿਲੇ ਰਹਾਓ ਮੰਦਰ ਮੇਰੇ ਸਭ ਤੇ ਉਚੇ ਦੇਸ ਮੇਰੇ ਬੇਅੰਤ ਪੁੱਛੇ ਰਾਜ ਹਮਾਰਾ ਸਾਧੀ ਨੇ ਚਰਮਾਲ ਹਮਾਰਾ ਕੂਟਾ ਵੇਚਲ ਸੋਭਾ ਮੇਰੀ ਸਭ ਯੁਗ ਅੰਤਰ ਬਾਜ ਹਮਾਰੇ ਥਾਂ ਤਨੰਤਰ ਕੀਰਤਨ ਹਮਰੀ ਘਰ ਘਰ ਹੋਏ ਭਗਤ ਹਮਾਰੇ ਸਭ ਨੇ ਲੋਏ ਪਿਤਾ ਹਮਾਰੇ ਪ੍ਰਗਟੇ ਮਾਜ ਪਿਤਾ ਭੂਤ ਰਲ ਕਿੰਨੀ ਸਾਂਝ ਕਹੁ ਨਾਨਕ ਜਾ ਪਿਤਾ ਪਤੀਨੇ ਪਿਤਾ ਪੂਤ ਇੱਕ ਰੰਗਲੀ ਨੇ ਭੈਰੋ ਮਹੱਲਾ ਪੈਵੰਡਰ ਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਆਮਾ ਅਪਰਾਧੀ ਤੁਮ ਬਖਸਾ ਤੇ ਜਿਸ ਪਾਪੀ ਕਹੁ ਮਿਲੇ ਨਟੋਏ ਸਰਨ ਆਵੇ ਤਾਂ ਨਿਰਮਲ ਹੋਏ ਸੁਖ ਪਾਇਆ ਸਤਿਗੁਰੂ ਮਨਾਏ ਸਭ ਫਲ ਪਾਏ ਗੁਰੂ ਤੇ ਆਏ ਰਹਾ ਪਰ ਬ੍ਰਹਮ ਸਤਿਗੁਰਾਂ ਦੇਸ ਮਨ ਤਨ ਤੇਰਾ ਸਭ ਤੇਰਾ ਦੇਸ ਟੂਕਾ ਪੜਦਾ ਤਾਂ ਆਨੰਦ ਨਹੀਂ ਆਇਆ ਖਸਮ ਤੂੰ ਹੈ ਸਭਨਾ ਘੇਰਾਇਆ ਤਿਸ ਭਾਣਾ ਤੂੰ ਕਸ਼ਟ ਹਰਿਆ ਤਿਸ ਭਾਣਾ ਤਾਂ ਥਲ ਸਿਰ ਸਰਿਆ ਤਿਸ ਭਾਣਾ ਤਾਂ ਸਭ ਫਲ ਪਾਏ ਚਿੰਤ ਗਈ ਲੱਗ ਸਤਿਗੁਰ ਪਾਏ ਰਾਮ ਕੌਰ ਨਿਰਗੁਣ ਕੌ ਤੂਠਾ ਮਨ ਸੀਤਲ ਮਨ ਤਨ ਸੀਤਲ ਮਨ ਅੰਮ੍ਰਿਤ ਮੂਠਾ ਪਾਰ ਬ੍ਰਹਮ ਗੁਰੂ ਭੈਣ ਦੇ ਆਲਾ ਨਾਨਕ ਦਾ ਸੰਦੇਖ ਭਾਈ ਨੇ ਆਲਾ ਭੈਰੂ ਮਹਾਲਾ ਪੈਵਾਂ ਸਤਿਗੁਰ ਮੇਰਾ ਬਹਿਮ ਅਵਤਾਰ ਸਤਿਗੁਰ ਮੇਰੇ ਸੱਚਾ ਸਾਹ ਸਤਿਗੁਰ ਮੇਰਾ ਸਬਸਕਾਰ ਦਾਤਾ ਸਤਿਗੁਰ ਮੇਰਾ ਪੁਰਖ ਮਦਾਤਾ ਗੁਰ ਜੈਸਾ ਨਾਹੀ ਗੁਰ ਦੇਵ ਦੇ ਸਮਸਤਕ ਭਾਗ ਸੋ ਲਾਂਗਾ ਸੇਵ ਰਹਾਓ ਸਤਿਗੁਰ ਮੇਰਾ ਸਰਬਰਤ ਪਾਲੇ ਸਤਿਗੁਰ ਮੇਰਾ ਮਾਰਜ ਵਾਲੇ ਸਤਿਗੁਰ ਮੇਰੇ ਕੀ ਵੱਡੇ ਪ੍ਰਗਟ ਪਾਈ ਹੈ ਸਭਨੇ ਥਾਈ ਸਤਿਗੁਰ ਮੇਰਾ ਤਾਂ ਨਿਤਾਨ ਸਤਿਗੁਰ ਮੇਰਾ ਘਰ ਦਿਮਾਨ ਸਤਿਗੁਰ ਕਹਿ ਹਉ ਸਦ ਵੱਲ ਜਾਇਆ ਪ੍ਰਗਟ ਮਾਰਗ ਜਿਨ ਕਰਨ ਦਿਖਲ ਆਇਆ ਜਿਨ ਗੁਰ ਸੇਵਿਆ ਤਿਸ ਭਉ ਨਾ ਬਿਆਪੈ ਜਿਨ ਗੁਰ ਸੇਵਿਆ ਤਿਸ ਦੁੱਖ ਨਾ ਸੰਤਾਪੈ ਨਾਨਕ ਤੁਰਿਆ ਸਿਮਰਤ ਵੇਦ
ਪਾਰ ਬ੍ਰਹਮ ਗੁਰ ਨਾਹੀਂ ਭੇਦ।

ਆਤਮਾ ਲਾਪੈਮਾ ਨਾਮ ਲੈਤ ਮਨ ਪ੍ਰਗਟ ਭਇਆ ਨਾਮ ਲੈਤ ਪਾਪ ਤਨ ਤੇ ਗਇਆ ਨਾਮ ਲੈਤ ਸਗਲ ਪੂਰਬ ਆਇਆ ਨਾਮ ਲੈਤ ਅੜਸਠ ਮਜਨਾਇਆ ਤੀਰਥ ਮਾਰਾ ਹਰ ਕੋ ਨਾਮ ਗੁਰਬ ਦਿਸਿਆ ਤਤ ਗਿਆਨ ਰਹਾਉ ਨਾਮ ਲੈਤ ਦੁੱਖ ਦੂਰ ਪੁਰਾਣਾ ਨਾਮ ਲੈਤ ਮੂੜ ਸੋ ਗਿਆਨਾ ਨਾਮ ਲੈਤ ਪ੍ਰਗਟ ਉਂਜਾਰਾ ਨਾਮ ਲੈ ਝੂਟੇ ਚਿੰਜਾਰਾ ਨਾਮ ਲੈਤ ਜਮਨੇੜ ਨਾ ਆਵੇ ਨਾਮ ਲੈਤ ਨਰਗੈ ਸੁਖ ਪਾਵੇ ਨਾਮ ਲੈਤ ਪ੍ਰਭ ਕੈ ਸਵਾਸ ਨਾਮ ਹਮਾਰੀ ਸਾਚੀ ਰਾਸ ਗੁਰ ਉਪਦੇਸ਼ ਗਏ ਹੋਏ ਸਾਰ ਹਰ ਕੀਰਤ ਮਨ ਨਾਮ ਆਧਾਰ ਨਾਨਕ ਉਦਰੇ ਪ੍ਰਣਾਮ ਪਾਏ ਪੁਨਹ ਚਾਰ ਅਵਰ ਕਰਮ ਲੋਕੇ ਪਤਿਆਰ ਭੈਰ ਮਹਲ ਪੈਵਾ ਨਮਸਕਾਰ ਤਾਂ ਕੋ ਲਖ ਬਾਰ ਇਹ ਮਨ ਦੀਜੈ ਤਾਂ ਕੋ ਵਾਰ ਸਿਮਰਨ ਤਾਂ ਕਹਿ ਮਿਟੇ ਸੰਤਾਪ ਹੋਏ ਆਨੰਦ ਨਾਮ ਆਪੇ ਤਾਪ ਹੋਇਆ ਸੋ ਹੀਰਾ ਨਿਰਮਲ ਨਾਮ ਜਪਤ ਪੂਰਨ ਸਭ ਕਾਮ ਰਹਾਉ ਜਾ ਕੇ ਦ੍ਰਿਸ਼ਟ ਦੁੱਖ ਡੇਰਾ ਢਹਿ ਅੰਮ੍ਰਿਤ ਨਾਮ ਚੇਤਨ ਮਨ ਗਾਏ ਅਣਕ ਭਗਤ ਜਾ ਕੇ ਚਰਨ ਪੁਜਾਰੀ ਸਗਲ ਮਨੋਰਥ ਪੂਰਨ ਹਾਰੀ ਕਿਨ ਮੈਂ ਆਉਣੇ ਸੋ ਭਰ ਭਰਿਆ ਕਿਨ ਮੈਂ ਸੁੱਕੇ ਕਿਨੇ ਹਰਿਆ ਕਿਨ ਮੈਂ ਨਿਥਾਵੇ ਕਹੋ ਦਿਨੋ ਧਾਨ ਕਿਨ ਮੈਂ ਮਾਨੇ ਕਹੋ ਦਿਨੋ ਮਾਨ ਸਭ ਮੈਂ ਏਕ ਰਿਹਾ ਭਰਪੂਰ ਸਭ ਮੈਂ ਏਕ ਰਹਿਆ ਭਰਪੂਰਾ ਸੋ ਜਾਪਿਆ ਨੇ ਸਤਿਗੁਰ ਪੂਰਾ ਹਰ ਕੀਰਤਨ ਤਾਂ ਕੋ ਆਧਾਰ ਕਉ ਨਾਨਕ ਜਿਸ ਆਪਦਾਰ ਮੈਰੂ ਮਾਲ ਪੈਵਾ ਮੋਹੇ ਦੁਹਾਗਣ ਆਪ ਸਿੰਘਾਰੀ ਰੂਪ ਰੰਗ ਦੇ ਨਾਮ ਸਵਾਰੀ ਮਿਟਿਆ ਦੁੱਖ ਹਰ ਸਰ ਸੰਸਾਪ ਗੁਰ ਹੋਏ ਮੇਰੇ ਮਾਈ ਬਾਪ ਸਗੀ ਸਹੇਰੀ ਮੇਰੇ ਗ੍ਰਸਤ ਆਨੰਦ ਕਾਰ ਕਿਰਪਾ ਭੇਟੇ ਮੋਏ ਗੰਤ ਰਹਾਓ ਤਪਤ ਬੁੱਝੀ ਪੂਰਨ ਸਭ ਆਸਾ ਮਿਟਿਆ ਦੇ ਭਾਈ ਨਰ ਪ੍ਰਗਾਸਾ ਅਨਹਦ ਸ਼ਬਦ ਅਚਰਜ ਬਿਸਮਾਦ ਗੁਰਪੂਰਾ ਪੂਰਾ ਪ੍ਰਸਾਦ ਜਾ ਕੋ ਪ੍ਰਗਟ ਭੈ ਗੋਪਾਲ ਤਾਂ ਕਹਿ ਦਰਸ਼ਨ ਸਦਾ ਨਿਹਾਲ ਸਰਬ ਗੁਣਾ ਤਾਂ ਕਹਿ ਬਹੁਤ ਨਿਧਾਨ ਜਾ ਕੋ ਸਤਿਗੁਰ ਦਿਓ ਨਾਮ ਜਾ ਕੋ ਭੇਟਿਓ ਠਾਕੁਰ ਆਪਣਾ ਮਨ ਤਨ ਸ਼ੀਤਲ ਹਰ ਹਰ ਜਪਨਾ ਕਉ ਨਾਨਕ ਜੋ ਜਨ ਪ੍ਰਭ ਭਾਏ ਤਾਂ ਕਿ ਰੇਨ ਬਿਰਲਾ ਕੋ ਪਾਏ ਭੈਰੂ ਮਹਲਾ ਪੈਵਾਂ ਦਿੱਤਵਤ ਪਾਪ ਨਾ ਅੜਕ ਆਵੈ ਬਿਸਵਾ ਭਰਿਤ ਕਿਸ਼ਨੈ ਸਰਮਾਵੈ ਸਾਰੋ ਦਿਨ ਸਮਜੂਰੀ ਕਰੇ ਹਰ ਸਿਮਰਨ ਕੀ ਵੇਲਾ ਬਜਰ ਸਿਰ ਪਰੇ ਮਾਇਆ ਲਗ ਭੂਲੋ ਸੰਸਾਰ ਆਪ ਭੁਲਾਏ ਆ ਭੁਲਾਵਣ ਹਰੇ ਰਾਤ ਰਿਆ ਬਿਰਸਾ ਵਿਵਹਾਰ ਰਹਾਓ ਪੇਕਤ ਮਾਇਆ ਰੰਗ ਵਿਹਾਏ ਗੜਬੜ ਕਰੇ ਕੋਡੀ ਰੰਗ ਲਾਏ ਅੰਧ ਵਿਹਾਰ ਅੰਧ ਮਨ ਧਾਵੇ ਕੰਨੇ ਹਾਰ ਨਾ ਜੀ ਮੈਂ ਆਵੇ ਕਰਤ ਕਰਤ ਇਹ ਵੀ ਦੁੱਖ ਪਾਇਆ ਪੂਰਨ ਹੋਤ ਨਾ ਕਰ ਮਾਇਆ ਕਾਮ ਕ੍ਰੋਧ ਲੋ ਮਨ ਲੀਨਾ ਤੜਪ ਮੁਵਾ ਜਿਉਂ ਜਲ ਬਿਨ ਮੀਨਾ ਜਿਸ ਕੇ ਰਾਖੇ ਹੋਏ ਹਰਿ ਆਪ ਹਰ ਹਰ ਨਾਮ ਉਤਦਾ ਜਪ ਜਾਪ ਸਾ ਸੰਗ ਹਾਰ ਕੇ ਗੁਣ ਗਾਇਆ ਨਾਨਕ ਸਤਿਗੁਰ ਪੂਰਾ ਪਾਇਆ ਭੈਰ ਮਹਲਾ ਪਾਈਆਂ ਆਪਣੇ ਦਇਆ ਕਰੇ ਸੋ ਪਾਏ ਹਰ ਕਾ ਨਾਮ ਮਨ ਵਸਾਏ ਸਾਏ ਸ਼ਬਦ ਹਿਰਦੇ ਮਨ ਮਾਇ ਜਨਮ ਜਨਮ ਕੇ ਕਿਲਮਿਕ ਜਾਹੇ ਰਾਮ ਨਾਮ ਜੀ ਕੋ ਆਧਾਰ ਗੁਰਪ੍ਰਸਾਦ ਜਪੋ ਨਿਤ ਭਾਈ ਤਾਰ ਲਏ ਸਾਗਰ ਸੰਸਾਰ ਹਾਉ ਜਿਨ ਕੋ ਲਿਖਿਆ ਹਾਰ ਇਹੋ ਨਿਧਾਨ ਸੇ ਜਨ ਦਰਗੇ ਪਾਵੇ ਮਾਨ ਸੁ ਸਹਿਜਾਨੰਦ ਗੁਣ ਗਾਉ ਆਗੇ ਮਿਲਣ ਸਾਵੇ ਤਾਉ ਜੁਗੇ ਜੁਗੰਤਰੇ ਤਤ ਸਾਰ ਹਾਰ ਸਿਮਰਨ ਸਾਚਾ ਵਿਚਾਰ ਜਿਸ ਲੜ ਲਾਏ ਲਏ ਸੁਲਾਗੈ ਜਨਮ ਜਨਮ ਕਾ ਸੋਇਆ ਜਾਗੈ ਤੇਰੇ ਭਗਤ ਭਗਤਨ ਕਾ ਆਪ ਆਪਣੀ ਮਹਿਮਾ ਆਪੇ ਆਪ ਜੀ ਜੰਤ ਸਭ ਤੇਰੇ ਹਾਥ ਨਾਨਕ ਕੇ ਪ੍ਰਭ ਸਾਧੀ ਸਾਥ ਭੈਰ ਮਾਂ ਲਪੇਵਾਂ ਨਾਮ ਹਮਾਰੇ ਅੰਦਰ ਜਾਮੀ ਨਾਮ ਹਮਾਰੇ ਆਵੇ ਕਾਮੀ ਰੋਮ ਰੋਮ ਰਵਿਆ ਹਰ ਨਾਮ ਤਦ ਗੁਰਪੂਰੇ ਕਿਨੋ ਦਾਨ ਨਾਮ ਰਤਨ ਮੇਰੇ ਭੰਡਾਰ ਅਗਮਾ ਮੋਲਾ ਭਰਿਆ ਪਾਰ ਰਹਾਉ ਨਾਮ ਹਮਾਰੇ ਨੇਚਰ ਧਨੀ ਨਾਮ ਕੀ ਮਹਿਮਾ ਸਭ ਮੈਂ ਬਣੀ ਨਾਮ ਹਮਾਰੇ ਪੂਰਾ ਸਾਉ ਨਾਮ ਹਮਾਰੇ ਵੇਪਰ ਪਾਓ ਨਾਮ ਹਮਾਰੇ ਭੋਜਨ ਪਾਓ ਨਾਮ ਹਮਾਰੇ ਮਨ ਕਾ ਸੁਭਾਓ ਨਾਮ ਨਾਮ ਵਿਸਰੈ ਸੰਤ ਪ੍ਰਸਾਦ ਨਾਮ ਲੈਤਾ ਅਨੰਦ ਪੂਰੇ ਨਾਦ ਪ੍ਰਭ ਕਿਰਪਾ ਤੇ ਨਾਮ ਨਾਉ ਨਿੰਦ ਭਾਈ ਗੁਰ ਕਿਰਪਾ ਤੇ ਨਾਮ ਸਿਉਂ ਬਨ ਆਏ ਧਨਵੰਤੇ ਸਹੀ ਪ੍ਰਧਾਨ ਨਾਨਕ ਜਾ ਕੇ ਨਾਮ ਨਿਧਾਨ ਭੈਰਵ ਮਹਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਣ ਸੁਖਦਾਤਾ ਤੂੰ ਮੇਰਾ ਠਾਕੁਰ ਹਾਂ ਦਾਸ ਤੇਰਾ ਤੁਝ ਬਿਨੈ ਵਰ ਨਾਏ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤ ਤੁਮਰੀ ਉਸਦ ਕਰੋ ਦਿਨ ਰਾਤ ਨਹਾਓ ਹਮ ਤੇਰੇ ਜੰਤ ਤੋਂ ਬਿਜਾ ਬਣਵਾਰਾ ਹਮ ਤੇਰੇ ਭਿਖਾਰੀ ਦਾਨ ਦੇ ਦਾਤਾ ਰਾ ਤਾਂ ਪ੍ਰਸਾਦ ਰੰਗ ਰਸਮਾਣੇ ਘੱਟ ਘੱਟ ਅੰਤਰ ਤੁਮੈ ਸਮਾਣੇ ਤੁਮਰੀ ਕਿਰਪਾ ਦੇ ਜਪੀਏ ਨਾਉ ਸਾਧ ਸੰਗ ਤੁਮਰੇ ਗੁਣ ਗਾਉ ਤੁਮਰੀ ਦਇਆ ਤੇ ਹੋਏ ਦਰ ਨਿਮਨਾਸ ਤੁਮਰੀ ਮਾਇਆ ਤੇ ਕਮਲ ਬਿਗਾਸ ਹਾਂ ਬਲਿਹਾਰ ਜਾਉ ਗੁਰਦੇਵ ਸਫਲ ਦਰਸ਼ਨ ਜਾਂ ਕਿ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਤੇਰੇ ਭੈਰੋ ਮਹਾਂ ਲਾ ਪੈਵਾਂ ਸਭ ਤੇ ਓਚ ਜਾਕਾ ਦਰਬਾਰ ਸਦਾ ਸਦਾ ਤਾਂ ਕਾ ਜੋ

ਨਾਮ ਹਮਾਰੇ ਮਦਨ ਇਸ਼ਨਾਨ, ਨਾਮ ਹਮਾਰੇ ਪੂਰਨ ਦਾਨ, ਨਾਮ ਲੈਟ ਦੇ ਸਗਲ ਪਵਿੱਤ, ਨਾਮ ਜਪਤ ਮੇਰੇ ਭਾਈ ਮਿੱਤ, ਨਾਮ ਹਮਾਰੇ ਸਾਉਣ ਸੰਯੋਗ, ਨਾਮ ਹਮਾਰੇ ਤ੍ਰਿਪਤ ਸੰਭੋਗ, ਨਾਮ ਹਮਾਰੇ ਸਗਲ ਆਚਾਰ, ਨਾਮ ਹਮਾਰੇ ਨਿਰਮਲ ਵਿਵਹਾਰ, ਜਾ ਕੈ ਮਨ ਵਸਿਆ ਪ੍ਰਭ ਏਕ, ਸਗਲ ਜਨਾ ਕੀ ਹਰ ਹਰ ਟੇਕ, ਮਨ ਤਨ ਨਾਨਕ ਹਰ ਗੁਣ ਗਾਉ ਸਾਧ ਸੰਗ, ਜਿਸ ਦੇਵੈ ਨਾਮ ਭਗਤ ਮਹਲਾ ਪੰਜਵਾਂ, ਨਿਰਧਨ ਕਉ ਤੁਮ ਦੇਵੋ ਤਣਾਨਕ, ਪਾਪ ਜੈ ਨਿਰਮਲ ਮਨਾ ਛਲ ਮਨੋਰਥ ਪੂਰਨ ਕਾਮ, ਭਗਤ ਆਪਣੇ ਕਉ ਦੇਵੋ ਨਾਮ, ਸਗਲ ਸੇਵਾ ਗੋਪਾਲ ਰਾਇ ਕਰਨ ਕਰਮਣ ਹਾਰ ਸਵਾਮੀ, ਤਾਂ ਤੇ ਮ੍ਰਿਥਾ ਕੋਈ ਨਾ ਜਾਇ ਰਹਾਉ, ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ, ਨਿਥਾਵੇ ਕਉ ਤੁਮ ਦਾਨ ਬਿਠਾਵੋ, ਦਾਸ ਆਪਣੇ ਕੋ ਭਗਤੀ ਲਾਵੋ, ਨਿਮਾਣੇ ਕੋ ਪ੍ਰਭ ਦੇ ਤੋ ਮਾਨ, ਮੂਠ ਮੂਠ ਹੋਏ ਤਰ ਸੋ ਗਿਆਨ, ਸਗਲ ਭਿਆਨ ਕਾ ਪਉ ਨਸੇ, ਜਨ ਆਪਣੇ ਕਹਿ ਹਰ ਮਨ, ਬਸੇ ਬਾਰ ਬ੍ਰਹਮ ਪ੍ਰਭ ਸੂਖ ਨਿਧਾਨ, ਤਤ ਗਿਆਨ ਹਰੇ ਅਮ੍ਰਿਤ ਨਾਮ, ਕਰ ਕਿਰਪਾ ਸੰਤ ਟਹਿਲੇ ਲਾਏ, ਨਾਨਕ ਸਾਧੂ ਸੰਗ ਸਮਾਏ, ਘਰ ਮਹੱਲਾ ਪੰਜਵਾਂ, ਸੰਤ ਮੰਡਲ ਮੈਂ ਹਰ ਮਨ ਵਸੇ, ਸੰਤ ਮੰਡਲ ਮੈਂ ਦੁੱਤਰ ਸਭ ਨਸੈ, ਸੰਤ ਮੰਡਲ ਮੈਂ ਨਿਰਮਲ ਰੀਤ, ਸੰਸੰਗ ਹੋਏ ਏਕ ਪ੍ਰੀਤ, ਸੰਤ ਮੰਡਲ ਤਾਂ ਕਾ ਨਾਮ, ਬਾਲ ਬ੍ਰਹਮ ਕੇਵਲ ਗੁਣ ਗਾਉ ਦਹਾਉ, ਸੰਤ ਮੰਡਲ ਮੈਂ ਜਨਮ ਮਰਨ ਰਹਿ, ਸੰਤ ਮੰਡਲ ਮੈਂ ਜਮ ਕਿਸ਼ੂ ਨਾ ਕਹਿ, ਸੰਤ ਸੰਗ ਹੋਏ ਨਿਰਮਲ ਬਾਣੀ, ਸੰਤ ਮੰਡਲ ਮੈਂ ਨਾਮ ਵਖਾਣੀ, ਸੰਤ ਮੰਡਲ ਕਾ ਨਿਚਲ ਆਸਣ, ਸੰਤ ਮੰਡਲ ਮੈਂ ਪਾਪ ਨਾਸਣ, ਸੰਤ ਮੰਡਲ ਮੈਂ ਨਿਰਮਲ ਕਥਾ, ਸੰਸੰਗ ਹਮੇ ਦੁਖ ਨਸਾ, ਸੰਤ ਮੰਡਲ ਕਾ ਨਹੀਂ ਬਿਨਾਸ਼, ਸੰਤ ਮੰਡਲ ਮੈਂ ਹਰ ਗੁਣ ਦਾ, ਸੰਤ ਮੰਡਲ ਠਾਕੁਰ ਸਲਾਮ, ਨਾਨਕ ਗੋਤਮ ਬੋਧ ਭਗਵਾਨ, ਬੈਰੋ ਮਹਾਲਾ ਪੈਮਾ, ਰੋਹ ਗਵਣ ਜਾਂ ਰੱਖ ਆਪ, ਜਿਤ ਜਨ ਹੋਏ ਨਾ ਦੁਖ ਸੰਤਾਪ, ਜਿਸ ਉੱਪਰ ਪ੍ਰਭ ਕਿਰਪਾ ਕਰੇ ਤਿਸ ਉੱਪਰ, ਤੇ ਕਾਲ ਪਰ ਹਰੇ ਸਦਾ ਸਗਾਈ, ਹਰ ਹਰ ਨਾਮ ਜਿਸ ਚਿਤ ਆਵੈ, ਤਿਸ ਦਾ ਸੁਖ ਹੋਵੇ ਨਿਕਟ ਨਾ ਆਵੈ, ਤਾਂ ਕਹਿ ਜਾਮ ਰਹਾਉ, ਜਬ ਇਹ ਨਾ ਸੋ ਤਬ ਕਿਨਹੀ ਉਪਾਇਆ, ਗਵਣ ਮੂਲ ਤੇ ਕਿਆ ਪ੍ਰਗਟਾਇਆ, ਆਪੇ ਮਾਰੇ ਆਪ ਜੀ ਬਾਲੇ, ਆਪਣੇ ਭਗਤ ਗੋਤ ਦਾ ਪ੍ਰਤਿਪਾਲ, ਸਭ ਕੁਛ ਜਾਣੋ ਦਿਸ ਗਏ ਹਾਥ, ਪ੍ਰਭ ਮੇਰੋ ਨਾਥ ਗੁਨਾਥ, ਦੁੱਖ ਭੰਜਨ ਤਾਂ ਖਾ ਹੈ ਨਾ, ਸੁਖ ਪਾਵੇ ਦਿਸ ਗਏ ਗੁਣ ਗਾਉ, ਸੁਣ ਸੁਮਾਮੀ ਸੰਤ ਨੇ ਅਰਦਾਸ ਜੀ, ਪ੍ਰਾਣ ਧਨ ਦੁਮਰੇ ਪਾਸ, ਇਹ ਜਗ ਤੇਰਾ ਸਭ ਤੁਜੇ ਧਿਆਏ, ਕਰ ਕਿਰਪਾ ਨਾਨਕ ਸੁਖ ਪਾਏ, ਭੈਰੋ ਮਹਾਲਾ ਪੈਵਾਂ, ਤੇਰੀ ਟੇਕ ਰਾਂ ਕਲਮਾ ਹੈ, ਤੇਰੀ ਟੇਕ ਤੇਰੇ ਗੁਣ ਗਾਏ, ਤੇਰੀ ਟੇਕ ਨਾ ਪੋਹੈ ਕਾਲ, ਤੇਰੀ ਟੇਕ ਬਿਨਸੇ ਜੰਜਾਲ ਦੀਆਂ ਦੁਨੀਆਂ, ਤੇਰੀ ਟੇਕ ਸਭ ਮੈਂ ਰਵਿਆ ਸਾਹਿਬ ਮੇ ਕਰਾਉ, ਤੇਰੀ ਟੇਕ ਕਰੋ ਆਨੰਦ, ਤੇਰੀ ਟੇਕ ਜਪੋ ਗੁਰਮੰਤ, ਤੇਰੀ ਟੇਕ ਤਰੀਏ ਭਉ ਸਾਗਰ, ਰੱਖਣ ਹਰ ਪੂਰਾ ਸੁਖ ਸਾਗਰ, ਤੇਰੀ ਟੇਕ ਨਾ ਹੀ ਭਉ ਕੋਏ ਅੰਦਰ ਜਾਵੇ ਸਾਜਾ ਸੋਏ, ਤੇਰੀ ਟੇਕ ਤੇਰਾ ਮਨ ਤਾਣ, ਹਾਂ ਤੂੰ ਦੀਵਾਨ, ਤੇਰੀ ਟੇਕ ਤੇਰਾ ਪਰਿਭਾਸ਼ਾ, ਸਗਲ ਤੇ ਆਵੇ ਪ੍ਰਭ ਗੁਣ ਦਾ ਸਾਜਾ, ਜਪ ਆਨੰਦ ਕਰੇ ਤੇਰੇ ਦਾਸਾ ਸਿਮਰ ਨਾਨਕ ਸਾਚੇ ਗੁਣ ਦਸਾ, ਭੈਰੋ ਮਹੱਲਾ ਪੰਜਵਾਂ, ਪ੍ਰਥਮੇ ਛੋਟੀ ਭਰਾਏ ਨਿੰਦਾ ਉਤਰ ਗਏ ਸਭ ਮਨ ਕੀ ਚਿੰਦਾ, ਲੋ ਮੂੰਹ ਸਭ ਗਿਨ ਦੂਰ, ਪਰਮ ਵੈਸ਼ਨੋ ਪ੍ਰਭ ਵੇਖ ਹਜੂਰ, ਸੁਧਿਆ ਕੀ ਬਿਰਲਾ ਕੋਏ, ਹਰ ਹਰ ਨਾਮ ਜਪੇ ਜਨ ਸੋਏ ਰਹੋ, ਅੰਬੁਦ ਗਾ ਛੋਟਿਆ ਸੰਗ, ਆਮ ਕ੍ਰੋਧ ਗਾ ਉਤਰਿਆ ਰੰਗ, ਨਾਮ ਤੇ ਆਏ ਹਰ ਹਰ ਹਰੇ, ਸਾਰ ਜਨਾ ਕੈ ਸੰਗ ਨਿਸਤਰੇ, ਬੈਰੀ ਮੇਤ ਹੋਏ ਸਮਾਨ, ਸਰਬ ਮਹਿ ਪੂਰਨ ਭਗਵਾਨ, ਪ੍ਰਭ ਕੀ ਆ ਗਿਆ ਮਾਨ, ਤੁਮ ਪਾਇਆ ਗੁਰਪੁਰੇ, ਹਰ ਨਾਮ ਦਿਠਾਇਆ ਕਰ ਕਿਰਪਾ, ਜਿਸਨ ਰੱਖੈ ਆਪ, ਸੋਈ ਭਗਤ ਜਪੈ ਨਾਮ ਜਾਪ, ਮਨ ਪ੍ਰਗਾਸ ਗੁਰ ਦੇ ਮਤਨ ਲਈ, ਕਉ ਨਾਨਕ ਤਾਂ ਕਿ ਪੂਰੀ ਪਈ, ਭੈਰੋ ਮਹਲਾ ਪੰਜਵਾਂ, ਸੁਖ ਨਾਹੀ ਬਹੁਤੇ ਧਨ ਖਾਟੇ, ਸੁਖ ਨਾਹੀ ਭੇਖੈ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ, ਸੁ ਸਹਿਜ ਆਨੰਦ ਲਹੋ, ਸਾਹ ਸੰਗਤ ਪਈ ਵਡ ਭਾਗੀ ਗੁਰਮੁਖ, ਹਰ ਹਰ ਨਾਮ ਕਹੋ ਰਹਾਉ, ਬੰਧਨ ਮਾਤ ਪਿਤਾ ਸੁਤ ਬੰਤਾ, ਬੰਧਨ ਕਰਮ ਧਰਮ ਹਉ ਕਰਤਾ, ਬੰਧਨ ਕਟਨ ਹਾਰ ਮਨ ਵਸੈ, ਤਉ ਸੁਖ ਪਾਵੈ ਨਿਜ ਕਰਮ ਵਸੈ, ਸਭ ਜਾਚਕ ਪ੍ਰਭ ਦੇਵਨ ਹਾਰ, ਗੁਣ ਧਨ ਬਿਆੰਤ ਪਾਰ, ਜਿਸ ਨੋ ਕਰਮ ਕਰੇ ਪ੍ਰਭ ਆਪਣਾ, ਹਰ ਹਰ ਨਾਮ ਤਿਨੈ ਜਨ ਜਪਣਾ, ਗੁਰ ਆਪਣੇ ਆਗੇ ਅਰਦਾਸ, ਕਰ ਕਿਰਪਾ ਪੁਰਖ ਗੁਣਦਾਸ, ਕਉ ਨਾਨਕ ਤੁਮਰੀ ਸਰਨ ਆਏ, ਜੋ ਭਾਵੇ ਤਿਉਂ ਦਾ ਖੂਬ ਸਾਈਂ, ਭੈਰੋ ਮਹਲਾ ਪੰਜਵਾਂ, ਗੁਰਮਿਲ ਤੇ ਆਗਿਓ ਦੂਜਾ ਪਾਓ, ਗੁਰਮੁਖ ਜਪਿਓ ਹਰ ਕਾ ਨਾਮ, ਬਿਸਰੀ ਚਿੰਤ ਨਾਮ ਰੰਗ ਲਾਗਾ, ਜਨਮ ਜਨਮ ਕਾ ਸੋਇਆ ਜਾਗਾ, ਕਰ ਕਿਰਪਾ ਆਪਣੀ ਸੇਵਾ ਲਾਏ, ਸਾਧੂ ਸੰਗ ਸਰਬ ਸੁਖ ਪਾਏ, ਰਹਾਉ ਰੋਗ ਦੋਗ, ਗੁਰ ਸ਼ਬਦ ਨਿਵਾਰੇ ਨਾਮ ਔਖਦ ਮਨ ਪੀਤਰ ਸਾਰੇ, ਗੁਰ ਭੇਟ ਤੈ ਮਨ ਭਇਆ ਆਨੰਦ, ਸਰਬ ਨਿਧਾਨ ਨਾਮ ਭਗਵੰਤ, ਜਨਮ ਮਰਨ ਕੀ ਮਿਣੀ ਜਮਦਰਾਸ, ਸਾਹ ਸੰਗ ਦੋਧ ਕਮਲ ਵਿਗਾਸ, ਗੁਣ ਗਾਵਤ ਨੈਚਲ ਵਿਸਰਾਮ, ਪੂਰਨ ਹੋਈ ਸਗਲੇ ਕਾਮ, ਦੁਨ ਲੱਭਦੇ ਆਈ ਪ੍ਰਮਾਣ, ਸਫਲ ਹੋਈ ਜਪ ਹਰ ਹਰ ਨਾਮ।
ਕਹੋ ਨਾਨਕ ਪ੍ਰਭ ਕਿਰਪਾ ਕਰੇ ਸਾਸ ਗਿਆਸ ਜਪੋ ਹਰ ਹਰਿ ਭਰਮ ਹਲਾ ਪੈਮਾ ਸਭ ਤੇ ਉੱਚਾ ਜਾ ਕਰ ਨਾਉ ਥਾ ਤਾਂ ਕਹਿ ਗੁਣ ਗਾਓ ਜੇ ਸਿਮਰਤ ਸਗਲਾ ਦੁੱਖ ਜਾਏ ਸਰਬ ਸੂ

ਗਬਰ ਸਹਿ ਮਨ ਆਏ ਸਿਮਰ ਮਨਾ ਤੂੰ ਸਾਚਾ ਸੋਏ ਹਲਦ ਬਲਦਾ ਤੁਮਰੇ ਗਾ ਤੂੰ ਹੋਏ ਰਹਾਓ ਪੁਰਖ ਨਿਰੰਜਨ ਸਿਰਜਨ ਹਾਰ ਜੀ ਜਨ ਦੇਵੇ ਆਹਾਰ ਕੋਟ ਕਤੇ ਖਿਣ ਬਖਸ਼ਣ ਹਾਰ ਭਗਤ ਜਨ ਭਾਏ ਸਦਾ ਨਿਸਾਰ ਸਾਚਾ ਧਨ ਸਾਚੇ ਮੰਡਿਆ ਗੁਰ ਪੂਰੇ ਦਿਨ ਚਨ ਮਤ ਪਾਈ ਘਰ ਕਿਰਪਾ ਜਿਸ ਰੱਖਣ ਹਾਰਾ ਤਾਂ ਕਾ ਸਗਲ ਮਿਟੇ ਅੰਧਿਆਰਾ ਪਰ ਬ੍ਰਹਮ ਸਿਉਂ ਲਾਗੂ ਧਿਆਨ ਪੂਰਨ ਪੂਰਨ ਰਹਿਆ ਨਿਰਬਾਣ ਬ੍ਰਹਮ ਭਾਵੇਂ ਮਿਲਿਆ ਗੋਪਾਲ ਨਾਨਕ ਖਾ ਗੁਰ ਪਹਿੰਦੇ ਆਲ ਭੈਰੋ ਮਾਲਾ ਮਹਿਮਾ ਜੇ ਸਿਮਰਤ ਮਨ ਹੋਏ ਪਰ ਗਾਸ ਮਿਟੇ ਕਲੇ ਸੁਖ ਸਹਿਜ ਨਿਵਾਸ ਦਿਸੇ ਪ੍ਰਭ ਜਿਸ ਪ੍ਰਭ ਦੇ ਪੂਰੇ ਗੁਰ ਕੀ ਪਾਏ ਸੇਵ ਸਰਬ ਸੁਖਾ ਪ੍ਰਭ ਤੇਰੋ ਨਾਉ ਆਠ ਪੈਰ ਮੇਰੇ ਗੁਣ ਗਾਓ ਰਹਾਓ ਜੋ ਇੱਛੇ ਸੋਈ ਫਲ ਪਾਏ ਹੁਣ ਕਾ ਨਾਮ ਨੂੰ ਸਾਹੇ ਆਵਣ ਜਾਣ ਰਹੇ ਹਰ ਤੇ ਆਏ ਭਗਤ ਪਾਏ ਪ੍ਰਭ ਕੇ ਲਈ ਬੁਲਾਏ ਮਿੰਠੇ ਕਾਮ ਕਰੋਦਾ ਕਰ ਦੁੱਡੇ ਮਾਇਆ ਮੋਹ ਪਿਆਰ ਪ੍ਰਭ ਕੀ ਟੇਕ ਰਹੇ ਦਿਨ ਰਾਤ ਪਰ ਬ੍ਰਹਮ ਕਰੇ ਜਿਸ ਦਾਤ ਕਰਨ ਕਰਾਵਣ ਹਰ ਸੁਮੇ ਜੋ ਕਢਾ ਕੇ ਅੰਦਰ ਜਾਵੇ ਕਰ ਕਿਰਪਾ ਆਪਣੀ ਸੇਵਾ ਲਾਏ ਨਾਨਕ ਦਾਸ ਤੇਰੀ ਸ਼ਰਨ ਆਏ ਪੈਰੋ ਮਾਲਾ ਪੈਵਾਂ ਲਾਜ ਮਰੇ ਜੇ ਨਾਮ ਨਾ ਲੇਵੇ ਨਾਮ ਵੀ ਹੁਣ ਸੁਖੀ ਕੌਮ ਸੋਵੈ ਹਰ ਸਿਮਰਨ ਛਾੜ ਬਨਮ ਗਤ ਜਾਏ ਮੂਲ ਬਿਨਾ ਸਾਖਾ ਗਤ ਆਏ ਗੁਰੂ ਗੋਬਿੰਦ ਮੇਰੇ ਮਨ ਤੇ ਆਏ ਜਨਮ ਜਨਮ ਕੀ ਮੈਲ ਉਤਾਰੇ ਬੰਧਨ ਕਾਢ ਹਰ ਸੰਗ ਮਿਲਾਏ ਰਹੋ ਤੀਰਥ ਨਾਏ ਕਾਂ ਸੋਚ ਸੈਲ ਮਨ ਕੋ ਵਿਆਪੇ ਹੋਮੈ ਮੈਲ ਕੋਟ ਕਰਮ ਬੰਧਨ ਕਾ ਮੂਲ ਹਰ ਕੇ ਭਜਨ ਬਿਨ ਬਿਰਤਾ ਭੂਲ ਖਿਨ ਖਾਏ ਮੂਜੇ ਨਹੀਂ ਭੂਖ ਰੋਗ ਜਾਏ ਤਾਂ ਉਤਰੇ ਦੁੱਖ ਕਾਮ ਕ੍ਰੋਧ ਲੋਭ ਮੋਹ ਵਿਆਪਿਆ ਜਿਨ ਪ੍ਰਭ ਕੀ ਨਾ ਸੋ ਪ੍ਰਭ ਨਹੀਂ ਜਾਪਿਆ ਧਨ ਤਲ ਸਾਹ ਧਨ ਹਰ ਨਉ ਆਠ ਪਿਆਰ ਕੀਰਤਨ ਗੁਣ ਗਾਓ ਧਨ ਹਰ ਭਗਤ ਧਨ ਕਰਨੇ ਹਾਰ ਸਰਨ ਨਾਨਕ ਪ੍ਰਭ ਪੁਰਖ ਪਾਰ ਭੈਰੋ ਮਾਲਾ ਪੈ ਮਹਾ ਗੁਰ ਸੋ ਪ੍ਰਸੰਨ ਹੋਏ ਪਉ ਗਾਏ ਨਾਮ ਨਿਰੰਜਨ ਮਨ ਮਹਿ ਲਾਏ ਦੀਨ ਦਿਆਲ ਸਦਾ ਕਿਰਪਾਲ ਬਿਨ ਸਗਾਏ ਸਗਲੇ ਜੰਜਾਲ ਸੁਖ ਸਹਿਜ ਆਨੰਦ ਘਣੇ ਸਾਧ ਸੰਗ ਮਿਟੇ ਪੈ ਭਰਮਾ ਅੰਮ੍ਰਿਤ ਹਰ ਹਰ ਰਸਨ ਬਣੇ ਰਹਾਓ ਚੰਨ ਕਮਲ ਸਿਉਂ ਲਾਗੋ ਹੇਤ ਖਿਨ ਮੈਂ ਵਿੱਚ ਮਾਂ ਬਰੇਤ ਅੱਠ ਪੈਰ ਹਰ ਹਰ ਜਪ ਜਾਪ ਰੱਖਣ ਹਰ ਗੋਬਿੰਦ ਗੁਰ ਆਪ ਆਪਣੇ ਸੇਵਕ ਉਥ ਦਾ ਪ੍ਰਤ ਪਾਰੇ ਪਰਜਣਾ ਕੇ ਸਾਸ ਨਿਹਾਰੇ ਮਾਨਸ ਕੀ ਕਹੋ ਕੀਰਤਕ ਬਾਤ ਜਮ ਕੇ ਰੱਖੇ ਦੇ ਕਰ ਹਾਥ ਨਿਰਮਲ ਤੋਬਾ ਨਿਰਮਲ ਰੀਤ ਪਰ ਬ੍ਰਹਮਾ ਆਇਆ ਮਨ ਚੀਤ ਕਰ ਕਿਰਪਾ ਗੁਰਦੀ ਨੂੰ ਦਾਨ ਨਾਨਕ ਪਾਇਆ ਨਾਮ ਨਿਧਾਨ ਪੈਰ ਮਾਲਾ ਪੈਵਾਂ ਕਰਨ ਕਾਲ ਸਮਰੱਥ ਗੁਰ ਮੇਰਾ ਜੀ ਪ੍ਰਾਣ ਸੁਖਦਾਤਾ ਨੇਰਾ ਪੈ ਪੁੰਜਨ ਬਨਾਸੀ ਰਾਏ ਦਰਸ਼ਨ ਦੇਖੇ ਆਏ ਸਭ ਦੁੱਖ ਜਾਏ ਨਤ ਕਤ ਵੇਖੋ ਤੇਰੀ ਚਰਨਾ ਬਾਲਨ ਬਾਲਨ ਜਾਏ ਸਾਨੂੰ ਗੁਰ ਚਰਨਾ ਨਹਾਓ ਪੂਰਨ ਗਾਮ ਮਿਲਿਆ ਗੁਰਦੇਵ ਸਭ ਫਲਦਾਤਾ ਨਿਰਮਲ ਸੇਵ ਕਰ ਗਹਿ ਲੀਨੇ ਆਪਣੇ ਦਾਸ ਨਾ ਰਾਮ ਨਾਮ ਦਿਓ ਨਿਵਾਸ ਸਦਾ ਆਨੰਦ ਨਾਹੀਂ ਕਿਛ ਸੋਗ ਦੁਖ ਦਰਦ ਨਹਿ ਮਿਆਪੇ ਰੋਗ ਸਭ ਕੀ ਤੇਰਾ ਤੂੰ ਗੰਨੇ ਹਾਰ ਪਰ ਬ੍ਰਹਮ ਗੁਰੂ ਗਮ ਪਾਰ ਨਿਰਮਲ ਸੁਭਾ ਚਰਜ ਬਾਣੀ ਪਰ ਬ੍ਰਹਮ ਪੂਰਨ ਮਨ ਬਾਣੇ ਜਲ ਥਲ ਮੇਲ ਰਵਿਆ ਸੋਏ ਨਾਨਕ ਸਭ ਕਿਛ ਪ੍ਰਭ ਤੇ ਹੋਏ ਰੱਪੇ ਰੁਪਾਨ ਲਵੇਵਾਂ ਮਨ ਦਨ ਰਾਤ ਰਾਮ ਰੰਗ ਚਰਨੇ ਸਰਬ ਨੁਰਦ ਪੂਰਨ ਕਰਨੇ ਆਠ ਪੈਰ ਗਾਵਤ ਭਗਵੰਤ ਸਤਿ ਗੁਰ ਦੇ ਨਾਮ ਪੂਰਾ ਮੰਤ ਸੋਗੜ ਭਾਗੀ ਨਿਤ ਨਾਮ ਬਿਆਰ ਇਸ ਕੈ ਸੰਗ ਤੇਰੇ ਸੰਸਾਰ ਨੂੰ ਹਾਉ ਸੋਈ ਗਿਆਨੀ ਜੋ ਏ ਸਿਮਰੈ ਏਕ ਸੋ ਧਨਵੰਤਾ ਨਿਤੰਬਨ ਬਿਵੇਕ ਸੋ ਕੁਲਵੰਤਾ ਜੇ ਸਿਮਰੇ ਸੁਆਮੇ ਸੋ ਭਗਵੰਤਾ ਜੇ ਆਪ ਜਾਣੇ ਗੁਰ ਪ੍ਰਸਾਦ ਪਰਮ ਪਦ ਪਾਇਆ ਗੁਣ ਗੋਪਾਲ ਦਿਨ ਦੈਨ ਧਿਆਇਆ ਦੂਟੇ ਬੰਧਨ ਪੂਰਨ ਆਸਾ ਕਰ ਹਰ ਕੇ ਚਰਨ ਰਿਦਮਾਇ ਨਿਵਾਸਾ ਕਉ ਨਾਨਕ ਜਾ ਕੇ ਪੂਰਨ ਕਰਮਾ ਸੋ ਜਨ ਆਇਆ ਪ੍ਰਭ ਕੀ ਸਨ ਆਪ ਪਵਿੱਤ ਪਾਵਨ ਤਬ ਕਿਨੇ ਰਾਮ ਰਸਾਇਣ ਰਚਨਾ ਜੀ ਨੇ ਭੈਰੋ ਮੁਹਾਲਾ ਪੈਮਾ ਨਾਮ ਲੈਤ ਕਿਛ ਬਿਘਨ ਨਾ ਲਾਗੈ ਨਾਮ ਸੁਣਤ ਜਮ ਦੁਰੋ ਭਾਗੇ ਨਾਮ ਲੈਤ ਸਭ ਦੁਖੇ ਨਾਸ ਨਾਮ ਜਪਤ ਹਰ ਚਰਨ ਨਿਵਾਸ ਨਿਰਬਿਘਨ ਭਗਤ ਪੰਜ ਹਰ ਹਰ ਨਾਓ ਰਸਕ ਰਚਕ ਹਰ ਕੇ ਗੁਣ ਗਾਉ ਰਹਾਓ ਹਰ ਸਿਮਰਤ ਕਿਛ ਚਾਹਕ ਨਾ ਜੋਏ ਹਰ ਸਿਮਰਤ ਦੈਤ ਦੇਵ ਨਾਮ ਪੋਏ ਹਰ ਸਿਮਰਤ ਮੋਹ ਮਾਂ ਨੰਬਦੈ ਹਰ ਸਿਮਰਤ ਗਰਭ ਜੋ ਨਾ ਰੁਦੈ ਹਰ ਸਿਮਰਨ ਕੀ ਸਗਲੀ ਬੇਲਾ ਹਰ ਸਿਮਰਨ ਬਹੁ ਮਾਹੇ ਅਕੇਲਾ ਜਾਤ ਯਾ ਜਾਤ ਜਪੈ ਜਨ ਕੋਏ ਜੋ ਜਪੈ ਤਿਸ ਹਕੀਕਤ ਹੋਏ ਹਰ ਕਾ ਨਾਮ ਜਪੀ ਗਿਆ ਸਾਸੰਗ ਹਰ ਕੇ ਨਾਮ ਕਾ ਪੂਰਨ ਰੰਗ ਨਾਨਕ ਕਉ ਪ੍ਰਭ ਕਿਰਪਾ ਧਾਰ ਸਾਸ ਸਾਸ ਹਰ ਜੋ ਚਿਤਾਰ ਭੈਰੋ ਮਾਲਾ ਪੈਮਾ ਆਪੇ ਸਾਸ ਆਪੇ ਵੇਦ ਆਪੇ ਘੱਟ ਘੱਟ ਜਾਣੇ ਭੇਦ ਜੋ ਸਰੂਪ ਜਾ ਕੀ ਸਭ ਵੱਤ ਕਰਨ ਕਾਰਨ ਸਪੂਰਨ ਸਮਰੱਥ ਪ੍ਰਭ ਕੀ ਉਠ ਗਾ ਮਨ ਮੇਰੇ ਚਰਨ ਕਮਲ ਗੁਰਮੁਖ ਅਰਾਧੋ ਦੁਸ਼ਮਣ ਦੁੱਖ ਨ ਆਵੈ ਨੇਰੇ ਰਹਾਓ ਆਪੇ ਵਣ ਤ੍ਰਿਣ ਤ੍ਰਿਭਵਨ ਸਾਧ ਜਾਂ ਕੇ ਤੁਨ ਪ੍ਰਵਿਆ ਸੰਸਾਰ ਆਪੇ ਸਿਵ ਸ਼ਕਤੀ ਸੰਜੋਗ ਆਪਣੇ ਰਬਾਣੀ ਆਪੇ ਭੋਗੀ ਜਤ ਕਤ ਪੇਖੋ ਤਤ ਸੋਏ ਤਿਸ ਬਿਨ ਦੂਜਾ ਨਾਹੀ ਕੋਏ ਸਾਗਰ ਦਰੀਆ ਨਾਮ ਕੈ ਰੰਗ ਗੁਣ ਗਾਵੇ ਨਾਨਕ ਸਾ ਸੰਗ ਮੁਕਤ ਭੁਗਤ ਜੁਗਤ ਵਸ ਜਾ ਕੇ ਉਹਨਾਂ ਨਾਹੀ ਕਿਛ ਜਨ ਤਾਂ ਕਹਿ ਕਰ ਕਿਰਪਾ ਨਿਤ ਹੋਏ ਸੋ ਪ੍ਰਸੰਨ ਨਾਨਕ ਦਾਸ ਸਹੀ ਜਨ ਧਨ ਬੈਰੋ ਮਹਲਾ ਪੈਮਾ ਭਗਤਾਂ ਮਨ ਆਨੰਦ ਗੋਬਿੰਦ ਸਥਿਤ ਭਏ ਬਿਨਸੀ ਸਭ ਜਿੰਦ ਭੈ ਬ੍ਰਹਮਾ ਬਿਨਸ ਗਏ ਕਿਨ ਮਾਏ ਬਾਰ ਬ੍ਰਹਮ ਵਸਿਆ ਮਨ ਆਏ ਰਾਮ ਰਾਮ ਸੰਤ ਸਦਾ ਸਹਾਏ ਕਰ ਬਾਰ ਨਾਲੇ ਪਰਮੇਸ਼ਰ ਲਭ ਰਹੇ ਪੂਰਨ ਸਭ ਉਠਾਏ ਰਹਾਓ
ਧਨ ਮਾਲ ਜੋਬਣ ਜੁਗਤ ਗੋਪਾਲ ਜੀ ਪ੍ਰਾਨਤ ਸੁਖ ਪ੍ਰਤਪਾਲ ਆਪਣੇ ਦਾਸ ਕੋ ਦੇ ਰਾਖੇ ਹਾਥ ਨਿਮਕ ਨਾ ਛੋੜੇ ਸਤਿ ਹੀ ਸਾਥ ਹਰ ਸਾ ਪ੍ਰੀਤਮ ਹਰ ਨਾ ਗੋਏ ਸਾਰਥ ਮਾਲੀ ਸੱਚਾ ਸੋਏ ਮਾਤ ਪਿਤਾ ਤੁਤ ਬੰਧ ਨਾਰਾਇਣ ਜੁਗਾਤ ਭਗਤ ਗੁਣ ਗਾਇਣ ਤਿਸ ਕੀ ਧਰ ਪ੍ਰਭ ਕਾ ਮਨ ਜੋਰ ਏਕ ਮਿਨਾ ਦੂਜਾ ਨਹੀਂ ਦੋਰ ਨਾਨਕ ਹੈ ਮਨ ਏ ਪਰਖ ਪੁਰਖਾਰਥ ਪ੍ਰਭੂ ਹਮਾਰਾ ਸਾਰੇ ਸਵਾਰਥ ਪੈਰੂ ਮਹਲਾ ਪੈਵਾਂ ਭੈ ਕੋ ਭਉ ਪੜਿਆ ਸਿਮਰਤ ਹਰ ਨਾਮ ਸਗਲ ਵਿਆਦ ਮਿੱਟੀ ਤ੍ਰੈ ਗੁਣ ਕੀ ਦਾਸ ਕੇ ਹੋਏ ਪੂਰਨ ਕਾਮਰਾਓ ਹਰ ਕੇ ਲੋਥ ਦਾ ਗੁਣ ਗਾਵੇ ਤਿੰਨ ਕੋ ਮਿਲਿਆ ਪੂਰਨ ਧਾਮ ਜਨ ਕਾ ਦਰਸ ਬਾਜੇ ਦਿਨ ਰਾਤੀ ਹੋਏ ਪੁਨੀਤ ਧਰਮ ਰਾਏ ਜਾਮ ਕਾਮ ਕ੍ਰੋਧ ਲੋਭ ਮਨ ਨਿੰਦਾ ਸਤਸੰਗ ਮਿਟੇ ਅਭਿਮਾਨ ਐਸੇ ਸੰਤ ਭੇਟੇ ਵੱਡ ਭਾਗੇ ਨਾਨਕ ਦੇਨ ਕਾ ਸਤਿ ਗੁਰਬਾਨ ਭੈ ਮਹਲਾ ਪੈਵਾਂ ਪੰਚ ਮੰਜਵੇਂ ਜੋ ਪੰਚਨ ਰਾਖੇ ਮਿਥਿਆ ਰਚਨਾ ਨਿਤ ਉੱਠ ਭਾਖੇ ਚਕਰ ਬਣਾਏ ਕਰੇ ਪਖੰਡ ਚੋਰ ਚੁਰ ਪਰਿੰਜਾ ਸਿਤਰੇ ਰੰਡ ਹਰ ਕੇ ਨਾਮ ਬਿਨਾਂ ਸਭ ਝੂਠ ਬਿਨ ਗੁਰਪੂਰੇ ਮੁਕਤ ਨਾਮ ਪਾਈਏ ਸਾਰੇ ਇੰਦਰ ਕੇ ਸਾਗਤ ਮੂਠ ਰਹਾਓ ਸੋਈ ਕੋ ਚੀਲ ਕੁਦਰਤ ਨਹੀਂ ਜਾਣੈ ਲਿਪਿਆ ਥੈ ਨਾ ਸੋਚ ਹਰ ਮਨ ਅੰਤਰ ਮਹਿਲਾ ਬਾਹਰ ਧੋਵੈ ਸਾਰੇ ਇੰਦਰ ਗਏ ਆਪਣੀ ਬਤ ਖੋਵੇ ਮਾਇਆ ਕਾਰਨ ਕਰੇ ਪਾਓ ਕਬੇ ਨਾ ਘਾਲੇ ਸੀਧਾ ਪਾਓ ਜਿਨ ਕੀ ਆਦਿ ਸਚੀਤ ਨਾ ਆਣੈ ਕੂੜੀ ਕੂੜੀ ਮੁਖੋ ਬਖਾਣੈ ਜਿਸਨੋ ਕਰਮ ਕਰੇ ਕਰਤਾ ਸਤਸੰਗ ਹੋਏ ਤਿਸ ਮਿਉ ਹਾਰ ਹਰ ਨਾਮ ਭਗਤ ਸਿਉ ਲਾਗਾ ਰੰਗ ਕਉ ਨਾਨਕ ਕਰੇ ਸੰਜਾਨ ਨਹੀਂ ਭੰਗ ਭੈਰੋ ਮਾਲ ਨਾ ਪੈਉ ਨਿੰਦਕ ਕੋ ਪਿੰਡ ਕੇ ਸੰਸਾਰ ਨਿੰਦਕ ਆ ਝੂਠਾ ਵਿਵਹਾਰ ਨਿੰਦਕ ਮੈਲਾ ਚਾਰ ਦਾਸ ਆਪਣੇ ਕੋ ਰੱਖਣਾ ਨਿੰਦਕ ਮੂਹ ਨਿੰਦਕ ਕਹਿ ਨਹਾਇ ਕਹਿ ਨਾਲ ਪਾਰ ਬ੍ਰਹਮ ਪਰਮੇਸ਼ਰ ਜਨ ਰੱਖੇ ਨਿੰਦਕ ਕਹਿ ਸਿਰ ਕੜਕੀ ਉਹ ਕਾਲ ਰਹਾ ਨਿੰਦਕ ਕਾ ਕਹਿਆ ਕੋਈ ਨਮਾਨੇ ਨਿੰਦਕ ਝੂਠ ਬੋਲ ਬਚਾਨੇ ਹਾਥ ਪਛੋਰੇ ਸਿਰ ਧਰਨ ਲੰਗਾਏ ਨਿੰਦਕ ਦੇ ਛੋੜੇ ਨਾਹੇ ਹਾਰ ਖਾਂ ਦਾਸ ਕਿਛ ਬੁਰਾ ਨਾਮਾ ਕਰਿੰਦਕ ਲਾਗੇ ਦੁੱਖ ਸਾਂਗੈ ਬਬਲੇ ਜਿਉਂ ਰਹਿਆ ਪੰਖ ਪਸਾਰ ਮੁਖ ਦੇ ਬੋਲਿਆ ਤਾਂ ਕਾਢਿਆ ਵਿਚਾਰ ਅੰਦਰ ਜਮੇ ਕਰਦਾ ਸੋਏ ਹਰ ਜਨ ਕਰੇ ਸੁਨੇ ਚਲ ਹੋਏ ਹਰ ਕਾ ਦਾਸ ਸਾਚਾ ਦਰਬਾਰ ਜਨ ਨਾਨਕ ਕਹਿਆ ਤਤ ਵਿਚਾਰ ਭੈਰੋ ਮਹਲਾ ਪੈਵਾਂ ਦੋਏ ਕਰ ਜੋਰ ਕਰੋ ਅਰਦਾਸ ਜੀ ਪਿੰਡ ਧੰਨ ਤਿਚਕੀ ਰਾਸ ਸੋਈ ਮੇਰਾ ਸਵਾਮੀ ਕਰਨੇ ਹਰ ਕੋਟ ਬਾਰ ਜਾਈ ਬਲਿਹਾਰ ਸਰ ਦੂਰ ਪੁਨੀਤ ਕਦੀ ਮਨ ਕੇ ਬੇਕਾਰ ਮਿਟੇ ਪ੍ਰਭ ਸਿਮਰਤ ਜਨਮ ਜਨਮ ਕੀ ਮੈਲ ਹਰੀ ਰਹਾਉ ਜਾ ਕੈ ਕਰੇ ਮੈਂ ਸਗਲ ਨਿਧਾਨ ਜਾਂ ਕੀ ਸੇਵਾ ਪਈਏ ਮਾਨ ਸਗਲ ਮਨੋਰਥ ਪੂਰਨ ਹਾਰ ਜੀ ਪ੍ਰਾਣ ਭਗਤਨ ਆਧਾਰ ਘੱਟ ਘੜ ਅੰਦਰ ਸਗਲ ਪ੍ਰਗਾਸ ਜਪ ਜਪ ਜੀਵੇ ਭਗਤ ਗੁਣ ਦਾਸ ਜਾਂ ਕੀ ਸੇਵ ਨਾ ਬਿਰਥੀ ਜਾਏ ਮਨ ਤਾਣੇ ਅੰਤਰ ਏਕ ਧਿਆਏ ਗੁਰੂ ਉਪਦੇਸ਼ ਦਇਆ ਸੰਤੋਖ ਨਾਮ ਨਿਧਾਨ ਨਿਰਮਲ ਏ ਥੋਕ ਕਰ ਕਿਰਪਾਲੀ ਜੇ ਲੜਦਾ ਚੰਨ ਕਮਲ ਨਾਨਕ ਧਿਆਏ ਭੈਰੋ ਮਹਲਾ ਪੈਵਾਂ ਸਤਿਗੁਰ ਆਪਣੇ ਸੁਣੀ ਅਰਦਾਸ ਕਰ ਜਾਇਆ ਸਗਲਾ ਰਾਸ ਮਨ ਤਨ ਅੰਤਰ ਪ੍ਰਭੂ ਧਿਆਇਆ ਗੁਰਪੂਰੇ ਡਰ ਸਗਲ ਜੁਗਾਇਆ ਸਭ ਤੇ ਵੱਡ ਸਮਰੱਥ ਗੁਰਦੇਵ ਸਭ ਸੁਖ ਪਾਏ ਤਿਸਕੀ ਸੇਵ ਰਹਾਓ ਜਾਂ ਕੀ ਕੀਆ ਸਭ ਕਿਛ ਹੋਏ ਨਿਸਕਾ ਅਮਰ ਨਾ ਮਿਟੈ ਕੋਏ ਬਰ ਬ੍ਰਹਮ ਪਰਮੇਸ਼ਰ ਨੁਭ ਸਫਲ ਮੂਰਤ ਗੁਰ ਨਿਸਕਾ ਰੂਪ ਜਾਂ ਕੇ ਅੰਦਰ ਵਸੇ ਹਰ ਨਾਮ ਜੋ ਜੋ ਵੇਖੇ ਸੋ ਬ੍ਰਹਮ ਗਿਆਨ ਵਿਸ਼ ਵਿਸਾਏ ਜਾਂ ਕੇ ਮਨ ਪ੍ਰਗਾਸ ਤਿਸ ਜਨ ਕੈ ਪਰ ਬ੍ਰਹਮ ਕਾ ਨਿਵਾਸ ਤਿਸ ਗੁਰ ਕਉ ਸਾਧ ਕਰੀ ਨਮਸਕਾਰ ਤਿਸ ਗੁਰ ਕਉ ਸਾਧ ਜਉ ਬਲਿਹਾਰ ਸਤਿਗੁਰ ਕੇ ਚਰਨ ਧੋਏ ਧੋਏ ਪੀਵਾਂ ਗੁਰ ਨਾਨਕ ਜਪ ਜਪ ਸਰ ਜੀਵਾਂ ਭੈਰੋ ਰਾਗ ਭੈਰੋ ਮਹਲਾ ਪੈਵਾਂ ਪੜਤਾਲ ਕਾ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰਤਪਾਲ ਪ੍ਰਭ ਕਿਰਪਾਲ ਕਵਣ ਗੁਣ ਗਨੀ ਅਣਕ ਰੰਗ ਬੋਧ ਰੰਗ ਸਰਬ ਕੋ ਧਨੀ ਰਹਾਉ ਅਣਕ ਗਿਆਨ ਅਣਕ ਧਿਆਨ ਅਣਕ ਜਾਪ ਤਾਪ ਸਾਤਾ ਅਣਕ ਜਾਪ ਜਾਪ ਤਾਪ ਅਣਕ ਗੁਣਤ ਤੁਣਤ ਲੜਤ ਅਣਕ ਧਾਰਨ ਮੁਣੀ ਅਣਕ ਨਾਦ ਅਣਕ ਬਾਜ ਨਿਮਕ ਨਿਮਕ ਅਣਕ ਸੁਆਦ ਅਣਕ ਦੁਖ ਅਣਕ ਦੁਖ ਮਿਟੇ ਜਸ ਸੁਣੀ ਨਾਨਕ ਸੇਵਾ ਪਾਰ ਦੇਵ ਤਟਹਿ ਖਟੇ ਵਰਤ ਪੂਜਾ ਗਵਨ ਪਵਨ ਜਾਤਰ ਕਰਨ ਸਗਲ ਫਲ ਪੁਣੀ ਭੈਰੋ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਤਮ ਹੈ ਰਾਮ ਰਾਮ ਮੈਂ ਆਤਮਾ ਚਿੰਨ ਸੁਗੁਰ ਵਿਚਾਰਾ ਅੰਮ੍ਰਿਤ ਬਾਣੀ ਸ਼ਬਦ ਪਛਾਣੇ ਦੁੱਖ ਕਾਟੇ ਹਮਾਰ ਨਾਨਕ ਹਮੇ ਰੋਗ ਬੁਰੇ ਜਦ ਏਕਾ ਤੈ ਏਕਾ ਬੇਦਨ ਆਪੇ ਬਖਸ਼ੇ ਸ਼ਬਦ ਧੁਰੇ ਰਹੋ ਆਪੇ ਪਰਖੇ ਪਰਖਣ ਹਾਰੇ ਬਾਹਰ ਸੁਲਾਕ ਨਾ ਹੋਈ ਜਿਨ ਕੋ ਨੰਦ ਪਈ ਗੁਰ ਮੇਲੇ ਪ੍ਰਭ ਭਾਣਾ ਸਾਜ ਜੋਏ ਪਾਉਣ ਪਾਣੀ ਬਸੰਤਰ ਦੋਗੀ ਰੋਗੀ ਤਤ ਸੰਭੋਗੀ ਮਾਤ ਪਿਤਾ ਮਾਇਆ ਦੇ ਸੇ ਰੋਗੀ ਰੋਗੀ ਬ੍ਰਹਮ ਸੰਜੋਗੀ ਰੋਗੀ ਬ੍ਰਹਮ ਵਿਸ਼ਨਾ ਸਰਵਦਰਾ ਰੋਗੀ ਸਗਲ ਸੰਸਾਰਾ ਹਾਰ ਭਰ ਜਿਨ ਭਏ ਸੇ ਮੁਖੇ ਗੁਰ ਕੈ ਸ਼ਬਦ ਵਿਚਾਰਾ ਰੋਗੀ ਸਾ ਸਮੁੰਦਰ ਸੰਦੀਆ ਖੰਡ ਪਤਾਲ ਸੇ ਰੋਗ ਭਰੇ ਹਰ ਕੇ ਲੋਕ ਸੇ ਸਾ ਸੁਹੇਲੇ ਸਰਬੀ ਥਾਈ ਨਜ਼ਰ ਕਰੇ ਰੋਗੀ ਖੱਟ ਦਸਨ ਭੇਖਧਾਰੀ ਨਾਨਾ ਹਠੀ ਅਨੇਕਾ ਬੇਦ ਕਤੇਬ ਕਰੇ ਕਹਿ ਬਪੁਰੇ ਨਹਿ ਬੁਝੇ ਕਏਕਾ ਮਿੱਠ ਰਸ ਕਾਇ ਸੁਰੋਗ ਭਰੀ ਜੈ ਕੰਧ ਮੂਲ ਸੁਖ ਨਾਹੀ ਨਾਮ ਵਿਸਾਰ ਚਲੇ ਅਨਮਰਗ
ਅੰਤ ਕਾਲ ਪੁਸਾਹੀ ਤੀਰਥ ਭਰਮੇ ਰੋਗ ਨਾ ਛੂਟ ਸ ਪੜਿਆ ਬਲ ਵਿਵਾਦ ਭਇਆ ਦੁਬਦਾ ਰੋਗ ਸੁਖ ਅਧਿਕ ਵਡੇਰਾ ਮਾਇਆ ਕਾ ਮਉ ਤਾਜ ਪਇਆ ਗੁਰਮੁਖ ਸਾਚਾ ਸ਼ਬਦ ਸਲਾਹੇ ਮਨ ਸਾਡੇ ਤੁਸ ਰੋਗ ਗਿਆ ਨਾਨਕ ਹਾਰ ਜਾਣਾ ਦਿਲ ਨਿਰਮਲ ਜਿਨ ਕੋ ਕਰਮ ਨਿਸ਼ਾਨ ਪਇਆ ਭਰ ਮਹਲਾ ਤੀਜਾ ਕਰਨ ਦੂਜੈ ਕੋ ਅੰਕਾਰ ਸਤਿਗੁਰ ਪ੍ਰਸਾਦ ਤਿੰਨ ਕਰਤੇ ਇੱਕ ਜਲ ਤੋਂ ਪਾਇਆ ਨਦ ਬਾਣੀ ਸ਼ਬਦ ਸੁਣਾਇਆ ਮਨਮੁਖ ਭੁਲੇ ਗੁਰਮੁਖ ਬੁਝਾਇਆ ਕਾਰਨ ਕਰਤਾ ਕਰਦਾ ਆ ਗੁਰ ਕਾ ਸ਼ਬਦ ਮੇਰੇ ਅੰਤਰ ਧਿਆਨ ਹੋ ਗਭੂ ਨਾ ਛੋੜੋ ਹਰ ਕਾ ਨਾਮ ਰਹਾਓ ਪਿਤਾ ਪ੍ਰਹਿਲਾਦ ਪੜ੍ਹਨ ਪਟਾਇਆ ਲੈ ਪਾਠੀ ਪਾਦੇ ਕਹਿ ਆਇਆ ਨਾ ਬਿਨਾ ਨੈ ਪੜੋ ਆਚਾਰ ਮੇਰੀ ਪੱਟੀਆਂ ਲਿਖ ਦਿਓ ਗੋਬਿੰਦ ਮੁਰਾਰ ਪੁੱਤਰ ਪ੍ਰਹਿਲਾਦ ਸਿਉਂ ਕਹਿਆ ਮਾਏ ਪਰ ਵਿਰਤ ਨਾ ਪੜੋ ਰਹੀ ਸਮਝਾਏ ਨਿਰਭਉ ਦਾਤਾ ਹਰ ਜੀਉ ਮੇਰੇ ਨਾਲ ਜੇ ਹਰ ਛੋਡੋ ਤਾਂ ਉਹ ਖੁੱਲ ਲਾ ਕੇ ਗਾਲ ਪ੍ਰਹਿਲਾਦ ਸਭ ਚੱਟਣੇ ਵਿਗਾਰੇ ਹਮਾਰਾ ਕਹਿਆ ਨਾ ਸੁਣਿਆ ਆਪਣੇ ਕਾਰ ਸੁਵਾਰੇ ਸਭ ਨਗਰੀ ਮੈਂ ਬਦਰਡਾਈ ਦੁਰਜਬਾ ਕਾ ਕ੍ਰਿਸ਼ਨ ਵਸਾਈ ਸੰਡੇ ਮਰ ਕੇ ਗਏ ਪੁਕਾਰ ਸਭੇ ਦੈਤ ਰੱਖੈ ਰਹਿ ਝੱਖ ਮਾਰ ਬੰਧਨਾ ਕੀ ਪਤ ਰੱਖੈ ਸੋਈ ਕੀਤੇ ਕਹਿ ਕਹਿਆ ਕਿਆ ਹੋਈ ਕਿਰਤ ਸੰਜੋਗੀ ਦੈਤ ਰਾਜ ਚਲਾਇਆ ਹਾਰ ਨਾ ਬੂਝੇ ਤਿੰਨ ਆਪ ਬੁਲਾਇਆ ਪੁੱਤਰ ਪ੍ਰਹਿਲਾਦ ਸਿਉ ਬਾਅਦ ਰਚਾਇਆ ਅੰਧਾ ਨਾ ਬੂਝੇ ਕਾਲ ਨੇੜੇ ਆਇਆ ਪ੍ਰਹਿਲਾਦ ਕੋਠੇ ਵਿੱਚ ਰੱਖਿਆ ਬਾਹਰ ਦੀਆ ਤਾਲਾ ਨਿਰਭਉ ਬਾਲਕ ਮੂਲ ਨੰਦੀ ਮੇਰੇ ਅੰਤਰ ਗੁਰ ਗੋਪਾਲਾ ਕੀਤਾ ਹੋਵੇ ਸ੍ਰੀ ਕੀ ਕਰੇ ਅਨਹੋਦਾ ਨਾਉ ਧਰਾਇਆ ਜੋ ਤੁਰ ਲਿਖਿਆ ਸੋ ਆਏ ਪਉਤਾ ਜਨ ਸਿਉ ਵਾਧ ਰਚਾਇਆ ਪਿਤਾ ਪ੍ਰਹਿਲਾਦ ਸਿਉ ਗੁਰ ਜਗ ਉਠਾਈ ਕਾਂ ਤੁਮਾਰਾ ਜਗਦੀ ਸੁਖਾਈ ਜਗ ਜੀਵਨ ਦਤਾਂ ਸਿਖਾਈ ਜਹ ਦੇਖਾ ਤੇ ਰਹਿ ਸਮਾਈ ਥਾਮਿਓ ਪਾਣ ਹਰੇ ਆਪ ਦਿਖਾਇਆ ਅੰਕਾਲੀ ਦੈਤ ਮਾਰ ਪਚਾਇਆ ਭਗਤਾਂ ਮਨ ਆਨੰਦ ਵੱਜੀ ਵਧਾਈ ਆਪਣੇ ਸੇਵਕ ਦੇ ਵਡਿਆਈ ਜੰਮਣ ਮਰਨਾ ਮੋਹ ਪਾਇਆ ਆਵਣ ਜਾਣਾ ਕਰਦੇ ਲਿਖ ਪਾਇਆ ਪ੍ਰਹਿਲਾਦ ਕਹਿ ਕਾਰਜ ਹਰੇ ਆਪ ਦਿਖਾਇਆ ਭਗਤਾਂ ਕਾ ਬੋਲ ਅੱਗੇ ਆਇਆ ਦੇਵ ਕੁਲੀ ਲਖਮੀ ਕਹੋ ਕਰੇ ਜੈਕਾਰ ਮਾਤਾ ਨਰਸਿੰਘ ਕਾ ਰੂਪ ਨਿਵਾਰ ਲਖਮੀ ਭਉ ਕਰੇ ਨਾ ਸਕੈ ਜਾਏ ਪ੍ਰਹਿਲਾਦ ਜਨ ਚਰਨੀ ਲਾਗਾ ਆਏ ਸਤ ਗੁਰ ਨਾਮ ਨਿਧਾਨ ਦ੍ਰਿੜਾਇਆ ਰਾਜਮਾਲ ਝੂਠੀ ਸਭ ਮਾਇਆ ਲੋਭੇ ਨਰ ਰਹਿ ਲਪਟਾਏ ਹਰ ਕੇ ਨਾਮ ਬਿੰਦਰ ਕੇ ਮਿਲੇ ਸਜਾਏ ਗਏ ਨਾਨਕ ਸਭ ਕੋ ਕਰੇ ਕਰਾਇਆ ਸੇ ਪ੍ਰਵਾਨ ਜਿਨੇ ਹਰ ਸਿਉ ਨੇ ਦਿਲਾਇਆ ਭਗਤਾਂ ਕਾ ਅੰਗੀਕਾਰ ਕਰਦਾ ਆਇਆ ਕਰਤੇ ਆਪਣਾ ਰੂਪ ਦਿਖਾਇਆ ਪੈਰ ਮਹਲਾ ਦੀਜਾ ਗੁਰ ਸੇਵਾ ਤੇ ਅੰਮ੍ਰਿਤ ਵੱਲ ਪਾਇਆ ਹੋਮੈ ਦ੍ਰਿਸ਼ਨ ਬੁਝਾਏ ਹਰ ਕਾ ਨਾਮ ਹਿਰਦੈ ਹਿਰਦੈ ਮਨ ਵਸਿਆ ਮਨਸਾ ਮਨੇ ਸਮਾਈ ਹਰ ਜਿਉ ਕਿਰਪਾ ਕਰੋ ਮੇਰੇ ਪਿਆਰੇ ਅਣ ਦਿਨ ਹਰ ਗੁਣ ਦੀਨ ਜਨ ਮੰਗੈ ਗੁਰ ਕੈ ਸ਼ਬਦ ਉਧਾਰੀ ਰਹਾਓ ਸੰਤ ਜਨਾ ਕੋ ਜਮ ਜੋ ਨ ਸਕੇ ਰਤੀ ਅੰਚ ਦੂਖ ਨਾ ਲਾਏ ਆਪ ਤਰੇ ਸਗਲੇ ਗੁਣ ਤਾਰੇ ਜੋ ਤੇਰੀ ਸਰਣਾਏ ਭਗਤਾਂ ਕੀ ਬੈਜ ਰੱਖੇ ਤੂੰ ਆਪੇ ਇਹ ਤੇਰੀ ਵਡਿਆਈ ਜਨਮ ਜਨਮ ਕਹਿ ਕਲਵੀ ਕਰ ਦੁਖਾਟੇ ਦੁਬਦਾ ਰਤੀ ਨਾ ਦਾਈ ਹਮ ਮੂੜ ਮੁਗਦ ਕਿਛ ਬੂਝੇ ਨਾਹੀਂ ਤੂੰ ਆਪੇ ਰੇ ਬਜਾਈ ਜੋ ਤੁੰਦ ਭਾਵੇ ਸੋਏ ਕਰ ਸਹੀ ਆਪਣਾ ਕਰਨਾ ਜਾਏ ਜਗਤ ਪਾਏ ਧੰਦੇ ਲਾਇਆ ਭੁੰਡੀ ਗਾਰ ਕਮਾਈ ਜਨਮ ਦਾਰ ਜੋਏ ਹਾਰਿਆ ਜਬ ਦੇ ਸੁਰਤ ਨਾਮ ਪਾਏ ਮਨ ਮੁਖ ਮਰੇ ਦਿਨ ਪਿਛੋਂ ਨਾ ਸੋਝੇ ਦੁਰਮਤ ਅੰਗਿਆਨ ਅੰਧਾਰਾ ਭਵਜਲ ਪਾਰ ਨਾ ਪਾਵੇ ਕਬਹੇ ਡੁਬ ਮੋਏ ਬਿਨ ਗੁਰ ਸਿਰ ਭਾਰਾ ਸਾਜ ਸ਼ਬਦ ਰਥੇ ਜਨ ਸਾਜੇ ਹਰ ਪ੍ਰਭ ਆਪ ਮਿਲਾਏ ਗੁਰ ਕੀ ਬਾਣੀ ਸ਼ਬਦ ਪਛਾਤੀ ਸਾਜ ਰਹੇ ਲਿਵਲਾਏ ਤੂੰ ਆਪ ਨਿਰਮਲ ਤੇਰੇ ਜਨ ਹੈ ਨਿਰਮਲ ਗੁਰ ਕੈ ਸ਼ਬਦ ਵਿਚਾਰੇ ਨਾਨਕ ਤਿੰਨ ਕੈ ਸਤ ਬਲਿਹਾਰੇ ਰਾਮ ਨਾਮ ਉਰਧਾਰੇ ਪਰ ਮਹਲਾ ਪੈ ਅਸ਼ਟਪਦੀਆਂ ਕਾ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਸ ਨਾਮ ਹਿਰਦੇ ਸੋਈ ਵੱਡ ਰਾਜਾਂ ਜਿਸ ਨਾਮ ਹਿਰਦੇ ਤਿਸ ਪੂਰੇ ਕਾਜਾਂ ਜਿਸ ਨਾਮ ਹਿਰਦੇ ਦਿਨ ਕੋਟ ਧਨ ਪਾਏ ਨਾ ਬਿਨਾਂ ਜਨਮ ਮਿਰਤਾਂ ਜਾਏ ਦਿਨ ਸਲਾਹੇ ਜਿਸ ਹਰ ਧਨ ਰਾਸ ਸੋਵਟ ਪੱਗ ਨਿਸ ਗੁਰਮਸਤਕ ਹਾਥ ਨਹਾਓ ਜਿਸ ਨਾਮ ਹਿਰਦੇ ਤਿਸ ਕੋਟ ਕਈ ਸੈਨਾ ਜਿਸ ਨਾਮ ਹਿਰਦੇ ਸਹਿਜ ਸੁਖੈਨਾ ਜਿਸ ਨਾਮ ਹਿਰਦੇ ਸੋ ਸੀਤਲ ਹੁਆ ਨਾਮ ਬਿਨਾਂ ਦ੍ਰਿਗ ਜੀਵਨ ਮੁਵਾ ਜਿਸ ਨਾਮ ਹਿਰਦੈ ਸੋ ਜੀਵਨ ਮੁਤਾ ਜਿਸ ਨਾਮ ਹਿਰਦੈ ਤਿਸ ਸਭ ਹਿੰਦੂਤਾ ਜਿਸ ਨਾਮ ਹਿਰਦੈ ਤਿੰਨ ਨੌ ਨਿੰਦ ਪਾਏ ਨਾਮ ਬਿਨਾਂ ਭਰਮਾ ਆਵੈ ਜਾਈ ਜਿਸ ਨਾਮ ਹਿਰਦੈ ਸੋ ਵਿਪਰਵਾਹ ਜਿਸ ਨਾਮ ਹਿਰਦੈ ਤਿਸ ਸਦ ਹੀ ਲਾ ਜਿਸ ਨਾਮ ਹਿਰਦੈ ਤਿਸ ਵੱਡ ਪਰਵਾਰਾ ਨਾਮ ਬਿਨਾਂ ਗੁਰ ਮਨ ਮੁਖ ਗਵਾਰਾ ਜਿਸ ਨਾਮ ਹਿਰਦੈ ਤਿਸ ਨੈਚਰ ਆਸਣ ਜਿਸ ਨਾਮ ਹਿਰਦੈ ਤਿਸ ਤਖਤ ਮੈਨੂੰ ਆਸਣ ਜਿਸ ਨਾਮ ਹਿਰਦੈ ਸੋ ਸਾਜਾ ਸਾਹੋ ਨਾਮ ਹੀਨ ਨਾ ਹੀ ਬਲ ਸਾਹੋ ਜਿਸ ਨਾਮ ਹਿਰਦੈ ਸੋ ਸਭ ਮੈਂ ਦਿੱਤਾ ਜਿਸ ਨਾਮ ਹਿਰਦੈ ਸੋ ਮੁਰਖ ਦਿੱਤਾ ਜਿਸ ਨਾਮ ਹਿਰਦੈ ਸੋ ਸਭ ਦੇਵ ਜਾ ਜਿਸ ਨਾਮ ਬਿਨਾਂ ਭ੍ਰਮ ਜੁਨੀ ਪੁੱਛਾ ਜਿਸ ਨਾਮ ਹਿਰਦੈ ਤਿਸ ਪ੍ਰਗਟ ਪਹਾਰਾ ਜਿਸ ਨਾਮ ਹਿਰਦੈ ਤਿਸ ਮਿੱਟਿਆ ਅੰਧਿਆਰਾ ਨਾ ਜਿਸ ਨਾਮ ਹਿਰਦੈ ਸੋ ਮੁਰਖ ਪਰਵਾਨ ਨਾ ਬਿਨਾਂ ਮੇਰੇ ਆਵਣ ਜਾਣ ਦਿਨ ਨਾਮ ਪਾਇਆ ਜਿਸ ਭਇਓ ਗਿਰਬਾਲ ਥਾ ਸੰਗ ਮੈਂ ਲਖੇ ਗੋਪਾਲ ਆਵਣ ਜਨ ਰਹੇ ਸੁਖ ਪਾਇਆ ਕਉ ਨਾਨਕ ਤੇ ਤਤ ਮਿਲਾਇਆ ਭੈਰੋ ਮਹਲਾ ਪੈਮਾ ਕੋਟ ਮਿਸ਼ਨ ਕੀਨੇ ਅਵਤਾਰ ਕੋਟ ਬ੍ਰਹਿਮੰਡ ਜਾ ਕੇ ਧਰਮਸਾਲ ਕੋਟ ਮਹੇਸ਼ ਪਾਏ ਸਮਾਏ
कुहोट ब्रह्मे जग साजने लाहे ऐसो तनि गोविंद हमारा भर न सको गुण बिसारा राव कोट माया जाके सेवकाए कोट जी जा की सह जाए कोट बार जना तेरे अंग कोट भगत वस्तार संग कोट छत्रपद कट नमस्कार कोट इंद्र ठान दे है द्वार कोट बैकुंठ जाके दृष्टि माहे कोट नाम जाके कीमत नाहे कोट पुरियत कहै जा कै नाद कोट अखारे जात बिस्माद कोट सकत सेवा अग्ञकार कोट जीव दिवे आधार कोट तीर्थ जाके जन्म झार कोट पवित्रन जपत नाम चार कोट पुजारी करते पूजा कोट विसार नवरना दूजा कोट महिमा जाके निर्मल हंस कोट उसत जाके करत ब्रह्मंस कोट प्रलोपत निमक माहे कोट गुण तेरे गुण ना गणे ना जाहे कोट ज्ञानी कथे ज्ञान कोट ध्यान दत ध्यान कोट तपीसर तप ही करते कोट मनीषर मोहन मै रहते अवगत नाथ कुदन स्वामी बूर रहे या घाट अंत जामी जत कर देखो तेरा वासा नानक कहो गुर की प्रगासा बैठ महला पैमा सतगुर मौको दी कीनो दान अमोलतन आदिनो नाम सहज विनोर जो जय अनंता नानक कहो प्रभ मिलियो अचिंता कहो नानक कीर्त हर साची बौर बौर दिस संग मन राजी राहो अचिंत मारे भोजन भाओ अचिंत मारे लीचै नाओ अचिंत मारे शब्द उधार अचिंत मारे बुरे भंडार अचिंत मारे कारज पुरे अचिंत मारे लते विसूरे अचिंत मारे बैरी मीता अचिंतो ही ए मन वस कीता अचिंत प्रभु हम गिया दिलासा अचिंत मारी पूर्णस अचिंत हमा कहो सकल सिद्धांत अचिंत हम कहो गुर दीनो मंत अचिंत मारे मिठे बैर अचिंत मारे मिटे अंधेर अचिंतो ही मन कीर्तन मिटा अचिंतो ही प्रभु काट गिटा अचिंत मिट्यो है सकलो परमा अचिंत वस्यो मन सुख मिस रामा अचिंत हमारे आनंद वाजया अचिंत हमारे गोविंद सगाजय अचिंत हमारे मन पतिया ना नेचर धनी अचिंत पछाना अचिंतो बजयो सगन बेका अचिंत चरी हत हर हर टेका अचिंत प्रभु धुर लिखिया लेख अचिंत मिलियो प्रभु ठाकुर एक चिंत अचिंता सगली गई प्रभ नानक नानक नानक मई प्यारो बाणी भगतां के कबीर जियो कर पहले कुआंकार सतगुर प्रसाद ए धन मेरे हर को ना हो गांठ ना बांधो बेच ना खाओ रहाओ नाओ मेरे केती नौ मेरे बारी भगत करो जन सन तुम्हारी नौ मेरे माया नौ मेरे पूंजी तुम्हें छोड़ जानो नहीं दूजे नौ मेरे बंदप नौ मेरे भाई नौ मेरे संग अंत हुए जगाई माया मैं जिस नखे उदास कबीर हों तक उदास नंघ आवन नंघ जाना कोई न रहे राजा राना राम राजा नौ नद मेरे संभे हेत गलत धन तेरे रहावत संग न जा संगति कहाँ पयो दर बांधे हाथी लंका गढ़ सोने का भया मूर्ख रावण क्या ले गया कह कबीर किस गुण विचार चले जुवारी दोहे हर चार मैला ब्रह्मा मैला हिंद थव मैला मैला है चंद मैला मलता है संसार एक हर निर्मल जां का अंत न पार नहाओ मैले ब्रह्मंडाए कह ईस मैले निसवासुर दिन तीस मैला मोती मैला हीर मैला पौन पावक और नीर मैले सेव शंकर महेश मैले सिर साधक और भेख मैले जोगी जंगम जटा सहित मैली काया हंस समेत कै कबीर ते जन प्रवान निर्मल ते जो रामे जान मन कर मखा किबला कर देही बोलन हार परम गुरे ही गौ रे मुला बाणी वाज एक मशीन दसे दरवाज रहाओ मिस मिल तामस परम कदूरी भाख ले पंच होय सबूरी हिंदू तुर्क का साहेब एक कह करे मुला कह करे शेख कह कबीर हाँ पया दीवाना मुस मुस मनवा सह समाना गंगा कै संग सलता बिगनी सो सलता गंगा होय निबरी बिगरियो कबीर राम दुहाई साज भयो अन कदे ना जाई नहाओ चंदन कै संग तरवर बिगरियो सो तरवर चंदन हुए निबरियो पारस कै संग तांबा बिगरियो सो तांबा कंचन हुए निबरियो संतन संग बिगड़ा बिगरियो सो कबीर रामे हुए निबरियो माथे तिलक हथ माला बाणा लोगन राम खिलौना जाना जाओ हाँ बौरा तौ राम तोरा लोग मरमग जानो मोरा रहाओ तोरो न पाति पूजो न देवा राम भगत बिन निपल सेवा सतगुर पूजो सदा सदा मनाव ऐसी सेवन के जुग भव लोक है कबीर बोरना कबीर कमर राम पहचाना उठ जात कुल दो विसारी सुन सहज मैं बुनत मारी हमरा झगड़ा राना को पंडित मुला छाडे दौर हव बुन बुन आप आप पहरावो
ਜੈ ਨਹੀਂ ਆਪ ਤਾਂ ਹੋਏ ਗਵ ਪੰਡਿਤ ਮੁੱਲਾ ਜੋ ਲਿਖਦੀ ਆ ਛਾੜ ਜਲੇ ਹਮ ਕਿਛੂ ਨਾ ਲੀਆ ਹਿਰਦੈ ਇਖਲਾਸ ਨਿਰਖਲੇ ਮੀਰਾ ਆਪ ਖੋਜ ਖੋਜ ਮਿਲੇ ਕਬੀਰਾ ਨਿਰਧਨ ਆਦਰ ਕੋਈ ਨਾ ਦੇ ਲਾਖ ਨਿਤਨ ਕਰੇ ਉਹ ਚੇਤਨਾ ਧਰੇ ਰਹੋ ਜੋ ਨਿਰਧਨ ਸਰਤਨ ਕਹਿ ਜਾਏ ਅੱਗੇ ਬੈਠਾ ਪੀਠ ਫਿਰਾਏ ਜੋ ਸਰਤਨ ਨਿਰਧਨ ਕਹਿ ਜਾਏ ਦੀਏ ਆਦਰ ਲਿਆ ਬੁਲਾਏ ਨਿਰਧਨ ਸਰਤਨ ਦੋਨੋਂ ਭਾਈ ਪ੍ਰਭ ਕੀ ਗਲਾਹ ਨਾ ਮੇਟੀ ਜਾਏਗਾ ਕਬੀਰ ਨਿਰਧਨ ਹੈ ਸੋਏ ਜਾ ਕੇ ਹਿਰਦੇ ਨਾਮ ਨਾ ਹੋਏ ਗੁਰ ਸੇਵਾ ਤੇ ਭਗਤ ਕਮਾਈ ਤਾਬੇ ਮਾਰਸ ਦੇ ਪਾਈ ਇਸ ਦੇਹੀ ਕਹੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਰ ਜਾਓ ਮਾਨਸ ਜਨਮ ਕਾ ਇਹੀ ਲਾਓ ਰਹਾਓ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗ੍ਰਸੀ ਨਹੀਂ ਕਾਇਆ ਜਬ ਲਗ ਬਿਕੁਲ ਭਈ ਨਹੀਂ ਬਾਨੀ ਭਜ ਲੇ ਰੇ ਮਨ ਦਾਰੰਗ ਬਾਣੀ ਆਪਣਾ ਪਰਸ ਪਰਸ ਕਬ ਭਾਈ ਆਵੇ ਅੰਤ ਨਾ ਭਜਿਆ ਜਾਏ ਜੋ ਕਿਸੇ ਕਰੇ ਸੋਈ ਅਬਸਾਰ ਫਿਰ ਪਛਤਾਵੇ ਨਾ ਪਾਵੋ ਪਾਰ ਸੋ ਸੇਵਕ ਜੋ ਲਾਇਆ ਸੇਵਾ ਤਿੰਨ ਹੀ ਭਾਈ ਨਿਰੰਜਨ ਦੇਵ ਗੁਰਮਿਲ ਤਾਂ ਕੇ ਖੁੱਲੇ ਕਪਾਟ ਬਰ ਨਾ ਆਵੇ ਜੋ ਨੀ ਬਾਟ ਇਹੀ ਤੇਰਾ ਅਵਸਰ ਇਹ ਤੇਰੀ ਬਾਹਰ ਕੱਢ ਪਿੱਤਰ ਤੂੰ ਦੇ ਵਿਚਾਰ ਕਹਿਤ ਕਬੀਰ ਜੀਤ ਕਹਿ ਹਾਰ ਬਹੁ ਬਿੰਦ ਕਹਿ ਪੁਕਾਰ ਪੁਕਾਰ ਸਿਵ ਕੀ ਪੁਰੀ ਵਸੇ ਪੁਰਸਾਦ ਤੈ ਤੂੰ ਮਿਲ ਕਹਿ ਕਰੋ ਵਿਚਾਰ ਦੀ ਤੂਤ ਕੀ ਸੂਜੀ ਪਰੈ ਕੌਣ ਕਰਮ ਮੇਰਾ ਕਰ ਘਰ ਮਰੈ ਨਿਜ ਪਦ ਉਪਰ ਲਾਗੋ ਧਿਆਨ ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ ਰਹਾਓ ਮੂਲ ਦੁਆਰੇ ਬੰਧਿਆ ਬੰਦ ਰਬ ਉਪਰ ਕਹਿ ਰੱਖਿਆ ਚੰਦ ਪੱਛਮ ਦੁਆਰੇ ਸੂਰ ਤਪੇ ਮੇਰ ਡੰਡ ਸਿਰ ਉਪਰ ਵਸੈ ਪਸ਼ਚਮ ਦੁਆਰੇ ਕੀ ਸਿਲਿਓੜ ਤੈ ਸਿਲੇ ਉਪਰ ਖਿੜਕੀ ਔਰ ਖਿੜਕੀ ਉਪਰ ਲਸਮਾ ਦੁਆਰ ਗਏ ਕਬੀਰ ਤਾਂ ਕਾ ਅੰਤ ਨਾ ਪਾਰ ਸੋ ਮੁੱਲਾ ਜੋ ਮਨ ਸਿਉਂ ਲਰੈ ਗੁਰੂ ਉਪਦੇਸ਼ ਕਾਲ ਸਿਉਂ ਜੁੜੈ ਕਾਲ ਪੁਰਖ ਕਾ ਮਰਦੈ ਮਾਨ ਤਿਸ ਮੁੱਲਾ ਕਹੋ ਤੁਹਾਡਾ ਸੁਨਾਮ ਹੈ ਹਜੂਰ ਕਰ ਦੂਰ ਬਿਤਾਓ ਸੁੰਦਰ ਬਾਂਧੋ ਸੁੰਦਰ ਪਾਓ ਰਹਾਓ ਕਾਜੀ ਸੋ ਜੋ ਕਾਇਆ ਵਿਚਾਰੇ ਕਾਇਆ ਕੇ ਅਗਨ ਬ੍ਰਹਮ ਪ੍ਰਚਾਰੇ ਸੁਪਨੇ ਬਿਨਨ ਦੇ ਚਰਨਾਂ ਤਿਸ ਕਾਜੀ ਕੋ ਜਨਮ ਨੰਬਰ ਨ ਸੋ ਸੁਰਤਾਨ ਜੋ ਦੁਇ ਸਰਤਾਨੇ ਬਣ ਜਾਤਾ ਭਿਤਰੇ ਆਨੇ ਗਗਨ ਮੰਡਲ ਮੈਂ ਲਸਕਰ ਕਰੈ ਸੋ ਸੁਰਤਾਨ ਛਤਰ ਸਿਰ ਧਰੈ ਜੋਗੀ ਗੁਰ ਗੁਰ ਕਰੇ ਹਿੰਦੂ ਰਾਮ ਨਾਮ ਉਚਰੇ ਮੁਸਲਮਾਨ ਕਾ ਏਕ ਖੁਦਾਇ ਕਬੀਰ ਕਾ ਸੁਆਮੀ ਰਹੇ ਅਸਮਾਏ ਮਹੱਲਾ ਪੈਮਾ ਜੋ ਪਾਤਰ ਕਹੋ ਕਹਿਤੇ ਦੇਵ ਤਾਂ ਕਿ ਬਿਰਦਾ ਹੋਵੈ ਸੇਵ ਜੋ ਪਾਤਰ ਕੀ ਪਾਏ ਪਾਏ ਦਿਸ ਕੀ ਘਾਲ ਜਾਈ ਜਾਏ ਠਾਕੁਰ ਮਰਾ ਸੰਤ ਬੋਲੰਤਾ ਸਰਬ ਜੀਆਂ ਕਹੋ ਪ੍ਰਭ ਦਾਨ ਦੇਤਾ ਰਹਾਓ ਅੰਦਰ ਦੇਵ ਨਾ ਜਾਣੇ ਅੰਦ ਬ੍ਰਹਮ ਕਾ ਮੋਇਆ ਪਾਵੈ ਪੰਧ ਨਾ ਪਾਥਰ ਬੋਲੇ ਨਾ ਕਿਸੇ ਦੇ ਫੋਕਟ ਕਰਮ ਨਿਚ ਨਿਫਲ ਹੈ ਸੇਵ ਜੇ ਮ੍ਰਿਤਕ ਚੜਾਵੇ ਉਸ ਤੇ ਕਹੋ ਕੌਣ ਫਲ ਪਾਵੇ ਜੇ ਮ੍ਰਿਤਕ ਕੋ ਬਿਸ਼ਟਾ ਮਾਇਰ ਲਾਏ ਤਾਂ ਮ੍ਰਿਤਕ ਕਾ ਕਿਆ ਕੱਟ ਜਾਏ ਕੈਤ ਕਬੀਰ ਹਾਂ ਕਹੋ ਪੁਕਾਰ ਸਮਝ ਦੇਖ ਸਕਤ ਗਾ ਬਾਰ ਦੂਜੇ ਭਾਏ ਬਹੁਤ ਕਰ ਗਾਲੈ ਰਾਮ ਭਗਤ ਹੈ ਸਦਾ ਸੁਖਾਲੇ ਜਲ ਮੈਂ ਮੀਨ ਮਾਇਆ ਕੇ ਵਿਦੇ ਦੀਪ ਦੰਗ ਮਾਇਆ ਕੇ ਖੇਡੇ ਕੰਮ ਮਾਇਆ ਕੁੰਚਰ ਕਹੋ ਵਿਆਪੇ ਭਿਅੰਗਮ ਭ੍ਰਿੰਗ ਮਾਇਆ ਮੈਂ ਖਾਪੇ ਮਾਇਆ ਸੀ ਮੋਹਨੀ ਪਾਈ ਰਿਦੇ ਜੀ ਕੇ ਤੇਤੇ ਡੈਕਾਈ ਰਹਾਓ ਪੰਖੀ ਮਿਰਗ ਮਾਇਆ ਮੈਂ ਰਾਤੇ ਸਾਗਰ ਮਾਖੀ ਆਦਿਕ ਸੰਤਾਪੇ ਤੁਰੇ ਉਸ ਮਾਇਆ ਮੈਂ ਭੇਲਾ ਛਿੱਦ ਚੌਰਾਸੀ ਮਾਇਆ ਮੈਂ ਖੇਲਾ ਛੇ ਜਤੀ ਮਾਇਆ ਕੇ ਬੰਦਾ ਨਵੇਂ ਨਾਥ ਸੂਰਜ ਅਰਜੰਦਾ ਤਪੇ ਰਖੀਸਰ ਮਾਇਆ ਮੈਂ ਸੁਤਾ ਮਾਇਆ ਮੈਂ ਕਾਲ ਹਰ ਪੰਚਭੂਤਾ ਸਵਾਨ ਸਿਆਲ ਮਾਇਆ ਮੈਂ ਰਾਤਾ ਬੰਤਰ ਜਿਡੇ ਅਰ ਸਿੰਘਾਤਾ ਮਾਂਜਰ ਮਾਂਜਾਰ ਗਾਡਰ ਅਰ ਲੂਬਰਾ ਬਿਰਖ ਮੂਲ ਮਾਇਆ ਮੈਂ ਬਰਾ ਮਾਇਆ ਅੰਤਰ ਭਿੰਨੇ ਦੇਵ ਸਾਗਰ ਇੰਦਰ ਅਰ ਧਰ ਧੀਵ ਕਹਿ ਕਬੀਰ ਜਿਸ ਉਦਰ ਦਿਸ ਮਾਇਆ ਤਬ ਛੋਟੇ ਜਬ ਸਾਧੂ ਪਾਇਆ ਜਬ ਲਗ ਮੇਰੀ ਮੇਰੀ ਕਰੇ ਤਬ ਲਗ ਅਜੇ ਏਕ ਨਹੀਂ ਸਰੈ ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ ਐਸਾ ਗਿਆਨ ਵਿਚਾਰ ਮਨਾ ਹਾਰ ਕੀ ਨਾ ਸਿਮਰੋ ਦੁੱਖ ਭੰਜਨਾ ਰਹਾਓ ਜਬ ਲਗ ਸਿੰਘ ਰਹਿ ਬਨ ਮਾਹੇ ਤਬ ਲਗ ਬਨ ਫੂਲੇ ਹੀ ਨਾਹੇ ਜਬ ਹੀ ਸਿੰਘਾਰ ਜਬ ਹੀ ਸਿਆਰ ਸਿੰਘ ਕੋ ਖਾਏ ਫੂਲ ਰਹੀ ਸਗਲੀ ਬਨ ਰਾਏ ਜਿਤੋ ਬੁੱਢੇ ਹਾਰੋ ਤਿਰੇ ਹੈ ਗੁਰਪ੍ਰਸਾਦੀ ਵਾਰ ਉਤਰੇ ਦਾਸ ਕਬੀਰ ਕਹਿ ਸਮਝਾਏ ਕੇਵਲ ਨਾਮ ਰਹੋ ਲਿਵਲਾਏ ਸੱਤਰ ਸੈ ਸਲਾਰ ਹੈ ਜਾ ਕੇ ਸਵਾ ਲੱਖ ਪੇ ਕੰਬਰ ਤਾ ਕੇ ਸੇਖ ਜੋ ਕਹੀਐ ਕੋਟ ਅਠਾਸੀ ਛਪਣ ਕੋਟ ਜਾ ਕੇ ਖੇਲ ਕਾਸੀ ਸੋ ਗਰੀਬ ਕੀ ਜੋ ਗੁਜਰਾਵੈ ਮਜਲਸ ਦੂਰ ਮਹਿਲ ਕੋ ਪਾਵੈ ਰਹਾਓ ਤੇ ਤੀਸ ਕਰੋੜੀ ਹੈ ਖੇਲ ਖਾਨਾ ਚੌਰਾਸੀ ਲੱਖ ਪੀਰੇ ਦੀਵਾਨਾ ਬਾਬਾ ਆਦਮ ਕਹੋ ਕਿਛ ਨਜ਼ਰ ਦਿਖਾਈ ਉਹਨੇ ਭੀ ਪਿਸਤ ਕਨੇਰੀ ਪਾਏ ਦਿਲ ਖਲਹਲ ਜਾਂ ਕਹਿ ਜਰਦ ਰੂਹ ਮਾਨੇ ਛੋੜ ਕਦੇਵ ਕਰੇ ਸੈਤਾਨੀ ਦੁਨੀਆਂ ਦੋਸ ਰੋਸ ਹੈ ਲੋਈ
अपना किया पावै सोए तुम दाते हम थदा भिखारी देव जवाब होए बजगारी दास कबीर तेरी पने समाना पिस्तन जीक राख रहमाना सब कोई चलना कहता है उहा ना जानो बैकुंठ है कहाँ रहाओ आप का मर्म ना जाना बातनी बैकुंठ बिखाना जब लग मन बैकुंठ की आस तब लग ना जर निवास खाई कोट ना बल मगारा ना जानो बैकुंठ द्वारा कह कमीर अब कहिए काहे सा संग बैकुंठे आहे क्यों लीजे गढ़ बंगा भाई दुबर गोड देवर खाई रहाओ पांच पचीस मह मद मथर आडी परमल माया जन गरीब को जोर न पहुंचे कहाँ करो रघुराया काम के बारी दुख सुख दरबानी भाव पौन दरवाजा क्रोध प्रधान मा बड़ दुंदर तह मन मा वासी राजा सवार सना टोप ममता को कबूद कमान जडाई तिथना तिर रहे गढ़ पितर यों गढ़ लियो ना जाय प्रेम भलीता सुरत गवाए गोला ज्ञान चलाया ब्रह्म अगण सहजे प्रजाली एक चोट सजाया सर संतोख लै लरने लागा तोरे दो दरवाजा सा संग अर गोर की कृपा ते पकड़ियो गढ़ को राजा भगवत भीड़ सकत सिमरन की कटी काल कै पासे दास कमीर चढ़िया गोड़ गढ़ उपर राज लिया बनासी गंग गुसैन गैर कंबीर जंजीर बांध कर करे कबीर मन न डिगे तन गाए कौडा राय चरण कमल तित रहे उस माए आओ गंगा की लहर में टूटी जंजीर मृगशाला पर बैठे कबीर कह कबीर गो संग ना साथ जल थल राखण है रघुनाथ भैरो कबीर जियो अष्टपदी घर दूजा प्रसाद अगम दुर्गम गाढ़ रजियो बास जा मैं जोत करे प्रगास विजले चमके हुए आनंद जय पौड़े प्रभ पाल गोबिंद हे जियो राम नाम लिव लागे जरा मरण छूटे भ्रम भागै रहो वर्ण वर्ण स्यो मन ही प्रीत हमें गावन गावे गीत आनंद शब्द हो चुनगार ज्यो पौड़े प्रभ श्री गोपाल खंडल मंडल मंडल मंडा त्रय स्थान तीन त्रय खंडा अगम गोचर रहा अब अंत पार न पावे को धरणी धर्म अंत कदली पौप तू बरगास राज पंकज मैं लियो निवास दुआ दस दल अबंतर मंत जय पौड़े श्री कमला कंत हर दर्द मुख लागो कास सुन मंडल मैं कर प्रगास वहां सूरज नाई चंद निरंजन करे आनंद सो ब्रह्मांड पिंड सो जान मन सोवर करि स्नान सो सो जा को है जाप जा को लिप्त न होए पुन हर बाबा वर्ण वर्ण काम नहीं जाम अवर नाम पइए गुरु की साम डारी न ठरे आवे नान जाय सुन सहज मैं रह समाए मन मदे जान जे कोहे जो बोले सो आपे होए जोत मंत्र मन अस्त्र करे कह कबीर सो प्राणी धरे कोट चूर जा कह प्रगास कोट महादेव वर कमलास दुर्गा कोट जा कह मर्दन करे ब्रह्मा कोट वेद उजरे जाओ जा चौ तो केवल राम आन देव सिंह नाही काम रहाओ कोट चंद्र में करे चराक सुर तैतीसो जेवे पाक नव ग्रह कोट टांडे दरबार धर्म कोट जाके प्रतहार पवन कोट जबारे फिरे वाचक कोट सेज बिस्तरे समुंद कोट जाके पनिहार रुमावल कोट अठारे पार कोट कमेर भरे भंडार कोटिक लक्ष्मी करे सिंगार कोट बाप बन बहो करे इंद्र कोट जाके सेवा करे छपन कोट जाके प्रतहार नगरी नगर ख्यात पार लट छूटी वरत बिकराल कोट कला खेले गोपाल कोट जाग जाके दनबार गंधर्व कोट करे जकार मिले कोट सब गुण गए तो पार ब्रह्म का अंतना लह बावन कोट जाके रुमावली रावण सेना दैते छली सहस कोट बहु कहत पुकार दुर्योधन का मिथ्या मान कंद्राप कोट जाके लवे नंतरे अंतर अंतर मनसा हरे मैं कह कबीर सुन सारंग पान दे अपै बद मांगो दान भैरो बाणी नाम देव जियो की कर पहले कुंकार सतगुरु प्रसाद रे जेबा करो सत खंड जाप ना उचरस श्री गोबिंद रंगीले जेबा हर कह नाय सुरंग रंगीले हर हर त्याय रहो मिथ्या जेबा वरे काम निर्बाण पद एक हर को नाम असंख कोट यान पूजा करी एक न बूजस नाम हरि प्रणवे नाम दियो एक करना अनंत रूप तेरे नारायणा पर धन पर दारा पर हरि ताके निकट बसे नर हरि
ਜੋ ਨਾ ਭਜੰਤੇ ਨਾਰਾਇਣਾ ਤਿੰਨ ਕਾ ਮੈਂ ਨਾ ਕਰੋਂ ਦਰਸ਼ਨਾ ਰਹਾਉ ਜਿਨ ਕੈ ਪਿਤਰਾ ਅੰਤਰਾ ਦਸੇ ਪਾਸੋ ਦਸੇ ਓਏ ਨਰਾ ਪ੍ਰਣਵਤ ਨਾਮ ਦਿਓ ਨਾ ਕਹਿਵੇ ਬਿਨਾ ਨਾ ਸੋਹੈ ਬਤੀ ਸਲਖਣਾ ਦੂਧ ਕਟੋਰੈ ਗਡਵੇ ਪਾਣੀ ਕਲਪ ਗਾਏ ਨਾ ਮੈਂ ਦੋਏ ਆਨੇ ਦੂਧ ਪਿਓ ਗੋਬਿੰਦ ਰਾਏ ਦੂਧ ਪਿਓ ਮੇਰੇ